ਇਹ ਸ਼ੁਕਰਾਨੇ ਦੇ ਲੱਛਣ ਹੋ ਹੀ ਨਹੀਂ ਸਕਦੇ। ਸੋ ਆਓ ਫਿਰ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਦੋਂ ਤੁਸੀਂ ਖੁਸ਼ ਹੁੰਦੇ ਹੋ ਤਾਂ ਖੁਸ਼ੀਆਂ ਦੇਣ ਵਾਲਾ ਫਿਰ ਹੋਰ ਖੁਸ਼ੀਆਂ ਦਿੰਦਾ, ਯਾਨੀ ਕਿ ਜੋ ਤੁਹਾਡੇ ਕੋਲ, ਜੋ ਤੁਸੀਂ ਵਿਖਾਉਂਦੇ ਹੋ, ਜੋ ਤੁਸੀਂ ਖਰਚਦੇ ਹੋ, ਉਹ ਦੇਣ ਵਾਲਾ ਤੁਹਾਨੂੰ ਹੋਰ ਵਧੇਰੇ ਦਿੰਦਾ ਕਿ ਮੇਰਾ ਬੰਦਾ, ਮੇਰੀ ਸੰਤਾਨ ਖੁਸ਼ ਹੈ। ਆਓ ਫਿਰ ਇਹਨਾਂ ਖੁਸ਼ੀਆਂ ਨੂੰ ਲੈ ਕੇ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਡਾਕਟਰ ਰਮੇਸ਼ ਦੀ ਆ। ਡਾਕਟਰ ਰਮੇਸ਼ ਜਿਹਨੇ ਸਾਰੀ ਜ਼ਿੰਦਗੀ ਸਰਕਾਰੀ ਨੌਕਰੀ ਕੀਤੀ, ਸੋਹਣਾ ਪੈਸਾ ਕਮਾਇਆ, ਸੋਹਣਾ ਨਾਂ ਕਮਾਇਆ, ਆਖਿਰਕਾਰ ਜਦੋਂ ਰਿਟਾਇਰਮੈਂਟ ਆਈ ਸੋਹਣੇ ਪੈਸੇ ਵੀ ਮਿਲੇ, ਅਤੇ ਉਹ ਸਾਰੇ ਪੈਸੇ ਕਿਸੇ ਸੱਜਣ ਦੇ ਕਹਿਣ ਦੇ ਉੱਤੇ ਕਿਸੇ ਦੇ ਨਾਲ ਇੱਧਰ ਉੱਧਰ ਇਨਵੈਸਟ ਕਰ ਦਿੱਤੇ। ਪਤਾ ਲੱਗਾ ਕਿ ਇੱਕ ਸਮੇਂ ਜਾ ਕੇ ਉਹ ਸਾਰੇ ਦੇ ਸਾਰੇ ਪੈਸੇ ਜਾਂਦੇ ਰਹੇ ਨੇ, ਵੱਡਾ ਘਾਟਾ ਪੈ ਗਿਆ। ਇਸ ਵੱਡੇ ਘਾਟੇ ਦੇ ਕਰਕੇ ਹੁਣ ਡਾਕਟਰ ਸਾਹਿਬ ਦੇ ਕੋਲ ਕੁਛ ਖਾਸ ਬਚਿਆ ਨਹੀਂ, ਬਚਿਆ ਸਿਰਫ ਉਹ ਘਰ ਜਿਹੜਾ ਉਹ ਬਣਾ ਰਹੇ ਸੀ, ਹਲੇ ਅੱਧ ਵਰਿਤਾ ਜਿਹਾ ਬਣਿਆ, ਅਤੇ ਬਾਕੀ ਦੋ ਵਕਤ ਦੀ ਰੋਟੀ। ਹੁਣ ਡਾਕਟਰ ਸਾਹਿਬ ਸੋਚਦੇ ਨੇ ਕਿ ਬੁੱਢੇ ਬਾਰੇ ਕਰਨ ਅਤੇ ਕੀ ਕਰਨ। ਸੋਚ ਵਿਚਾਰ ਕਰਕੇ ਘਰ ਦੇ ਵਿੱਚ ਹੀ ਇੱਕ ਛੋਟੀ ਜਿਹੀ ਕਲੀਨਿਕ ਖੋਲ੍ਹ ਲੈਂਦੇ, ਜਿਹਦੇ ਨਾਲ ਕਿ ਘਰ ਦੇ ਖਰਚੇ ਮਾੜੇ ਮੋਟੇ ਚੱਲਦੇ ਰਹਿਣ, ਜਿਹੜਾ ਇਹ ਘਰ ਥੋੜ੍ਹਾ ਬਹੁਤਾ ਖੜ੍ਹਾ ਕੀਤਾ ਉਹਦੀਆਂ ਕਿਸ਼ਤਾਂ ਬੈਂਕ ਦੀਆਂ ਚੱਲਦੀਆਂ ਰਹਿਣ। ਕਦੀ ਸੋਚਿਆ ਨਹੀਂ ਸੀ ਕਿ ਬੁੱਢੇ ਬਾਰੇ ਆ ਕੇ ਸਾਰੀ ਉਮਰ ਲੰਘਾ ਕੇ ਇੱਦਾਂ ਦੀ ਬਿਪਤਾ ਪਊਗੀ, ਪਰ ਹੁਣ ਜੇ ਸਿਰ ਪੈ ਗਈ ਤਾਂ ਹੁਣੇ ਪਗਾਉਣੀ ਪੈਣੀ। ਅਤੇ ਹੁਣ ਡਾਕਟਰ ਸਾਹਿਬ ਆਪਣੇ ਘਰ ਦੇ ਬਾਹਰਲੇ ਕਮਰੇ ਦੇ ਵਿੱਚ ਇੱਕ ਟੇਬਲ ਲਾ ਕੇ ਦਵਾਈਆਂ ਧਰ ਕੇ ਖਿੜਕੀ ਥਾਣੀ ਬਾਹਰ ਵੇਖਦੇ ਨੇ ਕਿ ਕਦੋਂ ਕੋਈ ਮਰੀਜ਼ ਆਊ, ਕਦੋਂ ਉਹਨਾਂ ਦੀ ਕਮਾਈ ਹੋਊ, ਕਦੋਂ ਉਹਨਾਂ ਦੀਆਂ ਦਵਾਈਆਂ ਵਿਕਣਗੀਆਂ। ਸ਼ੁਰੂ ਦੇ ਵਿੱਚ ਕੁਬਿਰਲਾ ਵਿਰਲਾ ਟਾਵਾਂ ਟਾਵਾਂ ਮਰੀਜ਼ ਆਉਂਦਾ, ਪਰ ਇੰਨੇ ਕੁ ਦੇ ਨਾਲ ਘਰ ਦੀ ਕਿਸ਼ਤ ਕਿੱਥੇ ਨਿਕਲਦੀ। ਅਕਸਰ ਹੀ ਜਦੋਂ ਬਾਰੀ ਥਾਣੀ ਬਾਹਰ ਡਾਕਟਰ ਸਾਹਿਬ ਵੇਖਦੇ, ਕੋਈ ਚੰਗਾ ਭਲਾ ਤੰਦਰੁਸਤ, ਕੋਈ ਆਂਢੀ ਗੁਆਂਢੀ ਮਹੱਲੇਦਾਰ ਕੋਈ ਜਾਂਦਾ, ਤਾਂ ਮਨ ਦੇ ਵਿੱਚ ਵਿਚਾਰ ਆਉਂਦਾ ਇਹ ਕਦੋਂ ਬਿਮਾਰ ਹੋਊ, ਕਦੋਂ ਮੇਰੇ ਕੋਲ ਪਹੁੰਚੂ ਇਹ ਦਵਾਈ ਲੈਣ। ਖੈਰ ਕਈ ਵਾਰੀ ਉਹ ਆਪਣੇ ਆਪ ਬਾਰੇ ਵੀ ਸੋਚਦੇ ਕਿ ਉਹ ਇੱਦਾਂ ਦੇ ਕਿਉਂ ਹੋ ਗਏ, ਕਿਉਂ ਇੱਦਾਂ ਦੀ ਸੋਚ ਸੋਚਦੇ। ਬਾਹਰ ਕਿਤੇ ਸੈਰ ਕਰਨ ਦੇ ਲਈ ਨਿਕਲਦੇ ਅਤੇ ਅੱਗੋਂ ਕੋਈ ਹੱਟਾ ਕੱਟਾ ਨੌਜਵਾਨ ਕੋਈ ਜੋੜਾ, ਜਦੋਂ ਸੈਰ ਕਰਦਾ ਹੱਸਦਾ ਮੁਸਕਰਾਉਂਦਾ ਤੰਦਰੁਸਤ ਉਹਨਾਂ ਦਾ ਹਾਲ ਚਾਲ ਪੁੱਛਦਾ, ਤਾਂ ਮਨ ਦੇ ਵਿੱਚ ਵਿਚਾਰ ਆਉਂਦਾ ਇਹਨਾਂ 'ਤੇ ਨਹੀਂ ਛੇਤੀ ਬਿਮਾਰ ਹੋਣਾ, ਮੈਨੂੰ ਲੱਗਦਾ ਮੈਂ ਗਲਤ ਮਹੱਲੇ ਦੇ ਵਿੱਚ ਆ ਗਿਆ, ਮੈਨੂੰ ਘਰ ਉੱਥੇ ਬਣਾਉਣਾ ਚਾਹੀਦਾ ਸੀ ਜਿੱਥੇ ਮੇਰੇ ਵਰਗੇ ਜ਼ਿਆਦਾਤਰ ਬਜ਼ੁਰਗ ਰਹਿੰਦੇ ਹੁੰਦੇ, ਜਿੱਥੇ ਲੋਕ ਜ਼ਿਆਦਾ ਬਿਮਾਰ ਹੁੰਦੇ ਉੱਥੇ ਮੇਰੀ ਦੁਕਾਨਦਾਰੀ ਜ਼ਿਆਦਾ ਚੱਲਦੀ। ਪਰ ਫਿਰ ਕਈ ਵਾਰੀ ਉਹ ਇਹ ਵੀ ਸੋਚਦੇ ਕਿ ਜਿਵੇਂ ਉਹੋ ਜਿਹੇ ਮਹੱਲੇ ਦੇ ਵਿੱਚ ਜਾਂਦਾ ਉੱਥੇ ਹੋ ਸਕਦਾ ਪਹਿਲਾਂ ਤੋਂ ਹੀ ਮੇਰੇ ਵਰਗੇ ਦੁਕਾਨਦਾਰੀਆਂ ਖੋਲ੍ਹ ਕੇ ਬੈਠੇ ਹੋਣ। ਪਤਾ ਨਹੀਂ ਕਿਉਂ ਇੱਦਾਂ ਦੇ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਹੁਣ ਹੋਰ ਵਧਣ ਲੱਗੇ। ਜਿਹੜੇ ਕੋਈ ਖਾਸ ਚਾਹੁਣ ਵਾਲੇ ਕੋਈ ਯਾਰ ਦੋਸਤ ਪਰਿਵਾਰ, ਉਹ ਵੀ ਜਦੋਂ ਮਿਲਣ ਗਿਲਣ ਦੇ ਲਈ ਆਉਂਦੇ, ਚਾਹ ਪਾਣੀ ਦੇ ਉੱਤੇ ਆਉਂਦੇ, ਤਾਂ ਡਾਕਟਰ ਸਾਹਿਬ ਉਹਨਾਂ ਦੇ ਇਕੱਲੇ ਇਕੱਲੇ ਜੀ ਨੂੰ ਧਿਆਨ ਦੇ ਨਾਲ ਵੇਖਦੇ, ਉਹਨਾਂ ਦੀ ਚਾਲ ਪਰਖਦੇ, ਕੋਸ਼ਿਸ਼ ਕਰਦੇ ਜਾਣਨ ਦੀ ਕਿ ਇਹ ਮੇਰੇ ਕੋਲ ਕਦੋਂ ਕੁ ਪਹੁੰਚੂ, ਇਹਦੇ ਚਾਲ ਢਾਲ ਵੇਖ ਕੇ, ਚਿਹਰਾ ਵੇਖ ਕੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਕਿ ਕਿਹੜੀ ਬਿਮਾਰੀ ਦਾ ਸ਼ਿਕਾਰ ਹੋਣ ਵਾਲਾ। ਹੌਲੀ ਹੌਲੀ ਜਿੱਦਾਂ ਉਹਨਾਂ ਦੀ ਸਾਰੀ ਮਾਨਸਿਕਤਾ ਇਸੇ ਪਾਸੇ ਨੂੰ ਚੱਲ ਪਈ, ਹਰ ਇੱਕ ਬੰਦੇ ਦੇ ਵਿੱਚ ਉਹਨਾਂ ਨੂੰ ਮਰੀਜ਼ ਦੇਖਣਾ ਸ਼ੁਰੂ ਹੋ ਗਿਆ। ਆਖਰ ਇੱਕ ਦਿਨ ਖਿੱਝ ਕੇ ਰੱਬ ਦੇ ਅੱਗੇ ਅਰਦਾਸ ਕਰਦੇ ਨੇ, ਰੱਬਾ ਮੈਂ ਤੇਰਾ ਕੀ ਵਿਗਾੜਿਆ, ਜੇ ਮੈਂ ਕੰਮ ਕਾਰ ਖੋਲ੍ਹਿਆ, ਮੈਂ ਬੁੱਢੇ ਬਾਰੇ ਆਪਣੇ ਘਰ ਦੀਆਂ ਕਿਸ਼ਤਾਂ ਹੀ ਤਾਂ ਦੇਣ ਲਈ ਖੋਲ੍ਹਿਆ,
ਘਰ ਦਾ ਰੋਟੀ ਪਾਣੀ ਚੱਲਦਾ ਰਹੇ। ਇਸ ਲਈ ਤਾਂ ਮੈਂ ਇਹ ਦੁਕਾਨ ਖੋਲ੍ਹ ਕੇ ਬੈਠਾ। ਜਦੋਂ ਮੈਂ ਦੁਕਾਨ ਖੋਲ੍ਹੀ ਅਤੇ ਆਸ ਪਾਸ ਤੋਂ ਸਾਰਿਆਂ ਨੂੰ ਤੰਦਰੁਸਤੀ ਦੇ ਦਿੱਤੀ। ਜਦੋਂ ਮੈਨੂੰ ਨਹੀਂ ਸੀ ਲੋੜ, ਮੈਂ ਨੌਕਰੀ ਕਰਦਾ ਸੀ ਅਤੇ ਉਦੋਂ ਮੈਂ ਇਹ ਕਹਿੰਦਾ ਹੁੰਦਾ ਸੀ, ਮੈਂ ਮਨ 'ਚ ਸੋਚਦਾ ਸੀ ਕਿ ਅੱਜ ਘੱਟ ਮਰੀਜ਼ ਆਉਣ, ਥੋੜ੍ਹਾ ਜਿਹਾ ਸੁੱਖ ਦਾ ਸਾਹ ਲਵਾਂ, ਆਰਾਮ ਨਾਲ ਬਹਿ ਕੇ ਚਾਹ ਪਾਣੀ ਤਾਂ ਪੀ ਲਾਂ। ਅਤੇ ਉਦੋਂ ਬਹੁਤੀ ਵਾਰੀ ਚਾਹ ਪੀਣ ਦਾ ਕੀ ਪਾਣੀ ਪੀਣ ਦਾ ਵੀ ਟਾਈਮ ਨਹੀਂ ਸੀ ਲੱਗਦਾ, ਇੰਨੀ ਇੰਨੀ ਲੰਮੀ ਲਾਈਨ ਮਰੀਜ਼ਾਂ ਦੀ ਲੱਗੀ ਰਹਿੰਦੀ ਸੀ। ਅਤੇ ਹੁਣ ਜਦੋਂ ਮੈਨੂੰ ਮਰੀਜ਼ ਚਾਹੀਦੇ ਨੇ ਤਾਂ ਉਦੋਂ ਖਤਮ ਹੋ ਗਏ, ਤੂੰ ਬਿਮਾਰੀਆਂ ਮੁਕਾ ਦਿੱਤੀਆਂ। ਖੈਰ ਪਤਾ ਨਹੀਂ ਕਿਹੜੇ ਮਨੋਂ ਡਾਕਟਰ ਸਾਹਿਬ ਨੇ ਅਰਦਾਸ ਕੀਤੀ ਸੀ, ਕੀ ਵੇਖਦੇ ਨੇ ਕਿ ਅੱਜ ਉਹੀ ਨੌਜਵਾਨ ਜਿਹਨੂੰ ਹਰ ਰੋਜ਼ ਉਹ ਵੇਖਦੇ ਨੇ ਚੰਗਾ ਭਲਾ ਹੱਟਾ ਕੱਟਾ, ਜਿਹਨੂੰ ਵੇਖ ਕੇ ਉਹ ਸੋਚਦੇ ਸੀ ਵੀ ਇਹ ਤਾਂ ਕਦੀ ਸ਼ਾਇਦ ਮੇਰਾ ਗ੍ਰਾਹਕ ਬਣ ਕੇ ਨਹੀਂ ਆਊਗਾ, ਇਹ ਥੋੜ੍ਹੀ ਕੀਤਿਆਂ ਨਹੀਂ ਬਿਮਾਰ ਹੁੰਦਾ। ਪਰ ਅੱਜ ਉਹੀ ਆ ਕੇ ਡਾਕਟਰ ਸਾਹਿਬ ਨੂੰ ਸ਼ਿਕਾਇਤ ਕਰਦਾ ਕਿ ਉਹ ਬਿਮਾਰ ਹੋ ਚੁੱਕਾ। ਡਾਕਟਰ ਸਾਹਿਬ ਨੇ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹਨੂੰ ਕੋਈ ਕਿਸੇ ਕਿਸਮ ਦਾ ਅਜੀਬ ਜਿਹਾ ਵਾਇਰਲ ਹੋਇਆ, ਦਵਾਈਆਂ ਦੇ ਕੇ ਤੋਰ ਦਿੱਤਾ। ਪਰ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਉਹ ਛੂਤਛਾਤ ਦੀ ਬਿਮਾਰੀ ਦਾ ਸ਼ਿਕਾਰ, ਯਾਨੀ ਕਿ ਇੱਕ ਤੋਂ ਦੂਸਰੇ, ਦੂਸਰੇ ਤੋਂ ਤੀਸਰੇ, ਹਵਾ ਦੇ ਵਿੱਚੋਂ ਇਹ ਬਿਮਾਰੀ ਫੈਲਦੀ ਫੈਲਦੀ ਡਾਕਟਰ ਸਾਹਿਬ ਕੋਲ ਦੂਸਰਾ ਬੰਦਾ, ਤੀਸਰਾ, ਹੌਲੀ ਹੌਲੀ ਗਾਹਕਾਂ ਦੀ ਐਸੀ ਲੈਣ ਲੱਗੀ ਕਿ ਡਾਕਟਰ ਸਾਹਿਬ ਦਾ ਮਨ ਖੁਸ਼ ਹੋ ਗਿਆ। ਉਹ ਸਾਰਿਆਂ ਨੂੰ ਦਵਾਈ ਦਿੰਦੇ ਅਤੇ ਸਾਹਮਣੇ ਲੱਗੀ ਰੱਬ ਦੀ ਫੋਟੋ ਵੇਖ ਕੇ ਸ਼ੁਕਰਾਨਾ ਵੀ ਕਰਦੇ, ਸ਼ੁਕਰ ਮੇਰੀ ਵੀ ਗਾਹਕੀ ਤੁਰੀ, ਮੇਰੇ ਘਰ ਦਾ ਵੀ ਰੋਟੀ ਪਾਣੀ ਚੱਲੂ। ਪਰ ਹੌਲੀ ਹੌਲੀ ਉਹਨਾਂ ਸਾਰਿਆਂ ਦੀ ਸਿਹਤ ਵਿਗੜਦੀ ਗਈ। ਡਾਕਟਰ ਸਾਹਿਬ ਦੀ ਦਵਾਈ ਦੇ ਨਾਲ ਕੋਈ ਬਹੁਤਾ ਉਹਨਾਂ ਨੂੰ ਫਰਕ ਨਹੀਂ ਸੀ ਪੈਂਦਾ ਜਾਪਦਾ। ਹੌਲੀ ਹੌਲੀ ਉਹ ਦਿਨੋਂ ਦਿਨ ਹੋਰ ਜ਼ਿਆਦਾ ਬਿਮਾਰ ਹੋਣ ਲੱਗੇ ਅਤੇ ਇੱਕ ਤੋਂ ਦੂਸਰੇ ਤੱਕ ਬਿਮਾਰੀ ਬੜੀ ਤੇਜ਼ੀ ਦੇ ਨਾਲ ਫੈਲਦੀ ਗਈ। ਇੱਕ ਦਿਨ ਡਾਕਟਰ ਸਾਹਿਬ ਸਵੇਰੇ ਸਵੇਰੇ ਉੱਠ ਕੇ ਵੇਖਦੇ ਨੇ ਕਿ ਲਗਭਗ ਉਹਨਾਂ ਦਾ ਸਾਰਾ ਹੀ ਮਹੱਲਾ ਉਹਨਾਂ ਦੇ ਘਰ ਦੇ ਬਾਹਰ ਲਾਈਨ ਲਾ ਕੇ ਖੜ੍ਹਾ, ਕਿਸੇ ਕੋਲ ਖੜਿਆ ਵੀ ਨਹੀਂ ਜਾਂਦਾ, ਕੋਈ ਬੈਠਾ, ਬੁਰੇ ਹਾਲ ਨੇ, ਕੋਈ ਉਲਟੀਆਂ ਕਰੀ ਜਾਂਦਾ, ਕੋਈ ਸਿਰ ਦਰਦ ਦਾ ਸ਼ਿਕਾਰ, ਕੋਈ ਕਿਸੇ ਤਰ੍ਹਾਂ ਦੀ, ਕੋਈ ਕਿਸੇ ਤਰ੍ਹਾਂ ਦੀ ਸਮੱਸਿਆ। ਡਾਕਟਰ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ ਤਾਂ ਜਿੱਦਾਂ ਉਹਨਾਂ ਦੇ ਘਰ ਇੰਨੇ ਕੁ ਮਰੀਜ਼ ਆ ਚੁੱਕੇ ਸੀ ਕਿ ਉਹਨਾਂ ਦੇ ਬਹਿਣ ਦੀ ਥਾਂ ਨਹੀਂ, ਕੋਈ ਫਰਸ਼ ਦੇ ਉੱਤੇ ਲੇਟਿਆ ਪਿਆ, ਕੋਈ ਉਹਨਾਂ ਦੇ ਕਮਰਿਆਂ ਤੱਕ ਪਹੁੰਚ ਗਿਆ, ਕੋਈ ਬਾਥਰੂਮਾਂ ਦੇ ਵਿੱਚੋਂ ਨਹੀਂ ਨਿਕਲ ਪਾ ਰਿਹਾ, ਕਿਸੇ ਨੂੰ ਦਸਤ, ਕਿਸੇ ਨੂੰ ਉਲਟੀਆਂ, ਕੋਈ ਖੰਘੀ ਜਾਂਦਾ, ਬੁਰੇ ਹਾਲ। ਡਾਕਟਰ ਸਾਹਿਬ ਦੇ ਵਹਿੰਦਿਆਂ ਵਹਿੰਦਿਆਂ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਦੋ ਜਣੇ ਦਮ ਵੀ ਤੋੜ ਗਏ ਨੇ, ਅਤੇ ਜਿੱਦਾਂ ਸ਼ਾਇਦ ਬਾਕੀ ਵੀ ਇੰਤਜ਼ਾਰ ਹੀ ਕਰ ਰਹੇ ਹੋਣ ਕਿ ਕਿੰਨੇ ਕੁ ਸਾਹ ਬਚੇ ਆ। ਡਾਕਟਰ ਸਾਹਿਬ ਨੇ ਆਪਣੀ ਵਹੁਟੀ ਨੂੰ ਆਵਾਜ਼ ਮਾਰੀ, ਪਾਣੀ ਦਾ ਗਲਾਸ ਮੰਗਿਆ। ਪਰ ਅੱਜ ਵਹੁਟੀ ਜਿੱਦਾਂ ਗਲਾਸ ਪਾਣੀ ਦਾ ਲੈ ਕੇ ਆਈ ਆ ਅਤੇ ਉਹਦੇ ਪੈਰਾਂ ਦੀ ਚਾਲ ਦੱਸਦੀ ਹੈ ਕਿ ਉਹ ਵੀ ਤੰਦਰੁਸਤ ਨਹੀਂ ਰਹੀ, ਉਹਦੀ ਚਾਲ ਵੀ ਬਿਮਾਰਾਂ ਵਾਲੀ ਆ। ਉਹਦੇ ਪੈਰਾਂ 'ਤੇ ਝਾਤੀ ਮਾਰਦੇ ਨੇ ਤਾਂ ਉਹੀ ਦਾਗ, ਉਹੀ ਨਿਸ਼ਾਨ, ਯਾਨੀ ਕਿ ਉਹਨਾਂ ਦੀ ਵਹੁਟੀ ਨੂੰ ਵੀ ਉਹੀ ਸਮੱਸਿਆ ਹੋ ਚੁੱਕੀ ਹੈ। ਅਤੇ ਹੁਣ ਡਾਕਟਰ ਸਾਹਿਬ ਜਿੱਦਾਂ ਅਚਾਨਕ ਸੋਚਦੇ ਨੇ, ਇਹ ਮੈਂ ਕੀ ਮੰਗ ਬੈਠਾ, ਇਹ ਕੀ ਹੋ ਗਿਆ, ਨਹੀਂ ਮੈਂ ਤਾਂ ਇੱਦਾਂ ਨਹੀਂ ਸੀ ਚਾਹਿਆ, ਨਹੀਂ ਮੈਨੂੰ ਨਹੀਂ ਚਾਹੀਦੇ ਮਰੀਜ਼। ਤਾਂ ਵਹੁਟੀ ਨੇ ਮੋਢਿਓਂ ਫੜ ਕੇ ਹਲੂਣ ਕੇ ਉਠਾਇਆ, ਜੀ ਕੀ ਹੋ ਗਿਆ, ਇਹ ਤੁਸੀਂ ਕੀ ਬੋਲੀ ਜਾਂਦੇ ਹੋ, ਕਿਉਂ ਨਹੀਂ ਚਾਹੀਦੇ ਮਰੀਜ਼, ਫਿਰ ਸਾਡਾ ਕੰਮ ਕਿੱਦਾਂ ਚੱਲੂ, ਇਹ ਕੀ ਕਹੀ ਜਾਂਦੇ ਹੋ। ਡਾਕਟਰ ਸਾਹਿਬ ਉੱਠੇ ਤਾਂ ਮੱਥਾ ਸਾਰਾ ਤਰੇਲੀ ਉਤਰੇਲੀ ਹੋਇਆ ਪਿਆ। ਖੈਰ ਉਹਨਾਂ ਨੇ ਸ਼ੁਕਰ ਵੀ ਕੀਤਾ ਕਿ ਇਹ ਸੁਪਨਾ ਸੀ। ਡਾਕਟਰ ਸਾਹਿਬ ਤੜਕ ਸਵੇਰੇ ਸੁਪਨਾ ਵੇਖ ਰਹੇ ਸੀ ਉਸ ਵੇਲੇ ਜਦੋਂ ਵਹੁਟੀ ਪਾਣੀ ਦਾ ਗਲਾਸ ਲੈ ਕੇ ਸਿਰਹਾਣੇ ਖੜ੍ਹੀ।
ਸਾਹਮਣੇ ਲੱਗੀ ਰੱਬ ਦੀ ਫੋਟੋ ਦੇ ਨਾਲ ਫਿਰ ਗੱਲਾਂ ਸ਼ੁਰੂ ਕੀਤੀਆਂ ਅਤੇ ਮਾਫ਼ੀ ਮੰਗੀ। ਆਪਣੇ ਇਸ ਲੋਭ ਦੇ ਲਈ, ਲਾਲਚ ਦੇ ਲਈ ਮਾਫ਼ੀ ਮੰਗੀ ਜੋ ਮੈਂ ਸੋਚ ਰਿਹਾ ਸੀ ਉਹ ਗਲਤ ਸੀ। ਪਰ ਕਿੰਨੇ ਕੁ ਜਾਣੇ ਸੋਚਦੇ ਨੇ, ਕਿੰਨੇ ਕੁ ਜਾਣਿਆਂ ਨੂੰ ਇਹ ਅਹਿਸਾਸ ਹੁੰਦਾ, ਜਾਂ ਫਿਰ ਕਿੰਨੇ ਕੁ ਜਾਣਿਆਂ ਦਾ ਇਹ ਸਿਰਫ ਸੁਪਨਾ ਮਾਤਰ ਹੀ ਹੁੰਦਾ। ਸ਼ਾਇਦ ਡਾਕਟਰ ਸਾਹਿਬ ਕੱਢ ਕੇ ਆਪਾਂ ਕੋਈ ਹੋਰ ਵੀ ਪਾ ਲਈਏ ਤਾਂ ਕੋਈ ਖਾਸ ਫਰਕ ਨਹੀਂ ਪੈਣਾ। ਇਹ ਕਹਾਣੀ ਅਸਲ ਦੇ ਵਿੱਚ ਇਨਸਾਨ ਦੀ ਆ, ਕਿਸੇ ਕਿੱਤੇ ਦੀ ਨਹੀਂ। ਹਰ ਕੋਈ ਇਨਸਾਨ ਇਹੋ ਹੀ ਚਾਹੁੰਦਾ ਕਿ ਮੇਰਾ ਕਾਰੋਬਾਰ ਹੋਰ ਵਧੀਆ ਚੱਲੇ, ਪਰ ਉਹਦੇ ਪਿੱਛੇ ਉਹਨੇ ਕਦੀ ਸ਼ਾਇਦ ਇਹ ਨਹੀਂ ਸੋਚਿਆ ਹੋਊਗਾ ਕਿ ਉਹਦੇ ਪਿੱਛੇ ਉਹ ਲੋਕਾਂ ਦੀ ਖੈਰੀਅਤ ਮੰਗਦਾ, ਸੁੱਖ ਮੰਗਦਾ, ਜਾਂ ਫਿਰ ਉਹ ਲੋਕਾਂ ਦੇ ਲਈ ਜਾਣੇ ਅਣਜਾਣੇ ਦੁੱਖ ਤਕਲੀਫਾਂ ਤਾਂ ਨਹੀਂ ਮੰਗ ਰਿਹਾ। ਅਸਲ ਕਮਾਈ ਸਾਡੀ ਇਹ ਕਿ ਆਪਾਂ ਦੂਸਰਿਆਂ ਦੇ ਲਈ ਵੀ ਤੰਦਰੁਸਤੀ ਮੰਗੀਏ। ਜੋ ਆਪਾਂ ਆਪਣੇ ਆਪ ਦੇ ਲਈ ਮੰਗਦੇ ਹਾਂ ਉਹੀ ਆਪਾਂ ਦੂਸਰਿਆਂ ਦੇ ਲਈ ਵੀ ਜ਼ਰੂਰ ਮੰਗੀਏ। ਇਨਸਾਨ ਦਾ ਮਤਲਬ ਹੀ ਇਹ ਹੈ, ਇਨਸਾਨ ਇਨਸਾਨ ਦੇ ਕੰਮ ਆਵੇ, ਇਨਸਾਨ ਇਨਸਾਨ ਦੀ ਦਵਾ ਬਣੇ, ਦਾਰੂ ਬਣੇ। ਪਰ ਅਜੋਕੇ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ ਹਰ ਕੋਈ ਆਪਣੇ ਆਪ ਵੱਲ ਵੇਖਦਾ, ਮੈਂ ਕਿੱਦਾਂ ਵੱਧ ਕਮਾਵਾਂ, ਮੇਰਾ ਰੁਤਬਾ ਦੂਸਰੇ ਨਾਲੋਂ ਕਿੱਦਾਂ ਹੋਰ ਉੱਚਾ ਹੋਵੇ। ਅਤੇ ਆਖਿਰਕਾਰ ਸਾਰਾ ਕੁਛ ਕਮਾ ਕੇ ਆਪਾਂ ਕਿਸੇ ਨਾ ਕਿਸੇ ਜਗ੍ਹਾ ਗਵਾ ਬਹਿੰਦੇ ਹਾਂ, ਜਿੱਥੋਂ ਡਾਕਟਰ ਸਾਹਿਬ ਦੀ ਸ਼ੁਰੂਆਤ ਹੋਈ ਸੀ। ਅਸਲ ਵਿੱਚ ਇਹ ਡਾਕਟਰ ਸਾਹਿਬ ਨੂੰ ਕੱਢ ਕੇ ਅਸੀਂ ਬਹੁਤੇ ਆਪਣੇ ਆਪ ਨੂੰ ਪਾ ਲਈਏ ਤਾਂ ਕੋਈ ਬਹੁਤਾ ਫਰਕ ਨਹੀਂ ਲੱਗੂਗਾ। ਕਈਆਂ ਜਿਨ੍ਹਾਂ ਨੇ ਬਹੁਤ ਧਨ ਕਮਾ ਲਿਆ, ਤੁਸੀਂ ਵੇਖੋਗੇ ਕਿ ਇੱਕ ਸਮੇਂ ਜਾ ਕੇ ਉਹ ਸਾਰਾ ਕੁਛ ਗਵਾ ਵੀ ਬਹਿੰਦੇ। ਯਾਨੀ ਕਿ ਜਿੱਥੇ ਰੱਬ ਨੇ ਤੁਹਾਨੂੰ ਰੱਖਣਾ ਉਹਨੇ ਉੱਥੇ ਹੀ ਰੱਖਣਾ। ਦੂਸਰੀ ਗੱਲ, ਜਦੋਂ ਇਨਸਾਨ ਨੂੰ ਘਾਟਾ ਪੈਂਦਾ ਹੈ ਨਾ, ਤਾਂ ਉਦੋਂ ਫਿਰ ਉਹ ਆਪਣੇ ਇਮਾਨ ਤੋਂ ਵੀ ਬਹੁਤੀ ਵਾਰ ਡੋਲ ਜਾਂਦਾ। ਉਹ ਆਪਣੇ ਘਾਟੇ ਪੂਰੇ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਅਰਦਾਸਾਂ ਦੇ ਉੱਤੇ ਪਹੁੰਚ ਜਾਂਦਾ। ਉਹਨੂੰ ਇਹ ਭੁੱਲ ਹੀ ਜਾਂਦਾ ਕਿ ਰੱਬ ਦੇ ਕੋਲੋਂ ਕਿਹੜੀ ਸ਼ੈ ਮੰਗਣੀ, ਕਿਹੜੀ ਨਹੀਂ। ਅਤੇ ਵੈਸੇ ਸਬਕ ਕਹਾਣੀ 'ਚੋਂ ਇਹ ਵੀ ਆ ਕਿ ਰੱਬ ਤੁਹਾਨੂੰ ਹਲੂਣਾ ਜ਼ਰੂਰ ਦਿੰਦਾ, ਚਾਹੇ ਉਹ ਸੁਪਨੇ ਮਾਤਰ ਦੇਵੇ, ਸੁਪਨੇ ਦੇ ਵਿੱਚ ਆ ਕੇ ਦੇਵੇ, ਚਾਹੇ ਉਹ ਹਕੀਕਤ ਦੇ ਵਿੱਚ ਦੇਵੇ। ਤੁਹਾਨੂੰ ਉਹ ਇੱਕ ਵਾਰੀ ਹਲੂਣਾ ਜ਼ਰੂਰ ਦਿੰਦਾ, ਅਤੇ ਜਦੋਂ ਵੀ ਤੁਹਾਨੂੰ ਇਹ ਹਲੂਣਾ ਮਿਲਦਾ ਰੱਬ ਦਾ ਵਾਸਤਾ, ਉੱਠ ਖੜਿਓ, ਉਸ ਤੋਂ ਬਾਅਦ ਸੁੱਤੇ ਨਾ ਰਿਹੋ, ਸਮਝ ਲਿਓ ਕਿ ਇਹ ਸੁਪਨਾ ਹੈ ਅਤੇ ਇਹ ਕੱਲ੍ਹ ਨੂੰ ਹਕੀਕਤ ਵੀ ਹੋ ਸਕਦਾ। ਇਨਸਾਨ ਦੀ ਕਾਮਯਾਬੀ, ਇਨਸਾਨ ਦੀ ਤਰੱਕੀ, ਇਨਸਾਨ ਦੀ ਖੁਸ਼ਹਾਲੀ ਇਸੇ ਚੀਜ਼ ਦੇ ਵਿੱਚ ਆ ਕਿ ਤੁਹਾਡਾ ਆਲਾ ਦੁਆਲਾ ਵੀ ਖੁਸ਼ ਰਹੇ। ਇਕੱਲਾ ਕੋਈ ਇਨਸਾਨ, ਇਕੱਲਾ ਕੋਈ ਪਰਿਵਾਰ ਖੁਸ਼ ਨਹੀਂ ਰਹਿ ਸਕਦਾ। ਇਹ ਸਾਰੀ ਦੁਨੀਆਦਾਰੀ ਜਿੰਨਾ ਚਿਰ ਖੁਸ਼ ਨਹੀਂ ਆ, ਉਨ੍ਹਾਂ ਚਿਰ ਤੁਸੀਂ ਵੀ ਕਿੱਦਾਂ ਖੁਸ਼ ਰਹਿ ਸਕਦੇ ਹੋ। ਆਪਣੀਆਂ ਅਰਦਾਸਾਂ ਦੇ ਵਿੱਚ ਇਹ ਵੀ ਵਿਚਾਰ ਸ਼ਾਮਿਲ ਕਰੀਏ ਕਿ ਰੱਬਾ ਸਾਡਾ ਆਲਾ ਦੁਆਲਾ ਸਾਰਾ ਖੁਸ਼ ਰਹੇ, ਸਾਡੇ ਸੱਜਣ, ਸਾਡੇ ਪਰਿਵਾਰ, ਸਾਡੇ ਗਲੀ ਮਹੱਲੇ ਵਾਲੇ, ਇਹ ਕੁੱਲ ਹਯਾਤੀ ਜਿੰਨੇ ਇਨਸਾਨ ਦੁਨੀਆ ਦੇ ਉੱਤੇ ਵੱਸਦੇ ਨੇ, ਜੀਵ ਜੰਤੂ, ਪੇੜ ਪੌਦੇ, ਸਭ ਖੁਸ਼ ਰਹਿਣ, ਕਿਉਂਕਿ ਆਪਾਂ ਸਾਰੇ ਇੱਕ ਦੂਸਰੇ ਦੇ ਨਾਲ ਪਰੁੱਚੇ ਹਾਂ। ਜੇ ਰੁੱਖ ਨਹੀਂ ਤਾਂ ਇਨਸਾਨ ਨਹੀਂ, ਜੇ ਜਾਨਵਰ ਨਹੀਂ ਤਾਂ ਇਨਸਾਨ ਨਹੀਂ, ਹੋਰ ਤਾਂ ਹੋਰ ਇਹ ਕੀੜੇ ਮਕੌੜੇ ਨਹੀਂ ਤਾਂ ਉਹਦਾ ਵੀ ਅਸਰ ਸਾਡੇ ਉੱਤੇ ਪੈਂਦਾ। ਇਹ ਧਰਤੀ, ਅਸਮਾਨ, ਇਹ ਸਾਫ ਪਾਣੀ, ਸਾਫ ਹਵਾ, ਹਰ ਇੱਕ ਚੀਜ਼ ਉਸ ਕਾਇਨਾਤ ਦੇ ਵਿੱਚ, ਉਸ ਰੱਬ ਦੀ ਬਣਾਈ, ਉਹ ਸਾਡੇ ਉੱਤੇ ਸਿੱਧੇ ਸਿੱਧੇ ਤਰੀਕੇ ਦੇ ਨਾਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸਰ ਅੰਦਾਜ਼ ਜ਼ਰੂਰ ਆ। ਸੋ ਅਗਲੀ ਵਾਰ ਜਦੋਂ ਆਪਾਂ ਆਪਣੇ ਲਈ ਕੁਛ ਮੰਗਾਂਗੇ ਤਾਂ ਇਹ ਚੀਜ਼ ਜ਼ਰੂਰ ਯਾਦ ਰੱਖਿਓ ਕਿ ਆਪਾਂ ਸਾਰਿਆਂ ਦੇ ਲਈ ਮੰਗਣਾ। ਇਸੇ ਕਰਕੇ ਸ਼ਾਇਦ ਸਾਡੇ ਗੁਰੂਆਂ ਨੇ ਕਿਹਾ ਸਰਬੱਤ ਦਾ ਭਲਾ। ਜਦੋਂ ਆਪਾਂ ਸਰਬੱਤ ਦੀ ਗੱਲ ਕਰਦੇ ਹਾਂ ਤਾਂ ਸਰਬੱਤ ਦੇ ਵਿੱਚ ਸਾਰਾ ਕੁਛ ਆ ਜਾਂਦਾ, ਇੱਥੋਂ ਤੱਕ ਕਿ ਤੁਸੀਂ ਆਪ ਵੀ ਸਰਬੱਤ ਦੇ ਵਿੱਚ ਸਮਾ ਜਾਂਦੇ ਹੋ। ਇਹ ਕੋਈ ਨਿੱਕੀ ਮੋਟੀ ਅਰਦਾਸ ਨਹੀਂ।
ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ, ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਤੋਂ ਤੁਸੀਂ ਕੁਛ ਨਾ ਕੁਛ, ਅਸੀਂ ਕੁਛ ਨਾ ਕੁਛ ਸਿੱਖਿਆ ਹੋਊਗਾ ਤੈਨੂੰ, ਜਾਂ ਫਿਰ ਇਸ ਕਹਾਣੀ ਦੇ ਕਿਸੇ ਨਾ ਕਿਸੇ ਐਂਗਲ ਨੂੰ, ਕਿਸੇ ਅੰਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਲੱਭਣ ਦੀ, ਟੋਲਣ ਦੀ ਕੋਸ਼ਿਸ਼ ਕਰਕੇ ਉਸ ਹਿੱਸੇ ਨੂੰ ਆਪਾਂ ਠੀਕ ਵੀ ਕਰਾਂਗੇ। ਇੱਦਾਂ ਦੀਆਂ ਕਹਾਣੀਆਂ ਜੇ ਹੋਰ ਸੁਣਨੀਆਂ ਹੋਣ ਤਾਂ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਰੇਡੀਓ ਹਾਂਜੀ 1674।

0: सुनो जी, गड्डी अक्षरा ज्वेलर्स वाल ले लो।
1: ओ जो हुकम मेरी सरकार।
0: ओ आ किधर, हैरी स्पार्क वाल जाना, तुसी आ किथे जा रहे हो?
1: अक्षरा ज्वेलर्स दी दूजी लोकेशन रिवर्स तंच।
0: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
1: आहो जी आहो,
0: अक्षरा ज्वेलर अपनी दूजी लोकेशन 56 गारफील्ड रोड ईस्ट रिवर्स तंच विच वी तुहाडी सेवा विच।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਹੈ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
4: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

बस भीम ग्रोवर हांजी 1674 ये नहीं है 71-72 ये है 1674 ये है 1674 सुनते रहो हांजी AM।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ, ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
5: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
4: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
6: They have slavery in their blood, we have kingship in ours.
7: Create terror.
4: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
6: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
5: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਦਿਨ ਵੀਰਵਾਰ ਦਾ ਤੇ ਕਿਉਂਕਿ ਸੌਣ ਦਾ ਮਹੀਨਾ ਚੜਾ ਤੇ ਇਸ ਕਰਕੇ ਪਵਨ ਕਰੇ ਸੋਰ ਯਾਨੀ ਕਿ ਸੋਰ ਥਰੋਟ
1: ਸੋਰ ਨਹੀਂ ਸ਼ੋਰ
0: ਸੋਰ ਥਰੋਟ ਸੌਣ ਦੇ ਮਹੀਨੇ ਦੀਆਂ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਸੁੱਤੇ ਰਹੋ ਖੂਬ ਸੌ ਜਿਹਨਾਂ ਨੂੰ ਸੌਣਾ ਮਿਲਦਾ ਪਰ ਇੱਥੇ ਤੇ ਉਹੀ ਸੌ ਸਕਦਾ ਜਿਹੜਾ ਵਿਚਾਰਾ ਬਿਮਾਰ ਦੂਸਰੇ ਨੂੰ ਕਿੱਥੇ ਸੌਣਾ ਸੌ ਕੇ ਵੀ ਦੂਸਰੇ ਨੂੰ ਤਲਖੀ ਜੀ ਮੱਚੀ ਰਹਿੰਦੀ ਆ ਚਕਾਹਣ ਜੀ ਪੈਂਦੀ ਰਹਿੰਦੀ ਆ ਵੀ ਹਾਏ ਕਿੱਥੇ ਸੁੱਤੇ ਸੁੱਤੇ ਦਿਨ ਕੱਢਤਾ ਸਤਿ ਸ਼੍ਰੀ ਅਕਾਲ ਕਹਿੰਦੇ ਵੀਰ ਜੀ ਹੁਣਾਂ ਨੇ ਵਧੀਆ ਤਰੀਕੇ ਦਾ ਇਤਿਹਾਸ ਸੁਣਾਇਆ ਤੇ ਇੱਦਾਂ ਹੀ ਜਾਰੀ ਰੱਖਿਓ ਧੰਨਵਾਦ ਜੀ ਬਹੁਤ ਮਿਹਰਬਾਨੀ ਕੋਸ਼ਿਸ਼ ਸਾਡੀ ਇਹੋ ਆ ਸਰ ਬਾਕੀ ਤੁਹਾਡੀਆਂ ਤਾੜੀਆਂ ਤੇ ਤੁਹਾਡੀ ਫੀਡਬੈਕ ਤੇ ਡਿਪੈਂਡ ਕਰਦਾ ਕਿਉਂਕਿ ਸਾਡੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਸੋਰਸ ਹੁੰਦਾ ਵਾ ਕਿਹੜੀ ਇਨਫੋਰਮੇਸ਼ਨ ਕਿੱਦਾਂ ਤੇ ਕਿੱਧਰ ਨੂੰ ਅੱਗੇ ਤੋਰਨੀ ਆ ਰੋਕਣੀ ਆ ਉਹ ਸਾਰੇ ਦਾ ਸਾਰਾ ਸੋਰਸ ਤੁਹਾਡੀ ਫੀਡਬੈਕ ਸੋ ਇਸ ਕਰਕੇ ਕਹੀਦਾ ਵਾ ਕਿ ਆਪਣੀ ਫੀਡਬੈਕ ਸਾਨੂੰ ਤੁਸੀਂ ਦਿੰਦੇ ਰਹੋ ਤਾਂ ਕਿ ਇਹ ਯਤਨ ਜਿਹੜੇ ਆ ਉਹ ਆਪਣਾ ਜਾਰੀ ਰੱਖੀਏ ਆਪਾਂ ਥੈਂਕ ਯੂ ਜੀ ਬਹੁਤ ਮਿਹਰਬਾਨੀ ਅੰਮ੍ਰਿਤ ਭੈਣ ਜੀ ਬਹੁਤ ਧੰਨਵਾਦ ਤੁਹਾਡਾ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਇਕਬਾਲ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਕਹਿੰਦੇ ਕਿ ਸੌਣ ਦਾ ਮਹੀਨਾ ਅਤੇ ਸੋਰ ਓਕੇ ਧੰਨਵਾਦ ਜੀ ਮਿਹਰਬਾਨੀ ਅਤੇ ਸ਼ੁਕਰੀਆ ਜੀ ਇੱਥੇ ਵੀ ਆਪਾਂ ਹੁਣ ਵੇਖਦੇ ਹਾਂ ਅਤੇ ਇੰਨਾ ਮਹੀਨਿਆਂ ਦੇ ਵਿੱਚ ਸੌਣ ਸੌਣ ਜਾਂ ਹੋ ਹੀ ਜਾਂਦਾ ਵਾ ਜਦੋਂ ਆਪਾਂ ਵੇਖਦੇ ਹਾਂ ਵੀ ਚਾਰ ਚੁਫੇਰੇ ਤੀਆਂ ਬੀਬੀਆਂ ਤਿਆਰ ਸ਼ਿਆਰ ਹੋ ਕੇ ਜਾਂਦੀਆਂ ਨੱਚਦੀਆਂ ਗਿੱਧਾ ਪਾਉਂਦੀਆਂ ਸੋ ਇੱਕ ਤਰ੍ਹਾਂ ਦੇ ਨਾਲ ਉਹ ਵਾਲਾ ਮਾਹੌਲ ਚਾਲ ਬਣ ਜਾਂਦਾ
1: ਬਣ ਜਾਂਦਾ ਹਾਂ ਜਿੱਥੇ ਮਤਲਬ ਆਪਣਾ ਡਾਇਸਪੋਰਾ ਹੋਵੇ ਬਾਕੀ ਸਾਵਣ ਵੱਲੋਂ ਤਾਂ ਮੈਲਬਨ ਨੂੰ ਬਖਸ਼ਾ ਇੱਥੇ ਤਾਂ 8-9 ਮਹੀਨੇ ਸਾਵਣ ਦਾ ਹੀ ਮਹੀਨਾ ਰਹਿੰਦਾ ਇੱਥੇ ਪਵਨ ਸੋਰ ਹੀ ਕਰਦੀ ਰਹਿੰਦੀ
0: ਬੱਦਲ ਲੀਕ ਹੋਏ ਰਹਿੰਦੇ ਅੱਜ ਸਵੇਰੇ ਸਵੇਰੇ ਜਦੋਂ ਬਹੁਤੀ ਸਵੇਰੇ ਵੀ ਨਹੀਂ ਮੈਨੂੰ ਐਗਜੈਕਟ ਯਾਦ ਨਹੀਂ ਕਿੰਨੇ ਕੁ ਵਜੇ ਹੋਣਗੇ ਉਦੋਂ ਵੀ ਮੀਂਹ ਜਿਹਾ ਪੈਣ ਲੱਗ ਪਿਆ ਇੱਕਦਮ
1: ਸਵਾ 6 ਮੇਰੇ ਸਵਾ 6 ਸਾਡੇ
0: ਸ਼ਾਇਦ ਇੱਕਦਮ ਮੀਂਹ ਜਿਹਾ ਪੈਣ ਲੱਗ ਪਿਆ ਤੇ ਕੋਈ ਪਤਾ ਹੀ ਨਹੀਂ ਲੱਗਦਾ
1: ਹਾਂ ਹਨਾ ਇਹ ਖਾਸੀਅਤ ਆ ਨਾ ਕਿ ਕੋਈ ਕੋਈ ਦਿਨ ਅੱਛਾ ਜਦੋਂ ਮੈਂ ਇੱਥੇ ਆਇਆ ਨਾ ਮੈਂ ਇੱਕ ਸੁਣੀ ਸੁਣਾਈ ਗੱਲ ਲੱਗਦੀ ਨਾ ਤੁਹਾਨੂੰ ਕਿ ਇੱਕੋ ਦਿਨ 'ਚ ਚਾਰ ਵੈਦਰ ਹੋ ਜਾਂਦੇ ਆ ਜੀ ਇੱਕੋ ਦਿਨ 'ਚ ਚਾਰ ਵੈਦਰ ਹੋ ਜਾਂਦੇ ਆ ਮੈਂ ਜਦੋਂ ਵਾਕਈ ਵੇਖਿਆ ਕਿ ਜੈਨੂਅਲੀ ਉਹ ਗਰਮੀਆਂ ਦੇ ਅੰਦਰ ਕਿ ਸ਼ੂ ਵੀ ਸੜਦਾ ਪਿਆ ਤੁਸੀਂ ਇਸ ਵਕਤ ਸਿਟੀ ਘੁੰਮਦੇ ਪਏ ਹੋ ਤੇ ਪੂਰੇ 15-20 ਮਿੰਟ ਬਾਅਦ ਮੀਂਹ ਘਨਨ ਘਨ ਬੰਦਾ ਕਹਿੰਦਾ ਵਾਕਈ ਯਾਰ ਇਹ ਕੋਈ ਐਂਗਜ਼ਾਇਟੀ ਐਂਗਜ਼ਾਇਟੀ ਕੋਈ ਡਿਸਆਰਡਰ ਹੈ ਇੱਥੇ ਦੇ ਵੈਦਰ ਨੂੰ ਠੀਕ ਨਹੀਂ ਫੀਲ ਕਰ ਰਿਹਾ
0: ਹੈ ਤੇ ਹੈ ਪ੍ਰੋਬਲਮ ਹੈ ਤੇ ਹੈ ਪ੍ਰੋਬਲਮ ਚਲੋ ਜੋ ਵੀ ਆ ਹਰ ਇੱਕ ਧਰਤੀ ਦੀ ਆਪਣੀ ਇੱਕ ਖੂਬਸੂਰਤੀ ਹੁੰਦੀ ਆ ਤੇ ਇੱਥੋਂ ਦੀ ਇਹ ਖੂਬਸੂਰਤੀ ਆ ਫਿਰ
1: ਹਾਂ ਇਹ ਗੱਲ ਹੈ ਨਾ
0: ਸੋ ਖੈਰ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ 16 ਤਰੀਕ ਆ ਭਾਈ ਜੁਲਾਈ ਦਾ ਮਹੀਨਾ ਤੇ ਅੱਜ ਵੀਰਵਾਰ ਦਾ ਦਿਨ ਤੇ ਅੱਜ ਦੇ ਦਿਨ ਤੁਹਾਡੇ ਨਾਲ ਸਾਂਝਾ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਪੈ ਰਹੇ ਨੇ ਜਿਹੜੇ ਹਿੱਸੇ ਦੇ ਵਿੱਚ ਤੁਸੀਂ ਵੀ ਆਪਣੀ ਫੀਡਬੈਕ ਜਾਂ ਫਿਰ ਫੀਡਬੈਕ ਨਾ ਕੀ ਫੀਡਬੈਕ ਤਾਂ ਦੇਣੀ ਹੁੰਦੀ ਹਰ ਇੱਕ ਚੀਜ਼ ਦੇ ਉੱਤੇ ਮਤਲਬ ਤੁਸੀਂ ਆਪਣੀ
1: ਸ਼ਮੂਲੀਅਤ
0: ਕਰਨੀ ਹੁੰਦੀ ਆ ਤੇ ਉਹ ਤੁਸੀਂ ਕਰਨ ਦੇ ਲਈ 044-717-1674 ਦੇ ਉੱਤੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਇਸੇ ਦੇ ਉੱਤੇ ਵਟਸਐਪ ਤੇ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ ਤੇ ਹਲੇ ਥੋੜ੍ਹਾ ਜਿਹਾ ਅਟਕ ਕੇ ਕਿਉਂਕਿ ਆਪਾਂ ਥੋੜ੍ਹਾ ਜਿਹਾ ਪ੍ਰੋਗਰਾਮ ਆਪਾਂ ਅੱਗੇ ਤੋਰ ਲਈ ਆਪਣਾ ਕੀ ਚੱਲ ਰਿਹਾ ਕ੍ਰਿਸ਼ਨਾ ਜੀ ਯੰਗਸਤਾਨ ਦੇ ਵਿੱਚ ਕੀ ਚੱਲ ਰਿਹਾ ਯੰਗਸਟਰਾਂ ਦੀ ਦੁਨੀਆਂ ਦੇ ਵਿੱਚ ਕੀ ਚੱਲ
1: ਰਿਹਾ ਯੰਗਸਟਰਾਂ ਦੀ ਦੁਨੀਆਂ 'ਚ ਕਹਿ ਲਓ ਜਾਂ ਫਿਰ ਯੂਜੁਅਲ ਹੈ ਨਾ ਆਪਾਂ ਕਹਿ ਲਈਏ ਸਮਾਜਿਕ ਦਾਇਰੇ ਦੇ ਅੰਦਰ ਤੁਹਾਨੂੰ ਫਿਲਮਾਂ ਤੋਂ ਐਗਜ਼ਾਮਪਲ ਦੇ ਦਿੰਦਾ ਕਿ ਇੱਕ ਪੰਜਾਬੀ ਫਿਲਮ ਕੱਲ ਆ ਰਹੀ ਹੈ ਹੈ ਨਾ ਦਸਤਾਰ
0: ਹਾਂਜੀ
1: ਵਿਚ ਹੈਜ਼ ਗੋਟ ਥੀਮਸ ਆਫ ਰੇਸਿਜ਼ਮ ਹੈਨਾ ਉਹ ਵੀ ਇੱਧਰ ਸਮੇਂ 'ਚ ਜਦੋਂ ਪੂਰੀ ਦੁਨੀਆਂ 'ਚ ਫੰਡਾਮੈਂਟਲਿਜ਼ਮ ਵਧਿਆ ਪਿਆ ਫੰਡਾਮੈਂਟਲਿਜ਼ਮ ਤੋਂ ਭਾਵ ਇਹ ਹੁੰਦਾ ਕਿ ਜਿਸ ਮੁਲਕ 'ਚ ਰਿਲੀਜਨ ਦੀ ਵਾਹ ਵਾਹੀ ਹੈ ਤਾਂ ਉਹ ਮੈਜੋਰਿਟੀ ਵਾਹ ਵਾਹ ਕਰੇਗਾ ਜਿੱਥੇ ਕਲਰ ਦੀ ਵਾਹ ਵਾਈ ਉਹ ਕਲਰ ਦੀ ਹੋਏਗੀ ਹੈ ਨਾ ਅਤੇ ਜਿੱਥੇ ਕਲਾਸ ਦੀ ਵਾਹ ਵਾਈ ਉਹ ਕਲਾਸ ਉੱਪਰ ਆਪਣੇ ਆਪ ਨੂੰ ਦਿਖਾਏਗੀ ਉਹ ਚੱਲਦਾ ਪਿਆ ਅਤੇ ਉਹਦਾ ਸ਼ਿਕਾਰ ਕਲਾਸ ਐਲੀਟਿਜ਼ਮ ਅਤੇ ਵਾਈਟ ਵਾਸ਼ ਦਾ ਸ਼ਿਕਾਰ ਇੱਕ ਵਾਈਟ ਡਾਇਰੈਕਟਰ ਵੀ ਹੋ ਗਿਆ
0: ਅੱਛਾ
1: ਹਾਂ ਕੱਲ ਰਿਲੀਜ਼ ਹੋ ਰਹੀ ਹੈ ਇੱਕ ਹੋਰ ਫਿਲਮ ਓਡੀਸੀ ਉਹਦਾ ਕੁਛ ਰਿਲੇਸ਼ਨ ਨਹੀਂ ਹੈ ਰੇਸਿਜ਼ਮ ਦੇ ਨਾਲ ਪਰ ਉਹਨਾਂ ਨਾਲ ਹੋ ਗਿਆ ਤੇ ਫਿਰ ਮੈਂ ਸੋਚਿਆ ਕਿ ਓਡੀਸੀ ਵੀ ਆ ਰਹੀ ਹੈ ਕਾਫੀ ਲੋਕਾਂ ਨੇ ਵੇਖਣੀ ਵੀ ਹੋਣੀ ਆ ਤੇ ਆਪਾਂ ਥੋੜੀ ਜਿਹੀ ਕਹਾਣੀ ਵੀ ਦੱਸ ਦਈਏ ਬਈ ਕੀ ਹੋਏ ਕੀ ਕਹਾਣੀ ਕੀ ਹੈ ਕਿਉਂਕਿ ਉਹਨੂੰ
0: ਬਹੁਤ ਸਾਰੇ ਵੈਸੇ ਜਾਣਦੇ ਹੋਣਗੇ ਵੈਸੇ ਇਸ ਨਾਂ ਤੋਂ ਤੁਸੀਂ ਵਾਕਫ ਹੋ ਗਏ ਕਾਫੀ ਵੱਡਾ ਨਾਂ ਹੈ ਮੈਨੂੰ ਲੱਗਦਾ ਇਹ ਉਹ ਨਾਂ ਆ ਜਿਹੜੇ ਬੰਦੇ ਦਾ ਇਹ ਉਹ ਡਾਇਰੈਕਟਰ ਹੈ ਜਿਹੜਾ ਡਾਇਰੈਕਟਰ ਦਾ ਨਾਂ ਹੀ ਸੁਣ ਕੇ ਆਪਾਂ ਫਿਲਮ ਵੇਖਦੇ ਹਾਂ।
1: ਕ੍ਰਿਸਟੋਫਰ ਨੋਲਨ ਬਹੁਤ ਘੱਟ ਡਾਇਰੈਕਟਰਸ ਵਿੱਚੋਂ ਇੱਕ ਹੈ, ਬਿਲਕੁਲ ਤੁਹਾਡਾ ਸਹੀ ਪੁਆਇੰਟ ਹੈ, ਜਿਹੜੇ ਆਪਣੇ ਨਾਮ ਤੋਂ 500-600 ਮਿਲੀਅਨ ਦਾ ਵਰਲਡ ਵਾਈਡ ਗਰੋਸ ਲੈ ਆਉਂਦਾ ਹੈ ਨਾ। ਪਿਛਲੇ ਦਿਨੀ ਇੰਡੀਆ ਕਰਕੇ ਆਏ ਟੂਰ ਤੇ ਬਹੁਤ ਬਹੁਤ ਗ੍ਰੈਂਡ ਵੈਲਕਮ ਮਿਲਿਆ ਇਹਨਾਂ ਨੂੰ ਜਿੱਥੇ ਜਿੱਥੇ ਵੀ ਗਏ। ਸਟਾਰਕਾਸਟ ਵੀ ਨਾਲ ਗਏ ਸੀ, ਮੈਟ ਡੇਮਨ ਗਿਆ ਸੀ। ਮੈਟ ਡੇਮਨ ਇਜ਼ ਅ ਹਿਊਜ ਸਟਾਰ, 90s ਤੋਂ ਲੈ ਕੇ ਹੁਣ ਤੱਕ ਬਹੁਤ ਤਗੜੀਆਂ ਫਿਲਮਾਂ ਕੀਤੀ। ਟੌਮ ਹਾਲੈਂਡ ਹੈ ਫਿਲਮ ਦੇ ਅੰਦਰ ਜੋ ਸਪਾਈਡਰਮੈਨ ਵੀ ਪਲੇਅ ਕਰਦਾ।
0: ਓਕੇ,
1: ਸਪਾਈਡਰਮੈਨ ਵੀ ਆਈ ਖੜੀ ਉਸ ਤੋਂ ਬਾਅਦ
0: ਸਪਾਈਡਰਮੈਨ ਦੇ ਵਿੱਚ ਤੇ ਜਿਹਨੂੰ ਮਰਜ਼ੀ ਲੈ ਲੈਣ ਉਹ ਤੇ ਲੁਕਿਆ ਹੁੰਦਾ ਵਾ।
1: ਨਹੀਂ ਨਹੀਂ, ਜਿਹੜਾ ਸਪਾਈਡਰਮੈਨ ਦੇ ਅੰਦਰ ਨਾ ਅਸਲ ਚ ਹੀਰੋ ਦੋ, ਇੱਧਰ ਤਿੰਨ ਸੁਪਰ ਹੀਰੋ ਕਰੈਕਟਰ ਨੇ, ਕਦੀ ਦੇਖਿਓ ਫਿਲਮਾਂ ਜਿਹਦੇ ਅੰਦਰ ਸੁਪਰ ਹੀਰੋ ਨਾਲੋਂ ਜ਼ਿਆਦਾ ਵਧੀਆ ਉਹਨਾਂ ਦੀ ਆਲਟਰ ਈਗੋ ਹੈ ਜਿਹੜੀ ਉਹ ਦੁਨੀਆਂ ਨੂੰ ਦਿਖਾਉਂਦੇ। ਪੀਟਰ ਪਾਰਕਰ ਸਪਾਈਡਰਮੈਨ ਦਾ, ਕਿਉਂਕਿ ਲਾਈਫ 'ਚ ਜੋ ਬੁਰਾ ਹੋਣਾ, ਜੋ ਟ੍ਰੈਜਡੀ ਹੋਣੀ ਆ, ਉਹ ਪੀਟਰ ਪਾਰਕਰ ਨਾਲ ਹੋਣੀ ਆ। ਆਂਟੀ ਅੰਕਲ ਉਹਦੇ ਮਰਨੇ ਆ ਹਨਾ, ਪਿਆਰ ਉਹਦਾ ਨਹੀਂ ਪੂਰਾ ਹੋਣਾ। ਸਪਾਈਡਰਮੈਨ ਨੇ ਤਾਂ ਬਸ ਜਾਲੇ ਸੁੱਟਣੇ, ਬੰਦੇ ਹਨਾ ਖਤਮ ਕਰਨੇ। ਇਨਫੈਕਟ ਸਪਾਈਡਰਮੈਨ 2 ਜਿਹੜੀ ਫਿਲਮ ਸੀ, ਜਿਹੜੀ ਸਭ ਤੋਂ ਪਹਿਲੇ ਪਾਰਟ 'ਚ ਆਈ ਸੀ ਜੇ ਕਿਸੇ ਨੂੰ ਯਾਦ ਹੋਵੇ, ਉਹਦੇ ਅੰਦਰ ਸਪਾਈਡਰਮੈਨ ਐਂਡ 'ਚ ਜਿਹੜਾ ਮੇਨ ਵਿਲਨ ਆ ਉਹਨੂੰ ਕਿਸੇ ਆਪਣੀ ਪਾਵਰ ਕਰਕੇ ਨਹੀਂ ਹਰਾਉਂਦਾ, ਆਪਣਾ ਮਾਸਕ ਉਤਾਰ ਕੇ ਕਹਿੰਦਾ ਕਿ ਮੈਂ ਪੀਟਰ ਹਾਂ, ਮੈਂ ਤੇਰੇ ਤੋਂ ਪੜ੍ਹਿਆ ਹੋਇਆ, ਤੂੰ ਹੀ ਮੈਨੂੰ ਸਿਖਾਇਆ ਕਿ ਇਨਸਾਨੀਅਤ ਲਈ ਕੁਝ ਚੰਗਾ ਕਰਨਾ ਚਾਹੀਦਾ, ਤੂੰ ਹੁਣ ਆਪ ਇੱਦਾਂ ਕਰਦਾ ਪਿਆ। ਸੋ ਗ੍ਰੇਟ, ਸੇਮ ਇਜ਼ ਦਾ ਕੇਸ ਵਿਦ ਬੈਟਮੈਨ, ਸੇਮ ਇਜ਼ ਦਾ ਕੇਸ ਵਿਦ ਆਇਰਨ ਮੈਨ, ਕਿ ਇਹ ਜਦੋਂ ਆਪਣੇ ਮਾਸਕ ਜਾਂ ਸੂਟ 'ਚ ਨਹੀਂ ਹੁੰਦੇ ਤੇ ਇਹ ਕਰੈਕਟਰ ਉੱਦਾਂ ਜ਼ਿਆਦਾ ਮਸ਼ਹੂਰ ਨੇ, ਜ਼ਿਆਦਾ ਮਕਬੂਲ ਨੇ ਆਪਣੇ ਲੈਵਲ 'ਤੇ, ਜਦੋਂ ਮਤਲਬ ਬੈਟਮੈਨ ਐਜ਼ ਅ ਬਰੂਸ ਵੇਨ, ਉਹਦਾ ਇੱਕ ਸਵੈਗ ਔਰਾ ਲੋਕਾਂ ਨੂੰ ਜ਼ਿਆਦਾ ਪਸੰਦ ਆ। ਸੇਮ ਟੋਨੀ ਸਟਾਰਕ ਹੈ
0: ਅਸਲ ਫੇਸ,
1: ਹਾਂ ਅਸਲ ਫੇਸ ਜ਼ਿਆਦਾ ਮਸ਼ਹੂਰ।
0: ਮੈਂ ਉਹੀ ਕਹਿ ਰਿਹਾ ਨਾ, ਇਹਦੇ 'ਚ ਤੇ ਮੰਨ ਲਓ ਜਦੋਂ ਕੋਸਟਿਊਮ 'ਚ ਉਹਨਾਂ ਨੇ ਸ਼ੂਟ ਕਰਨਾ ਤੇ ਕੋਈ ਵੀ ਕਰਜੇ ਉਹ ਕੀ ਪਤਾ ਲੱਗਦਾ ਕੌਣ ਹੈ ਅੰਦਰ,
1: ਹੁੰਦਾ ਹੋਏਗਾ, ਪ੍ਰੀਟੀ ਮਚ ਸ਼ੋਰ ਹੁੰਦਾ ਹੋਏਗਾ। ਜਿਹੜਾ ਡੈਡਪੂਲ ਪਲੇ ਕਰਦਾ ਰਾਇਨ ਰੈਨਲਡਸ, ਉਹ ਸਭ ਤੋਂ ਮਸ਼ਹੂਰ ਹੈ ਕਿ ਉਹ ਆਪਣੇ ਸਟੰਟ ਵੀ ਸਾਰੇ ਆਪ ਹੀ ਕਰਦਾ, ਤੇ ਕਹਿੰਦੇ ਕਿ ਇਹਦੀ ਫਿਲਮ ਨਹੀਂ ਬਣਨ ਦਿੰਦੇ ਸੀਗੇ ਰਾਇਨ ਰੈਨੋਲਡਸ ਦੀ, ਤੇ ਇਹਨੇ 6-7 ਮਿੰਟ ਦੀ ਨਾ ਇੱਕ ਐਕਸ਼ਨ ਸੀਕੁਐਂਸ ਕੀਤਾ ਸੀਗਾ। ਇੱਕ ਹੁੰਦਾ ਨਾ ਟੈਸਟਿੰਗ ਕਰਦੇ ਆ ਸਟੂਡੀਓ ਵਾਲੇ ਕਿ ਇਹ ਫਿਲਮ ਬਣਾਉਣੀ ਕਿ ਨਹੀਂ ਬਣਾਉਣੀ, ਫਿਰ ਬਾਅਦ ਚੋਂ ਠੰਡੇ ਬਸਤੇ ਪਾ ਜਾਂਦੇ ਕਿ ਨਹੀਂ ਯਾਰ ਇਹ 'ਚ ਪੈਸੇ ਵੱਧ ਲੱਗਣੇ, ਵਟਐਵਰ ਹੈ ਨਾ। ਇਹਨੂੰ ਲੀਕ ਕਰਾਤਾ ਸੀ ਰਾਇਨ ਰੈਨਲਡਸ ਨੇ, ਫਿਰ ਬਾਅਦ ਚੋਂ 4-5 ਸਾਲ ਬਾਅਦ ਮੰਨਿਆ ਕਿ ਮੈਂ ਹੀ ਲੀਕ ਕਰਾਇਆ, ਕਿਉਂਕਿ ਸਟੂਡੀਓ ਨੇ ਕਿਹਾ ਫਿਲਮ ਨਹੀਂ ਬਣਾਉਣੀ ਅਸੀਂ ਡੈਡਪੂਲ, ਕਿਉਂਕਿ ਡੈਡਪੂਲ ਆਪਣੇ ਆਪ 'ਚ ਬਹੁਤ ਅਜੀਬ ਸੁਪਰ ਹੀਰੋ ਹੈ। ਸੁਪਰ ਹੀਰੋ ਯੂਜਲੀ ਕਿਡਸ ਆਡੀਅੰਸ ਹੁੰਦੀ ਆ, ਪਰ ਉਹ ਗਾਲਾਂ ਇੰਨੀਆਂ ਕੱਢਦਾ ਅਤੇ ਉਹਦੀ ਥੀਮਸ ਵੀ, ਗਾਲਾਂ ਵੀ ਛੱਡੋ ਅਤੇ ਜੋਕਸ ਵੀ ਇੱਦਾਂ ਦੇ ਜਿਸ ਤਰ੍ਹਾਂ ਕਹਿ ਲਓ ਅਡਲਟ 4-5 ਯਾਰ ਦੋਸਤ ਬੈਠ ਕੇ ਗੱਲਾਂ ਕਰਨਗੀਆਂ ਨਾ ਉੱਦਾਂ ਦੀਆਂ। ਸੋ ਉਹ ਪਤਾ ਹੀ ਸੀਗਾ ਕਿ ਇਹ ਸਰਟੀਫਿਕੇਟ ਮਿਲੇਗਾ, ਉਹਦੇ ਅੰਦਰ ਵਾਇਲੈਂਸ ਉਸ ਤਰ੍ਹਾਂ ਦਾ ਹੁੰਦਾ ਕਿ ਬੰਦਾ ਪੂਰਾ ਹੀ ਵੱਢਦਾ, ਸਮਥਿੰਗ ਲਾਈਕ ਦੈਟ। ਸੋ ਉਹਨੇ ਆਪ ਲੀਕ ਕੀਤੀ ਸੀਗੀ, ਫਿਰ ਉਹਨੇ ਬਾਅਦ ਚੋਂ ਕਹਿੰਦਾ ਐਜ਼ ਅ ਕਲੋਜ਼ ਫਿਰ ਸਾਈਨ ਕੀਤਾ ਸੀਗਾ ਕਿ ਮੈਂ ਤੁਹਾਡੇ ਪੈਸੇ ਬਚਾਊਂਗਾ, ਕਿ ਤੁਹਾਨੂੰ ਕੋਈ CGI ਕਰਨ ਦੀ ਲੋੜ ਨਹੀਂ, ਮੈਂ ਜਿਹੜੇ ਜਿਹੜੇ ਸੀਨ ਜਿਹ 'ਚ ਪਤਾ ਕਿ ਆਹ ਮੈਂ ਕਰ ਸਕਦਾ, ਕਿਉਂਕਿ ਸਟੰਟਮੈਨ ਵੀ ਕਰ ਸਕਦਾ ਜਿੱਥੇ VFX ਦੀ ਲੋੜ ਨਹੀਂ, ਉਹ ਮੈਂ ਹੀ ਕਰਾਂਗਾ। ਸੋ ਉਹ ਆਪ ਕਰਦਾ ਇਸ ਕਰਕੇ।
0: ਓਕੇ, ਸੋ ਇਹਦੇ ਵਿੱਚ ਫਿਰ ਉਹ ਆਪਣੇ ਗਾਣੇ ਵਾਲਿਆਂ ਨੇ ਵੀ ਸਿੱਖ ਲਿਆ ਪੰਜਾਬੀ ਆਪਣੇ, ਹੈ ਨਾ, ਵੀ ਉਹ ਵੀ ਲੀਕ ਹੋ ਗਿਆ, ਉਹ ਵੀ ਲੀਕ ਹੋ ਗਿਆ।
1: ਪਤਾ ਨਹੀਂ ਪੰਜਾਬੀ ਗਾਣੇ ਕਿੱਦਾਂ ਲੀਕ ਹੁੰਦੇ, ਮੈਨੂੰ ਅੱਜ ਤੱਕ ਸਮਝ ਨਹੀਂ ਆਇਆ, ਅੱਜ ਤੱਕ ਨਹੀਂ ਸਮਝ ਆਇਆ ਕਿ ਇਹ ਕਿਸ ਤਰੀਕੇ ਨਾਲ। ਇੱਕ ਸੰਗਤਾਲ ਹੈ ਨਾ, ਬਹੁਤ ਮਸ਼ਹੂਰ ਕੋਮੇਡੀਅਨ ਆ,
0: ਨੈਪੀਆਂ ਵਰਗੇ ਗਾਣੇ ਆ,
1: ਨਹੀਂ ਉਹਦੀ ਬਹੁਤ ਵਧੀਆ ਸਕਿੱਟ ਆ, ਉਹਨੇ ਯੂਟਿਊਬ ਵੀਡੀਓ ਬਣਾਈ, ਉਹ ਸਿੰਗਰ ਬਣ ਕੇ ਜਾਂਦਾ, ਗਾਣਾ ਰਿਕਾਰਡ ਕਰਦਾ, ਗਾਣਾ ਰਿਕਾਰਡ ਕਰਕੇ ਨਾ ਪਿੱਠ ਕਰ ਲੈਂਦਾ ਮਿਊਜ਼ਿਕ ਪ੍ਰੋਡਿਊਸਰ ਵੱਲ, ਕਹਿੰਦਾ ਪਾਜੀ ਜੇ ਹੁਣ ਲੀਕ ਹੋ ਜਾਵੇ ਨਾ ਤੇ ਤੁਸੀਂ ਪਲੀਜ਼ ਲੀਕ ਨਾ ਕਰਿਓ, ਫਿਰ ਨਾਲ ਇਸ਼ਾਰਾ ਕਰੀਓਗੇ ਕਰ ਦੋ ਕਰ ਦੋ ਕਰ ਦੋ ਕਰ ਦੋ, ਫਿਰ ਅੱਖ ਬੰਦ ਕਹਿੰਦਾ ਕਰ ਦੋ ਪਾਜੀ ਲੀਕ ਨਾ ਕਰਿਓ ਪਾਜੀ ਲੀਕ ਨਾ। ਹੋਰ ਕੀ ਤਰੀਕਾ ਹੋ ਸਕਦਾ ਵੀ ਲੀਕ ਹੋਣ ਦਾ?
0: ਬਾਕੀ ਚਲੋ ਉਹ ਜਾਣੇ ਹੋਣਾ, ਆਪਾਂ ਕੀ ਕਹਿ ਸਕਦੇ, ਪਰ ਇਹ ਆ ਵੀ ਆ ਹੋ ਸਕਦਾ ਫਿਰ ਆ ਜਿਹੜਾ ਉਹਦਾ ਆਈਡੀਆ ਇਹ ਇੱਥੋਂ ਫਿਰ ਗਾਂ ਇਹਨਾਂ ਨੂੰ ਵੀ ਆਈਡੀਆ
1: ਆ ਹੋ ਸਕਦਾ ਕਾਫੀ, ਹੈ ਨਾ, ਇਹ ਚੀਜ਼ਾਂ ਚੱਲਦੀਆਂ। ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਤਗੜੀ ਲੀਕਡ ਸਟੋਰੀ ਜਿਹੜੀ ਹੈ ਨਾ ਉਹ ਓਡਿਸੀ ਵਾਲੀ ਆ।
0: ਅੱਛਾ,
1: ਕਿਉਂਕਿ ਜਿਸ ਬੰਦੇ ਨੇ ਇਹ ਕਹਾਣੀ ਬੋਲੀ, ਅੱਜ ਤੋਂ 3,000-3,200 ਸਾਲ ਪੁਰਾਣੀ ਇਹ ਕਹਾਣੀ ਆ। ਜੇ ਇਹਨੂੰ ਆਪਾਂ ਕੰਟੈਂਪਲੇਟ ਕਰੀਏ ਤਾਂ ਦੋ ਹਿੱਸਿਆਂ 'ਚ ਵੰਡੀ ਹੋਈ ਹੈ, ਲਿਲੀਆਡ ਜਿਹੜੀ ਟ੍ਰੋਜਨ ਹਾਰਸ ਹੈ ਅਤੇ ਓਡਿਸੀ ਜਿਹੜੀ ਉਸ ਤੋਂ ਬਾਅਦ ਦਾ ਪਾਰਟ ਹੈ। ਸੋ ਓਡਿਸੀ ਬੇਸਿਕਲੀ ਸੀਕੁਅਲ ਹੈ ਉਸ ਫਿਲਮ ਦਾ ਜੋ ਪਹਿਲੇ ਬਣੀ ਨਹੀਂ ਹੈ, ਪਰ ਕਿਉਂਕਿ ਉਹੀ ਵੈਸਟਰਨ ਸੁਸਾਇਟੀ ਦੇ ਅੰਦਰ ਲੋਕਾਂ ਨੂੰ ਹੁੰਦਾ ਕਿ ਇਹ ਤਾਂ ਸੁਣੀਆ ਸੁਣਾਈ, ਕਿਉਂਕਿ ਉੱਥੇ ਦੀ ਮਹਾਭਾਰਤ ਹੈ ਹਰ ਕਿਸੇ ਨੂੰ ਪਤਾ, ਤੇ ਕਹਿੰਦੇ ਕੁਛ 13,000-14,000 ਲਾਈਨ ਲੰਬੀ ਪੋਏਮ ਹੈ ਇਹ ਬੇਸਿਕਲੀ, ਜੋ ਇੱਕ ਹੋਮਰ ਨਾਮ ਦੇ ਬੰਦੇ ਨੇ ਬੋਲੀ ਅੱਜ ਤੋਂ 3,000-3,200 ਸਾਲ ਪਹਿਲਾਂ। ਕਿਉਂਕਿ ਇਹ ਚ ਵੀ ਉਹੀ ਜਿਸਾ ਮਹਾਭਾਰਤ ਹੈ ਨਾ ਕਿ ਦੇਵਤੇ ਵੀ ਵਿੱਚ ਹੀ ਸੁਪਰ ਹਿਊਮਨਸ ਕਿ ਅਰਜਨ ਵੀ ਲੜਦਾ ਪਿਆ ਪਰ ਉੱਪਰੋਂ ਇੰਦਰ ਦੇਵ ਵੀ ਕੁਛ ਨਾ ਕੁਛ ਕਰ ਰਿਹਾ, ਸੂਰਯ ਦੇਵ ਵੀ ਕੁਛ ਨਾ ਕੁਛ ਕਰ ਰਿਹਾ, ਸੇਮ ਇੱਦਾਂ ਦਾ ਹੀ ਕੰਸੈਪਟ ਆ ਟੋਟਲੀ। ਤੇ ਅੰਨਾ ਸੀਗਾ, ਹੋਮਰ, ਹੋਮਰ ਨਾਮ ਸੀ ਬੰਦੇ ਦਾ, ਅੰਨਾ ਸੀ, ਉਹ ਗਲੀ ਗਲੀ ਜਾ ਕੇ ਇਹ ਕਹਾਣੀ ਦੇ ਕੁਛ ਕੁਛ ਹਿੱਸੇ ਬੋਲਦਾ ਸੀ।
0: ਓਕੇ,
1: ਫਿਰ ਬਾਅਦ ਚੋਂ ਜਿੱਥੇ ਜਿੱਥੇ ਪਿੱਕ ਹੋਈ ਉਹ ਇੰਨੀ ਪਿੱਕ ਹੋਈ ਉਸ ਸੋਸਾਇਟੀ ਦੇ ਅੰਦਰ ਕਿ ਲੋਕਾਂ ਨੇ ਥੋੜੇ ਥੋੜੇ ਹਿੱਸੇ ਨਾ ਉਹਦੇ ਜਿਹੜੇ ਮਸ਼ਹੂਰ ਹੋ ਗਏ ਉਹੀ ਇਕੱਲੇ ਸੁਣਾਣੇ ਮਹਿਫਲਾਂ 'ਚ ਬੈਠ ਕੇ।
0: Okay.
1: ਫਿਰ ਕਿਸੇ ਨੇ ਲਿਖਣਾ ਸ਼ੁਰੂ ਕੀਤਾ, ਫਿਰ ਜਦੋਂ ਲਿਖਿਆ ਪੂਰਾ ਦਾ ਪੂਰਾ ਕੁਛ 10-12 ਲੋਕਾਂ ਨੇ ਰਲ ਕੇ ਲਿਖਿਆ, ਕਿਸੇ ਕੋਲ ਕ੍ਰੈਡਿਟ ਨਹੀਂ ਹੈ, ਮਤਲਬ ਕਿਸੇ ਨੇ ਨਹੀਂ ਪਤਾ ਕਿੰਨੇ ਲਿਖਿਆ। ਅੱਜ ਵੀ ਕਹਿੰਦਾ ਹੋਮਰ ਦੀ ਕਈ ਬਾਤ ਲਿਲੀਆਡ ਐਂਡ ਓਡੀਸੀ ਇਹ ਕਹਾਣੀ ਹੈ।
0: ਓਕੇ,
1: ਉਹਨਾਂ ਨੇ ਲਿਖਿਆ ਤੇ ਉਹ ਮੈਨੂੰ ਲਾਇਬ੍ਰੇਰੀ ਦਾ ਨਾਮ ਧਿਆਨ ਨਹੀਂ ਪਰ ਉਸ ਅੱਜ ਤੋਂ 1700-1800 ਸਾਲ ਪਹਿਲਾਂ ਉਸ ਲਾਇਬ੍ਰੇਰੀ ਨੂੰ ਵੈਸਟਰਨ ਸੋਸਾਇਟੀ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ ਉਹਨੂੰ ਅੱਗ ਲੱਗ ਗਈ ਸੀ ਤੇ ਉਹ ਫਿਰ ਤੋਂ ਫਿਰ ਸੁਣੀ ਸੁਣਾਈ ਗੱਲਾਂ ਤੋਂ ਦੁਬਾਰਾ ਤੋਂ ਲਿਖੀ ਗਈ ਤੇ ਜਿਹੜਾ ਆਪਾਂ ਅੱਜ ਵਰਜਨ ਸੁਣਦੇ ਹਾਂ ਉਹਦਾ ਜਾਂ ਪੜ੍ਹਦੇ ਹਾਂ ਉਹ 3,000-3200 ਸਾਲ ਪੁਰਾਣਾ ਕਈ ਕਹਾਈ ਸੁਣੀ ਸੁਣਾਈ ਬਾਤਾਂ ਤੋਂ ਹੈ। ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਉਹ ਸੁੰਦਰ ਮੁੰਦਰੀ ਹੈ ਨਾ ਦੁੱਲਾ ਭੱਟੀ ਦੀ ਕਹਾਣੀ ਹੈ ਨਾ,
0: ਲੋਕ ਗਾਥਾਵਾਂ,
1: ਹਾਂ ਲੋਕ ਗਾਥਾਵਾਂ ਉਹ ਜੋੜ ਕੇ ਸਾਰਾ ਬਣਿਆ ਹੋਇਆ ਤੇ ਕਹਾਣੀ ਉਹਨਾਂ ਨੇ ਕਿੱਥੋਂ ਸ਼ੁਰੂ ਕੀਤੀ ਹੋਈ ਹੈ ਇੱਕ ਵਿਆਹ ਤੋਂ।
0: ਓਕੇ,
1: ਵਿਆਹ ਹੋ ਰਿਹਾ ਜੀ ਪੀਲੀਅਸ ਇੱਕ ਰਾਜਾ ਤੇ ਥੀਟਸ ਹੈਗੀ ਆ ਇੱਕ ਦੇਵੀ ਸਮੁੰਦਰ ਦੀ ਦੇਵੀ, ਇਹਨਾਂ ਦਾ ਵਿਆਹ ਹੋ ਰਿਹਾ ਤੇ ਸਾਰੇ ਸ਼ਾਮਿਲ ਹੋਏ ਨੇ ਗੋਡਸ ਵਗੈਰਾ ਜਿਹੜਾ ਇਹਨਾਂ ਦਾ ਸਾਰੇ ਗੋਡਸ ਦਾ ਰਾਜਾ ਜਿਸ ਤਰ੍ਹਾਂ ਸਾਡੇ ਉੱਥੇ ਇੰਦਰ ਦੇਵ ਹੈ ਕੜਕੜ ਜੜ ਜੜ ਤੇ ਘਨਨ ਘਨਨ ਬਰਸਾ ਵਾਲਾ ਸਾਵਨ ਦਾ ਇਹਨਾਂ ਦਾ ਜ਼ੂਸ ਹੈ ਤੇ ਉਹਦੀ ਵੀ ਇਹੀ ਪਾਵਰਸ ਨੇ ਸੇਮ ਟੂ ਸੇਮ ਦੇਵਤਿਆਂ ਦਾ ਰਾਜਾ। ਹਾਂ, ਮੀਂਹ ਪਵਾਉਣ ਵਾਲੀ, ਆਹ ਬਿਜਲੀ ਕੜਕਾਉਣ ਵਾਲੀ,
0: ਅਫਸਰਾਂ ਨਚਾਉਣ ਵਾਲੀ,
1: ਅਫਸਰਾਂ ਨਚਾਉਣ ਵਾਲੀ, ਸਾਰਾ ਉਹੀ ਕੰਸੈਪਟ ਹੈ। ਆਪਣੀ ਵਾਈਫ ਨਾਲ ਆਉਂਦਾ ਹੇਰਾ ਤੇ ਜਿਹੜੀ ਇਹਨਾਂ ਦੀ ਪੜ੍ਹਾਈ ਦੀ ਤੇ ਸਟ੍ਰੈਟੇਜੀ ਦੀ ਤੇ ਵਾਰ ਜਿੱਤਣ ਦੀ ਸਿੱਖਿਆ ਦੇਣ ਵਾਲੀ ਹੈ ਐਥੀਨਾ ਤੇ ਜਿਹੜੀ ਇਹਨਾਂ ਦੀ ਖੂਬਸੂਰਤੀ ਦੀ ਦੇਵੀ ਹੈ ਰੋਮਾਂਸ ਦੀ ਦੇਵੀ ਹੈ ਐਫਰੋਡਾਈਟੀ। ਐਫਰੋਡਾਈਟੀ ਦਾ ਗਾਣਾ ਵੀ ਦੇ ਉੱਪਰ ਗਾਣਾ ਵੀ ਗਾਇਆ ਅਰਜਨ ਢਿੱਲੋਂ ਨੇ ਆਪਣੀ ਪਿਛਲੀ ਐਲਬਮ ਦੇ ਅੰਦਰ, ਸੁਣ ਸਕਦੇ ਹੋ ਤੁਸੀਂ।
0: ਅੱਛਾ,
1: ਦੇਖ ਲਓ ਤੇ
0: ਇਹ ਸਾਰੇ ਮੀ ਟੂ ਬ੍ਰਿੰਗ ਇਟ ਅਪ।
1: ਹਾ, ਯੂ ਬ੍ਰਿੰਗ ਇਟ ਅਪ ਲੇਟਰ ਔਨ,
0: ਸ਼ੁਡ ਆਈ?
1: ਯਾ ਯਾ ਯਾ, ਓਕੇ,
0: ਵਾਟ ਵਾਸ ਦਾ ਨੇਮ?
1: ਐਫਰੋਡਾਈਟੀ, APHRODITE।
0: ਅੱਛਾ, ਨਾਂ ਹੀ ਇਸੇ ਤੋਂ?
1: ਹਾਂ ਹਾਂ, ਨਾਮ ਹੀ ਇਹ ਰੱਖਿਆ ਪ੍ਰਧਾਨ ਨੇ। ਉਹ ਬੇਸਿਕਲੀ ਆਪਣੀ ਮਾਸ਼ੂਕਾ ਨੂੰ ਕਹਿਣਾ ਚਾਹ ਰਿਹਾ ਕਿ ਤੂੰ ਐਫਰੋਡਾਈਟੀ ਵਰਗੀ ਹੈ। ਖੈਰ, ਪੜ੍ਹਿਆ ਨਹੀਂ ਸ਼ਾਇਦ ਅਰਜਨ ਨੇ ਕਿਉਂਕਿ ਥੋੜ੍ਹਾ ਜਿਹਾ ਵਿਲਨਸ ਕਰੈਕਟਰ ਹੈ ਐਫਰੋਡਾਈਟੀ ਦੇ ਕਹਾਣੀ ਦੇ ਅੰਦਰ। ਖੈਰ, ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਹੋਏ ਜੀ, ਹੁੰਦਾ ਇਹ ਹੈ ਕਿ ਉੱਥੇ ਇੱਕੋ ਬਸ ਉਹਨਾਂ ਨੇ ਦੇਵੀ ਨਹੀਂ ਬੁਲਾਈ ਐਰਿਸ ਨਾਮ ਦੀ, ਕਿਉਂਕਿ ਐਰਿਸ ਦੇਵੀ ਹੈ ਜੀ ਕਲਾ ਕਲੇਸ਼ ਪਵਾੜੇ ਦੀ। ਸੋ ਕਹਿੰਦੇ ਵਿਆਹ ਤੇ ਥੋੜ੍ਹਾ ਨਾ ਦਰੇ ਬੰਦੇ ਨੂੰ ਬੁਲਾਉਣਾ ਚਾਹੀਦਾ, ਓਬਵੀਅਸ ਜੀ ਗੱਲ ਹੈ, ਉਹ ਜਿੱਥੇ ਜਾਂਦੀ ਕਲੇਸ਼ ਪੈਂਦਾ। ਉਹ ਮਾਇੰਡ ਕਰਕੇ ਬੁਲਾਇਆ ਨਹੀਂ, ਕਹਿੰਦੀ ਹੁਣ ਤਾਂ ਮੈਂ ਜ਼ਰੂਰ ਪਾਊ।
0: ਅੱਛਾ,
1: ਉਹ ਚਲੇ ਗਈ। ਉਹਨੇ ਗੋਲਡਨ ਰੰਗ ਦਾ ਨਾ ਐਪਲ ਸੁੱਟਤਾ ਸਾਰੀ ਜਿੱਥੇ ਔਰਤਾਂ ਬੈਠੀਆਂ ਸੀ ਵਿਆਹ 'ਚ ਉੱਥੇ। ਐਪਲ ਦੇ ਉੱਪਰ ਲਿਖਿਆ ਪਿਆ ਕੈਲਿਸਟੀ, ਕੈਲਿਸਟੀ ਦਾ ਮਤਲਬ ਹੁੰਦਾ ਦੁਨੀਆਂ ਦੀ ਸਭ ਤੋਂ ਖੂਬਸੂਰਤ ਔਰਤ। ਸਾਰੀਆਂ ਲੜ ਪਈਆਂ, ਜੇ ਐਪਲ ਮੇਰਾ ਹੈ, ਜੇ ਐਪਲ ਮੇਰਾ। ਸਾਰੀਆਂ ਗਈਆਂ ਜ਼ੂਸ ਕੋਲ, ਜ਼ੂਸ ਕਹਿੰਦਾ ਮੈਂ ਪਾਗਲ ਬੈਠਾ, ਮੈਂ ਹੁਣ ਆਹੀ ਕਰਾਂਗਾ ਤੁਹਾਡੇ ਕਰਕੇ। ਸੋ ਉਹ ਕਹਿੰਦਾ ਕਿ ਇੱਕ ਤਾਂ ਦੇਖੋ ਵਾਈਫ ਵੀ ਕਹਿ ਰਹੀ ਹੈ ਕਰ ਕਰ, ਜੇ ਵਾਈਫ ਦਾ ਨਾਮ ਲੈ ਦੇਗਾ ਤਾਂ ਬਾਕੀ ਸਾਰੀਆਂ ਕਹਿਣਗੀਆਂ ਕਿ ਰਾਜਾ ਬਾਇਸ ਜਾਂ ਪਾਰਸ਼ਲ ਆ। ਉਹ ਕਹਿੰਦਾ ਜੀ ਨਾ ਇੱਕ ਨੋਰਮਲ ਆਮ ਸਿੰਪਲ ਜੇ ਇੱਕ ਹੁੰਦੇ ਨਾ ਚਰਵਾਹੇ, ਨੋਰਮਲ ਜੇ ਕਿਸੇ ਮੁੰਡੇ ਤੋਂ ਆਪਾਂ ਇਨਸਾਨ ਤੋਂ ਪਤਾ ਕਰਾਂਗੇ ਇਹਦਾ ਜਵਾਬ, ਮੇਰਾ ਖੇੜਾ
0: ਅਸਲ ਚ ਕੌਣ ਸੋਹਣਾ ਸਭ ਤੋਂ।
1: ਹੁਣ ਕਹਾਣੀ ਕਿਉਂ, ਹੁਣ ਕਹਾਣੀ ਸਿੱਧੇ ਕਿਤੇ ਹੋਰ ਚਲ ਜਾਂਦੀ ਹੈ, ਕਿਉਂ? ਕਿਉਂਕਿ ਇਹ ਬੋਲੀ ਹੋਈ ਕਹਾਣੀ ਹੈ ਨਾ। ਸੋ ਜਦੋਂ ਲੋਕਾਂ ਨੇ ਲਿਖੀ ਉਹਨਾਂ ਨੇ ਸੈਕਸ਼ਨ ਨਹੀਂ ਜੋੜੇ, ਕਹਾਣੀ ਸਟ੍ਰੇਟ ਲਾਈਨ ਨਹੀਂ ਚੱਲਦੀ। ਜਿਸ ਤਰ੍ਹਾਂ ਆਪਾਂ ਫਿਲਮਾਂ 'ਚ ਦੇਖਦੇ ਹਾਂ, ਪਹਿਲੇ ਫਲੈਸ਼ ਬੈਕ ਆਉਂਦਾ, ਫਿਰ ਸੈਂਟਰ 'ਤੇ ਆਉਂਦੀ ਹੈ, ਫਿਰ ਫਲੈਸ਼ ਬੈਕ ਆਉਂਦਾ। ਹੁਣ ਕਹਾਣੀ ਅੱਗੇ ਚਲੀ ਗਈ ਹੈ, ਚਲੀ ਗਈ
0: ਪਹਿਲੀਆਂ ਦੇ ਵਿੱਚ ਬੇਸਿਕਲੀ ਲਿਖਿਆ ਜਾਂਦਾ ਵੀ ਨਹੀਂ ਨਾ ਉਦੋਂ, ਲਿਖਾਵਟ
1: ਸਤੁਤੀ ਸਤੁਤੀ ਸਭ ਤੋਂ ਉੱਪਰ ਹੁੰਦੀ ਸੀ,
0: ਬੋਲ ਚੱਲਦੇ ਰਹੀ, ਗਾਂ ਚੀਜ਼ਾਂ ਟਰੈਵਲ ਕਰਦੀਆਂ ਸੀ।
1: ਅਤੇ ਇਹ ਫਿਰ ਕਹਾਣੀ ਚੱਲ ਜਾਂਦੀ ਜੀ ਟਰੋਏ 'ਚ। ਟਰੋਏ ਦੁਨੀਆਂ ਦਾ ਸਭ ਤੋਂ ਵੱਡਾ, ਸਭ ਤੋਂ ਅਮੀਰ ਕਹਿ ਲਓ ਇੱਕ ਰਾਜ ਆ, ਠੀਕ ਹੈ।
0: ਟਰੋਏ ਫਿਲਮ ਵੀ ਆ ਜਿਨ੍ਹਾਂ ਨੇ ਵੇਖੀ ਹੋਵੇ, ਟਰੋਏ ਸੀਰੀਜ਼ ਵੀ ਆ,
1: ਟਰੋਏ ਸੀਰੀਜ਼ ਵੀ ਆ। ਇਨਫੈਕਟ
0: ਸੀਰੀਜ਼ ਜ਼ਿਆਦਾ ਵਧੀਆ,
1: ਜੇ ਫਿਲਮ ਤੇ ਸੀਰੀਜ਼ ਤੁਸੀਂ ਵੇਖੀ ਆ ਤੇ ਤੁਹਾਨੂੰ ਕਹਾਣੀ ਇਹ ਪਤਾ ਲੱਗ ਹੀ ਜਾਣੀ ਅੱਗੇ ਜੋ ਜੋ ਕਰਦਾ ਪਿਆ।
0: ਟਰੋਏ ਤਾਂ ਬੜੀ ਕਮਾਲ ਦੀ
1: ਫਿਲਮ, ਬਹੁਤ ਘੈਂਟ ਸੀ
0: ਫਿਲਮ, ਸੀਰੀਜ਼ ਵੀ ਬੜੀ ਕਮਾਲ।
1: ਸੀਰੀਜ਼ ਸਗੋਂ ਉਹਦੀ ਰੇਟਿੰਗ ਬੜੀ ਡਾਊਨ ਹੈ, ਮੈਂ ਇਸ ਕਰਕੇ ਨਹੀਂ ਦੇਖੀ, ਬਟ ਚਲੋ ਤੁਸੀਂ ਕਿਹਾ ਹੁਣ ਅੱਜ ਦੇਖਾਂਗੇ।
0: ਪਰ ਮੈਨੂੰ ਉਲਟਾ ਸਗੋਂ ਸੀਰੀਜ਼ ਜ਼ਿਆਦਾ ਵਧੀਆ ਲੱਗੀ ਸੀ, ਕਿਉਂਕਿ ਉਹ 'ਚ ਜ਼ਿਆਦਾ ਡਿਟੇਲਿੰਗ ਹੈ, ਥੋੜ੍ਹਾ ਫਰਕ ਆ।
1: ਹਾਂ,
0: ਦੋਹਾਂ ਦੇ ਵਿੱਚ
1: ਜਿਹੜਾ ਮੈਂ ਵੀ ਤੁਹਾਨੂੰ ਵਰਜਨ ਸੁਣਾ ਰਿਹਾ ਉਹਦੇ ਅੰਦਰ ਵੀ ਇਹ ਹੈ ਕਿ ਆਮ ਨਾਲੋਂ ਬੜੇ ਵੱਖਰੇ ਵੱਖਰੇ ਵਰਜਨਸ ਨੇ। ਸੋ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਵਰਜਨ ਆਪਾਂ ਉਹੀ ਵਾਲਾ ਸੁਣਾਉਂਦੇ ਪਏ ਅੱਜ, ਕਿਉਂਕਿ ਅਗੇਨ ਕੋਈ ਕਈ ਕਹਾਈ ਤੋਂ ਹੈ ਇਸ ਕਿਤਾਬ ਦੇ, ਇਸ ਕਹਾਣੀ ਦੇ ਵੀ ਵੱਖੋ ਵੱਖਰੇ ਵਰਜਨ ਨੇ,
0: ਕਿਉਂਕਿ ਮੈਨੂੰ ਹੁਣ ਐਗਜ਼ੈਕਟ ਨਹੀਂ ਯਾਦ ਉਹਦੇ 'ਚ ਕਾਫੀ ਵੱਡਾ ਫਰਕ ਆ ਮੈਨੂੰ ਮੋਟਾ ਮੋਟਾ ਜਿਹਾ
1: ਫਿਲਮ ਦਾ
0: ਇੱਕ ਉਹਦੇ ਚ ਕਰੈਕਟਰ ਆ ਉਹ ਉਹਦਾ ਤੇ ਬਿਲਕੁਲ ਹੀ ਡਿਫਰੈਂਟ ਆ ਨਾ ਸੀਰੀਜ਼ ਵਿੱਚ ਡਿਫਰੈਂਟ ਆ ਉਹਦਾ
1: ਫਿਲਮ ਚ ਵੱਖਰਾ
0: ਫਿਲਮ
1: ਜਦੋਂ ਫਿਲਮ ਆਈ ਸੀ ਨਾ ਉਹਦੇ ਤੇ ਇਹ ਵਾਲਾ ਬਹੁਤ ਕੀਤਾ ਗਿਆ ਸੀਗਾ ਕਿਉਂਕਿ ਬ੍ਰੈਡ ਪਿਟ ਦਾ ਕਰੈਕਟਰ ਵੈਸੇ ਤਾਂ ਬਹੁਤ ਤਗੜਾ ਸੀਗਾ ਅਕਿਲਸ
0: ਅਕਿਲਸ
1: ਹਾਂ ਤੇ ਕਹਿੰਦੇ ਕਿ ਅਕਿਲਸ ਉਹਦੇ ਅੰਦਰ ਇਹਨਾਂ ਨੇ ਬ੍ਰੈਡ ਪਿਟ ਨੇ ਬਹੁਤ ਜ਼ਿਆਦਾ ਕਿਹਾ ਦੋ ਚਾਰ ਐਵੇਂ ਆਪਣੇ ਵੱਲੋਂ ਚੀਜ਼ਾਂ ਰਲਾ ਦਿੱਤੀਆਂ ਸੀਗੀਆਂ ਉਹਦੇ ਕਰੈਕਟਰ ਨੂੰ ਹੈਵੀ ਕਰਨ ਲਈ
0: ਉਹੀ ਫਰਕ ਹੈ ਫਿਰ ਕਿਉਂਕਿ ਸੀਰੀਜ਼ ਵਿੱਚ ਉਹਦਾ ਕਰੈਕਟਰ ਡਿਫਰੈਂਟ ਹੈ
1: ਸੋ ਖੈਰ ਕਿੰਗ ਪ੍ਰਿਯਮ ਹੈ ਜੀ ਰਾਜਾ ਆਪਣੇ ਇੱਥੇ ਟਰੋਏ ਦਾ ਉਹਨਾਂ ਦੇ 50 ਮੁੰਡੇ 50 ਕੁੜੀਆਂ ਇੱਕ ਮੁੰਡਾ ਹੋਇਆ ਜਿਸ ਤਰ੍ਹਾਂ ਹੀ ਨਾਲ ਹੀ ਜੀ ਪੰਡਿਤ ਆਏ ਉਹ ਕਹਿੰਦੇ ਜੀ ਇਹਨੇ ਤਾਂ ਉਜਾੜ ਦੇਣਾ ਤੁਹਾਨੂੰ ਕਹਿੰਦੇ
0: ਇਹ ਜਿੱਦਾਂ ਆਪਣੀਆਂ ਵੀ ਕਈ
1: ਕਹਾਣੀਆਂ ਸੇਮ ਉਹ ਜਿਸਾ ਲੂਣਾ ਤੇ ਭਗਤ ਪੂਰਨ ਵਾਲੀ ਕਹਾਣੀ ਹੈ ਕਿ ਇਹਨੂੰ ਦੂਰ ਕਰ ਦੋ 12 ਸਾਲ ਲਈ ਨਾ ਦੂਰ ਇਹਨੂੰ ਕਹਿ ਦਿੱਤਾ ਕਿ ਇਹਨੂੰ ਮਾਰ ਦਿਓ ਮਾਂ ਮਾਰਨ ਲੱਗਦੀ ਪਰ ਮਾਂ ਦਾ ਤਾਂ ਦਿਲ ਆ ਉਹ ਨਹੀਂ ਕਰਦੀ ਉਹ ਨਾ ਇੱਕ ਪਹਾੜ 'ਚ ਉਹਨੂੰ ਛੱਡ ਆਉਂਦੇ ਆ ਕਹਿੰਦੇ ਆਪੇ ਮਰ ਮੁਰ ਜਾਏਗਾ ਤੇ ਆ ਜਾਂਦੇ ਵਾਪਸ ਆਪਣੇ ਰਾਜ ਤੋਂ ਬਹੁਤ ਦੂਰ ਇੱਕ ਪਹਾੜ 'ਚ ਛੱਡਦੇ ਆ ਤੇ ਆ ਜਾਂਦੇ ਆ ਹੁਣ ਇਹ ਮੁੰਡਾ ਵੱਡਾ ਹੋ ਗਿਆ ਕਿਸੇ ਨੇ ਪਾਲ ਲਿਆ ਠੀਕ ਹੈ ਇਹ ਮੁੰਡਾ ਵੱਡਾ ਹੋ ਗਿਆ ਕਾਫੀ ਖੂਬਸੂਰਤ ਕਾਫੀ ਨੌਜਵਾਨ ਤੇ ਪਰ ਇਹਨੂੰ ਕੁਛ ਆਈਡੀਆ ਨਹੀਂ ਕਿ ਹਨਾ ਰਾਜ ਪਰਿਵਾਰ ਤੋਂ ਹਨਾ ਇੱਕ ਯੂਜੁਅਲ ਜਿਨ੍ਹਾਂ ਨੇ ਪਾਲਿਆ ਉਹਨਾਂ ਦੇ ਘਰ ਦਾ ਹੀ ਹੋ ਗਿਆ ਜਿਸ ਤਰ੍ਹਾਂ ਜ਼ੂਸ ਨੇ ਚੁਣਿਆ ਵੀ ਕਿਹਨੂੰ ਇਹਨੂੰ ਇਸ ਦਾ ਨਾਮ ਹੈ ਪੈਰਿਸ ਜ਼ੂਸ ਨੇ ਕਿਹਾ ਆ ਇਹਦੇ ਕੋਲ ਚਲ ਜਾਓ ਠੀਕ ਹੈ ਤੇ ਜੋ ਇਹ ਕਹਿ ਰਹੇਗਾ ਉਸ ਹਿਸਾਬ ਨਾਲ ਜਿਹਨੂੰ ਇਹ ਕਹੇਗਾ ਸਭ ਤੋਂ ਸੋਹਣੀ ਹੈ ਉਹ ਐਪਲ ਰੱਖ ਲਵੇ ਅਥੀਨਾ ਗਈ ਹੈਰਾ ਗਈ ਤੇ ਐਫਰੋਡਾਈਟੀ ਗਏ ਠੀਕ ਹੈ ਕਿਉਂਕਿ ਇਹਨਾਂ ਤਿੰਨਾਂ 'ਚ ਹੀ ਸੀਗਾ ਹੈਰਾ ਕਿਉਂਕਿ ਕੁਈਨਸ ਆਫ ਕੁਈਨ ਸੀਗੀ ਸਾਰੀਆਂ ਦੀ ਰਾਣੀ ਸੀਗੀ ਉਹ ਕਹਿੰਦੀ ਮੈਂ ਤੈਨੂੰ ਸਾਰੇ ਏਸ਼ੀਆ ਦਾ ਨਾ ਰਾਜਾ ਬਣਾ ਦਾਂਗੀ ਇਹ ਐਪਲ ਮੈਨੂੰ ਦੇ ਦੇ
0: ਅੱਛਾ ਉਹਨੂੰ
1: ਲਾਲਚ ਹੈ ਨਾ ਫਿਰ ਪੈਰਿਸ ਕਹਿੰਦਾ ਵੈਰੀ ਨਾਈਸ ਤੇ ਫਿਰ ਬਾਅਦ 'ਚ ਅਥੀਨਾ ਕਹਿੰਦੀ ਕਿ ਤੈਨੂੰ ਰਾਜ ਮਿਲੇਗਾ ਅਕਲ ਤੇਰੇ ਅੰਦਰ ਹੋਣੀ ਨਹੀਂ ਬਿਲਕੁਲ ਵੀ ਕੋਈ ਵੀ ਖੋਲੇਗਾ ਮੈਂ ਤੈਨੂੰ ਇਸ ਤਰ੍ਹਾਂ ਦੀ ਸਟ੍ਰੈਟੇਜੀਜ਼ ਤੇ ਇਸ ਤਰ੍ਹਾਂ ਦੀ ਪਾਵਰ ਸਿਖਾਵਾਂਗੀ ਇੱਧਰ ਹੀ ਤੇਰੇ ਅੰਦਰ ਵਿਜ਼ਡਮ ਭਰਾਂਗੀ ਤੂੰ ਜਿਹੜੀ ਮਰਜ਼ੀ ਥਾਂ ਜਾਏਗਾ ਜਿੱਤੇਗਾ ਹਮੇਸ਼ਾ ਕਦੇ ਨਹੀਂ ਹਾਰੇਗਾ ਉਹ ਕਹਿੰਦਾ ਵੈਰੀ ਗੁੱਡ ਐਫਰੋਡਾਈਟੀ ਆਈ ਉਹਨੇ ਕਿਹਾ ਆਦਮੀ ਇਹ ਸਭ ਕਿਉਂ ਕਰਦਾ ਔਰਤ ਪਾਉਣ ਲਈ ਨਾ ਦੋਨਾਂ ਦੀ ਸਭ ਤੋਂ ਖੂਬਸੂਰਤ ਔਰਤ ਮੈਂ ਤੈਨੂੰ ਦਿਲਵਾਉਂਗੀ ਤੂੰ ਚਿਲ ਕਰ ਯਾਰ ਤੂੰ ਐਵੇਂ ਪਾਗਲ ਬਣਿਆ ਪਿਆ ਕਹਿੰਦਾ ਯੂ ਆਰ ਰਾਈਟ ਮੈਡਮ ਉਹ ਦੋਨਾਂ ਕਹਿੰਦਾ ਜਾਓ ਬਾਈ ਮੁਝਕੋ ਤੋ ਜੀ ਖੂਬਸੂਰਤ ਔਰਤ ਚਾਹੀਏ ਮੇਰੇ ਕੋਲ ਚਾਹੀਏ ਚਾਹੀਏ ਚਾਹੀਏ ਕਹਿੰਦੇ ਠੀਕ ਆ ਉਹ ਲੈ ਗਈ ਐਪਲ ਤੇ ਉਹ ਕਹਿੰਦੀ ਕਿ ਹੈਲਨ ਹੈ ਇੱਕ ਆਪਣਾ ਗ੍ਰੀਸ ਦੇ ਪਾਸੇ ਰਹਿੰਦੀ ਹੈ ਸਪਾਰਟਾ ਦੀ ਆ ਉਹ ਤੈਨੂੰ ਮਿਲੇਗੀ ਤੂੰ ਚਿਲ ਕਰ ਫਿਰ ਐਫਰੋਡਾਈਟੀ ਆਪਣਾ ਜਾਦੂ ਚਲਾਉਂਦੀ ਆ ਕਿਸੇ ਤਰੀਕੇ ਨਾਲ ਗੱਲ ਪਹੁੰਚਦੀ ਹੈ ਪ੍ਰਿਯਮ ਤੱਕ ਕਿ ਮੁੰਡਾ ਜ਼ਿੰਦਾ ਤੇ ਕਿਉਂਕਿ ਉਹਦਾ ਇੱਕ ਜਾਦੂ ਸੀਗਾ ਰੋਮੈਂਟਿਸਿਜ਼ਮ ਦਾ ਐਫਰੋਡਾਈਟੀ ਦਾ ਉਹ ਲੈਣ ਵੀ ਚਲਾ ਜਾਂਦਾ ਉਹ ਭੁੱਲ ਜਾਂਦਾ ਕਿ ਇਹ ਤਾਂ ਹਨਾ ਕਚਰਾ ਹੋਏਗਾ ਕਬਾੜਾ ਹੋਏਗਾ ਉਹ ਆ ਕੇ ਲਿਆਉਂਦਾ ਪੂਰਾ ਰਾਜ ਅਭਿਸ਼ੇਕ ਹੁੰਦਾ ਵਾਹ ਵਾਹ ਪਾਰਟੀ ਹੁੰਦੀ ਆ ਇਹਦੀ ਇੱਕ ਭੈਣ ਵੀ ਸੀਗੀ ਕੈਸੈਂਡਰਾ ਨਾਮ ਸੀਗਾ ਪ੍ਰਿਯਮ ਦੀ ਬੇਟੀ ਤੇ ਆਹ ਪੈਰਿਸ ਦੀ
0: ਭੈਣ
1: ਕੈਸੈਂਡਰਾ ਜਿਹੜਾ ਸੂਰਿਆ ਦੇਵ ਹੈ ਇਹਨਾਂ ਦਾ ਉਹਨੂੰ ਅਪੋਲੋ ਕਹਿੰਦੇ ਆ ਲੋਕ ਅਪੋਲੋ ਨੂੰ ਪਸੰਦ ਆ ਗਈ ਅਪੋਲੋ ਨੇ ਇੰਪ੍ਰੈਸ ਕਰਨ ਲਈ ਕਿਹਾ ਕਿ ਬਿਊਟੀ ਆਈ ਵਾਂਟ ਯੂ ਟੂ ਬੀ ਮਾਈ ਡਿਊਟੀ ਕਹਿੰਦਾ ਕਿ
0: ਆਈ ਵਿਲ ਗਿਵ ਯੂ ਵਿਟਾਮਿਨ ਡੀ
1: ਆਈ ਵਿਲ ਗਿਵ ਯੂ ਵਿਟਾਮਿਨ ਡੀ ਕਹਿੰਦਾ ਆ ਲੈ ਚੱਕ ਚਾਹ ਨਾਲ ਪਰੌਂਠਾ ਤੈਨੂੰ ਮੈਂ ਦੇ ਦਿੰਦਾ ਪਾਵਰ ਫਿਊਚਰ ਵੇਖਣ ਦਾ ਉਹ ਫਿਊਚਰ ਦੇਖ ਸਕਦੀ ਸੀਗੀ ਉਹ ਪਰ ਕਹਿੰਦੀ ਤੇਰਾ ਪ੍ਰਪੋਜ਼ਲ ਰਿਜੈਕਟ ਹੈ ਬਈ ਬਾਏ ਬਾਏ ਟੇਕ ਕੇਅਰ ਮੈਂ ਨਹੀਂ ਮੰਨਦੀ ਆਈ ਡੋਂਟ ਲਾਈਕ ਯੂ
0: ਮੈਂ ਫਿਊਚਰ ਨਹੀਂ ਵੇਖਣਾ
1: ਹਾਂ ਨਹੀਂ ਹੁਣ ਉਹ ਇਹ ਚੱਕਰ ਹੈ ਕਿ ਵਰਦਾਨ ਦੇ ਕੇ ਵਾਪਸ ਨਹੀਂ ਲੈ ਸਕਦੇ
0: ਅੱਛਾ ਉਹ
1: ਕਹਿੰਦਾ ਤੂੰ ਮੈਨੂੰ ਠੁਕਰਾ ਕੇ ਮੇਰਾ ਪਿਆਰ ਮੇਰਾ ਇੰਤਕਾਮ ਦੇਖੇਗੀ ਉਹ ਕਹਿੰਦਾ ਕੋਈ ਗੱਲ ਨਹੀਂ ਹੁਣ ਤੂੰ ਦੇਖੇਗੀ ਤਾਂ ਸਹੀ ਫਿਊਚਰ ਪਰ ਤੂੰ ਜਿਹਨੂੰ ਵੀ ਕਦੇ ਆਪਣੀ ਦੱਸੇਗੀ ਨਾ ਤੂੰ ਫਿਊਚਰ 'ਚ ਇਹ ਦੇਖਿਆ ਉਹ ਕਦੇ ਵੀ ਬੰਦਾ ਸੱਚ ਨਹੀਂ ਮੰਨੇਗਾ
0: ਯਕੀਨ ਨਹੀਂ ਮੈਨੂੰ ਤੇਰਾ
1: ਹਾਂ ਉਹ ਜਿੱਦਾਂ ਹੀ ਪੈਰਿਸ ਨੂੰ ਦੇਖਦੀ ਉਹ ਕਹਿੰਦੀ ਕਿ ਅੱਗ ਲੱਗੀ ਪਈ ਟਰੋਏ 'ਚ ਅੱਗ ਲੱਗ ਗਈ ਅੱਗ ਲੱਗ ਗਈ ਸਾਰੇ ਪੰਡਿਤ ਕਹਿੰਦੇ ਦੇਖੋ ਤੁਹਾਡੀ ਕੁੜੀ ਦੇਖੋ ਕਿੰਨੀ ਸੋਹਣੀ ਪਾਗਲ ਹੋ ਗਈ ਹੈ ਨਾ ਉਹਨੂੰ ਵਿਚਾਰੇ ਨੂੰ ਇੱਕ ਨਾ ਬੰਦ ਕਰ ਦਿੰਦੇ ਕਿਸੇ ਗੁਫਾ ਗੁਫਾ ਟਾਈਪ 'ਚ ਕਿ ਜਾ ਤੂੰ ਚਿੱਲ ਕਰ ਉਹ ਰੋਂਦੀ ਰਿਪਿੱਟਦੀ ਰਹੀ ਕਿ ਨਹੀਂ ਮੈਂ ਦੇਖ ਸਕਦੀ ਦੇਖ ਸਕਦੀ ਪਰ ਉਹ ਤਾਂ ਸ਼ਰਾਬ ਸੀਗਾ
0: ਮੰਨੀ ਨਹੀਂ ਕਹਿੰਦਾ
1: ਉਹ ਮੰਨੀ ਨਹੀਂ ਇਹਨਾਂ ਨੂੰ ਜੀ ਟਰੋਏ ਕਿਉਂਕਿ ਟਰੋਏ ਇਸ ਕਰਕੇ ਅਮੀਰ ਸੀਗਾ ਐਜ਼ ਅ ਰਾਜ੍ਯ ਕਿ ਉਹ ਗ੍ਰੀਸ ਅਤੇ ਏਸ਼ੀਆ ਦੇ ਮਿਡਲ 'ਚ ਆਉਂਦਾ ਸੀ ਟਰੋਏ ਅੱਜ ਦੇ ਦੌਰ 'ਚ ਜਿਹਨੂੰ ਆਪਾਂ ਤੁਰਕੀ ਕਹਿੰਦੇ ਹਾਂ ਸੋ ਉੱਥੇ ਤਾਂ ਉੱਥੇ ਹੀ ਹੈ ਸੋ ਉਹ ਕਿਉਂਕਿ ਕਹਿ ਲਓ ਇੱਕ ਮਿਡਲ ਗਰਾਊਂਡ ਸੀਗਾ ਸਾਰਿਆਂ ਲਈ ਸਟੇਟ ਆਫ ਹਾਰਮੋਸ ਸੀਗਾ ਬੇਸਿਕਲੀ ਉਹ ਉਹਨਾਂ ਵੇਲਿਆਂ ਦਾ ਸੋ ਵਾਧੂ ਪੈਸਾ ਸੀ ਉਹਨਾਂ ਕੋਲ
0: ਉਹ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੋ ਜਾਂਦਾ ਮੇਰੇ ਖਿਆਲ ਆਉਂਦੇ ਸੀ ਉਹਨਾਂ ਦਾ ਕੋਈ ਸਮਾਨ ਸਮੂਹ
1: ਹਾਂ ਹਾਂ ਉਹੀ ਨਾ ਕਿਉਂਕਿ ਜੋ ਏਸ਼ੀਆ ਦੇ ਥਰੂ ਆਉਣਾ ਇਹਨਾਂ ਦੇ ਥਰੂ ਆਉਣਾ ਜੋ ਉਹਨਾਂ ਨੇ ਗਾਂਹ ਭੇਜਣਾ ਇਹਨਾਂ ਦੇ ਥਰੂ ਭੇਜਣਾ ਤੇ ਇਹਨਾਂ ਦੀ ਜਿਹੜੀ ਦੀਵਾਰਾਂ ਸੀਗੀਆਂ ਉਹ ਖੁਦ ਸੂਰਿਆ ਦੇਵ ਤੇ ਜਿਹੜਾ ਇਹਨਾਂ ਦਾ ਜਲ ਦੇਵ ਹੈ ਪੋਸਾਈਡਨ ਉਹਨੇ ਰਲ ਕੇ ਬਣਾਈ ਸੀ ਕਿ ਕਦੀ ਵੀ ਇਹਨਾਂ ਦੀ ਕੋਈ ਦੀਵਾਰਾਂ ਭੇਦ ਨਾ ਪਾਏ ਕਿ ਦਿਸ ਇਜ਼ ਇਹ ਇਹਨਾਂ ਤੇ ਉਹ ਸੀਗਾ ਕਹਿ ਲਓ ਕੀ ਕਹਿੰਦੇ ਵਰਦਾਨ ਟਾਈਪ ਸੀ
0: ਵਰਦਾਨ ਕਿਰਪਾ ਹੈ
1: ਕਿਰਪਾ ਸੀ ਤੇ ਜੀ ਕਹਾਣੀ ਅੱਗੇ ਪਹੁੰਚੀ ਉਹ ਜਾਂਦਾ ਡਿਪਲੋਮੈਟਿਕ ਰਿਲੇਸ਼ਨਸ ਦੇ ਦੌਰ ਤੇ ਸਾਡੇ ਮੋਦੀ ਜੀ ਹਰ ਜਗ੍ਹਾ ਘੁੰਮਣ ਜਾਂਦੇ ਇਸ ਤਰੀਕੇ ਨਾਲ ਪੈਰਿਸ ਭਰਾ ਵੀ ਜਾਂਦਾ ਪੈਰਿਸ ਭਰਾ ਪਹੁੰਚਦਾ ਗ੍ਰੀਸ ਕਹਿੰਦਾ ਲੈ ਮਜ਼ਾ ਆ ਗਿਆ ਹੈ ਨਾ ਐਫਰੋਡਾਈਟੀ ਫੇਰ ਤੋਂ ਕੰਨਾ ਮੰਨਾ ਕੁਰ ਕਰਦੀ ਹੈ ਉਹ ਲੈ ਕੇ ਜਾਂਦੀ ਹੈ ਸਿੱਧੇ ਕਿੱਥੇ ਇਹਨਾਂ ਦੇ ਘਰ ਜਿੱਥੇ ਵਿਆਹੀ ਹੋਈ ਹੈ ਹੈਲਨ ਹੁਣ ਹੈਲਨ ਦਾ ਵਿਆਹ ਦੀ ਵੀ ਬੜੀ ਤਕੜੀ ਕਹਾਣੀ ਕਿਉਂਕਿ ਹੈਲਨ ਜਦੋਂ ਵੱਡੀ ਹੋਈ ਤੇ ਉਹਦੇ ਫਾਦਰ ਨੂੰ ਬਹੁਤ ਪ੍ਰੋਬਲਮ ਹੋ ਗਈ ਕਿ ਇਹਦਾ ਵਿਆਹ ਕਿਸ ਤਰ੍ਹਾਂ ਕਰੀਏ ਕਿਉਂਕਿ ਸ਼ੀ ਵਾਜ਼ ਵੈਰੀ ਬਿਊਟੀਫੁਲ ਦੋਨੋਂ ਜਹਾਨ 'ਚ ਸਭ ਤੋਂ ਖੂਬਸੂਰਤ ਔਰਤ ਕਹਿੰਦੇ ਉਹੀ ਸੀ ਕਿਹਾ ਜਾਂਦਾ ਜ਼ੂਸ ਨੇ ਉਹਦੀ ਮਦਰ 'ਤੇ ਫਰੇਬ ਪਾਇਆ ਸੀਗਾ ਅਤੇ ਉਹਨਾਂ ਦਾ ਆਪਸ ਦਾ ਇਲੈਜਿਟਮੇਟ ਨਜਾਇਜ਼ ਔਲਾਦ ਸੀਗੀ ਉਹ ਸੋ ਉਹਦੇ ਅੰਦਰ ਕੁਛ ਦੈਵਯ ਸ਼ਕਤੀਆਂ ਟਾਈਪਸ ਵੀ ਸੀਗੀਆਂ ਇਸ ਕਰਕੇ ਬਹੁਤ ਖੂਬਸੂਰਤ ਸੀ ਓਡੀਸ਼ੀਅਸ ਦੀ ਹੁਣ ਐਂਟਰੀ ਹੁੰਦੀ ਹੈ ਜਿਹਦੇ ਉੱਪਰ ਹੈ ਫਿਲਮ ਓਡੀਸੀ ਜਿਹੜਾ ਸਾਡਾ ਮੇਨ ਪਾਤਰ ਓਡੀਸ਼ੀਅਸ ਵੀ ਰਾਜਾ ਸੀਗਾ ਗ੍ਰੀਸ ਤਦ ਛੋਟੇ ਛੋਟੇ ਰਾਜਾਂ 'ਚ ਫੈਲਿਆ ਹੋਇਆ ਸੀਗਾ ਪਰ ਸਾਰਿਆਂ ਦੇ ਆਪਸ 'ਚ ਠੀਕ ਠਾਕ ਸੀਗੀ ਬਣੀ ਬੁਣੀ ਸੀਗੀ ਲੜਾਈ ਵੀ ਨਹੀਂ ਸੀ ਪਰ ਪ੍ਰੇਮ ਵੀ ਨਹੀਂ ਸੀ ਦੇ ਵਰ ਆਲ ਚਿਲ ਉਹ ਵੀ ਸਵੈਂਵਰ ਟਾਈਪ 'ਚ ਪਹੁੰਚਿਆ ਉਹ ਦੇਖਦਾ ਕਿ ਯਾਰ ਮੇਰੇ ਤੋਂ ਬਹੁਤ ਹੈਂਡਸਮ ਅਤੇ ਯੰਗ ਲੋਕ ਪਹੁੰਚੇ ਹੋਏ ਆ ਪਹਿਲਾਂ ਹੀ ਮੇਰੀ ਦਾਲ ਨਹੀਂ ਗੱਲ ਨਹੀਂ ਕਹਿੰਦੇ ਕਿ ਦੁਨੀਆ ਦੇ ਅੰਦਰ ਸਭ ਤੋਂ ਜ਼ਿਆਦਾ ਟ੍ਰਿਕ ਕਰਨਾ ਛਲ ਕਰਨਾ ਕਪਟ ਕਰਨਾ ਡਿਸਗਾਈਜ਼ ਕਰਨਾ ਓਡੀਸ਼ੀਅਸ ਤੋਂ ਉੱਪਰ ਕਿਸੇ ਨੂੰ ਨਹੀਂ ਆਉਂਦਾ ਸੀਗਾ ਉਹ ਸਭ ਤੋਂ ਸਮਾਰਟ ਸੀਗਾ ਹਾਂ ਇਸ ਚੀਜ਼ 'ਚ ਉਹਦਾ ਵਿਜ਼ਡਮ ਸੀ ਅਥੀਨਾ ਦੇਵੀ ਜਿਹੜੀ ਸੀਗੀ ਉਹਦੀ ਉਹਦੇ 'ਤੇ ਹਮੇਸ਼ਾ ਮਿਹਰਬਾਨ ਰਹਿੰਦੀ ਸੀਗੀ
0: ਓਕੇ
1: ਓਡੀਸ਼ੀਅਸ 'ਤੇ ਸੋ ਓਡੀਸ਼ੀਅਸ ਉਹਦੇ ਫਾਦਰ ਕੋਲ ਗਿਆ ਹੈਲਨ ਦੇ ਜਿੰਨੇ ਬੇਸਿਕਲੀ ਪਾਲ ਪੋਸ ਕੇ ਵੱਡਾ ਕੀਤਾ ਉਹਨੂੰ ਕਹਿੰਦਾ ਕਿ ਮੇਰੇ ਕੋਲ ਨਾ ਇੱਕ ਬਹੁਤ ਵਧੀਆ ਆਈਡੀਆ ਕਿ ਤੇਰਾ ਕੋਈ ਕਲੇਸ਼ ਨਹੀਂ ਪਏਗਾ ਇੱਥੇ ਜਿੰਨੇ ਬੰਦੇ ਆਏ ਹੋਏ ਆ ਕਿ ਤੂੰ ਕਿਹਨੂੰ ਚੂਜ਼ ਕਰੇ ਕਿਹਨੂੰ ਨਾ ਕਰੇ ਪਰ ਸ਼ਰਤ ਹੈ ਮੇਰੀ ਇੱਕ ਕਿ ਜਿਹੜੀ ਤੇਰੇ ਭਰਾ ਦੀ ਕੁੜੀ ਹੈ ਪੈਨਲੋਪੀ ਉਹਦੇ ਨਾਲ ਤੂੰ ਮੇਰਾ ਵਿਆਹ ਕਰੇਗਾ ਕਹਿੰਦਾ ਲੈ ਹੁਣੇ ਹੀ ਲਓ ਕੋਈ ਚੱਕਰ ਨਹੀਂ ਕਿਉਂਕਿ ਉਹਨੇ ਕਿਹਾ ਕਿ ਦੇਖੋ ਬਾਈ ਪਹਿਲਾਂ ਨਹੀਂ ਤਾਂ ਦੂਸਰਾ ਨੰਬਰ ਤਾਂ ਲੱਗੇ ਨਾ ਉਹਨੇ ਆਪਣਾ ਵਿਆਹ ਪੱਕਾ ਕੀਤਾ ਉਹਨੇ ਕਿਹਾ ਜੀ ਹੈਲਨ ਆਪ ਚੂਜ਼ ਕਰੇਗੀ
0: ਓਕੇ
1: ਸਾਰੀ ਮਹਿਫਿਲ 'ਚ ਕਿਹਾ
0: ਸਵੰਬਰ ਹੀ ਹੋ ਗਿਆ
1: ਸਵੰਬਰ ਹੋ ਗਿਆ ਹੈਲਨ ਆਪ ਚੂਜ਼ ਕਰੇਗੀ ਜੀ ਅਤੇ ਦੂਸਰੀ ਇਹ ਕਿ ਆਪਾਂ ਸਾਰੇ ਸ਼ਪਥ ਲੈਂਦੇ ਹਾਂ ਕਿਉਂਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਚੂਜ਼ ਕਰ ਸਕਦੀ ਅਸੀਂ ਸਾਰੇ ਸ਼ਪਥ ਲੈਂਦੇ ਹਾਂ ਕਿ ਕੱਲ੍ਹ ਨੂੰ ਹੈਲਨ ਦੇ ਹਸਬੈਂਡ ਦੇ ਉੱਪਰ ਕੋਈ ਆਂਚ ਆਈ ਉਹਨਾਂ ਦੇ ਰਾਜ ਦੇ ਕੋਈ ਆਂਚ ਆਈ ਇਹਨਾਂ ਦੀ ਮੈਰਿਜ ਦੇ ਉੱਪਰ ਕੋਈ ਵੀ ਪੰਗਾ ਪਿਆ ਕਿਸੇ ਨੇ ਵੀ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਅਸੀਂ ਸਾਰੇ ਗ੍ਰੀਸ ਦੇ ਯੋਧਾ ਇਕੱਠੇ ਹੋ ਕੇ ਉਹਦੇ ਨਾਲ ਖੜਾਂਗੇ
0: ਮਾਮੇ ਬਣਾਂਗੇ
1: ਹਾਂ ਉਹਨੇ ਤਾਂ ਆਪਣੇ ਵੱਲੋਂ ਇਸ ਤਰ੍ਹਾਂ ਕਿਹਾ ਕਿ ਚੱਲ ਕਲੇਸ਼ ਨਹੀਂ ਪਏਗਾ ਉਹ ਚਿੱਲ ਹੋ ਗਿਆ ਖੈਰ ਇਹਨੇ ਪਸੰਦ ਕਰ ਲਿੱਤਾ ਮੈਲਾਨੋਸ ਹੈਲਨ ਨੇ ਹੁਣ ਮੈਲਾਨੋਸ ਕਿੰਗਸ ਆਫ ਕਿੰਗ ਐਗਮਨ ਦਾ ਛੋਟਾ ਭਰਾ ਸੀ ਅਤੇ ਸਪਾਰਟਾ ਦੇ ਦਾ ਰਾਜਾ ਸੀਗਾ ਸਪਾਰਟਾ ਉਹੀ ਫਿਲਮ ਦੇਖੀ ਹੋਣੀ 300 ਫਿਲਮ ਹੈ ਨਾ 300
0: ਸਾਰੀਆਂ ਫਿਲਮਾਂ ਹੁਣ ਜਿਹਨੇ ਜਿਹਨੇ ਵੇਖਦੇ ਨੇ ਜੇ ਨਹੀਂ ਵੇਖੀਆਂ ਤੇ ਸਾਰੀਆਂ ਵੇਖਿਓ ਸਪਾਰਟਾ ਵੀ ਫਿਲਮ ਬਹੁਤ ਜ਼ਬਰਦਸਤ ਹੈ 300 ਸੌਰੀ
1: ਹਾਂ 300 ਪਰ ਹੈ ਸਪਾਰਟਨਸ ਦੇ ਉੱਪਰ ਹੈ
0: ਸਾਰੀ ਸਪਾਰਟਨਸ ਦੇ ਉੱਪਰ ਹੈ ਤੇ ਪਹਿਲੀ ਤੇ ਬਹੁਤ ਕਮਾਲ ਦੀ ਹੈ ਦੂਸਰੀ ਭਾਵੇਂ ਨਾ ਹੀ ਵੇਖੋ
1: ਹਾਂ ਸਹੀ ਪਕੜੇ ਹੈ ਬਿਲਕੁਲ ਠੀਕ
0: ਅੱਛਾ ਤੇ ਟ੍ਰੋਏ ਵੀ ਫਿਲਮ ਵੇਖਣ ਵਾਲੀ ਜੇ ਜਿਹੜੇ ਜਿਹੜੇ ਸ਼ਕੀਨ ਨੇ ਅੱਛਾ
1: ਹੁਣ ਜੀ ਇਹ ਵਿਆਹ ਹੋ ਗਿਆ ਜੀ ਪੱਕਾ ਇਹਨਾਂ ਦਾ ਵਿਆਹ ਹੋ ਵੀ ਗਿਆ ਸਭ ਕੁਛ ਠੀਕ ਹੈ ਹੁਣ ਆਪਾਂ ਦੁਬਾਰਾ ਕਹਾਣੀ ਤਾਂ ਆਇਆ ਪ੍ਰੈਜੈਂਟ ਮੋਡ 'ਤੇ ਕਿ ਹੁਣ ਪੈਰਿਸ ਜੀ ਆਏ ਹੋਏ ਆ ਇੱਥੇ ਇਹਨਾਂ ਦੇ ਨਾ ਇੱਕ ਰਿਵਾਜ ਹੈ ਜਿਸ ਤਰ੍ਹਾਂ ਸਾਡੇ ਕਹਿੰਦਾ ਅਤਿਥੀ ਦੇਵੋ ਭਵਾ ਹੈ ਨਾ ਕਿ ਤੁਹਾਡੇ ਘਰ ਆਏ ਗੈਸਟ ਦਾ ਇੱਕ ਸਾਡਾ ਧਰਮ ਹੈ ਕਿ ਜਿੰਨੀ ਆਪਗਤ ਹੁੰਦੀ ਕਰਨੀ ਹੈ ਇਹ ਲੋਕ ਕਹਿੰਦੇ ਜ਼ੀਨੀਆਂ ਜ਼ੀਨੀਆਂ ਦਾ ਮਤਲਬ ਹੁੰਦਾ ਕਿ ਜਿਹੜਾ ਗੈਸਟ ਆਇਆ ਨਾ ਉਹਨੂੰ ਜੋ ਦੇ ਸਕਦੇ ਹੋ ਦੇ ਦਿਓ ਠੀਕ ਹੈ ਤੇ ਵਾਪਸੀ ਉਹ ਕੁਛ ਕਰਦਾ ਠੀਕ ਹੈ ਨਹੀਂ ਕਰਦਾ ਤੇ
0: ਉਹਦਾ ਇੱਜ਼ਤ ਮਾਣ ਕਰੋ ਅਤਿਥੀ ਦੇਵੋ ਭਵਾ ਸੋ ਬੇਸਿਕਲੀ ਆਪਾਂ ਜੇ ਇਹ ਇਹ ਤੁਸੀਂ ਵੇਖੋ ਸਾਰੀਆਂ ਚੀਜ਼ਾਂ ਤੇ ਬਹੁਤੀਆਂ ਤੁਹਾਨੂੰ ਹੂ ਬਹੂ ਸੇਮ ਵੀ ਮਿਲਣਗੀਆਂ ਰਿਜ਼ੈਂਬਲੈਂਸ ਵੀ ਮਿਲਣਗੀ
1: ਹਾਂ ਸਾਡੇ ਕਲਚਰ ਨਾਲ
0: ਇਦਾਂ ਦਾ ਬੜਾ ਜਦੋਂ ਆਪਾਂ ਕ੍ਰੋਸ ਕਹਾਣੀਆਂ ਕ੍ਰੋਸ ਕਲਚਰ ਕ੍ਰੋਸ ਆਪਾਂ ਜਦੋਂ ਪੜ੍ਹਦੇ ਹਾਂ ਇਤਿਹਾਸ ਮਿਥਿਹਾਸ ਤੇ ਬੜਾ ਕੁਛ ਸਾਨੂੰ ਜਿਹੜਾ ਇਨਫਲੂਐਂਸਡ ਮਿਲਦਾ
1: ਦੇਖੋ ਅੱਜ ਦੀ ਸੋਸਾਇਟੀ 'ਚ ਵੀ ਤਾਂ ਹੈ ਫੈਮਿਲੀ ਸਿਸਟਮ ਜਿਸ ਤਰ੍ਹਾਂ ਗ੍ਰੀਸ ਦੇ ਅੰਦਰ ਸੇਮ ਇੰਡੀਆ ਦੇ ਅੰਦਰ ਵੀ ਹੈ ਉਹ ਲੋਕ ਵੀ ਇੱਦਾਂ ਦੇ ਨੇ ਕਿਉਂਕਿ ਗ੍ਰੀਸ ਬਾਅਦ 'ਚੋਂ ਇਟਲੀ ਦੇ ਅੰਡਰ ਆ ਗਿਆ ਮਤਲਬ ਰੋਮਨਸ ਨੇ ਜਾ ਕੇ ਉੱਥੇ ਕੈਪਚਰ ਕਰ ਲਿੱਤਾ ਅਤੇ ਉਹਨਾਂ ਦੇ ਵੀ ਫਿਰ ਤੁਸੀਂ ਘਰ ਪਰਿਵਾਰ ਇਟਾਲੀਅਨਸ ਇਸ ਤਰ੍ਹਾਂ ਹੀ ਦੇਖੋਗੇ ਜੁੜੇ ਹੋਏ ਨੇ ਆਪਸ 'ਚ ਦਾਦਾ ਦਾਦੀ ਨਾਨਾ ਨਾਨੀ ਰੋਟੀ ਵੀ ਮਤਲਬ ਇਹਨਾਂ ਕੋਲ ਹੀ ਤਾਂ ਖਾਣਾ ਨਹੀਂ ਹੈ ਸਿਰਫ ਜਾਂ ਇਟਾਲੀਅਨ ਫੂਡ ਹੈ ਜਾਂ ਇੰਡੀਅਨ ਫੂਡ ਹੈ ਜਾਂ ਮੈਕਸੀਕਨ ਫੂਡ ਹੈ ਬੇਸਿਕਲੀ ਬਾਕੀ ਸਾਰੇ ਤਾਂ ਇਹ ਮਤਲਬ ਬ੍ਰਿਟਿਸ਼ ਕਹਿ ਲਓ ਜਾਂ ਅਮੈਰੀਕਨ ਕਹਿ ਲਓ ਜਾਂ ਔਜ਼ੀ ਫੂਡ ਕਹਿ ਲਓ ਇਹ ਤਾਂ ਮਿਕਸਚਰ ਹੀ ਹੈ ਕਿਉਂਕਿ ਇਹ ਲੋਕ ਆ ਕੇ ਇੱਥੇ ਰਹਿਣਾ ਚਲੋ ਇਹ ਕੁਛ ਨਾ ਕੁਛ ਬਣ ਗਿਆ ਹਾਈਬ੍ਰਿਡ ਕਲਚਰ
0: ਹਾਈਬ੍ਰਿਡ ਹੀ ਹੋ ਗਿਆ ਕਿ ਅੱਛਾ ਇੱਕ ਚੀਜ਼ ਹੋਰ ਸ਼ਾਇਦ ਜਿਹੜੇ ਬਾਕੀ ਸੁਣਨ ਵਾਲੇ ਨੇ ਤੁਸੀਂ ਆਪਣੀ ਵੈਸੇ ਫੀਡਬੈਕ ਵੀ ਜ਼ਰੂਰ ਭੇਜਦੇ ਰਿਹਾ ਕਰੋ ਫਿਰ ਅਗੇਨ ਉਹੀ ਆ ਕਿਤੇ ਕਿਤੇ ਤੁਹਾਨੂੰ ਨਾ ਚੀਜ਼ਾਂ ਲੱਗ ਰਹੀਆਂ ਹੋਣਗੀਆਂ ਕਿ ਕੰਫਿਊਜ਼ਿੰਗ ਆ ਅਤੇ ਪਰ ਇਹ ਆ ਕਿ ਅੱਗੇ ਚੱਲ ਕੇ ਤੁਹਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਜਾਣੀਆਂ ਕਿਉਂਕਿ ਜਿਹੜੀਆਂ ਫਿਲਮਾਂ ਨੇ ਫਿਲਮਾਂ ਦੇ ਵਿੱਚ ਉਹ ਬੜਾ ਨਾਪ ਤੋਲ ਕੇ ਬੜੀਆਂ ਚੀਜ਼ਾਂ ਵਿੱਚੋਂ ਜਿਹੜੀਆਂ ਪਾਸੇ ਕਰ ਦਿੰਦੇ ਤੇ ਤੁਹਾਨੂੰ ਟੂ ਦੀ ਪੁਆਇੰਟ ਉੱਥੇ ਕਿ ਜੇ
1: ਰੱਖਦੇ ਆ,
0: ਕਿਉਂਕਿ ਫਿਲਮ ਦੀ ਇੱਕ ਬੇਸਿਕ ਲੋੜ ਹੁੰਦੀ ਹੈ ਕਿ ਫਿਲਮ ਦੇ ਵਿੱਚ ਤੁਹਾਨੂੰ ਸੋਚਣਾ ਨਾ ਪਵੇ, ਤੁਹਾਨੂੰ ਸੁਧਾ ਹੀ ਸਾਰਾ ਕੁਛ ਇੱਦਾਂ ਹੀ ਸਮਝ ਆਈ ਜਾਵੇ ਤੁਹਾਨੂੰ। ਸੋ ਇਹਨਾਂ ਇਹ ਕਹਾਣੀਆਂ ਕਿਉਂਕਿ ਲੋਕ ਕਥਾਵਾਂ ਨੇ ਤੇ ਆਪਣੀਆਂ ਵੀ ਜਿਹੜੀਆਂ ਪੁਰਾਣੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਬੜੀ ਵਾਰੀ ਚੀਜ਼ਾਂ ਜਿਹੜੀਆਂ ਸਮਝਣ ਦੇ ਲਈ ਨਾਲ ਸਾਨੂੰ ਜਿਹੜੇ ਆਪਣੇ ਲੌਜਿਕ ਪੁਰਾਣੇ ਵਿਸ਼ਵਾਸ ਦੇਵਤਿਆਂ ਦੀਆਂ ਸ਼ਕਤੀਆਂ ਉਹ ਅਲੱਗ ਤੋਂ ਨਾਲ ਮਿਕਸ ਕਰਕੇ ਤੇ ਸਮਝਣਾ ਪੈਂਦਾ।
1: ਬਿਲਕੁਲ ਬਿਲਕੁਲ।
0: ਸੋ ਇੱਥੇ ਵੀ ਉਦਾਂ ਦਾ ਹੀ ਸਿਸਟਮ ਆ, ਇਹ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਅਖੀਰ ਤੱਕ ਪਹੁੰਚਾਂਗੇ ਫਿਰ ਤੁਹਾਨੂੰ ਕਲੈਰਿਟੀ ਆਉਣੀ ਸ਼ੁਰੂ ਹੋ ਜੂਗੀ ਬੇਸਿਕ ਕਹਾਣੀ ਦੀ। ਸੋ ਇੱਥੇ ਜਿੱਦਾਂ ਮੇਰਾ ਜੋ ਫੰਡਾ ਵਾ ਨਾਵਾਂ ਦੇ ਵਿੱਚ ਬਹੁਤਾ ਜਿਹਨੂੰ ਚੇਤੇ ਰਹਿ ਜਾਂਦੇ ਆ, ਠੀਕ ਹੈ, ਨਹੀਂ ਤੇ ਨਾਵਾਂ ਚ ਉਲਝਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਨਹੀਂ।
1: ਮੇਨ ਕਹਾਣੀ ਦੇ ਉੱਪਰ ਫੋਕਸ ਕਰੋ,
0: ਕਹਾਣੀ ਤੇ ਫੋਕਸ ਕਰੋ।
1: ਹਾਂ ਤੇ ਫਿਰ ਜੀ, ਹਾਂਜੀ, ਉਹ ਆਂਦਾ ਮਿਲਦੇ ਗਿਲਦੇ ਸਾਰੇ, ਅਚਾਨਕ ਹੀ ਨਾ ਕੋਈ ਆਸੇ ਪਾਸੇ ਪੜੋਸ ਚ ਨਾ ਕਿਤੇ ਡੈਥ ਹੋ ਜਾਂਦੀ ਕਿਸੇ ਰਾਜੇ ਦੀ। ਸੋ ਆਪਣਾ ਮੈਲਨੋਸ ਭਰਾ ਉੱਠਦਾ, ਕਹਿੰਦਾ ਕਿ ਸੋਰੀ ਮੰਗਦਾ ਪੈਰਿਸ, ਮੈਨੂੰ ਉੱਥੇ ਫਿਊਨਰਲ ਤੇ ਜਾਣਾ ਪੈਣਾ, ਮੈਂ 10-15 ਦਿਨ ਤੱਕ ਵਾਪਸ ਆ ਜਾਊਂਗਾ, ਹਨਾ, ਤੇ ਇਹ ਘਰ ਤੁਹਾਡਾ ਹੀ ਆ, ਠੀਕ ਹੈ, ਤੇ ਮੈਂ ਚੱਲਦਾ, ਮੈਨੂੰ ਵਿਦਾ ਕਰੋ, ਮੈਂ ਚੱਲਦਾ। ਪੈਰਿਸ ਨੂੰ ਘਰ ਤਾਂ ਲੱਗਾ ਹੀ ਆਪਣਾ, ਉਹਨੂੰ ਉਹਦੇ ਘਰ ਵਾਲੇ ਵੀ ਆਪਣੇ ਹੀ ਲੱਗੇ। ਐਫਰੋਡਾਈਟੀ ਨੇ ਆਪਣਾ ਫੇਰ ਤੋਂ ਫੂਕ ਜੀ ਮਾਰੀ, ਉਹਨੂੰ ਅਚਾਨਕ ਪਿਆਰ ਹੋ ਗਿਆ ਹੈਲਨ ਨੂੰ, ਪੈਰਿਸ ਨਾਲ। ਉਹ ਕਹਿੰਦੀ ਕਿ ਚਲੋ ਚੱਲਦੇ। ਹੁਣ ਇਹਦੇ ਅੰਦਰ ਬੜੇ ਵਰਜ਼ਨ ਨੇ, ਕੋਈ ਕਹਿੰਦਾ ਉਹਨੂੰ ਕਿਡਨੈਪ ਕਰਕੇ ਲਿਆਇਆ, ਕੋਈ ਕਹਿੰਦਾ ਕਿ ਉਹ ਇਸ ਤਰੀਕੇ ਨਾਲ ਉਹਦੇ ਪਿਆਰ 'ਚ ਰਮ ਗਈ ਕਿ ਉਹ ਕਹਿੰਦੀ ਕਿ ਤੂੰ ਮੈਨੂੰ ਲੈ ਜਾ। ਪਰ ਹੋਇਆ ਇਹ ਕਿ ਉਹ ਉੱਥੋਂ ਬਹੁਤ ਸਾਰੇ ਹੀਰੇ ਜਵਾਹਰਾਤ, ਮਤਲਬ ਜੋ ਕੁਝ ਬੰਦਾ ਇਕੱਠਾ ਕਰ ਸਕਦਾ ਇੱਕ ਡੇਢ ਦਿਨ ਅੰਦਰ, ਉਹ ਸਭ ਇਕੱਠਾ ਕਰਕੇ ਪਲੱਸ ਮੈਲਨੋਸ ਭਰਾ ਸਪਾਰਟਾ ਭਰਾ ਦੀ ਵਾਈਫ ਚੱਕ ਕੇ ਬਾਏ ਬਾਏ ਟੇਕ ਕੇਅਰ ਚਲਾ ਗਿਆ ਟ੍ਰੋਏ।
0: ਸੋ ਹੁਣੇ ਪੈਰਿਸ ਉਹ ਹੀ ਆ ਜਿਹਦੇ ਕੋਲੋਂ ਸ਼ੁਰੂ ਚੋਂ ਸੇਬ ਦਵਾਇਆ।
1: ਹਾਂ, ਜਦੋਂ ਸੇਬ ਦਵਾਇਆ ਸੀ ਤੇ ਹੁਣ ਇਹ ਵਾਪਸ ਆ ਗਿਆ। ਜਦੋਂ ਇਹ ਵਾਪਸ ਆਇਆ ਟ੍ਰੋਏ ਤੇ ਟ੍ਰੋਏ ਦੇ ਅੰਦਰ ਇੱਕ ਇਹਦਾ ਜਿਹੜਾ ਭਰਾ ਜਿਹੜਾ ਕਹਿ ਲਓ ਇਸ ਕਹਾਣੀ ਦਾ ਭੀਸ਼ਮ ਪਿਤਾਮਾ ਹੈਕਟਰ, ਉਹਨੇ ਬਹੁਤ ਗਾਲਾਂ ਕੱਢੀਆਂ ਕਿ ਤੂੰ ਕੀ ਕਰ ਰਿਹਾ। ਉਹ ਕਹਿੰਦਾ ਜੋ ਹੈ ਸੋ ਹੈ। ਪ੍ਰੀਅਮ ਜਿਹੜਾ ਮੇਨ ਰਾਜਾ ਸੀਗਾ ਜਿਹਦਾ ਇਹ ਮੁੰਡਾ, ਉਹਨੂੰ ਤਾਂ ਹੁਣ ਨਵਾਂ ਨਵਾਂ ਆਪਣਾ ਮੁੰਡਾ ਮਿਲਿਆ, ਕਹਿੰਦਾ ਨਹੀਂ ਠੀਕ ਹੈ ਜੋ ਹੈ ਸੋ ਹੈ, ਕੁੜੀ ਆਪਣੀ ਮਰਜ਼ੀ ਨਾਲ ਆਈ ਹੈ, ਪਤਾ ਨਹੀਂ ਕੀ ਕੁਛ ਹੁੰਦਾ ਉਹਨਾਂ 'ਤੇ। ਕੈਸੈਂਡਰਾ ਉਹਨਾਂ ਨੇ ਹੁਣੇ ਹੀ ਬਾਹਰ ਕੱਢੀ ਸੀਗੀ, ਲੈ ਕੇ ਹੀ ਆਉਂਦੀ ਸੀਗੀ ਬਾਹਰ ਕਿਸੇ ਗੁਫਾ ਜਿਹੀ 'ਚ ਜਿੱਥੇ ਬੰਦ ਰੱਖਿਆ। ਉਹਨੇ ਫਿਰ ਦੇਖਿਆ, ਕਹਿੰਦੀ ਇਸ ਕੁੜੀ ਕਰੇ, ਕਹਿੰਦੀ ਅੱਗ ਲੱਗਣੀ ਹੈ ਮੈਨੂੰ, ਅੱਗ ਦੱਸਦੀ ਭੇਜ ਕਰੇ, ਕਹਿੰਦੀ ਇਹ ਫਿਰ ਪਾਗਲ ਹੋ ਗਈ, ਉਹਨੂੰ ਵਿਚਾਰੀ ਨੂੰ
0: ਫਿਰ ਵਾਪਸ
1: ਫਿਰ ਬੰਦ ਕਰ ਦਿੱਤਾ। ਅਤੇ ਇੱਧਰ ਆਪਣੇ ਸਪਾਰਟਾ ਭਾਅ ਜੀ ਵਾਪਸ ਆਇਆ, ਕਹਿੰਦੇ ਨਾ ਤੋ ਘਰ ਨਾ ਘਰਵਾਲੀ ਹੈ, ਇਹ ਕੀ ਹੋ ਗਿਆ। ਉਹਨੂੰ ਬਹੁਤ ਖਿੱਚ ਚੜੀ, ਚੜਨੀ ਵੀ ਸੀ।
0: ਸੋ ਇਹ ਬੇਸਿਕਲੀ ਹੁਣ ਜਿਹੜੀ ਇੱਥੇ ਕਿ ਜੇ ਚੀਜ਼ ਪਹੁੰਚ ਗਈ ਇਹ ਟ੍ਰੋਏ ਵਾਲੀ ਫਿਲਮ ਵਾਲੀ ਕਹਾਣੀ ਤੇ।
1: ਹਾਂ, ਹੁਣ ਇੱਥੇ
0: ਜਦੋਂ ਉਹਨਾਂ ਦੀ ਉਹ ਜਿਹੜੀ ਉਹ ਕੁੜੀ ਲੈ ਆਇਆ ਪਜਾ,
1: ਲਿਲੀਆਡ ਜਿਹੜੇ ਉਹ ਕਹਿੰਦੇ ਆ ਟ੍ਰੋਏ ਫਿਲਮ ਹੈ ਉੱਥੋਂ ਸ਼ੁਰੂ ਹੋ ਜਾਣੀ ਹੈ। ਉਹ ਜਾਂਦਾ ਆਪਣੇ ਵੱਡੇ ਭਰਾ ਕੋਲ ਕਿ ਐਗਮਨ ਜੀ ਆ ਦੇਖੋ ਕੀ ਹੋ ਗਿਆ, ਹਨਾ। ਭਰਾ ਵੈਸੇ ਬੜਾ ਚਿੱਲਾ ਆਦਮੀ ਸੀ, ਕਿਉਂਕਿ ਉਹ ਸਾਰੇ ਰਾਜਿਆਂ ਦਾ ਰਾਜਾ ਸੀਗਾ, ਉਹ ਇੰਨੀ ਪਰਵਾਹ ਨਹੀਂ ਕਰਦਾ ਸੀਗਾ। ਪਰ ਉਹਨੂੰ ਲੱਗਾ ਕਿ ਇਹ ਬਹੁਤ ਵਧੀਆ ਇੱਕ ਸਿਸਟਮ ਹੈ ਕਿ ਸਾਰਿਆਂ ਨੇ ਸ਼ਪਥ ਲਿੱਤੀ ਸੀ, ਇਹਦੇ ਬਹਾਨੇ ਚਲੋ ਇੱਕ ਤਾਂ ਸਾਡੀ ਇੱਜ਼ਤ ਗਈ ਹੈ ਨਾ, ਸਾਡੇ ਘਰ ਦੀ ਨੂੰਹ ਚਲੇ ਗਈ, ਭੱਜ ਗਈ। ਦੂਸਰਾ ਹੈ ਕਿ ਟ੍ਰੋਏ 'ਤੇ ਰਾਜ ਕਰਾਂਗੇ, ਜਿੰਨੀ ਉਹਨਾਂ ਕੋਲ ਜਾਇਦਾਦ ਉਹ ਵੀ ਕਰਾਂਗੇ। ਉਹ ਕਹਿੰਦਾ ਬੰਦੇ ਇਕੱਠੇ ਕਰੋ, ਸਾਰੇ ਬੰਦੇ ਇਕੱਠੇ ਹੋ ਗਏ। ਜਿੰਨੇ ਕੀਤਾ ਸੀਗਾ ਸ਼ਪਥ ਦਿਲਵਾਈ ਸੀ ਸਾਡੇ ਓਡੀਸੀਅਸ ਭਾਅ ਜੀ, ਉਹ ਆਰਾਮ ਨਾਲ ਆਪਣਾ ਚਿਲ ਕਰ ਰਹੇ, ਉਹਦੇ ਰਾਜ ਦਾ ਨਾਮ ਹੈ ਇਥੇਕਾ। ਜਿੱਦਾਂ ਹੀ ਇਥੇਕਾ ਪਹੁੰਚੇ, ਇਹਨੂੰ ਆਈਡੀਆ ਤਾਂ ਲੱਗ ਗਿਆ ਸੀਗਾ ਕਿ ਇਹ ਆਇਆ ਲੈਣ ਲਈ ਕਿ ਉਹ ਹੈਲਨ ਨਿਕਲ ਗਈ ਹੈ। ਇਹ ਪਾਗਲ ਬਣਨ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੰਦਾ ਕਿ ਹਾਂ ਪਾਗਲ ਹੋ ਗਿਆ, ਕਿ ਸਮਝ ਹੀ ਨਹੀਂ ਆ ਰਿਹਾ ਕੀ ਹੈ ਕੀ ਨਹੀਂ ਹੈ। ਆਪਣੇ ਖੇਤ ਗਲਤ ਤਰੀਕੇ ਨਾਲ ਮਤਲਬ ਪੱਟਣਾ ਸ਼ੁਰੂ ਕਰ ਦਿੰਦਾ, ਹੈ ਨਾ। ਉਹ ਨਾ ਇੱਕ ਪੁਆਇੰਟ 'ਤੇ ਘੋੜੇ ਨੂੰ ਨਾ ਬਹੁਤ ਉਲਟ ਸਿੱਧੇ ਤਰੀਕੇ ਨਾਲ ਨਾ ਦੌੜਾ ਰਿਹਾ ਹੁੰਦਾ। ਇੱਕ ਪੁਆਇੰਟ 'ਤੇ ਉਹਦਾ ਨਾ ਛੋਟਾ ਬੱਚਾ ਜਿਹੜਾ ਸੀਗਾ ਹੁਣੇ ਹੁਣੇ ਪੈਦਾ ਹੋਇਆ ਟੈਲੇਮੈਕਸ, ਉਹ ਨਾ ਜ਼ਮੀਨ 'ਤੇ ਰੱਖ ਦਿੰਦੇ ਆ। ਕਹਿੰਦੇ ਕਿ ਜੇ ਪਾਗਲ ਹੈ ਤਾਂ ਫਿਰ ਇਹਦੇ ਉੱਪਰ ਚੜਾ ਦੇਗਾ ਘੋੜਾ, ਪਰ ਉਹ ਫਿਰ ਓਬਵੀਅਸਲੀ ਹੈ ਤਾਂ ਫਾਦਰ ਆ। ਉਹ ਫਿਰ ਆਪਣਾ ਸਿਰ ਜਿਹਾ ਥੱਲੇ ਕਰਕੇ ਉਤਰਦਾ ਅਤੇ ਕਹਿੰਦਾ ਕਿ ਚਲੋ ਬਾਈ ਜਾਣਾ ਪਏਗਾ, ਫਸ ਗਏ। ਆਪਣੀ ਵਾਈਫ ਪੈਨਲੋਪੀ ਨੂੰ ਕਹਿੰਦਾ ਸੋਰੀ ਹੈ ਬਾਈ, ਜਾਣਾ ਪਏਗਾ, ਜਾ ਰਹੇ ਹਾਂ। ਅਤੇ ਜਿੱਦਾਂ ਹੀ ਜਾਣ ਲੱਗਦੇ ਆ, ਐਗਮਨੋਨ ਕਹਿੰਦਾ ਕਿ ਯਾਰ ਸਾਨੂੰ ਨਾ ਸਾਡਾ ਜਿਹੜਾ ਸਭ ਤੋਂ ਮੇਨ ਬੰਦਾ ਤੁਰਪ ਦਾ ਇੱਕ ਆ ਉਹ ਚਾਹੀਦਾ, ਉਹ ਮਿਲ ਨਹੀਂ ਰਿਹਾ। ਉਹ ਕੌਣ ਹੈ ਜੀ? ਉਹ ਹੈ ਜੀ ਐਕਿਲਸ। ਐਕਿਲਸ ਸਭ ਇਹਨਾਂ ਇਹ ਸਾਰੇ ਇੱਕ ਪਾਸੇ, ਐਕਿਲਸ ਇੱਕ ਪਾਸੇ ਸਭ ਤੋਂ ਤਗੜਾ ਯੋਧਾ। ਪਰ ਉਹਦੀ ਪ੍ਰੋਬਲਮ ਇਹ ਸੀ ਕਿ ਉਹ ਬਹੁਤ ਪ੍ਰੋਟੈਕਟਿਵ ਮਦਰ ਦਾ ਬੇਟਾ ਸੀ। ਹੋਇਆ ਹੈ ਕਿ ਕਿਉਂਕਿ ਉਹ ਆਪ ਤੇ ਦੇਵੀ ਸੀਗੀ ਤੇ ਵਿਆਹ ਉਹਨੇ ਕੀਤਾ ਸੀਗਾ ਇੱਕ ਨੋਰਮਲ ਇਨਸਾਨ ਨਾਲ, ਉਹਨੂੰ ਪਤਾ ਸੀ ਇਹਦੇ ਬੇਟੇ ਨੇ ਕਦੇ ਨਾ ਕਦੇ ਤਾਂ ਖਤਮ ਹੋਣਾ ਹੀ ਹੈ, ਹਨਾ, ਕਿਉਂਕਿ ਹੀ ਇਜ਼ ਜਸਟ ਅ ਹਿਊਮਨ। ਸੋ ਉਹ ਉਹਨੇ ਹੀ ਕੀਤਾ, ਕਿਉਂਕਿ ਉਹ ਸਮੁੰਦਰ ਦੀ ਦੇਵੀ ਸੀਗੀ। ਉਹ ਪਤਾਲ ਦੇ ਅੰਦਰ ਇੱਕ ਸਟ੍ਰਿਕਸ ਨਾਮ ਦੀ ਸੀਗੀ, ਲੇਕ ਸੀਗੀ, ਉੱਥੇ ਲੈ ਕੇ ਗਈ ਉਹਨੂੰ। ਉਹਨੂੰ ਅੱਡੀ ਤੋਂ ਫੜਿਆ ਤੇ ਪੂਰਾ ਪੂਰਾ ਛੋਟੇ ਹੁੰਦੇ ਜਦੋਂ ਜੰਮਿਆ ਹੀ ਸੀਗਾ, ਉਹਨੂੰ ਪੂਰਾ ਉਹਦੇ ਨਾਲ ਨਵਾ ਦਿੰਦੀ ਆ। ਕਿਉਂਕਿ ਕਹਿੰਦੇ ਕਿ ਉਸ ਨਦੀ 'ਚ ਜਿੰਨੇ ਜਿਹੜਾ ਵੀ ਨਹਾਤਾ ਉਹਦਾ ਸਰੀਰ ਲੋਹੇ ਦਾ ਬਣ ਜਾਂਦਾ, ਉਹਨੂੰ ਕੋਈ ਤੀਰ ਤਲਵਾਰ ਕੋਈ ਨਹੀਂ ਮਾਰ ਸਕਦਾ, ਅਮਰ ਹੋ ਜਾਂਦਾ।
0: ਅਗੇਨ ਫਿਰ ਤੁਸੀਂ ਕਨੈਕਟ ਕਰ ਸਕਦੇ ਹੋ ਮਹਾਭਾਰਤ ਦੇ ਨਾਲ,
1: ਮਹਾਭਾਰਤ ਸੇਮ ਮਤਲਬ ਇੱਕ ਹੈ ਕਰੈਕਟਰ ਅਰਜੁਨ ਦਾ, ਪਰ ਇਹਦੇ ਨਾਲ ਹੋਣੀ ਹੋਇਆ ਜੋ ਦੁਰਯੋਧਨ ਨਾਲ ਹੋਈ ਸੀਗੀ। ਸੋ ਉਹ ਸਭ ਕੁਛ ਤਾਂ ਕਰ ਦਿੰਦੀ ਹੈ, ਪਰ ਪੁੱਤਰ ਮੋਹ ਉਹਨੂੰ ਸੁੱਟਣਾ ਥੋੜੀ ਸੀ, ਉਹਨੂੰ ਅੱਡੀ ਤੋਂ ਫੜਿਆ ਹੁੰਦਾ, ਅੱਡੀ ਨਹੀਂ ਬਸ ਭੇਜਦੀ ਉਹਦੀ, ਪਰ ਇਹਦਾ ਕਿਸੇ ਨੂੰ ਕੋਈ ਧਿਆਨ ਨਹੀਂ। ਇਹ ਵਧੀਆ ਵੱਡਾ ਹੋਇਆ, ਇਹਨੂੰ ਕਹਿੰਦੇ ਇਹਦੀ ਡਾਇਟ ਸੀਗੀ ਸ਼ੇਰ ਦਾ ਕਲੇਜਾ ਤੇ ਸੂਰ ਦੀ ਚਮੜੀ, ਹੋਰ ਕੁਛ ਨਹੀਂ ਖਾਂਦਾ ਸੀਗਾ, ਕਿ ਪ੍ਰੋਪਰ ਦੇਹ ਵਗੈਰਾ ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਆਉਂਦੀ ਸੀਗੀ, ਜਿਹੜਾ ਉਹਨਾਂ ਦਾ ਦਰੋਣਾਚਾਰਿਆ ਸੀਗਾ ਉਹਨੇ ਹੀ ਸਭ ਕੁਛ ਸਿਖਾਇਆ ਸੀ। ਪਰ ਪੰਡਿਤ ਆਉਂਦਾ ਲੜਾਈ ਤੋਂ ਕੁਛ ਇੱਕ ਡੇਢ ਸਾਲ ਪਹਿਲਾਂ ਹੀ, ਤੇ ਆ ਕੇ ਦੱਸਦਾ ਕਿ ਤੇਰੇ ਮੁੰਡੇ ਦੀ ਨਾ ਦੋ ਤਰ੍ਹਾਂ ਦੀਆਂ ਹੀ ਆ ਚੀਜ਼ਾਂ, ਜਾਂ ਤਾਂ ਇੱਕ ਬਹੁਤ ਲੰਬੀ ਜ਼ਿੰਦਗੀ ਜੀਏਗਾ ਪਰ ਗੁਮਨਾਮ, ਕਿਸੇ ਨੂੰ ਨਹੀਂ ਪਤਾ ਕੌਣ ਆ, ਜਾਂ ਫਿਰ ਇਹ ਬਹੁਤ ਛੋਟੀ ਜ਼ਿੰਦਗੀ ਜੀਊਗਾ ਪਰ ਇਹਨੂੰ ਸਦੀਆਂ ਸਦੀਆਂ ਤੱਕ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ। ਉਹ ਕਹਿੰਦੀ ਮੈਂ ਕੀ ਕਰਾਉਣਾ ਬਈ ਯਾਦ ਰੱਖਾ ਕੇ। ਉਹ ਨਾ ਇਹਨੂੰ ਇੱਕ ਸਕਾਇਰੋਸ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਆ ਜਿੱਥੇ ਸਿਰਫ ਔਰਤਾਂ ਹੀ ਔਰਤਾਂ ਰਹਿੰਦੀਆਂ ਸੀਗੀਆਂ ਉਸ ਰਾਜ 'ਚ, ਉੱਥੇ ਨਾ ਕੁੜੀ ਬਣਾ ਕੇ ਭੇਜ ਦਿੰਦੀ ਆ, ਉੱਥੇ ਰਹਿ ਰਿਹਾ ਹੁੰਦਾ। ਓਡੀਸੀਅਸ ਨੂੰ ਪਤਾ ਲੱਗ ਜਾਂਦਾ, ਉਹ ਵਪਾਰੀ ਬਣ ਕੇ ਜਾਂਦਾ ਉੱਥੇ, ਉੱਥੇ ਵਪਾਰੀ ਬਣ ਕੇ ਜਾਂਦਾ, ਸਾਹਮਣੇ ਰੱਖਦਾ ਗਹਿਣੇ ਗੱਟੇ, ਸਾਰੀਆਂ ਕੁੜੀਆਂ ਆ ਜਾਂਦੀਆਂ ਜਿਹੜੇ ਰਾਜੇ ਦੀਆਂ ਮਤਲਬ ਧੀਆਂ ਸੀਗੀਆਂ, ਸਾਰੀਆਂ ਆ ਜਾਂਦੀਆਂ, ਉਹਨਾਂ ਵਿੱਚ ਇਹ ਵੀ ਹੁੰਦਾ ਐਕਿਲਿਸ ਵੀ, ਅਤੇ ਇੱਕ ਕੱਢਦਾ ਇਹ ਬਾਰ ਸ਼ਮਸ਼ੀਰ,
0: ਓਕੇ,
1: ਬਹੁਤ ਲੰਬੀ ਚੌੜੀ ਖੂਬਸੂਰਤ, ਉਹਦਾ ਦਿਲ ਦਿਲ 'ਚ ਆ ਜਾਂਦਾ, ਪਰ ਉਹ ਫਿਰ ਵੀ ਨਹੀਂ ਉੱਠਦਾ ਕਿਉਂਕਿ ਉਹਦੀ ਮਾਂ ਨੇ ਕਿਹਾ ਸੀ ਉੱਠਣਾ ਨਹੀਂ ਆ, ਹੈ ਨਾ। ਫਿਰ ਉਹ ਨਾ ਯੁੱਧ ਦਾ ਬਿਗੁਲ ਵਜਵਾ ਦਿੰਦਾ,
0: ਓਕੇ,
1: ਉਸੇ ਟਾਈਮ ਕੁੜੀਆਂ ਭੱਜ ਜਾਂਦੀਆਂ, ਇਹ ਚੱਕ ਲੈਂਦਾ ਸ਼ਮਸ਼ੀਰ, ਕਹਿੰਦਾ ਓਡੀਸੀਅਸ ਕਹਿੰਦਾ ਕਾਕਾ ਬੇਟਾ ਮੈਂ ਵੀ ਫਸਿਆ, ਤੂੰ ਵੀ ਫਸੋਗੇ, ਚਲੋ ਉਹ ਉਹਨੂੰ ਵੀ ਲੈ ਜਾਂਦਾ। ਹੁਣ ਜੀ ਕੁਛ 1200 ਸ਼ਿਪਾਂ ਅਤੇ ਲੱਖ ਤੋਂ ਉੱਪਰ ਸੋਲਜਰ ਚੜ੍ਹ ਕੇ ਪਹੁੰਚਦੇ ਜੀ ਟਰੋਏ ਦੇ ਬਾਹਰ,
0: ਸਮੁੰਦਰ ਚੋਂ ਬਲੀ ਵੀ ਦਿੰਦੇ ਆ।
1: ਹਾਂ ਉਹ ਥੈਂਕ ਯੂ ਸਿੰਘ ਸਾਹਿਬ, ਉਹ ਜਾਣ ਤੋਂ ਪਹਿਲਾਂ ਬਲੀ ਦੇਣੀ ਪੈਂਦੀ ਹੈ ਕਿਉਂਕਿ ਸਮੁੰਦਰ ਜਦੋਂ ਖੜਿਆ ਹਵਾ ਨਹੀਂ ਚੱਲ ਰਹੀ। ਹੁਣ ਹਵਾ ਦਾ ਦੇਵ ਆ ਕੇ ਕਹਿੰਦਾ ਕਿ ਜਿਹੜੀ ਸ਼ਿਕਾਰ ਦੀ ਦੇਵੀ ਹੈ ਨਾ ਉਹ ਤੇਰੇ ਤੋਂ ਬਹੁਤ ਨਾਰਾਜ਼ ਹੈ। ਐਗਮੈਮਨੋਨ ਨੂੰ ਕਹਿੰਦੇ ਹੋ, ਕਹਿੰਦੇ ਕਿਉਂ? ਕਹਿੰਦਾ ਤੂੰ ਨਾ ਉਹਦਾ ਹਿਰਨ ਮਾਰਤਾ ਸੀ ਜਿਹੜਾ ਉਹਦਾ ਚਹੇਤਾ ਹਿਰਨ ਸੀਗਾ। ਸੋ ਉਹ ਕਹਿੰਦੀ ਕਿ ਤੂੰ ਆਪਣੀ ਸਭ ਤੋਂ ਦਿਲ ਅਜ਼ੀਜ਼ ਚੀਜ਼ ਦੀ
0: ਬਲੀ
1: ਦੇ, ਉਹ ਫਿਰ ਆਪਣੀ ਸਭ ਤੋਂ ਵੱਡੀ ਧੀ ਦੀ ਬਲੀ ਦਿੰਦਾ ਐਗਮੈਮਨੋਨ, ਜਿਸ ਕਰਕੇ ਉਹਦੀ ਜਿਹੜੀ ਵਾਈਫ ਹੈ ਕਲੇਮਿਸਟਰ ਆ ਉਹ ਬਹੁਤ ਜ਼ਿਆਦਾ ਉਹਦੇ ਤੋਂ ਇਰੀਟੇਟ ਹੁੰਦੀ ਹੈ। ਉਹਨੂੰ ਵੀ ਉਹ ਕਿਸੇ ਗੁਫਾ 'ਚ ਫਿਰ ਬੰਦ ਕਰਦੇ ਕਿ ਜਾਓ ਚਲੋ। ਖੈਰ ਇਹਨਾਂ ਦੀ ਅਲਟੀਮੇਟਲੀ ਸ਼ਿਪ ਚੱਲ ਪੈਂਦੀ ਹੈ ਉੱਥੇ। ਕਹਿੰਦੇ ਕਿ ਇੱਕ ਨਾ ਜਿੱਦਾਂ ਹੀ ਬਲੀ ਦੇ ਕੇ ਹਟੇ ਹੁੰਦੇ ਉਸੇ ਥਾਂ 'ਤੇ ਇੱਕ ਸੱਪ ਨਿਕਲਦਾ ਅਤੇ ਉਹ 9 ਅੰਡੇ ਫੋੜਦਾ ਅਤੇ ਬਾਅਦ 'ਚੋਂ ਇੱਕ ਚਿੜੀ ਆ ਕੇ ਉਹ ਸੱਪ ਨੂੰ ਮਾਰ ਦਿੰਦੀ ਹੈ। ਅਤੇ ਉੱਥੇ ਜਿਹੜਾ ਖੜਾ ਪੰਡਿਤ ਸੀ ਉਹ ਕਹਿੰਦਾ ਕਿ ਇਹ 9 ਅੰਡੇ ਫੋੜੇ ਜਾਂਦੇ ਤਾਂ ਮਤਲਬ 9 ਸਾਲ ਲੜਾਈ ਚੱਲਣੀ ਹੈ, 10ਵੇਂ ਸਾਲ ਮੁੱਕਣੀ ਹੈ। ਇਹਨਾਂ ਦੇ ਵੈਸੇ ਮੂੰਹ ਬਣ ਜਾਂਦੇ ਕਿ ਯਾਰ ਇੱਕ ਤਾਂ ਕਹਿੰਦੇ ਪਹਿਲੇ ਤਾਂ ਪੰਡਿਤ ਚੇਂਜ ਕਰੋ ਯਾਰ, ਇਹ ਬੰਦਾ ਨਹੀਂ ਠੀਕ ਹੈ ਬਈ, ਇਹ ਪੰਗਾ ਹੀ ਪਾਈ ਰੱਖਦਾ ਜਾਂਦੇ ਵਿਚਾਰੇ। ਚਲੋ ਪਹੁੰਚ ਗਏ, ਹੁਣ ਟਰੋਏ ਪਹੁੰਚੇ, ਟਰੋਏ ਦੀ ਦੀਵਾਰ ਤੋਂ ਬਈ ਇਹ ਦੀਵਾਰ ਟੁੱਟਦੀ ਨਹੀਂ ਹੈ, ਅੰਬੂਜਾ ਸੀਮੈਂਟ ਸੇ ਬਣੀ ਹੈ, ਇਹਨਾਂ ਤੋਂ ਹੋਵੇ ਨਾ। ਇਹ ਥੋੜ੍ਹਾ ਹੁਣ ਫਾਸਟ ਫਾਰਵਰਡ ਕਰ ਦਿੰਦੇ ਕਿ 9 ਸਾਲ ਤੱਕ ਇਹ ਬਾਹਰ ਖੜੇ ਪਏ ਆ, ਇਹ ਲੜੀ ਜਾਂਦੇ ਪਏ। ਅਲਟੀਮੇਟਲੀ ਇਹਨਾਂ ਨੇ ਆਸੇ ਪਾਸੇ ਟਰੋਏ ਦੇ ਆਸੇ ਪਾਸੇ ਜਿੰਨੇ ਵੀ ਸ਼ਹਿਰ ਸੀਗੇ ਉੱਥੇ ਸਾਰੇ ਪਾਸੇ ਲੁੱਟਾਂ ਖੋਹਾਂ ਕਰ ਲਈਆਂ, ਆਪਣੇ ਕੈਂਪ ਸੈੱਟ ਕਰ ਲਏ, ਆਦਮੀ ਮਾਰਤੇ, ਔਰਤਾਂ ਨੂੰ ਇਹਨਾਂ ਨੇ ਐਜ਼ ਸਲੇਵਸ ਰੱਖ ਲਿੱਤਾ। ਇਹ ਸਾਰੇ ਦੇ ਅੰਦਰ ਨਾ ਹੁਣ ਇੱਥੋਂ ਪੰਗਾ ਪੈਂਦਾ, ਇਹ ਸਾਰੇ ਦੇ ਅੰਦਰ ਨਾ ਇੱਕ ਮੰਦਿਰ ਦੇ ਅੰਦਰ ਵੀ ਇਹ ਲੋਕ ਧਾਵਾ ਬੋਲਦੇ ਆ, ਅਤੇ ਮੰਦਿਰ ਦੇ ਪੁਜਾਰੀ ਦੀਆਂ ਕੁੜੀਆਂ ਚੱਕ ਲੈਂਦੇ, 2 ਕੁੜੀਆਂ ਸੀਗੀਆਂ ਪੁਜਾਰੀ ਦੀਆਂ, ਠੀਕ ਹੈ। ਇੱਕ ਐਗਮੈਮਨੋਨ ਆਪਣੇ ਕੋਲ ਰੱਖ ਲੈਂਦਾ, ਇੱਕ ਉਹ ਅਕੇਲਿਸ ਨੂੰ ਦੇ ਦਿੰਦਾ ਐਜ਼ ਅ ਗਿਫਟ ਕਿ ਬਈ ਤੂੰ ਬਹੁਤ ਵਧੀਆ ਕੰਮ ਕਰ ਰਹੇ ਹੋ। ਕਿ ਟਰੋਏ ਦੇ ਜਿਹੜੇ ਸੀਗੇ ਜਿੰਨੀ ਵੀ ਸੈਨਾ ਸੀਗੀ ਉਹ ਹੈਕਟਰ ਦੇ ਹਿਸਾਬ ਨਾਲ ਦੇ ਕਹਿਣ 'ਤੇ, ਕਿਉਂਕਿ ਹੈਕਟਰ ਸੀਗਾ ਉਹਨਾਂ ਦਾ ਮੇਨ ਸਾਡਾ ਭੀਸ਼ਮ ਪਿਤਾਮਾ, ਉਹਦੇ ਆਖੇ ਅਨੁਸਾਰ ਬਾਹਰ ਆਉਂਦੀ ਸੀ, ਇਹਨਾਂ ਨਾਲ ਲੜਦੀ ਸੀ, ਫਿਰ ਦੁਬਾਰਾ ਅੰਦਰ ਭੱਜ ਜਾਂਦੀ ਸੀਗੀ। ਸੋ ਲੜਾਈ ਚੱਲਦੀ ਰਹੀ 9 ਸਾਲ ਇਸੇ ਤਰੀਕੇ। ਸੋ ਅਕੇਲੇ ਉਸਨੇ ਬਹੁਤ ਆਪਣਾ ਜ਼ੋਰ ਦਿਖਾਇਆ ਹੋ ਜਾਂਦਾ, ਸੋ ਹੀ ਵਾਜ਼ ਵੈਰੀ ਹੈਪੀ। ਪਰ ਜਿਹੜਾ ਪੁਜਾਰੀ ਉਹਨੂੰ ਬਹੁਤ ਬੁਰਾ ਲੱਗਦਾ, ਪੁਜਾਰੀ ਜਿਹੜਾ ਸੀਗਾ ਮੰਦਿਰ ਦਾ ਉਹ ਸੀਗਾ ਸਿੱਧਾ ਹੀ ਮੇਨ ਪੁਜਾਰੀ ਇਹਨਾਂ ਦੇ ਸੂਰਿਆ ਦੇਵ ਦਾ।
0: ਓਕੇ,
1: ਅਪੋਲੋ ਬਹੁਤ ਗੁੱਸਾ ਕਰਦਾ, ਸੂਰਿਆਦੇਵ ਦਾ ਨਾਮ ਅਪੋਲੋ, ਮੈਂ ਦੁਬਾਰਾ ਦੱਸਦਾ। ਉਹ ਆ ਕੇ ਨਾ ਐਗਮੈਮਨੋਨ ਨੂੰ ਕਹਿੰਦਾ ਕਿ ਕੁੜੀਆਂ ਵਾਪਸ ਕਰ ਦੇ, ਉਹ ਕਹਿੰਦਾ ਜਾਓ ਜੀ ਜਾਓ, ਤੁਹਾਡਾ ਕੋਈ ਰੋਲ ਨਹੀਂ। ਅੱਛਾ, ਕਿ ਇਹ ਵੀ ਸੀਗਾ ਉੱਥੇ ਕਿ ਇੱਕ ਨਿਯਮ ਸੀ ਕਿ ਜਿੰਨੇ ਵੀ ਦੇਵਤੇ ਆ ਜਾਂ ਫਿਰ ਗੋਡਸ ਨੇ, ਇਹਨਾਂ ਦੇ ਦੇਵਤਾ ਕੰਸੈਪਟ ਨਹੀਂ, ਗੋਡ ਹੀ ਕਹਿੰਦੇ, ਜਿੰਨੇ ਵੀ ਗੋਡਸ ਨੇ ਉਹ ਇਨਸਾਨਾਂ ਦੀ ਲੜਾਈ 'ਚ ਨਹੀਂ ਹਿੱਸਾ ਲੈ ਸਕਦੇ, ਸਿੱਧੇ ਤੌਰ 'ਤੇ ਤਾਂ ਨਹੀਂ ਲੈ ਸਕਦੇ। ਉਹ ਨਾ ਪਲੇਗ ਭੇਜ ਦਿੰਦਾ ਉੱਥੇ,
0: ਓਕੇ,
1: ਬਹੁਤ ਸਾਰੀ ਆਰਮੀ ਮਰ ਜਾਂਦੀ ਆ, ਐਗਮੈਮਨੋਨ ਨੂੰ ਮੰਨਣਾ ਪੈਂਦਾ। ਸੋ ਉਹ ਨਾ ਕੁੜੀ ਵਾਪਸ ਕਰ ਦਿੰਦਾ ਇੱਕ, ਅਤੇ ਦੂਸਰੀ ਕੁੜੀ ਖੋ ਕੇ ਲੈ ਜਾਂਦਾ ਉਹਦੇ ਤੋਂ ਐਕਲਿਸ ਤੋਂ ਕਿ ਇਹ ਮੈਂ ਰੱਖੂੰਗਾ, ਕਿਉਂਕਿ ਜਿਹੜੀ ਬੇਸਿਕਲੀ ਧੀ ਇੱਕੋ ਹੀ ਸੀਗੀ, ਦੂਸਰੀ ਉਹਦੀ ਜਿਸ ਤਰ੍ਹਾਂ ਸਹੇਲੀ ਸੀਗੀ, ਹੈ ਨਾ। ਹੁਣ ਐਕਲਿਸ ਨੂੰ ਖਿੱਚੜਦੀ ਆ ਕਿ ਮੇਰੀ ਕੋਈ ਵੈਲਿਊ ਨਹੀਂ ਆ, ਕਿ ਮੇਰੀ ਕੋਈ ਔਕਾਤ ਨਹੀਂ। ਉਹ ਕਹਿੰਦਾ ਲੜ ਲਓ, ਉਹ ਆਰਾਮ ਨਾਲ ਹੁਣ ਚਿੱਲ ਕਰ ਰਿਹਾ। ਉਹ ਹੁਣ 6-7 ਮਹੀਨੇ ਲੜਾਈ ਚੱਲ ਰਹੀ ਉਹ ਕਹਿੰਦਾ ਮੈਂ ਆਉਣਾ ਹੀ ਨਹੀਂ ਮੈਂ ਤੁਹਾਡੇ ਨਾਲ ਲੜਨਾ ਹੀ ਨਹੀਂ ਉਹ ਆਪਣੇ ਟੈਂਟ 'ਚ ਰਹਿੰਦਾ ਦੇਖਦਾ ਬੰਦੇ ਮਰ ਰਹੇ ਆ ਸਭ ਹੋ ਰਿਹਾ ਇਸ ਦੌਰਾਨ ਇੰਨੇ ਥੱਕ ਜਾਂਦੇ ਦੋਨੋਂ ਰਾਜੇ ਕਿਉਂਕਿ ਉਹਨਾਂ ਕੋਲ ਵੀ ਅੰਦਰ ਕੋਈ ਸੰਸਾਧਨ ਨਹੀਂ ਜਾ ਪਾ ਰਿਹਾ ਹਰ ਤਰ੍ਹਾਂ ਦੀ ਆਰਮੀ ਆਈ ਆ ਸਾਰੇ ਇਹਨਾਂ ਨੇ ਮਾਰਤੀ ਆ ਜਿਹੜੀ ਵੀ ਇਹਨੇ ਹੈਲਪ ਕਰਨ ਆਈ ਉਹ ਕਹਿੰਦੇ ਕਿ ਜਿਹੜਾ ਹੈ ਜਿਹੜੇ ਮੇਨ ਕਲੇਸ਼ ਦੇ ਜੜ ਨੇ ਸਪਾਰਟਾ ਦਾ ਰਾਜਾ ਮੈਲਨੋਸ ਜੀ ਦੀ ਵਾਈਫ ਹੈ ਅਤੇ ਜਿਹੜਾ ਭਜਾ ਕੇ ਲੈ ਕੇ ਆਇਆ ਪੈਰਿਸ ਇਹਨਾਂ ਦਾ ਆਪਸ 'ਚ ਲੜਾਈ ਕਰਾ ਦਿਓ ਯਾਰ
0: ਕਮਨ ਬੇੜੀ
1: ਜਿਹੜਾ ਜਿੱਤਿਆ ਉਹ ਹੈਲਨ ਰੱਖ ਲਏ ਬਾਕੀ ਹਨਾ ਆਪਣਾ ਕਰ ਲਓ ਉਹ ਜਿੱਦਾਂ ਲੜਾਈ ਹੁੰਦੀ ਆ ਉਹ ਜਿਹੜਾ ਹੈਂਡ ਟੂ ਹੈਂਡ ਕੌਮਬੈਟ ਜਾਂ ਤਲਵਾਰਬਾਜ਼ੀ ਜਿਹਨੂੰ ਕਹਿ ਲਈਏ ਉਹ 'ਚ ਪੈਰਿਸ ਵਧੀਆ ਨਹੀਂ ਸੀ ਕਿਉਂਕਿ ਉਹ ਬੇਸਿਕਲੀ ਤਾਂ ਇੱਕ ਨੋਰਮਲ ਹਨਾ ਇੱਕ ਕਿਸਾਨ ਦੀ ਜ਼ਿੰਦਗੀ ਸੋ ਮਾੜੀ ਮੋਟੀ ਤੀਰਅੰਦਾਜ਼ੀ ਆਉਂਦੀ ਸੀ ਸ਼ਿਕਾਰ ਕਰਨ ਜੋਗੀ ਹਨਾ ਸੋ ਉਹ ਬਹੁਤ ਬੁਰੀ ਤਰ੍ਹਾਂ ਹਾਰਿਆ ਨਹੀਂ ਲੱਗਦਾ ਪਰ ਐਫਰੋਡਾਈਟੀ ਫੇਰ ਆ ਜਾਂਦੀ ਆ ਉਹ ਉੱਥੇ ਫੂਕ ਜੀ ਮਾਰਦੀ ਕਿਸੇ ਨੂੰ ਪਤਾ ਨਹੀਂ ਲੱਗਦਾ ਕੀ ਹੋਇਆ ਤਾਂ ਚੱਕ ਕੇ ਲਿਆਉਂਦੀ ਹੈ ਅਤੇ ਹੈਲਨ ਕੋਲ ਛੱਡ ਜਾਂਦੀ ਪਹਿਲੇ ਤਾਂ ਹੈਲਨ ਬਹੁਤ ਖੁਸ਼ ਹੁੰਦੀ ਆ ਕਿ ਹਾਏ ਮੇਰਾ ਪੈਰਿਸ ਬਚ ਗਿਆ ਪਰ ਫਿਰ ਉਸੇ ਟਾਈਮ ਨਾ ਉਹਦੇ ਅੰਦਰ ਇਹਨੂੰ ਲੈ ਕੇ ਡਿਸਰਿਸਪੈਕਟ ਆ ਜਾਂਦੀ ਕਿ ਇਹ ਤਾਂ ਕੋਈ ਮਰਦ ਹੀ ਨਹੀਂ ਹੋਇਆ ਹਨਾ ਉਹਨੂੰ ਬੜਾ ਫੀਲ ਹੁੰਦਾ ਕਿ ਯਾਰ ਇਹ ਤਾਂ ਮੈਂ ਗਲਤੀ ਕਰ ਲਿੱਤੀ ਸ਼ਾਇਦ ਉਹਦਾ ਨਾ ਉਸ ਦਿਨ ਉਹ ਜਿਹੜਾ ਉਹਦੇ 'ਤੇ ਜਾਦੂ ਸੀ ਉਹ ਉਤਰ ਜਾਂਦਾ ਤੋ ਹੈਲਨ ਨੂੰ ਵੀ ਹੁੰਦਾ ਕਿ ਮੈਂ ਨਿਕਲਾਂ ਇੱਥੋਂ ਖੈਰ ਇਹ ਸਭ ਲੜਾਈ ਦੇ ਦੌਰਾਨ ਜਿਹੜਾ ਸਭ ਤੋਂ ਬੈਸਟ ਫਰੈਂਡ ਜੈ ਵੀਰੂ ਦੀ ਜੋੜੀ ਸੀਗੀ ਐਕਿਲਸ ਦਾ ਜਿਹੜਾ ਵੀਰੂ ਸੀਗਾ ਜਿਹੜਾ ਬੈਸਟ ਫਰੈਂਡ ਸੀਗਾ ਉਹ ਕਹਿੰਦਾ ਬਈ ਤੇਰੇ ਚੱਕਰ ਤੂੰ ਨਹੀਂ ਆ ਰਿਹਾ ਇਹਨਾਂ ਨੇ ਪੂਰੇ ਹੋ ਜਾਣਾ ਤੂੰ ਕੁਛ ਨਾ ਕਰ ਤੂੰ ਆਪਣੀ ਨਾ ਉਹ ਦੇ ਦੇ ਮੈਨੂੰ ਕਵਚ ਮੈਨੂੰ ਦੇ ਦੇ ਕਵਚ ਵੀ ਇਹਦਾ ਸਭ ਤੋਂ ਖਾਸ ਸੀਗਾ ਕਿਉਂਕਿ ਦੇਵਤਿਆਂ ਨੇ ਬਣਾ ਕੇ ਦਿੱਤਾ ਸੀਗਾ ਕਵਚ ਆ ਕਵਚ ਮੈਨੂੰ ਦੇ ਦੇ ਮੈਂ ਜਾ ਕੇ ਲੜਦਾ ਉਹ ਕਵਚ ਪਾ ਕੇ ਜਿੱਦਾਂ ਹੀ ਬਾਹਰ ਨਿਕਲਦਾ ਉਹ ਫਿਰ ਤੋਂ ਟਰੋਏ ਦੀ ਜਨਤਾ ਘਬਰਾ ਜਾਂਦੀ ਆ ਕਿ ਸ਼ਿਟ ਇਹ ਤੇ ਐਕਿਲਸ ਆ ਗਿਆ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਆ ਇਹ ਉਹ ਉਹਨੂੰ ਇੰਨਾ ਜ਼ਿਆਦਾ ਆਪਣੇ 'ਤੇ ਗਰੂਰ ਹੋ ਜਾਂਦਾ ਉਹਦੇ ਦੋਸਤ ਨੂੰ ਕਿ ਯਾਰ ਪਤਾ ਨਹੀਂ ਮੇਰੇ ਅੰਦਰ ਕਿਆ ਹੀ ਆ ਉਹ ਸਿੱਧੀ ਦੀਵਾਰ 'ਤੇ ਚਲਾ ਜਾਂਦਾ ਅਤੇ ਦੀਵਾਰ 'ਤੇ ਮੂਹਰੇ ਖੜਾ ਪਿਆ ਹੈਕਟਰ ਹੈਕਟਰ ਇੱਕ ਸੱਟ ਮਾਰਦਾ ਅਤੇ ਉਹ ਢੇਰ ਉਹਦਾ ਗਲਾ ਬਾਏ ਬਾਏ ਟਾਟਾ ਹੈਕਟਰ ਖੁਸ਼ ਹੁੰਦਾ ਕਿ ਮਾਰਤਾ ਜਦੋਂ ਉਹਦਾ ਮੁਕਟ ਹਟਾਉਂਦਾ ਉਹ ਦੇਖਦਾ ਯਾਰ ਇਹ ਤਾਂ ਐਕਲਿਸ ਹੈ ਨਹੀਂ ਉਹਨੂੰ ਫਿਰ ਆਈਡੀਆ ਲੱਗ ਜਾਂਦਾ ਕਿ ਇਹ ਤਾਂ ਕੰਮ ਬਹੁਤ ਖਰਾਬ ਹੋ ਗਿਆ ਸ਼ਾਮ ਤੱਕ ਖਬਰ ਪਤਾ ਲੱਗਦੀ ਹੈ ਐਕਲਿਸ ਨੂੰ ਕਿ ਉਹਦਾ ਦੋਸਤ ਨਹੀਂ ਰਿਹਾ
0: ਓਕੇ
1: ਉਹ ਬਹੁਤ ਰੋਂਦਾ ਫਿਰ ਉਹਦੀ ਮਾਂ ਆਉਂਦੀ ਆ ਉਹਦੇ ਲਈ ਨਾ ਨਵਾਂ ਸੇਮ ਟੂ ਸੇਮ ਉਹੀ ਵਾਲਾ ਨਾ ਕਵਚ ਲਿਆ ਕੇ ਰੱਖਦੀ ਹੈ ਕਿ ਬੱਚੇ ਕੋਈ ਗੱਲ ਨਹੀਂ ਤੂੰ ਆਪਣਾ ਧਿਆਨ ਰੱਖੀ ਮਾਂ ਇਸ ਹਿਸਾਬ ਨਾਲ ਦੇ ਕੇ ਜਾਂਦੀ ਕਿ ਤੂੰ ਕਵਚ ਪਾ ਕੇ ਰੱਖੀ ਕਿ ਉਹ ਲੋਕ ਬਹੁਤ ਖਤਰਨਾਕ ਨੇ ਪਰ ਉਹਨੂੰ ਇਹ ਨਹੀਂ ਯਾਦ ਰਹਿੰਦਾ ਕਿ ਐਕਿਲਸ ਦੀ ਸਾਰੀ ਤਾਕਤ ਜੋ ਸੀ ਨਾ ਉਹਦੇ ਗੁੱਸੇ 'ਤੇ ਸੀ ਕਿਉਂਕਿ ਉਹਨੂੰ ਜਦੋਂ ਖਿੱਚ ਚੜ੍ਹਦੀ ਸੀ ਉਹ ਜਾਨਵਰ ਹੋ ਜਾਂਦਾ ਸੀਗਾ ਉਹ ਅਗਲੇ ਦਿਨ ਆਪਣਾ ਕਵਚ ਪਾਉਂਦਾ ਉਹ ਨਹੀਂ ਦੇਖਦਾ ਕੌਣ ਆ ਕੌਣ ਨਹੀਂ ਆ ਉਹ ਮਤਲਬ ਕਹਿੰਦੇ ਕਿ ਪਹਿਲੇ ਤਾਂ ਇਸ ਤਰੀਕੇ ਨਾਲ ਕੁਰਲਾਉਂਦਾ ਕਿ ਆਸੇ ਪਾਸੇ ਜਿੰਨੇ ਵੀ ਸਮੁੰਦਰ ਸੀਗੇ ਉਹਨਾਂ 'ਚ ਸੁਨਾਮੀ ਆ ਗਈ ਫਿਰ ਉਹਨੇ ਇਸ ਤਰੀਕੇ ਨਾਲ ਬੰਦੇ ਮਾਰੇ ਕਿ ਜਿੰਨੀ ਵੀ ਆਸੇ ਪਾਸੇ ਨਦੀਆਂ ਸੀਗੀਆਂ ਖੂਨ ਨਾਲ ਭਰਤੀਆਂ ਜੀ ਨਦੀਆਂ ਖੂਨ ਦੀ ਨਦੀਆਂ ਭਰਤੀਆਂ ਮੇਰੇ ਭਰਾ ਨੇ
0: ਓਕੇ
1: ਮਾਰਦਾ ਮਰਾਂਦਾ ਹੈਕਟਰ ਦੇ ਸਾਹਮਣੇ ਹੈਕਟਰ ਨੂੰ ਸਮਝ ਨਹੀਂ ਆ ਰਿਹਾ ਕਰੇ ਕਿ ਉਹ ਵੀ ਭੀਸ਼ਮ ਪਿਤਾਮਾ ਉਹ ਵੀ ਤਗੜਾ ਪਰ ਉਹ ਇੰਨੇ ਬੁਰੀ ਤਰੀਕੇ ਨਾਲ ਉਹਨੂੰ ਮਾਰਦਾ ਅਤੇ ਉਹ ਉੱਪਰ ਖੜਾ ਰਾਜਾ ਦੇਖ ਕੇ ਰੋਣਾ ਸ਼ੁਰੂ ਕਰ ਦਿੰਦਾ ਕਿ ਮੇਰਾ ਮੁੰਡਾ ਗਿਆ ਸਭ ਤੋਂ ਤਗੜਾ ਮੁੰਡਾ ਗਿਆ ਜਿੱਦਾਂ ਮਰਨ ਲੱਗਾ ਹੁੰਦਾ ਉਹ ਕਹਿੰਦਾ ਮੈਂ ਤੇਰੇ ਤੋਂ ਕਿਸੇ ਤਰ੍ਹਾਂ ਦੀ ਭੀਖ ਨਹੀਂ ਮੰਗਦਾ ਐਕਿਲਸ ਸਾਡੀ ਲੜਾਈ ਹੋਈ ਯੂ ਆਰ ਅ ਬੈਟਰ ਮੈਨ ਵੈਲ ਡਨ ਪਰ ਮੇਰੀ ਜਿਹੜੀ ਬੋਡੀ ਹੈ ਨਾ ਉਹ ਤੂੰ ਨਾ ਮੇਰੇ ਪਿਓ ਨੂੰ ਦੇ ਦੇਈਂ ਇੱਥੇ ਛੱਡ ਜਾਈਂ ਕਿ ਮੇਰਾ ਅੰਤਿਮ ਸੰਸਕਾਰ ਵਗੈਰਾ ਅਗਲੇ ਕਰ ਲੈਣ ਉਹਦੇ 'ਤੇ ਖੂਨ ਸਵਾਰ ਹੁੰਦਾ ਉਹ ਉਹਨੂੰ ਲੱਤਾਂ ਤੋਂ ਬੰਨ ਕੇ ਆਪਣੇ ਰੱਥ ਨਾਲ ਸਾਰੇ ਟਰੋਏ ਦੇ ਆਸੇ ਪਾਸੇ ਨਾ ਉਹਦੀ ਪਰੇਡ ਕਰਾਉਂਦਾ ਉਹਦੀ ਲਾਸ਼ ਦੀ ਰਾਜਾ ਦੇਖ ਕੇ ਹੋਰ ਰੋਂਦਾ ਕਿ ਮੇਰੇ ਮਤਲਬ ਇੰਨੀ ਬੇਇੱਜ਼ਤੀ ਹੁੰਦੀ ਪਈ ਆ ਰਾਤ ਜਦੋਂ ਲੜਾਈ ਰੁਕੀ ਆ ਅੱਛਾ ਬਹੁਤ ਵਧੀਆ ਲੱਗਦਾ ਇਹ ਰਾਤ ਨੂੰ ਨਹੀਂ ਲੜਦੇ ਸੀਗੇ
0: ਮਹਾਭਾਰਤ
1: ਹੋ ਗਈ ਰਮਾਇਣ ਹੋ ਗਿਆ ਕਹਿੰਦੇ ਬੈਸਟ ਨੈਸੈਸਰੀ ਹੈ ਯਾਰ
0: ਬੇਸਿਕਲੀ ਲਾਈਟ
1: ਲਾਈਟ ਨਹੀਂ ਸੀ ਨਾ
0: ਲਾਈਟ ਨਹੀਂ ਰਾਤ ਕਿੱਦਾਂ ਲੜਨਾ ਵੀ ਕਿੱਦਾਂ ਹੈ ਲੱਗਦਾ ਇਨਸਾਨ ਸ਼ੁਰੂ ਤੋਂ ਹੀ ਗੰਦਾ ਹੀ ਰਿਹਾ ਵਾ ਗੱਲ ਇਹ ਆ ਵੀ ਲੜ ਹੀ ਨਹੀਂ ਸਕਦੇ ਤੁਸੀਂ ਕੀ ਕਰੋਗੇ
1: ਖੈਰ ਉਹ ਕੈਂਪ 'ਚ ਆਪਣੇ ਰੈਸਟ ਕਰ ਰਿਹਾ ਹੁੰਦਾ ਕੈਂਪ 'ਚ ਉਹਨੇ ਉਹਦੀ ਲਾਸ਼ ਰੱਖੀ ਹੁੰਦੀ ਆ ਅਤੇ ਰਾਜਾ ਇਕੱਲਾ ਹੀ ਆ ਜਾਂਦਾ ਪ੍ਰੀਅਮ ਰਾਜਾ ਟਰੋਏ ਦਾ ਰਾਜਾ ਬਿਨਾਂ ਕੋਈ ਹਨਾ ਲਾਮ ਲਸ਼ਕਰ ਦੇ ਆਉਂਦਾ ਹੱਥ ਜੋੜ ਕੇ ਕਹਿੰਦਾ ਕਿ ਦੇਖ ਤੂੰ ਵੀ ਤਾਂ ਇੱਕ ਗਰੀਫ ਤੋਂ ਗੁਜ਼ਰ ਰਿਹਾ ਕਿ ਤੇਰਾ ਸਭ ਤੋਂ ਹਰਦਿਲ ਅਜ਼ੀਜ਼ ਦੋਸਤ ਚਲਾ ਗਿਆ ਮੇਰਾ ਤਾਂ ਮੁੰਡਾ ਗਿਆ ਪਲੀਜ਼ ਮੈਨੂੰ ਮੇਰੇ ਹਨਾ ਮੁੰਡੇ ਦੀ ਲਾਸ਼ ਦੇ ਦੇ ਮੈਂ ਇੱਦਾਂ ਤੋਂ ਕੁਛ ਨਹੀਂ ਮੰਗਦਾ ਹਨਾ ਉਹਦਾ ਦਿਲ ਪਸੀਸ ਜਾਂਦਾ ਕਹਿੰਦਾ ਇਹ ਛੱਡੋ ਅਸੀਂ ਅਗਲੇ 12 ਦਿਨ ਲੜਾਂਗੇ ਵੀ ਨਹੀਂ ਤੁਸੀਂ ਆਰਾਮ ਨਾਲ ਸ਼ੋਕ ਮਨਾਓ ਸੋ 12 ਦਿਨ ਲੜਾਈ ਨਹੀਂ ਹੁੰਦੀ ਉਹਦੀ ਜਿਹੜੀ ਬੋਡੀ ਹੈ ਉਹਨੂੰ ਵਾਪਸ ਕਰ ਦਿੰਦਾ ਹੁਣ 12 ਦਿਨ ਬਾਅਦ ਉਹਨਾਂ ਨੂੰ ਨਹੀਂ ਪਤਾ ਕਰਨਾ ਕੀ ਹੈ ਜਿਹੜੇ ਆਹ ਟਰੋਏ ਵਾਲੇ ਉਹਨਾਂ ਤਾਂ ਸੈਨਾਪਤੀ ਚਲਾ ਗਿਆ ਐਕਿਲਸ ਨੂੰ ਤਾਂ ਮਤਲਬ ਉਹ ਐਮਾਜ਼ੋਨ ਦੀ ਰਾਣੀ ਆਈ ਉਹਨੂੰ ਮਾਰਤਾ ਯੂਥੋਪੀਆ ਤੋਂ ਸਪੈਸ਼ਲੀ ਰਾਜਾ ਕਹਿੰਦਾ ਹਜੇ ਪਹੁੰਚਿਆ ਹੀ ਸੀਗਾ ਉਹ ਦੇਖ ਰਿਹਾ ਸੀ ਮਾਹੌਲ ਕੀ ਆ ਉਹਨੂੰ ਹੀ ਵੱਢਤਾ ਉਹ ਕਹਿੰਦਾ ਮੈਂ ਤੋਂ ਵੀ ਆਇਆ ਤਾਂ ਮੁਝੇ ਕਿਉਂ ਮਾਰਾ ਹੈ ਨਾ ਇਹ ਮਤਲਬ ਇਹ ਸਭ ਕੰਮ ਹੋ ਗਿਆ ਇੰਨੀ ਦੇਰ ਨੂੰ ਐਫਰੋਡਾਈਟੀ ਆਉਂਦੀ ਆ
0: ਓਕੇ
1: ਉਹ ਜਾਂਦੀ ਹੈ
0: ਉਧਰ
1: ਅਪੋਲੋ ਕੋਲ ਅਪੋਲੋ ਜਾ ਕੇ ਕਹਿੰਦੀ ਕਿ ਇਹਦੀ ਹੈਲਪ ਹੁਲਪ ਕਰ ਕਿ ਮੈਂ ਤੇਰੀ ਕਸੈਂਡਰਾ ਨਾਲ ਗੱਲਬਾਤ ਬਣਵਾ ਦਾਂਗੀ ਕੋਈ ਚੱਕਰ ਵਾਲੀ ਗੱਲ ਨਹੀਂ ਆ ਹਾਂ ਠੀਕ ਆ ਹਾਂ ਕਹਿੰਦਾ ਠੀਕ ਆ ਉਹ ਜਾਂਦਾ ਉਹ ਕਹਿੰਦਾ ਕਿ ਅਪੋਲੋ ਜਾਂਦਾ ਪੈਰਿਸ ਕੋਲ ਕਹਿੰਦਾ ਕੀ ਕਰਨਾ ਆਉਂਦਾ? ਕਹਿੰਦਾ ਕੁਛ ਨਹੀਂ, ਕਹਿੰਦਾ ਕੁਛ ਤੇ ਆਉਂਦਾ ਹੋਏਗਾ, ਕਹਿੰਦਾ ਤੀਰ ਚਲਾ ਲੈਂਦਾ। ਕਹਿੰਦਾ ਫਿਰ ਇੱਥੇ ਹੀ ਖੜਾ ਹੋ ਜਾ ਜਿੱਥੇ ਖੜਾ ਤੂੰ, ਤੂੰ ਦੀਵਾਰ ਵੀ ਨਾ ਪਾਰ ਕਰ ਭਰਾ, ਤੂੰ ਨਾ ਤੀਰ ਛੱਡ ਬਸ, ਬਾਕੀ ਮੇਰੀ ਪ੍ਰੋਬਲਮ ਹੈ। ਕਵਚ ਪਾਇਆ ਹੈ ਨਾ, ਵਜਰ ਦਾ ਸਰੀਰ, ਲੋਹੇ ਦਾ ਸਰੀਰ, ਉਹ ਤੀਰ ਮਾਰਦਾ, ਤੀਰ ਬਹੁਤ ਹੀ ਟੇਢਾ ਮੇਢਾ ਗਿਆ, ਪਰ ਅਪੋਲੋ ਨੇ ਹਵਾਵਾਂ ਦਾ ਰੁੱਖ ਇਸ ਤਰੀਕੇ ਨਾਲ ਬਦਲਿਆ ਕਿ ਉਹਦੀ ਸਿੱਧੇ ਆ ਕੇ ਅੱਡੀ 'ਤੇ ਲੱਗਾ ਅਕਿਲਸ ਦੀ। ਅਤੇ ਅਕਿਲਸ ਦੀ ਸਿਰਫ ਅੱਡੀ ਹੀ ਸੀਗੀ
0: ਜਿਹੜੀ ਨਹੀਂ ਸੀ, ਜਾਂਘਾਂ ਹੀ,
1: ਹਾਂ ਹੋਰ ਕਿਤੇ ਵੀ ਨਹੀਂ। ਉਹਨੂੰ ਉਦੋਂ ਤਾਂ ਨਹੀਂ ਪਤਾ ਲੱਗਾ, ਪਰ ਬਾਅਦ 'ਚੋਂ ਸਕਿੰਟਾਂ 'ਚੋਂ ਢੇਰ ਹੋ ਗਿਆ, ਅਤੇ ਸਭ ਤੋਂ ਵੱਡਾ ਯੋਧਾ ਜਿਹੜਾ ਉੱਥੇ ਦਾ ਸੀਗਾ ਉਹ ਪੂਰਾ ਹੋ ਗਿਆ। ਮੈਡੀਕਲ ਸਾਇੰਸ 'ਚ ਅੱਜ ਵੀ ਉਹ ਜਿਹੜੀ ਆਪਣੀ ਅੱਡੀ ਤੋਂ ਲੈ ਕੇ ਜਿਹੜੀ ਆਹ ਗਿੱਟੇ ਤੱਕ ਦੀ ਇਹ ਵਾਲੀ ਨਰਵ ਹੈ ਜਿੱਥੇ ਉਹਦੇ ਲੱਗੀ ਸੀਗੀ ਕਹਿੰਦੇ ਆ, ਉਹਨੂੰ ਅੱਜ ਵੀ ਉਹਦੇ ਨਾਮ ਤੋਂ ਹੀ ਕਹਿੰਦੇ ਆ ਅਕਿਲਸ ਟੈਂਡਨ ਕਹਿੰਦੇ। ਅਤੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਅੱਡੀ 'ਤੇ, ਇਹੀ ਕਹਿੰਦੇ ਤੁਹਾਨੂੰ ਅਕਿਲਸ ਟੈਂਡਨਾਈਟਿਸ ਹੋਇਆ।
0: ਸੋ ਇੱਥੇ ਥੋੜ੍ਹਾ ਜਿਹਾ ਆਪਾਂ ਜਿਹੜੇ ਜਿਹਨਾਂ ਨੂੰ ਨਹੀਂ ਪਤਾ, ਵੈਸੇ ਤਾਂ ਮੋਸਟਲੀ ਸਾਨੂੰ ਸਾਰਿਆਂ ਨੂੰ ਪਤਾ ਆਪਾਂ ਮਹਾਂਭਾਰਤ ਵੇਖੀ ਆਪਾਂ, ਇੱਥੇ ਰਿਜ਼ੈਂਪਲੈਂਸ ਤੁਸੀਂ ਵੇਖੋ ਉਹਦੇ ਨਾਲ
1: ਦੁਰਯੋਧਨ
0: ਦੇ ਨਾਲ, ਉਹਦੇ ਬਾਰੇ ਵੀ ਇਹੋ ਹੀ
1: ਹਾਂ ਕਿ ਉਹਦੀ ਮਾਤਾ ਜੀ ਕਹਿੰਦੇ ਕਿ ਮੈਂ ਇੰਨੇ ਸਾਲ ਤੋਂ ਕੁਛ ਵੇਖਿਆ ਨਹੀਂ ਕਿ ਮੇਰੇ ਕੋਲ ਸ਼ਕਤੀ ਹੈ ਕਿ ਤੂੰ ਬਿਲਕੁਲ ਮੇਰੇ ਸਾਹਮਣੇ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਤੂੰ ਪੈਦਾ ਹੋਇਆ ਸੀ। ਉਹ ਜਾਣ ਲੱਗਦਾ ਅਤੇ ਕ੍ਰਿਸ਼ਨ ਉਹਨੂੰ ਰਾਹ 'ਚ ਰੋਕ ਲੈਂਦੇ, ਕਹਿੰਦੇ ਦਿਮਾਗ ਖਰਾਬ ਹੈ ਬੇਟਾ, ਪੈਦਾ ਤੂੰ ਹੋਇਆ ਸੀਗਾ ਬਟ ਯੂ ਆਰ ਐਨ ਅਡਲਟ ਨਾਓ, ਸੋ ਆਪਣਾ ਐਬਡੋਮਨ ਕਵਰ ਕਰਕੇ ਜਾ। ਤੇ ਬਾਅਦ ਚੋਂ ਫਿਰ ਉਹਦੇ ਕੰਨ 'ਚ ਫੁਸਰ ਫੁਸਰ ਕਰ ਦਿੰਦੇ ਪਾਂਡਵਾਂ ਦੇ ਕਿ ਬਈ ਜਿੱਥੇ ਮਰਜ਼ੀ ਮਾਰਨਾ ਮਾਰੋ, ਐਬਡੋਮਨ 'ਚ ਮਾਰੋਂਗੇ ਇਹ ਮਰ ਜਾਏਗਾ।
0: ਉਹਦਾ ਵੀਕ ਪਾਰਟ,
1: ਹਾਂ ਉਹਦਾ ਵੀਕ ਪਾਰਟ ਹੈ ਸੇਮ ਇਹਦੇ ਨਾਲ।
0: ਸੋ ਬੇਸਿਕਲੀ ਜਿਹੜਾ ਪਹਿਲਾ ਜਿਹੜਾ ਪਾਰਟ ਸੀ ਉਹਦੀ ਮਾਂ ਦੇ ਕੋਲ ਜਿਹੜਾ ਵਰਦਾਨ ਸੀ ਉਹ ਇਹੋ ਹੀ, ਕਿਉਂਕਿ ਉਹਦੇ ਪਿਓ ਨੂੰ ਦੀਦਾ ਨਹੀਂ ਤੇ ਮਾਂ ਨੇ ਇਸੇ ਕਰਕੇ ਅੱਖਾਂ ਤੇ ਪੱਟੀ ਬੰਨ ਛੱਡੀ ਵੀ ਜੇ ਇਹਨੂੰ ਨਹੀਂ ਦੀਦਾ ਤੇ ਮੈਂ ਵੀ ਨਹੀਂ ਵੇਖਣਾ, ਤੇ ਇਸ ਕਰਕੇ ਉਹਨੂੰ ਉਹ ਵਰਦਾਨ ਸੀ। ਉਹਨੇ ਜਦੋਂ ਪਹਿਲੀ ਵਾਰ ਅੱਖਾਂ ਤੋਂ ਪੱਟੀ ਖੋਲ੍ਹੀ, ਹੁਣ ਪਤਾ ਵੀ ਪੇਚਾ ਪੈਣਾ ਵਾ, ਗਾਂ ਲੜਾਈ ਵੱਡੀ ਹੋਣੀ ਆ, ਮਹਾਂਭਾਰਤ ਦੀ ਗੱਲ ਕਰ ਰਹੇ, ਤੇ ਉਹਨੇ ਜਦੋਂ ਨਿਗਾਹ ਮਾਰੀ ਉਹਦੇ ਸਾਰੇ ਸਰੀਰ ਤੇ ਤੇ ਸਾਰਾ ਸਰੀਰ ਉਹਦਾ ਪੱਥਰ ਦਾ ਹੋ ਗਿਆ। ਸੋ ਆਹ ਰਿਜ਼ੈਂਬਲੈਂਸ ਜਿਹੜੀ ਆ ਇਹ ਉਸਦੇ ਨਾਲ, ਸੋ ਬੜੀ ਬੜਾ ਕੁਛ ਜਿਹੜਾ ਵਾ ਉਹ ਤੁਸੀਂ ਵੇਖੋਗੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ।
1: ਅੱਛਾ ਦੇਖੋ, ਵੈਸੇ ਜੇ ਆਪਾਂ ਸਮਾਂਕਾਲ ਵੀ ਜੋੜੀਏ ਤੇ ਇਹ ਕੁਛ ਆਪਸ ਚ 500-600 ਸਾਲ ਪਰ ਆਰਕਿਓਲੋਜੀਕਲੀ ਇਹ ਦੋਨੋਂ ਕਹਾਣੀਆਂ 500-600 ਸਾਲ ਅੱਗੇ ਪਿੱਛੇ ਦੀਆਂ ਹੀ ਆ, ਮਤਲਬ ਕਹਿ ਲਓ ਕਿ, ਪਰ ਇਹਨਾਂ ਦਾ ਆਪਸ ਚ ਕੋਈ ਜੋੜ ਨਹੀਂ ਸੀ, ਈਸਟ ਵਾਲੇ ਕਦੀ ਵੈਸਟ ਵਾਲੇ ਨੂੰ ਮਿਲੇ ਨਹੀਂ ਸੀਗੇ। ਜਦ ਤੱਕ ਚੰਦਰਗੁਪਤ ਮੌਰੀਆ ਦੇ ਐਮਪਾਇਰ ਚ ਮਿਲੇ ਨਾ, ਚੰਦਰਗੁਪਤ ਮੌਰੀਆ ਨੇ ਗ੍ਰੀਕਸ ਦੀ ਕੁੜੀ ਨਾਲ ਵਿਆਹ ਕੀਤਾ ਸੀਗਾ, ਕਿਹਾ ਸੀਗਾ ਨਾ ਤੁਹਾਡੇ ਵੱਲ ਲੜਨ ਆਵਾਂਗੇ ਨਾ ਤੁਸੀਂ ਸਾਡੇ ਵੱਲ ਲੜਨ ਆਇਓ। ਸਭ ਤੋਂ ਪਹਿਲਾਂ ਗੋਰੀ ਨਾਲ ਵਿਆਹ ਜੀ ਚੰਦਰਗੁਪਤ ਮੌਰੀਆ ਨੇ ਕੀਤਾ ਸੀਗਾ, ਪਾਟਲੀ ਪੁੱਤਰ ਦਾ ਚੋਬਰ ਮੌਰਿਆ।
0: ਸੋ ਇੱਥੇ ਆਪਾਂ ਕੀ ਤਾਂ ਕੀ ਉਸ ਸਮੇਂ ਦੇ ਹਿਸਾਬ ਦੇ ਨਾਲ ਕਿਹੜੀ ਚੀਜ਼, ਸੋ ਆਪਾਂ ਚਲੋ ਇੱਥੋਂ ਤੱਕ ਸੀਮਿਤ ਰਹਿੰਦੇ ਹਾਂ ਵੀ ਇਹ ਰਿਜ਼ੈਂਬਲੈਂਸ ਕਹਾਣੀਆਂ ਦੇ ਵਿੱਚ।
1: ਫਿਰ ਅਲਟੀਮੇਟ ਕਹਾਣੀ ਦਾ ਐਂਡ ਇਹ ਹੁੰਦਾ ਕਿ ਓਡੀਸ਼ੀਅਸ ਫਿਰ ਬਾਅਦ ਚੋਂ ਸੈਨਾਪਤੀ ਬਣਦਾ, ਉਹ ਕਿਉਂਕਿ ਹੁਣ ਜ਼ੋਰ ਦਾ ਕੰਮ ਗਿਆ, ਹੁਣ ਗਿਆ ਕੰਮ ਟ੍ਰਿਕਰੀ ਦਾ। ਸੋ ਓਡੀਸ਼ੀਅਸ ਨੇ ਜਿੰਨੇ ਬੰਦੇ ਬੰਧਕ ਰੱਖੇ ਹੁੰਦੇ ਨਾ, ਉਹਨਾਂ ਵਿੱਚੋਂ ਇੱਕ ਬੰਦੇ ਨੂੰ ਕਹਿੰਦਾ ਕੁਛ ਤੇ ਅੰਦਰ ਦਾ ਦੱਸ, ਤੈਨੂੰ ਜ਼ਿੰਦਾ ਛੱਡ ਦੂੰਗਾ। ਉਹ ਕਹਿੰਦਾ ਅਸੀਂ ਨਾ ਇੱਕ ਲੱਕੜ ਦੀ ਮੂਰਤ ਹੈ ਪਲੇਡੀਅਮ, ਉਹ 'ਚ ਬਹੁਤ ਮੰਨਦਾ, ਜਦ ਤੱਕ ਉਹ ਮੂਰਤੀ ਰਹੇਗੀ ਨਾ ਉਹ ਸਾਨੂੰ ਕੋਈ ਨਹੀਂ ਮਾਰ ਸਕਦਾ। ਟਰੋਏ ਦਾ ਇੱਕ ਬੰਦਾ ਮਤਲਬ ਘਰ ਘਰ ਭੇਤੀ ਲੰਕਾ ਢਾਏ, ਉਹ ਕੀ ਕਰਦਾ, ਉਹ ਕਹਿੰਦਾ ਕਿ ਜੇ ਇੱਕ ਲੱਕੜੀ ਦਾ ਘੋੜਾ ਬਣਾਉਂਦਾ ਬਹੁਤ ਵੱਡਾ, ਉਹਦੇ ਅੰਦਰ ਇਹ ਲੋਕ ਆਪ ਸਾਰੇ ਅੰਦਰ ਚਲ ਜਾਂਦੇ ਆ, ਤੇ ਬਾਕੀ ਟੀਮ ਨੂੰ ਕਹਿ ਦਿੰਦੇ ਕਿ ਸਾਰੇ ਕੈਂਪ ਸਾੜ ਦਿਓ ਤੇ ਦੂਰ ਦੂਰ ਲੈ ਜਾਓ ਆਪਣੀਆਂ ਕਿਸ਼ਤੀਆਂ। ਤੇ ਗ੍ਰੀਕੀ ਭਾਸ਼ਾ ਦੇ ਅੰਦਰ ਸੋਰੀ ਗਲਤੀ ਹੋ ਗਈ, ਹਮ ਜਾ ਰਹੇ ਹਾਂ, ਬਾਏ ਬਾਏ, ਇਹ ਲਿਖ ਕੇ ਚਲ ਜਾਂਦੇ ਬਾਹਰ। ਉਹ ਦਰਵਾਜ਼ਾ ਖੋਲ੍ਹਦੇ ਆ, ਘੋੜਾ ਅੰਦਰ ਆਉਂਦਾ, ਉਹ ਫਿਰ ਘੋੜੇ ਤੋਂ ਬਾਹਰ ਨਿਕਲਦੇ, ਜੋ ਰਾਤ ਨੂੰ ਬਹੁਤ ਸ਼ਰਾਬਾਂ ਸ਼ਰੂਬਾਂ ਪੀਂਦੇ ਆ, ਘੋੜੇ ਤੋਂ ਬਾਹਰ ਨਿਕਲਦੇ ਸਾਰੇ ਸੁੱਤੀ ਬਸਤੀ ਨੂੰ ਵੇਖ ਕੇ, ਫਿਰ ਤੋਂ ਦਰਵਾਜ਼ਾ ਖੋਲ੍ਹਦੇ ਆ, ਸਾਰੀ ਗ੍ਰੀਕੀ ਫੌਜ ਅੰਦਰ ਆਉਂਦੀ ਆ। ਅੰਦਰ ਆ ਕੇ ਉਹ ਫਿਰ ਮਤਲਬ ਹੈਲਨ ਤਾਂ ਮਿਲ ਜਾਂਦੀ ਉਹਨਾਂ ਨੂੰ ਪਹਿਲੇ 20-25 ਮਿੰਟਾਂ 'ਚ, ਪਰ ਕਿਉਂਕਿ ਉਹਨਾਂ 'ਤੇ ਇੰਨਾ ਜ਼ਿਆਦਾ ਖੂਨ ਸਵਾਰ ਸੀਗਾ 10 ਸਾਲਾਂ ਦਾ, ਉਹ ਪੂਰੇ ਦੇ ਪੂਰੇ ਟਰੋਏ ਨੂੰ ਅੱਗ ਲਾ ਦਿੰਦੇ ਆ। ਅਲਟੀਮੇਟਲੀ ਸਪਾਰਟਾ ਵਾਲੇ ਨੂੰ ਹੈਲਨ ਮਿਲ ਜਾਂਦੀ ਆ, ਉਹ ਪਹਿਲੇ ਉਹਨੂੰ ਮਾਰਨ ਲੱਗਦਾ, ਉਹਨੂੰ ਜਿਸ ਤਰ੍ਹਾਂ ਸੇਜ 'ਤੇ ਲੇਟੇ ਵੇਖਦਾ ਉਹਨੂੰ ਪਹਿਲੇ ਮਾਰਨ ਹੀ ਜਾਂਦਾ, ਪਰ ਅਗੇਨ ਕਿਉਂਕਿ ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਸੀ, ਉਹ ਫਿਰ ਤੋਂ ਉਹਦੇ ਹੈ ਨਾ ਰੂਪ 'ਚ ਮਤਲਬ ਮੋਹਿਤ ਹੋ ਜਾਂਦਾ, ਅਤੇ ਉਹ ਕਹਿੰਦਾ ਚੱਲ ਮਾਫ਼ ਕੀਤਾ, ਚੱਲ ਤੂੰ ਯਾਰ ਕਰਾਤੀ ਬੇਸੀ ਜਿਹੜੀ 10 ਸਾਲ ਕਰਾਉਣੀ ਸੀ। ਚਲੋ ਇਹ ਜੀ ਨਿਕਲ ਪਏ, ਅਪੋਲੋ ਬਹੁਤ ਗੁੱਸਾ ਹੋਇਆ ਅਤੇ ਪੋਸਾਈਡਨ ਬਹੁਤ ਗੁੱਸਾ ਹੋਇਆ, ਜਿਹੜੇ ਇਹਨਾਂ ਦੇ ਮੇਨ ਦੋ
0: ਦੇਵਤੇ
1: ਆ, ਕਿ ਜਿੱਤ ਗਏ ਸੀ ਠੀਕ ਹੈ, ਆਹ ਤੁਸੀਂ ਓਵਰ ਕੀਤਾ। ਸੋ ਉਹ ਬੰਦਿਆਂ ਨੂੰ ਪਹੁੰਚਣ 'ਚ ਬੜੀ ਤਕਲੀਫ਼ ਹੋਈ, ਕਈ ਪਹੁੰਚ ਪਾਏ ਕਈ ਨਹੀਂ ਪਹੁੰਚੇ, ਜਿਹੜੇ ਪਹੁੰਚੇ ਐਗਮਨੋਨ ਜਿਸ ਤਰ੍ਹਾਂ ਪਹੁੰਚਿਆ, ਮੈਲਾਨੋਸ ਪਹੁੰਚ ਗਿਆ ਆਪਣੀ ਜਨਾਨੀ ਲੈ ਕੇ, ਐਗਮਨੋਨ ਪਹੁੰਚਿਆ ਆ ਕੇ ਉਹ ਆਪਣੀ ਵਾਈਫ ਨੇ, ਉਹਦੀ ਵਾਈਫ ਨੇ ਰੈੱਡ ਕਾਰਪੇਟ ਰੱਖਿਆ ਹੈ ਨਾ, ਅਤੇ ਉਹ ਗਿਆ ਕਹਿੰਦਾ ਮੈਂ ਮਾੜਾ ਬਾਥ ਲੈ ਲਵਾਂ ਡਾਰਲਿੰਗ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਉਹ ਬਾਥ 'ਚ ਹੀ ਹੁੰਦਾ ਅਤੇ ਕਲਾਈਮਿਸਟਰ, ਕਿਉਂਕਿ ਉਹਦੇ ਅੰਦਰ 10 ਸਾਲ ਤੋਂ ਇਹ ਟੀ ਸੀ ਕਿ ਮੇਰੀ ਕੁੜੀ ਦੀ ਇਹਨੇ ਬਲੀ ਦਿੱਤੀ ਆ, ਉਹਨੂੰ ਮਾਰ ਦਿੰਦੀ ਆ
0: ਵਹੁਟੀ ਉਹਦੀ, ਉਹਨੂੰ ਮਾਰ ਦਿੰਦੀ ਆ ਉਹਨੂੰ ਹੀ,
1: ਆਪਣੇ ਘਰ ਵਾਲੇ ਨੂੰ ਹੀ। ਅਤੇ ਓਡੀਸੀਅਸ ਇਹਨਾਂ ਸਾਰਿਆਂ ਨਾਲ ਨਹੀਂ ਨਿਕਲਦਾ, ਉਹ ਕਹਿੰਦੇ ਕਿ ਅਸੀਂ ਇੱਕ ਰਾਤ ਹੋਰ ਜਸ਼ਨ ਕਰਾਂਗੇ। ਉਹ ਇੱਕ ਰਾਤ ਐਕਸਟਰਾ ਜਸ਼ਨ ਕਰਨ ਦੇ ਕਾਰਨ ਉਹ 10 ਸਾਲ ਤੱਕ ਆਪਣੇ ਰਾਜ ਨਹੀਂ ਪਹੁੰਚ ਪਾਉਂਦਾ ਇਥਕਾ। ਉਹ ਕਹਾਣੀ ਹੈ ਜੋ ਜੇ ਤੁਸੀਂ ਦੇਖਣ ਜਾਓਗੇ ਤਾਂ ਉਹ ਓਡੀਸੀ ਕਹਾਣੀ ਉਹਦੇ ਘਰ ਵਾਪਸ ਜਾਂਦੀ। ਇਹ ਤੁਹਾਨੂੰ ਮੈਂ ਪ੍ਰੀਕੁਅਲ ਸਾਰਾ ਸੁਣਾਤਾ। ਇਸ ਕਹਾਣੀ ਦੇ ਅੰਦਰ ਤੁਹਾਨੂੰ ਦੇਵਤਿਆਂ ਨਾਲ ਸਿੱਧੀ ਲੜਾਈ ਦਿਸੂਗੀ, ਤੁਹਾਨੂੰ ਇਹ ਵੀ ਦੱਸੇਗਾ ਕਿ ਕਿਸੇ ਟਾਪੂ 'ਚ ਚਲਾ ਗਿਆ, ਉੱਥੇ ਸਿਰਫ ਜਾਨਵਰ ਹੀ ਹੈ ਸਾਰੇ, ਪਰ ਉਹ ਜਾਨਵਰ ਬੋਲਦੇ ਆ। ਕਿਤੇ ਚਲਾ ਜਾਏਗਾ ਤਾਂ ਉੱਥੇ ਦਿਸੇਗਾ ਕਿ ਭੇਡਾਂ ਬੰਦੇ ਨਾਲੋਂ ਵੀ ਉੱਚੀਆਂ ਲੰਮੀਆਂ, ਇੱਕ ਅੱਖ ਵਾਲੇ ਰਾਕਸ਼ਸ ਆਣਗੇ, ਮਤਲਬ ਬਹੁਤ ਕੁਛ ਹੋਏਗਾ ਬੇਚਾਰੇ ਦੇ ਨਾਲ। ਅਤੇ 10 ਸਾਲ ਬਾਅਦ ਉਹ ਆਪਣੇ ਜਦੋਂ ਘਰ ਪਹੁੰਚਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਇਹ ਪਤਾ ਲੱਗੇਗਾ ਕਿ ਉਹਦੇ ਮਹਿਲ 'ਤੇ ਕੁਛ 120 ਲੋਕ ਬੈਠੇ ਪਏ ਆ ਉਹਦੀ ਵਾਈਫ ਨਾਲ ਵਿਆਹ ਕਰਾਉਣ ਦੀ ਕੋਸ਼ਿਸ਼ ਕਰਨ ਲਈ। ਸਾਰਾ ਉਹਦਾ ਰਾਜ ਪਾਠ ਉਹ ਖਾ ਚੁੱਕੇ ਆ, ਅਤੇ ਉਹਦੀ ਵਾਈਫ ਸਿਰਫ ਇਸ ਕਰਕੇ ਨਹੀਂ ਵਿਆਹ ਕਰਾ ਰਹੀ, ਉਹਨਾਂ ਨੂੰ ਇਸ ਕਰਕੇ ਪਰੇ ਰੱਖਿਆ ਕਿ ਮੈਂ ਆਪਣੇ ਸਹੁਰੇ ਦਾ ਕਫਨ ਬੁੰਦੀ ਪਈ ਹਾਂ ਜਿਸ ਦਿਨ ਪੂਰਾ ਹੋ ਗਿਆ, ਅਤੇ ਮੈਂ ਕਿਸੇ ਨਾ ਕਿਸੇ ਨੂੰ ਤੁਹਾਡੇ ਵਿੱਚ ਚੂਜ਼ ਕਰ ਲਾਂਗੀ। ਸ਼ੀ ਇਜ਼ ਆਲਸੋ ਟਰਾਇੰਗ ਟੂ ਬਾਏ ਟਾਈਮ, ਕਿਉਂਕਿ ਮਾਇੰਡ 'ਚ ਰੱਖਣਾ ਕਿ ਉਹਦੀ ਵਾਈਫ ਨੂੰ ਅਤੇ ਉਹਦਾ ਮੁੰਡੇ ਨੂੰ ਜਿਹੜਾ 1 ਸਾਲ ਦਾ ਸੀਗਾ ਉਦੋਂ, ਉਹਨਾਂ ਲਈ 20 ਸਾਲ ਹੋ ਗਏ, 10 ਸਾਲ ਲੜਾਈ ਅਤੇ 10 ਸਾਲ ਆਇਆ ਨਹੀਂ। ਸੋ ਉਹਨਾਂ ਨੂੰ ਪਤਾ ਨਹੀਂ ਉਹ ਹੈ ਕਿ ਨਹੀਂ ਹੈ। ਸੋ ਉਹ ਹਰ ਸਵੇਰੇ ਕਫਨ ਬੁੰਦੀ ਹੈ ਅਤੇ ਰਾਤ ਨੂੰ ਉਧੇੜ ਦਿੰਦੀ ਹੈ, ਫਿਰ ਸਵੇਰੇ ਬੁੰਦੀ ਹੈ ਫਿਰ ਉਧੇੜ ਦਿੰਦੀ ਹੈ। ਉਹ ਇਸ ਤਰ੍ਹਾਂ ਟਾਈਮ ਪਾਸ ਕਰ ਰਹੀ ਹੈ। ਅਤੇ ਕੀ ਓਡੀਸੀਅਸ ਆਪਣੇ ਰਾਜ 'ਚ ਵਾਪਸ ਆ ਕੇ ਰਾਜ ਕਰ ਪਾਏਗਾ ਕਿ ਨਹੀਂ, ਜਾਂ ਪਹੁੰਚ ਵੀ ਪਾਏਗਾ ਕਿ ਨਹੀਂ, ਇਹ ਕਹਾਣੀ ਆਉਣ ਵਾਲੀ ਫਿਲਮ ਦੀ। ਥੈਂਕ ਯੂ ਸੋ ਮਚ।
0: ਬਿਲਕੁਲ, ਸੋ ਤੁਸੀਂ ਲਓ ਹੁਣ ਵਿਸ਼ਰਾਮ, ਅਤੇ ਇਹ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ, ਜਿਹੜੇ ਫਿਲਮਾਂ ਦੇ ਸ਼ੌਕੀਨ ਨੇ, ਜਿਨ੍ਹਾਂ ਨੇ ਫਿਲਮਾਂ ਵੇਖੀਆਂ ਵਾ, ਉਹਨਾਂ ਨੂੰ ਬੜਾ ਕੁਛ ਜਿਹੜਾ ਇਹਦੇ ਵਿੱਚੋਂ ਛੇਤੀ ਕਨੈਕਟ ਹੋ ਪਾਏ ਹੋਣਗੇ ਜਾਂ ਹੋ ਗਏ ਹੋਣਗੇ।
1: ਅਤੇ ਅਸੀਂ ਬੇਸਿਕਲੀ ਇਸ ਕਰਕੇ ਗੱਲ ਕੀਤੀ, ਜੋ ਆਪਾਂ ਵਿਸ਼ਾ ਵੀ ਅੱਗੇ ਤੋਰਾਂਗੇ, ਅਸੀਂ ਗੱਲ ਇਸ ਕਰਕੇ ਕੀਤੀ ਕਿਉਂਕਿ ਇਸ ਫਿਲਮ ਦੇ ਅੰਦਰ ਜਿਹੜੀ ਫਿਲਮ ਆ ਰਹੀ ਹੈ ਉਹਦੇ ਅੰਦਰ ਜਿਹੜੀ ਹੈਲਨ ਦਿਖਾਈ ਹੈ, ਫਿਲਮ ਦੇ ਅੰਦਰ ਇੰਨਾ ਸਾਰਿਆਂ ਦਾ ਕੋਈ ਰੋਲ ਨਹੀਂ ਹੈ, ਫਲੈਸ਼ਬੈਕ 'ਚ ਹੀ ਦਿਖਾਉਣੀ ਕਿ ਕਹਾਣੀ ਤਾਂ ਹੋ ਚੁੱਕੀ ਹੈ। ਹੈਲਨ ਦਿਖਾਈ ਹੈ, ਉਹ ਅਫਰੀਕਨ ਐਥਨੀਸਿਟੀ ਦੀ ਹੈਗੀ ਹੈ ਜਿਹੜੀ ਐਕਟਰੈਸ। ਸੋ ਉਹਨਾਂ ਨੂੰ ਗੁੱਸਾ ਹੈ, ਵਾਈਟ ਕਮਿਊਨਿਟੀ ਨੂੰ, ਸਾਰੀ ਨੂੰ ਗੁੱਸਾ ਹੈ। ਟਵਿੱਟਰ ਦੇ ਉੱਪਰ ਮੇਨ ਇਹਦੀ ਅੱਗ ਭਖਾਈ ਇਲੋਨ ਮਸਕ ਨੇ ਕਿ ਇਹ ਤਾਂ ਸਾਡੇ ਕਲਚਰ ਦੇ ਨਾਲ ਬਿਲਕੁਲ ਗਲਤ ਹੈ ਕਿ ਤੁਸੀਂ ਹੈਲਨ ਕਿਸ ਤਰ੍ਹਾਂ ਕਾਲੇ ਰੰਗ ਦੀ ਦਿਖਾ ਸਕਦੇ ਹੋ। ਸੋ ਇਸ ਵਕਤ 7 ਲੱਖ ਡਿਸਲਾਈਕਸ ਟ੍ਰੇਲਰ ਨੂੰ ਮਿਲੇ ਆ, ਪਰ ਇਹਨਾਂ ਨੂੰ ਵੀ, ਇਹਨਾਂ ਦੇ ਵੀ ਓਕੇ ਰਿਪੋਰਟ ਹੈ, ਇਹਨਾਂ ਨੇ ਵੀ ਆਪਣੇ ਕਮੈਂਟ ਸੈਕਸ਼ਨ ਆਫ ਨਹੀਂ ਕੀਤਾ।
0: ਪਹਿਲਾਂ ਵੀ ਸ਼ਾਇਦ ਮਾੜਾ ਮੋਟਾ ਰੌਲਾ ਪਿਆ ਹੈ, ਜਦੋਂ ਐਕਲੀਸ ਨੂੰ ਪਹਿਲਿਆਂ ਦੇ ਵਿੱਚ ਉਹ ਵੀ ਬਲੈਕ ਵਿਖਾਇਆ ਸੀ,
1: ਕਿਉਂਕਿ
0: ਬਾਅਦ ਚ ਜਦੋਂ ਫਿਲਮ ਬਣਾਈ ਫਿਰ ਇਹਨਾਂ ਨੇ
1: ਇਹਨਾਂ ਦਾ ਕਨਸੈਪਟ ਸਹੀ ਹੈ। ਜਿਹੜਾ ਫਿਲਮ ਮੇਕਰ ਉਹਨੇ ਤਾਂ 24-25 ਕਿਤਾਬਾਂ ਪੜ੍ਹੀਆਂ, ਲੋਕਾਂ ਦੇ ਵਰਜ਼ਨ ਪੜ੍ਹੇ, ਉਹਨੂੰ ਤਾਂ ਪਤਾ ਕਿ ਗ੍ਰੀਕਸ ਦੇ ਅੰਦਰ ਸਾਰੇ ਗੋਰੇ ਨਹੀਂ, ਸਾਰੇ ਕਾਲੇ ਨਹੀਂ। ਅੱਜ ਵੀ ਕਿੰਨੇ ਗ੍ਰੀਕ ਦੇਖੋਗੇ ਸਾਡੇ ਹੀ ਰੰਗ ਦੇ ਨੇ ਅਤੇ ਕਾਲੇ ਵਾਲ ਹੁੰਦੇ ਉਹਨਾਂ ਦੇ, ਹੈ ਨਾ, ਅਤੇ ਕਈ ਉਹਨਾਂ 'ਚ ਬਰਾਊਨ ਸ਼ੇਡ ਦੇ ਵੀ ਆ, ਕਿਉਂਕਿ ਗ੍ਰੀਸ ਬੇਸਿਕਲੀ ਉਹਨਾਂ ਵੇਲਿਆਂ 'ਚ ਸੀਗਾ ਤਾਂ ਸੈਂਟਰ ਪਾਰਟ ਹੀ ਸੀਗਾ ਨਾ ਸੈਂਟਰਲ ਯੂਰਪ ਦਾ, ਤਾਂ ਹਰ ਤਰ੍ਹਾਂ ਦਾ ਬੰਦਾ ਆਉਂਦਾ ਸੀ, ਅਫਰੀਕਾ ਤੋਂ ਵੀ ਲੋਕ ਆਉਂਦੇ ਸੀਗੇ, ਉੱਥੇ ਵੱਸ ਗਏ ਹੋਣੇ 2-4, ਹੈ ਨਾ। ਸੋ ਇਸ ਕਰਕੇ ਰੇਸਿਜ਼ਮ ਦਾ ਬਹੁਤ ਜ਼ਿਆਦਾ ਸਾਹਮਣਾ ਇੱਕ ਗੋਰੇ ਨੂੰ ਹੀ ਕਰਨਾ ਪੈ ਰਿਹਾ।
0: ਸੋ ਹੁਣ ਬਾਕੀ ਆਪਾਂ ਆ ਕੇ ਕਰਦੇ ਹਾਂ। ਸੋ ਬੇਸਿਕਲੀ ਆਪਣੇ ਜਿਹੜਾ ਅਗਲਾ ਹਿੱਸਾ ਜਿੱਥੇ ਤੁਸੀਂ ਵੀ ਸਾਂਝ ਪਾਉਣੀ ਆ ਇਹਦੇ ਬਾਰੇ, ਇਸ ਸਾਰੇ ਦੇ ਬਾਰੇ, ਅਤੇ ਜਾਂ ਫਿਰ ਜਿਹੜਾ ਅਗਲਾ ਸਾਡਾ ਪਾਰਟ ਹੈ ਉਹ ਇਸੇ ਦੇ ਉੱਤੇ ਹੀ ਆ ਕਿ ਜਿਹੜੀ ਆਪਾਂ ਕਈ ਚੀਜ਼ਾਂ ਮਹਿਸੂਸ ਕਰਦੇ ਹਾਂ ਛੋਟੇ ਲੈਵਲ ਦੇ ਉੱਤੇ ਜਾਂ ਫਿਰ ਇੱਕ ਖਿੱਤੇ ਦੇ ਵਿੱਚ, ਵੀ ਇਸ ਤਰੀਕੇ ਦੇ ਨਾਲ ਨਸਲਵਾਦ, ਭੇਦਭਾਵ, ਰੇਸਿਜ਼ਮ, ਡਿਸਕ੍ਰੀਮੀਨੇਸ਼ਨ, ਉਹ ਸਾਰਾ ਕੁਛ, ਸੋ ਉਹ ਕਿੱਦਾਂ ਵੱਡੇ ਲੈਵਲ ਦੇ ਉੱਤੇ ਵੀ ਚੱਲਦਾ ਅਤੇ ਵੱਡਾ ਅਸਰ ਕਰਦਾ। ਸੋ ਇਹ ਇੱਕ ਬੇਸ ਸੀ ਅੱਗੇ, ਹੁਣ ਕੀ ਹੈ ਇਹ ਆਪਾਂ ਫਿਲਹਾਲ ਲੇਟ ਹੋ ਰਹੇ ਹਾਂ ਅਤੇ ਇੱਕ ਬ੍ਰੇਕ ਲੈ ਕੇ ਅਤੇ ਫਿਰ ਉੱਥੇ ਆਪਾਂ ਆ ਕੇ ਅਤੇ ਵਾਪਸੀ ਫਿਰ ਇੱਥੇ ਕਰਾਂਗੇ, ਅਤੇ ਤੁਸੀਂ ਵੀ ਪਾਇਓ ਸਾਂਝ। ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਤੁਸੀਂ ਅੱਜ ਦੇ ਦਿਨ ਨੂੰ ਅੱਜ ਦੇ ਮੌਸਮ ਨੂੰ ਕਰ ਰਹੇ ਹੋਗੇ ਇੰਜੋਏ ਤੇ ਸੌਣ ਦਾ ਮਹੀਨਾ ਚੜ੍ਹਾਇਆ ਤੇ ਇਸ ਕਰਕੇ ਤੁਹਾਨੂੰ ਆਪਾਂ ਸੌਣ ਵਾਲੇ ਗਾਣੇ ਸੁਣਾ ਰਹੇ ਹਾਂ ਆਪਾਂ ਤੇ ਜਦੋਂ ਸੌਣ ਕਹਿੰਦੇ ਹਾਂ ਤੇ ਫਿਰ ਸੌਣ ਹੀ ਹੁੰਦਾ ਵਾ ਵੈਸੇ ਤੇ ਸਾਵਨ ਧੰਨਵਾਦ ਜੀ ਤੁਹਾਡਾ ਵਾਪਸ ਸਵਾਗਤ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ ਜੀ
1: ਸਤਿ ਸ਼੍ਰੀ ਅਕਾਲ ਕੈਸੇ ਹਾਂ ਠੀਕ
2: ਲੱਗ ਮੈਨੂੰ ਸੀਗਾ ਤੁਸੀਂ ਲਾਉਂਗੇ ਸੌਣ ਦੀ ਝੜੀ
0: ਸੌਣ ਦੀ ਝੜੀ ਨਹੀਂ ਲੱਗੀ ਸੌਣ ਦੀ ਝੜੀ
2: ਯਾ ਮਾਨਸਾ ਆਏ ਹੋਏ ਨਾ ਹੁਣ
0: ਪਵਨ ਦਾ ਤੇ ਕਹਿੰਦੇ ਪਤਾ ਨੀ ਪਰ ਬੋਡੀ ਜਰੂਰ ਕਹਿੰਦੇ ਕਿ ਸੋਰ ਹੋਈ ਪਈ ਆ ਹਾਂ ਇਹ ਸੱਚ ਆ ਤੁਹਾਡੀ ਗੱਲ ਦਾ ਸਤਿ ਸ੍ਰੀ ਅਕਾਲ ਜੀ ਕਹਿੰਦੇ ਸ਼ੋ ਆਲਵੇਜ਼ ਗੁੱਡ ਤੇ ਵੈਰੀ ਲੌਂਗ ਐਂਡ ਨਾਈਸ ਸਟੋਰੀ ਤੇ ਥੈਂਕਸ ਕਵਲਜੀਤ ਜੀ ਭੇਜਦੇ ਨੇ ਮੈਸੇਜ ਤੇ ਥੋੜਾ ਪਲੀਜ਼ ਕਹਿੰਦੇ ਕਿ ਮੂਵੀ ਨੇਮ ਸੈਂਡ ਕਰ ਦਿਓ ਜੀ ਸਾਰਾ ਪਾਰਟਸ ਦਾ ਅੱਛਾ ਵੀਰ ਜੀ ਸਟੋਰੀ ਬਹੁਤ ਘੈਂਟ ਸੀ ਮਤਲਬ ਕਿੱਦਾਂ ਇਹ ਤੇ ਅੱਜ ਰਿਲੀਜ਼ ਹੋਣੀ ਹੈ ਜੀ ਆਪਾਂ ਕਿੱਦਾਂ ਸੈਂਡ ਕਰ ਦਈਏ ਕੱਲ ਰਿਲੀਜ਼ ਹੋਣੀ ਹੈ
2: ਇਹ ਤੁਹਾਨੂੰ ਠੀਕ ਓਡੀਸੀ ਅੱਛਾ ਫਿਲਮ ਦਾ ਨਾਮ ਓਡੀਸੀ ਹੈ ਜੀ ਓਡੀਸੀ ਨਾਮ ਹੈ ਫਿਲਮ ਦਾ ਮੈਟ ਡੇਮਨ ਤੇ ਕੀ ਨਾਮ ਹੈ ਟੌਮ ਹਾਲੈਂਡ ਦੋਨੋਂ ਸਟਾਰ ਨੇ ਉਹਦੇ ਅੰਦਰ
0: ਓਕੇ ਓਕੇ ਨਹੀਂ ਪਾਰਟਸ ਸਪੋਰਟਸ ਨਹੀਂ ਕੋਈ ਵੀ ਇਹਦੇ ਹੈਗੇ
2: ਪਾਰਟਸ ਨਹੀਂ ਹੈ ਜੀ
0: ਉਦਾਂ ਪਹਿਲੀਆਂ ਫਿਲਮਾਂ ਜਿਹੜੀਆਂ ਜਿਹੜੇ ਆ ਪਿੱਛੋਂ ਜਿਹੜੀ ਸਟੋਰੀ ਆਪਾਂ ਘੁਮਾ ਕੇ
2: ਨਹੀਂ ਮੈਂ ਤੁਹਾਨੂੰ ਵੈਸੇ ਸੋਰਸ ਦੱਸ ਦਿੰਦਾ ਜੋ ਮੈਂ ਤੁਹਾਨੂੰ ਕਹਾਣੀ
0: ਦੱਸੀ ਇਹਨਾਂ ਨੇ ਕੰਫਿਊਜ਼ ਹੋਣਾ
2: ਕੰਫਿਊਜ਼ ਹੋਇਆ
0: ਇੱਕ ਹੀ ਫਿਲਮ ਟਰੋਏ ਠੀਕ ਹੈ ਤੇ ਇੱਕ ਤੁਸੀਂ ਵੇਖ ਲਿਓ
2: 300
0: ਘੁੰਮ ਘੁਮਾ ਕੇ ਪਰ ਇਹ ਜਿੱਦਾਂ ਦਾ ਡਾਇਰੈਕਟਰ ਆ ਤੁਹਾਨੂੰ ਔਖਿਆ ਨੀ ਹੋਣ ਦਊਗਾ ਇੰਨਾ ਕੁ ਜ਼ਰੂਰ ਆ ਵੀ ਉਹਦੀ ਇੰਨੀ ਕੁ ਸਮਝ ਹੈਗੀ ਆ ਵੀ ਫਿਲਮ ਵਿਖਾਉਣੀ ਕਿੱਦਾਂ ਵਾ ਲੋਕਾਂ ਨੂੰ ਜਚਾਉਣੀ ਕਿੱਦਾਂ ਲੋਕਾਂ ਨੂੰ ਤੇ ਤੁਹਾਨੂੰ ਅਸਲ ਤੁਹਾਨੂੰ ਇਹ ਪਤਾ ਲੱਗੂਗਾ ਕਿ ਡਾਇਰੈਕਸ਼ਨ ਯਾਰ ਹੁੰਦੀ ਕੀ ਹੈ ਜੇ ਤੁਸੀਂ ਪੰਜਾਬੀ ਫਿਲਮਾਂ ਵੇਖ ਵੇਖ ਕੇ ਤੇ ਤੁਸੀਂ ਮਤਲਬ ਇੱਕ ਦੂਸਰੇ ਨੂੰ ਪੁੱਛ ਕੇ ਪਤਾ ਲਾਉਂਦੇ ਹੋ ਵੀ ਕਿੱਦਾਂ ਦੀ ਹੈ ਟਾਈਗਰ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰੇ ਲਿਸਨਰ ਨੂੰ ਤੇ ਆਸ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਕੱਲ ਦਾ ਡਿਨਰ ਵਾਜ ਬ੍ਰੇਨ ਮਸਾਲਾ ਵਿਦ ਅਫਗਾਨੀ ਰੋਟੀ
2: ਸ਼ਿਵਸ਼ੰਕਰ ਵੈਰੀ ਨਾਈਸ ਬ੍ਰੇਨ ਮਸਾਲਾ ਵਾਹ
0: ਮਗਜ ਮੁਸੱਲਮ ਖਾਧਾ ਇਹਨਾਂ ਨੇ ਥੈਂਕ ਯੂ ਧੰਨਵਾਦ ਜੀ ਮਿਹਰਬਾਨੀ ਤੇ ਆਪਣਾ ਅਮਨ ਜੀ ਸ਼ੁਕਰੀਆ ਕਹਿੰਦੇ ਕਿ ਯੂ ਆਰ ਅੱਤ ਸਿਰਾ ਕੋਕਾ ਕਿਸ਼ਨ ਜੀ ਗੁੱਡ ਜੋਬ ਤੇ ਤੁਸੀਂ ਕਹਿੰਦੇ ਕਿ ਮਾਡਰਨ ਵਰਜ਼ਨ ਆਫ ਗੌਤਮ ਕਪਿਲ ਜੀ ਹੋ ਸਿਰਾ ਨੌਲੇਜ ਕਹਿੰਦੇ ਚਲੋ ਥੈਂਕ ਯੂ ਜੀ ਅੱਛਾ ਮਾਡਰਨ ਮਤਲਬ
2: ਗੌਤਮ ਜੀ ਪੁਰਾਣੇ ਘਰ ਤੇ
0: ਤੇ ਅੱਛਾ ਜੀ ਕੁਲਵਿੰਦਰ ਜੀ ਕਹਿੰਦੇ ਨੇ ਕਿ ਥੈਂਕ ਯੂ ਇੰਟਰਸਟਿੰਗ ਸਟੋਰੀ ਤੇ ਗੱਡੀ ਕਹਿੰਦੇ ਕਿ ਸਟੋਪ ਹੋ ਗਈ ਕਿੱਦਾਂ ਗੱਡੀ ਸੁਣ ਕੇ ਜਾਂ ਸਟੋਪ ਕਰਕੇ ਤੁਸੀਂ ਵੇਖੀ ਸੁਖਵਿੰਦਰ ਜੀ ਕਹਿੰਦੇ ਨੇ ਕਿ ਰਾਤ ਨੂੰ ਤਾਂ ਨਹੀਂ ਲੜਿਆ ਕਰਦੇ ਸੀ ਕਿਉਂਕਿ ਰਾਤ ਨੂੰ ਮੱਛਰਾਂ ਨਾਲ ਲੜੀਏ ਕਿ ਬੰਦਿਆਂ ਨਾਲ ਹਾਂ ਵੀ
2: ਦੇਖੋ ਇਹ ਜਨ ਤੁਸੀਂ ਵੀ ਪੁਰਾਣੀ ਰੂਹ ਹੋ ਤੁਸੀਂ ਸਹੀ ਸਹੀ ਪ੍ਰੋਬਲਮ ਫੜੀ
0: ਇਹ ਵੀ ਠੀਕ ਹੈ ਨਹੀਂ ਰਾਤ ਨੂੰ ਫਿਰ ਇਹ ਆ ਵੀ ਸਾਹ ਸੂਹ ਲੈਣਾ ਕਿਉਂਕਿ ਅੱਜ ਕੱਲ੍ਹ ਇੱਕ ਨਾ ਬੇਸਿਕ ਫਰਕ ਆ ਅੰਡਰਸਟੈਂਡ ਕਰ ਸਕਦੇ ਹਾਂ ਆਪਾਂ ਈਜ਼ੀਲੀ ਕਰ ਸਕਦੇ ਹਾਂ ਪਹਿਲਾਂ ਮੈਨੂੰ ਵੀ ਲੱਗਦਾ ਹੁੰਦਾ ਵੀ ਯਾਰ ਬੜੇ ਅਸੂਲ ਹੀ ਲੋਕਾਂ ਦੇ ਹਨਾ ਦਿਨੇ ਨਹੀਂ ਲੜਦੇ ਇੱਦਾਂ ਦੀਆਂ ਗੱਲਾਂ ਸੁਣੀਆਂ ਅਸੂਲ ਸਾਲ ਕੋਈ ਨਹੀਂ
2: ਅਸੂਲ ਕੋਈ ਨਹੀਂ
0: ਹੁਣ ਇਹ ਪਹਿਲੀਆਂ ਦੇ ਵਿੱਚ ਇਹ ਹੁਣ ਦਾ ਨਾਲ ਤੁਸੀਂ ਕੰਪੈਰੀਜ਼ਨ ਕਰੋ ਤੇ ਅੱਜ ਕੱਲ੍ਹ ਤੁਸੀਂ ਗੋਲੀਆਂ ਮਾਰਨੀਆਂ ਠੀਕ ਹੈ ਅੱਜ ਕੱਲ੍ਹ ਤੁਸੀਂ ਮਿਜ਼ਾਈਲਾਂ ਚਲਾਉਣੀਆਂ ਉਹ ਹੱਥੀ ਨਹੀਂ ਨਾ ਤੁਸੀਂ ਕਿਰਪਾਨ ਥੋੜੀ ਵਾਹੁੰਦੇ ਹੀ ਦਿਨੇ ਜਾ ਕੇ ਮੰਨ ਲਓ ਤੁਸੀਂ ਗੁਰਜ ਫੇਰ ਰਹੇ ਹੋ ਦਿਨੇ ਜਾ ਕੇ ਤੁਸੀਂ ਸੋਟਿਆਂ ਨਾਲ ਲੜ ਰਹੇ ਹੋ ਕਿਰਪਾਨਾਂ ਨਾਲ ਲੜ ਰਹੇ ਹੋ ਹੱਥੋਂ ਪਾਈ ਹੋ ਰਹੇ ਹੋ ਤੇ ਤੁਸੀਂ ਸਾਰਾ ਦਿਨ ਲੜ ਕੇ ਸ਼ਾਮ ਨੂੰ ਦੋਵਾਂ ਪਾਸਿਆਂ ਨੂੰ ਰੈਸਟ ਤੇ ਚਾਹੀਦੀ ਹੈ ਹੋਰ ਨੀ ਕੁਛ ਤੁਸੀਂ ਭੱਜ ਭੱਜ ਕੇ ਲਾਗੋ ਡਾਂਗਾ ਹੀ ਫੜਾ ਰਹੇ ਹੋ ਤੁਹਾਨੂੰ ਤਾਂ ਵੀ ਥੋੜਾ
2: ਬਿਲਕੁਲ ਅੱਛਾ ਇੱਕ ਹੱਥ ਉਹ ਸ਼ੀਲਡ ਜੀ ਵੀ ਫੜੀ ਹੋਈ ਹੈ ਵੀ ਨਹੀਂ ਕਿ ਹੱਥ ਵੇਲਾ
0: ਇਹ ਮਜਬੂਰੀ ਸੀ ਰਾਤ ਨੂੰ ਰੈਸਟ ਕਰਨਾ ਹਨਾ ਤੇ ਉਹ ਚਾਹੇ ਉਹ ਕੁਦਰਤ ਦਾ ਨਿਯਮ ਹੀ ਚਾਹੇ ਉਹ ਲੜਨ ਦੇ ਤਰੀਕੇ ਹੀ ਚਾਹੇ ਉਹ ਲਾਈਟਾਂ ਨਹੀਂ ਸੀ ਕੁਛ ਹੀ ਪਰ ਇਹ ਮਜਬੂਰੀ ਸੀ ਇਨਸਾਨ ਦੀ ਨਹੀਂ ਤੇ ਆਪਾਂ ਬੜੀਆਂ ਫਿਲਮਾਂ ਵੇਖੀਆਂ ਉਹ ਰਾਤ ਨੂੰ ਵੀ ਸ਼ੜਿਅੰਤਰ ਜੇ ਤੇ ਰਚਦੇ ਰਹਿੰਦੇ ਆ ਵੀ
2: ਉਹਨਾਂ ਦੀ ਹੁਣ ਤੇ ਆਹ ਜਿਹੜਾ ਵਾਰ ਹੁਣ ਚੱਲਦਾ ਪਿਆ ਤਾਂ ਪਤਾ ਹੀ ਹੈ ਕਿ ਉਹ ਤਾਂ ਦਿਨ ਰਾਤ ਸਵੇਰ ਸ਼ਾਮ ਵੇਖਦੇ ਨੀ ਪਏ ਉਹ ਤਾਂ ਇਹ ਟ੍ਰੀਟੀ ਵੀ ਨੀ ਮੰਨਦੇ ਪਏ ਜਿਸ ਤਰ੍ਹਾਂ ਆਪਾਂ ਅਕੇਲੇ ਦਾ ਹੀ ਉਹ ਵਾਪਸ ਦੇਖ ਲਈਏ ਕਿ ਉਹ ਕਹਿੰਦਾ ਕਿ ਬਾਰਾਂ ਦਿਨ ਤੁਸੀਂ ਆਪਣਾ ਪ੍ਰੋਪਰ ਹਨਾ ਸ਼ੋਕ ਮਨਾਓ, ਅਸੀਂ ਕੁਛ ਨਹੀਂ ਕਰਦੇ, ਨਹੀਂ ਕੀਤਾ ਨਹੀਂ ਕੀਤਾ। ਸੇਮ ਕਹਾਣੀ ਤੁਸੀਂ ਰਾਮਾਇਣ ਚ ਜਾਂ ਮਹਾਭਾਰਤ ਚ ਵੀ ਸੁਣਦੇ ਹੋ ਕਿ ਜੇ ਸ਼ਾਮ ਨੂੰ ਬਹਿ ਕੇ ਵਿਹਲੇ ਹੋ ਗਏ ਨਹੀਂ ਲੜ ਰਹੇ ਹਨਾ, ਪਰ ਹੁਣ ਸੀਜ਼ਫਾਇਰ, ਹੁਣ ਤਾਂ ਸੀਜ਼ਫਾਇਰ ਹੋਏ ਤੋਂ ਬਾਅਦ ਵੀ ਨਹੀਂ ਬਖਸ਼ਦੇ ਬੇਚਾਰਿਆਂ ਵੀ ਕਰਾਚੀ ਇਕੱਠੇ ਹੁੰਦੇ ਆ ਉੱਥੇ ਉੱਥੇ ਉੱਥੇ ਮਗਜ ਮੁਸਲਮ ਖਾ ਕੇ ਸੀਜ਼ ਫਾਇਰ ਕਰਦੇ, ਮੁੜ ਕੇ ਰੁਕਦੇ ਨਹੀਂ,
0: ਜ਼ੋਰ ਨਹੀਂ ਨਾ ਲੱਗਦਾ। ਵੇਖੋ ਪਹਿਲੀਆਂ ਦੇ ਵਿੱਚ ਇਹ ਸੀਗਾ ਵੀ ਰਾਜਾ ਇਨਵੋਲਵ ਸੀ ਲੜਾਈ ਚ, ਹੁਣ ਰਾਜਾ ਬੈਠਾ ਆਪਣੇ ਮਹਿਲਾਂ ਦੇ ਵਿੱਚ,
2: ਰਾਜਾ ਹੁਣ ਪਰਵਾਹ ਨਹੀਂ ਕਰਦਾ
0: ਹੁਣ, ਇਹ ਖਾਸੀਅਤ ਹੀ।
2: ਰਾਜਾ ਟਵੀਟ ਕਰ ਦਿੰਦਾ ਕੁਛ ਵੀ ਪੁੱਠਾ ਸਿੱਧਾ ਤੇ ਮਾਰਕੀਟ ਪੂਰੀ ਡਾਊਨ ਹੋ ਜਾਂਦੀ ਹੈ ਉਸੇ ਦਿਨ।
0: ਹੁਣ ਸਿਕੰਦਰ ਹੋਣਾਂ ਦੀ ਇਹ ਵੀ ਖਾਸੀਅਤ ਕਹਿੰਦੇ ਸੀ ਨਾ ਵੀ ਉਹ ਅੱਗੇ ਲੜਦਾ ਹੈ।
2: ਹਾਂ ਹਾਂ ਬਿਲਕੁਲ,
0: ਬਾਕੀ ਇਤਿਹਾਸ ਦੇ ਵਿੱਚ ਬੜੇ ਇੱਦਾਂ ਦੇ ਆਉਂਦੇ ਨੇ ਰਾਜੇ ਜਿਨ੍ਹਾਂ ਦਾ ਨਾਮ ਬੜਾ ਵਾ ਪਰ ਉਹ ਸੈਨਾ ਦੇ ਪਿੱਛੇ ਰਹਿ ਕੇ ਲੜਦੇ ਸੀ।
2: ਨੈਪੋਲੀਅਨ ਏ ਟੂ ਜ਼ੈਡ ਕਹਿੰਦੇ ਸਾਰੀ ਸਟ੍ਰੈਟੇਜੀ ਹੀ ਉਹ ਬਣਾਉਂਦਾ ਸੀਗਾ, ਤੇ ਉਹ ਇਸ ਗੱਲੋਂ ਬੜਾ ਸਖਤ ਸੀ ਕਿ ਜੇ ਉਹਦੇ ਹਿਸਾਬ ਨਾਲ ਮਾੜਾ ਵੀ ਕੁਛ ਨਾ ਨੁੱਕਰ ਹੋਈ ਹੈ ਤੇ ਫਿਰ ਪਤਾ ਹੁੰਦਾ ਹੈ ਕਿ ਸਰਦਾਰ ਮਾਫ਼ ਨਹੀਂ ਕਰੇਗਾ ਟਾਈਪਸ, ਇਹ ਵਾਲਾ ਕੰਮ ਸੀਗਾ। ਤੇ ਉਹ ਵੀ ਇੱਕਦਮ ਫਰੰਟ ਤੇ ਰਹਿੰਦਾ ਸੀਗਾ, ਲੀਡਿੰਗ ਫਰੋਮ ਦਾ ਫਰੰਟ, ਇੱਥੋਂ ਹੀ ਨਿਕਲੀ ਹੋਈ।
0: ਬੇਸਿਕਲੀ ਪਰਿਵਾਰ ਚੋਂ ਇੰਨਾ ਕੁ ਖਿਜਿਆ ਸੀ, ਉਹ ਫੌਜ ਤੇ ਜਾ ਕੇ ਗੁੱਸਾ ਗੁੱਸਾ ਕੱਢਦਾ ਵਿਚਾਰਾ ਪੁਰਾਣੇ ਲੈਵਲ ਦੇ ਉੱਤੇ, ਹੈ ਨਾ, ਉੱਥੋਂ ਇੰਨੀ ਉਹ ਧਿਆਨ ਤੇ ਉਹਦਾ ਪਿੱਛੇ ਰਹਿੰਦਾ ਸੀ ਘਰ,
2: ਹਾਂ ਘਰ ਵੱਲ ਰਹਿੰਦਾ ਸੀਗਾ।
0: ਸੋ ਉਸ ਕਰਕੇ ਉਹ ਇਹ ਵੀ ਫਰਕ ਹੈ ਨਾ, ਵੇਖੋ ਬੰਦੇ ਨੇ ਬਾਹਰ ਜਾ ਕੇ ਜਿੰਨੇ ਲੜਨਾ ਉਹ ਪਹਿਲਾਂ।
2: ਕਿਸੇ ਇੰਡੀਅਨ ਬਿਜ਼ਨਸਮੈਨ ਨੇ ਖਰੀਦੇ ਹੋਏ ਆ, ਮੈਨੂੰ ਯਾਦ ਨਹੀਂ ਆ ਰਿਹਾ, ਮੇਰੇ ਖਿਆਲ ਟਾਟਾ ਸਕੋਲ,
0: ਨੈਪੋਲੀਅਨ ਨੂੰ ਨਹੀਂ,
2: ਨੈਪੋਲੀਅਨ ਦੇ ਲਿਖੇ ਖਤ, ਓਰੀਜਨਲ ਫਾਰਮਸ ਮੈਨੂੰ ਯਾਦ ਨਹੀਂ ਹੁਣ,
0: ਜਿਹੜੇ ਆਪਣੀ ਉਹ ਲਿਖਦਾ ਰਿਹਾ ਵੋਟੀ,
2: ਹਾਂ ਵੋਟੀ ਨੂੰ ਜਿਹੜੇ ਲਿਖਦਾ ਰਿਹਾ ਨਾ, ਕੁਛ ਕੁਛ ਖਤ ਹਜੇ ਵੀ ਬਚੇ ਨੇ, ਉਹ ਕਿਸੇ ਇੰਡੀਅਨ ਬਿਜ਼ਨਸਮੈਨ ਨੇ ਖਰੀਦੇ ਸੀ ਕੁਛ ਤਕਰੀਬਨ 1.5 ਲੱਖ ਪਾਊਂਡ ਦੇ ਮੈਨੂੰ ਖਿਆਲ, ਮੈਨੂੰ ਇਹ ਨਹੀਂ ਯਾਦ ਕਿ ਕੌਣ ਆ ਕੌਣ ਨਹੀਂ ਆ, ਬਟ ਇਹ ਵੀ ਦੇਖੋ ਲੋਕੀ ਬਾਜ਼ਾਰ
0: ਲੱਗਦੇ ਨੇ ਮੇਰੇ
2: ਮਰਨ ਤੋਂ ਬਾਅਦ, ਬੰਦਾ ਅਗਲਾ ਵਿਚਾਰਾ ਰੋਂਦਾ ਵੀ ਮੈਨੂੰ ਛੱਡੀ ਨਾ, ਮੈਂ ਤੈਨੂੰ ਬਹੁਤ ਯਾਦ ਕਰਦਾ, ਕਿਸੇ ਦੀ ਡਾਇਨਿੰਗ ਟੇਬਲ ਤੇ ਉੱਪਰ ਫੋਟੋ ਲੱਗੀ ਹੋਣੀ ਕਿ ਦਿਖਾਉਂਦਾ ਹੋਗਾ, ਯੂ ਨੋ ਆਈ ਬੋਟ ਦਿਸ ਐਟ ਦ ਲੰਡਨ ਮਿਊਜ਼ੀਅਮ ਫੋਰ 150,000 ਪਾਊਂਡਸ ਓਨਲੀ। ਉਹ ਵਿਚਾਰਾ ਕਹਿੰਦਾ ਮਰ ਗਿਆ, ਮੈਨੂੰ ਨਾ ਛੱਡ ਨਾ ਛੱਡ, ਮੈਂ ਲੜ ਕੇ ਵਾਪਸ ਆਊਂਗਾ, ਮੈਂ ਵਾਪਸ ਆਊਂਗਾ।
0: ਚਲੋ ਖੈਰ, ਮਤਲਬ ਇਹ ਐਟਲੀਸਟ ਉੱਥੇ ਖੁੱਲ ਕੇ ਚੀਜ਼ਾਂ ਪਤਾ ਲੱਗਦੀਆਂ ਨੇ ਕਈ ਜਿਹੜੀਆਂ
2: ਇਹਨਾਂ ਚੀਜ਼ਾਂ ਤੋਂ, ਇਹ ਤਾਂ ਹਾਂ ਇਹ ਪਤਾ ਲੱਗ।
0: ਖੈਰ ਆਪਾਂ ਵਾਪਸ ਆਪਾਂ ਜਿੱਥੇ ਛੱਡ ਕੇ ਗਏ ਹਾਂ ਆਪਾਂ ਉੱਥੋਂ ਫਿਰ ਲਿਆ ਕੇ ਤੇ ਸ਼ੁਰੂ ਕਰਦੇ ਹਾਂ ਜਿੱਥੇ ਆਪਾਂ ਇੱਕ ਰਿਜ਼ੈਂਬਲੈਂਸ ਇੱਕ ਆਪਾਂ ਜਿਹੜੀ ਜੁੜਤ ਆ ਉਹ ਆਪਣੇ ਇੱਧਰ ਦੀਆਂ ਲੜਾਈਆਂ ਦੇ ਨਾਲ ਉੱਧਰ ਦੀ ਲੜਾਈ ਦੀ ਵੇਖੀ, ਇੱਧਰ ਦੇ ਦੇਵਤਿਆਂ ਦੇ ਨਾਲ ਉੱਧਰ ਦੀ, ਇੱਧਰ ਦੇ ਇਤਿਹਾਸ ਮਿਥਿਹਾਸ ਦੀ ਉੱਧਰ ਨਾਲ, ਕਿਉਂਕਿ ਇਤਿਹਾਸ ਮਿਥਿਹਾਸ ਮੈਂ ਦੋਵੇਂ ਸ਼ਬਦ ਤਾਂ ਯੂਜ਼ ਕਰ ਰਿਹਾ ਕਿਉਂਕਿ ਮਿਕਸਚਰ ਤੇ ਹੈ,
2: ਮਿਕਸਚਰ ਆ,
0: ਮਤਲਬ ਇਹ ਨਹੀਂ ਵੀ ਆਪਾਂ ਸਾਰਾ ਇੱਦਾਂ ਨਹੀਂ ਕਹਿ ਸਕਦੇ ਸਾਰਾ
2: ਹੋਰ
0: ਜ਼ਿਆਦਾ ਉਸ ਚੀਜ਼ ਨੂੰ ਇੱਕ ਰਾਈਟਰ ਦੀ ਇੱਕ ਆਪਣੀ ਉਹ ਹੁੰਦੀ ਆ ਵੀ ਹੋਰ ਜ਼ਿਆਦਾ ਉਹਨੂੰ ਰਸ ਭਰਨਾ ਉਹਦੇ ਚ
2: ਜੀ,
0: ਹਨਾ, ਹੋਰ ਜ਼ਿਆਦਾ ਉਹਨੂੰ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਲੈ ਕੇ ਜਾਣਾ ਵੀ ਉਹ ਇੰਟਰਸਟ ਦੇ ਨਾਲ ਪੈਣ, ਹਨਾ। ਸੋ ਇਸ ਕਰਕੇ ਇੰਨੀ ਕੁ ਆਜ਼ਾਦੀ ਅੱਜ ਦੇ ਸਮੇਂ 'ਚ ਵੀ ਆਪਾਂ ਵੇਖੀਏ ਤੇ ਕੁਛ ਇੱਕ ਆਜ਼ਾਦੀ ਜਿਹੜੀ ਰਾਈਟਰਸ ਨੂੰ ਦਿੱਤੀ ਜਾਂਦੀ ਆ ਤੇ ਉਸ ਸਮੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਥੋੜ੍ਹੀ ਜਿਹੀ ਵਧੇਰੇ ਦੇ ਦਿੱਤੀ, ਜਿੰਨੀ ਜਿੰਨੀ ਜਿਹੜੇ ਜਿਹੜੇ ਸਮਾਜ ਨੂੰ ਜਿੰਨੀ ਜਿੰਨੀ ਚੀਜ਼ ਜਿਹੜੇ ਸਮੇਂ ਦੇ ਹਿਸਾਬ ਦੇ ਨਾਲ ਪਚਦੀ ਆ ਉਨੀ ਉਨੀ ਡੋਜ਼ ਕੋਸ਼ਿਸ਼ ਕਰਾਂਗੇ ਕਿ ਜਿੱਥੇ ਆਪਾਂ ਵੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਰੌਲੇ ਰੱਪੇ ਪਏ ਬੜੀਆਂ ਫਿਲਮਾਂ ਨੂੰ ਲੈ ਕੇ ਜਾਂ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਹੀ
2: ਪੰਗਾ ਪੈਂਦਾ,
0: ਰੌਲੇ ਰੱਪੇ ਪੈ ਜਾਂਦੇ ਆ ਧਰਮ ਦੇ ਆਧਾਰ ਦੇ ਉੱਤੇ। ਫਿਰ ਜੇ ਇੱਧਰ ਵੇਖੀਏ ਤੇ ਇੱਧਰ ਰੰਗ ਦੇ ਆਧਾਰ ਦੇ ਉੱਤੇ ਬਹੁਤ ਹੈ, ਊਚ ਨੀਚ। ਅੱਜ ਵੀ ਆਪਾਂ ਜੇ ਵੇਖੀਏ ਤੇ ਆਪਾਂ ਮੰਨਦੇ ਹਾਂ ਕਿ ਇਹ ਸਮਾਜ ਬੜੇ ਵਿਕਸਿਤ ਹੋ ਗਏ ਨੇ, ਬੜੇ ਪੜ੍ਹੇ ਲਿਖੇ ਹੋ ਗਏ ਨੇ, ਆਪਾਂ ਇਹਨਾਂ ਨੂੰ ਵੱਧ ਪੈਸੇ ਵਾਲਾ ਤੇ ਵੱਧ ਸਿਆਣਾ ਸਮਝਦੇ ਹਾਂ ਆਪਾਂ, ਜਾਂ ਫਿਰ ਸਾਡੇ ਚੋਂ ਬਹੁਤੇ ਹੈ ਨਾ ਵੀ ਇਹਨਾਂ ਵੱਲ ਵਹਿੰਦੇ ਆਪਾਂ, ਇਹਨਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ, ਇਹਨਾਂ ਨੂੰ ਆਪਾਂ, ਪਰ ਇਹ ਜੇ ਆਪਾਂ ਵੇਖੀਏ ਜਾਂ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੇ 'ਚੋਂ ਆਪਾਂ ਨੂੰ ਇਹ ਚੀਜ਼ ਦਾ ਆਈਡੀਆ ਜ਼ਰੂਰ ਹੋ ਜਾਊਗਾ ਕਿ ਬੰਦਾ ਜਿੰਨਾ ਮਰਜ਼ੀ ਪੜ੍ਹ ਜਾਏ ਹਰ ਥਾਂ ਇੱਕੋ ਜਿਹਾ,
2: ਹਾਂ
0: ਜਿੰਨਾ ਮਰਜ਼ੀ ਉਹਦੇ ਕੋਲ ਪੈਸਾ ਆ ਜਾਏ ਉਹ ਹਰ ਥਾਂ ਇੱਕੋ ਜਿਹਾ। ਉਹ ਕਿੱਦਾਂ ਕਿ ਜਿਹੜੇ ਇਹ ਰੌਲੇ ਰੱਪੇ ਹੁਣ ਸਾਡੇ ਅਖਬਾਰਾਂ 'ਚ ਪੈ ਰਹੇ ਨੇ ਜਾਂ ਅੱਜ ਕੱਲ੍ਹ ਥੋੜ੍ਹੇ ਜਿਹੇ ਵਧੇ ਨੇ ਜਾਂ ਆਲਵੇਜ਼ ਚੱਲਦੇ ਰਹਿੰਦੇ ਆ, ਉਹ ਇਹਨਾਂ ਸਮਾਜਾਂ ਦੇ ਵਿੱਚ ਵੀ ਚੱਲਦੇ ਆ,
2: ਬਿਲਕੁਲ।
0: ਤੇ ਉਹੀ ਜਿਹੜਾ ਵਾ ਆਪਾਂ ਥੋੜ੍ਹਾ ਜਿਹਾ ਹਿੰਟ ਦਿੱਤਾ ਸੀ, ਹੁਣ ਥੋੜ੍ਹਾ ਜਿਹਾ ਆਪਾਂ ਇਹਨੂੰ ਜਿਹੜਾ ਖੋਲ੍ਹ ਕੇ ਆਪਾਂ ਵੇਖ ਲੈਂਦੇ ਹਾਂ ਕਿ ਈਵਨ ਇੱਥੋਂ ਤੱਕ ਰੌਲੇ ਨੇ ਕਿ ਤੁਸੀਂ ਫਿਲਮ ਦੇ ਵਿੱਚ ਇੱਕ ਕਰੈਕਟਰ ਇਸ ਰੰਗ ਦਾ ਲੈ ਲਿਆ ਇਸ ਕਰਕੇ ਸਾਨੂੰ ਇਹ ਪਸੰਦ ਨਹੀਂ ਆ।
2: ਪੋਲੀਟੀਕਲ ਆਈਡੀਓਲੋਜੀ, ਇੱਕ ਐਕਟਰ ਉਹ ਬਹੁਤ ਲੈਫਟਿਸਟ ਆ ਆਪਣੀ ਪੋਲੀਟੀਕਲ ਆਈਡੀਓਲੋਜੀ ਨੂੰ ਲੈ ਕੇ. ਅੱਛਾ, ਮੇਨ ਪੁਆਇੰਟ ਇੱਕ ਹੋਰ ਹੈ ਇਹਦੇ ਅੰਦਰ ਨੋਟ ਕਰਨ ਵਾਲਾ, ਓਫੀਸ਼ੀਅਲੀ ਇਹਨਾਂ ਨੇ ਕਿਸੇ ਦਾ ਇਹ ਨਹੀਂ ਦੱਸਿਆ ਕੌਣ ਕੀ ਪਲੇ ਕਰ ਰਿਹਾ. ਇਹਨਾਂ ਨੇ ਸਿਰਫ ਤਿੰਨ ਬੰਦੇ ਓਫੀਸ਼ੀਅਲੀ ਦੱਸਿਆ ਕਿ ਕੌਣ ਕੀ ਪਲੇ ਕਰ ਰਹੇ ਨੇ, ਕਿਉਂਕਿ ਓਬਵੀਅਸਲੀ ਉਹ ਮੇਨ ਕਰੈਕਟਰ ਨੇ, ਉਹਨਾਂ ਦੀ ਕਹਾਣੀ ਆ. ਪਰ ਇਹ ਕੁਛ 78 ਤੋਂ 80 ਕਰੈਕਟਰਸ ਨੇ, 80 ਐਕਟਰਸ ਨੇ ਇਸ ਫਿਲਮ ਦੇ ਅੰਦਰ, ਅਤੇ ਕਿਸੇ ਦਾ ਸ਼ਾਇਦ 3 ਮਿੰਟ ਦਾ ਰੋਲ ਆ, ਕਿਸੇ ਦਾ ਸ਼ਾਇਦ 20 ਮਿੰਟ ਦਾ ਰੋਲ ਆ. ਫਿਲਮ ਹੀ 2.5-3 ਘੰਟੇ ਦੀ ਹੋਏਗੀ, ਹੈ ਨਾ, ਕਿੰਨਾ ਕੀ ਵੱਡਾ ਰੋਲ ਹੋਏਗਾ. ਪਰ ਉਹਨੂੰ ਲੈ ਕੇ ਵੀ ਇੱਕ ਮੇਜਰ ਹੇਟ, ਕਿਉਂਕਿ ਜਿਹੜੀ ਕਾਸਟ ਆ ਉਹ ਉਸ ਹਿਸਾਬ ਦੀ ਨਹੀਂ ਹੈ ਜਿਸ ਹਿਸਾਬ ਦੀ ਉਹ ਸ਼ਾਇਦ ਪਸੰਦ ਕਰਨ. ਮਾਗਾ ਜਿਹਨੂੰ ਕਹਿੰਦਾ, ਮਾਗਾ ਮੇਕ ਅਮੈਰੀਕਾ ਗ੍ਰੇਟ ਅਗੇਨ, ਜਿਹਦਾ ਹੁਣ ਰੰਗ ਹਰ ਪਾਸੇ ਚੜ੍ਹ ਗਿਆ. ਇੱਥੇ ਜਿਹੜੇ ਆਪਣੇ ਆਂਟੀ ਪੌਲੀਨ ਨੇ, ਉਹਨਾਂ ਨੂੰ ਤਾਂ ਜਿਹੜੇ ਇੱਥੇ ਦੇ ਪੋਲੀਟੀਕਲ ਲੋਕ ਨੇ ਉਹੀ ਕਹਿੰਦੇ ਨੇ ਕਿ ਉਹਦੇ ਨਕਸ਼ੇ ਕਦਮ 'ਤੇ, ਮਤਲਬ ਕਾਪੀ ਪੇਸਟ ਕਰ ਰਹੀ ਆ, ਦੈਟਸ ਵਾਈ ਸ਼ੀ ਇਜ਼ ਬੀਇੰਗ ਗੁੱਡ. ਤਾਂ ਉਹਦੇ ਅੰਦਰ ਖਾਮਿਆਜ਼ਾ ਆਪਾਂ ਚਲੋ ਆਪਣੇ ਉੱਪਰ ਤਾਂ ਕਹਿ ਹੀ ਦਿੰਦੇ ਕਿ ਅਸੀਂ ਲੋਕ ਤਾਂ ਈਜ਼ੀ ਟਾਰਗੇਟ ਹੈਗੇ ਹੀ ਹਾਂ, ਬੀਇੰਗ ਕਮਿੰਗ ਫਰੋਮ ਡਿਫਰੈਂਟ ਕੰਟਰੀ, ਹੈ ਨਾ. ਚਾਈਨੀਜ਼ ਲੋਕਾਂ ਨਾਲ ਵੀ ਸ਼ਾਇਦ ਸੇਮ ਹੀ ਇਸ਼ੂਜ਼ ਹੁੰਦੇ ਹੋਣਗੇ. ਐਂਡ ਹੋ ਸਕਦਾ ਸ਼ਾਇਦ ਉਹ ਗੋਰੇ ਲੋਕ ਜਿਹੜੇ ਇੰਨੇ ਵਧੀਆ ਬੈਕਗਰਾਊਂਡਸ ਤੋਂ ਨਹੀਂ ਆਉਂਦੇ, ਜਾਂ ਫਿਰ ਥੋੜ੍ਹੀ ਖੱਬੇ ਪੱਖੀ ਸੋਚ ਰੱਖਦੇ ਆ, ਉਹਨਾਂ ਨੂੰ ਵੀ ਇਸੇ ਤਰਾਜ਼ੋ 'ਚ ਤੋਲ ਦਿੱਤਾ ਜਾਂਦਾ.
0: ਇੱਦਾਂ ਹੀ ਆਪਾਂ ਨੂੰ, ਕਿਉਂਕਿ ਆਪਣਾ ਆਪ ਜ਼ਿਆਦਾ ਸਾਡੇ ਤੱਕ ਪਹੁੰਚਦਾ, ਉਹ ਸਾਡੇ ਲਈ ਹੁੰਦਾ ਵਾ, ਅਤੇ ਆਪਾਂ ਉੱਥੋਂ ਤੱਕ ਆਪਣੇ ਓਨੇ ਕੁ ਦਾਇਰੇ ਨੂੰ ਲੈ ਕੇ ਆਪਾਂ ਕੰਸਰਨਡ ਹੁੰਦੇ ਹਾਂ. ਪਰ ਜਦੋਂ ਜਿੱਦਾਂ ਜਿੱਦਾਂ ਆਪਾਂ ਇਸ ਦਾਇਰੇ ਨੂੰ ਆਪਾਂ ਖੋਲ੍ਹਾਂਗੇ, ਤਾਂ ਆਪਾਂ ਵੇਖਾਂਗੇ ਕਿ ਹਰ ਇੱਕ ਸਮਾਜ ਦੇ ਵਿੱਚ ਇੱਦਾਂ ਦੀਆਂ ਇਨਸਟੇਬਿਲਟੀਜ਼, ਇੱਦਾਂ ਦੀਆਂ ਸੋਚਾਂ, ਇੱਦਾਂ ਦੇ ਖਲਲ ਹੈਗੇ ਆ.
2: ਬਿਲਕੁਲ
0: ਠੀਕ ਆ. ਸੋ ਹੁਣ ਇਹ ਜਿਹੜੇ ਖਲਲ ਨੇ, ਇਹ ਕੋਈ ਆਮ ਛੋਟੇ ਮੋਟੇ ਪੱਧਰ ਦੇ ਉੱਤੇ ਨਹੀਂ ਗੇ. ਆਪਾਂ ਕਹਿ ਦਿੰਦੇ ਹਾਂ ਵੀ ਲੈ ਯਾਰ ਆਹ ਕਿੱਦਾਂ ਦੀ ਅਨਪੜ੍ਹਾਂ ਜਿਹੇ ਵਾਲੀ ਗੱਲ ਕਰਤੀ, ਹੈ ਨਾ, ਆਹ ਬਸ ਤੇਰੇ ਕੋਲ ਇਹੋ ਜਿਹੀ ਇੱਦਾਂ ਦੀ ਆਸ ਹੀ ਤੇਰੇ ਕੋਲ. ਅਤੇ ਪਰ ਇਹ ਜਿਹੜੇ ਆਪਾਂ ਵੇਖਦੇ ਹਾਂ ਵੀ ਇਸ ਮਸਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਬੰਦਾ ਉਹ ਇੱਦਾਂ ਦੇ ਕਮੈਂਟ ਕਰ ਰਿਹਾ, ਹੈ ਨਾ. ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਉਹ ਜਦੋਂ ਆਪਾਂ ਵੇਖਦੇ ਹਾਂ, ਆਪਾਂ ਇੱਕ ਪਾਸੇ ਵਿਚਾਰ ਇੱਦਾਂ ਦੇ ਆਉਂਦੇ ਆ ਕਿ ਇੱਕ ਚਲੋ ਫਿਲਮ ਦੇ ਲਿਹਾਜ਼ ਦੇ ਨਾਲ ਕਿ ਅਦਾਕਾਰ ਅਦਾਕਾਰ ਆ,
2: ਬਿਲਕੁਲ
0: ਉਹਦੇ 'ਚ ਰੰਗ ਕਿੱਥੋਂ ਆ ਗਿਆ. ਪਰ ਦੂਸਰੇ ਪਾਸੇ ਜਿਹੜਾ ਦੂਸਰਾ ਤਰਕ ਆ, ਉਹ ਕਹਿੰਦੇ ਆ ਨਹੀਂ, ਤੁਸੀਂ ਸਾਡਾ ਇਤਿਹਾਸ, ਸਾਡੀ ਸੰਸਕ੍ਰਿਤੀ, ਸਾਡੀ ਵਿਰਾਸਤ ਤੁਸੀਂ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਉਹਨੂੰ ਇੱਕ ਏਜੰਡਾ ਫੈਲਾ ਰਹੇ ਹੋ. ਸੋ ਆਪਾਂ ਇੱਕ ਚੀਜ਼ ਪ੍ਰਤੱਖ ਆ ਕਿ ਇਹ ਹਰ ਇੱਕ ਲੈਵਲ ਦੇ ਉੱਤੇ ਇਹ ਗੱਲ ਚੱਲ ਰਹੀ,
2: ਹਰ ਪਾਸੇ.
0: ਠੀਕ ਆ, ਉਹਨਾਂ ਨੂੰ ਇਸ ਚੀਜ਼ 'ਤੇ ਇਤਰਾਜ਼ ਆ ਕਿ ਤੁਸੀਂ ਜਿਹੜੇ ਕਰੈਕਟਰ ਫਿਲਮ ਦੇ ਵਿੱਚ ਪਾਏ ਨੇ, ਉਹਨਾਂ ਦੇ ਰੰਗ ਇੱਦਾਂ ਦੇ ਕਿਉਂ, ਕਿਉਂ ਇਹ ਕਿਉਂ ਤੁਸੀਂ ਕੀਤੇ.
2: ਬਿਲਕੁਲ,
0: ਹੈ ਨਾ. ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਵੇਖ ਰਹੇ ਹਾਂ ਕਿ ਕਈ ਵਾਰੀ ਮੰਡੀ ਦੀ, ਅੱਛਾ ਟੂ ਵੇ ਹੀ ਆ ਵੈਸੇ,
2: ਹਾਂ,
0: ਇਹ ਮੰਡੀ ਦੀ ਮਜਬੂਰੀ ਵੀ ਆ. ਹੁਣ ਆਪਾਂ ਮਜਬੂਰੀ ਕਿੱਦਾਂ ਕਿ ਹੁਣ ਆ ਜਿੱਦਾਂ ਬਾਰਬੀਆਂ ਆਉਂਦੀਆਂ ਸੀ ਪਹਿਲਾਂ, ਉਹ ਗੋਰੀਆਂ ਹੀ ਆਉਂਦੀਆਂ ਸੀ,
2: ਹਾਂ ਬਿਲਕੁਲ.
0: ਠੀਕ ਆ, ਉਹਨਾਂ ਵੇਖਿਆ ਵੀ ਇਹਦੇ ਜਿੰਨੀਆਂ ਵਿਕਣੀਆਂ ਸੀ ਵਿਕ ਗਈਆਂ, ਹੁਣ ਦੂਸਰੇ ਸਮਾਜ ਦੇ ਵਿੱਚ ਵੀ ਲੈ ਕੇ ਜਾਈਏ,
2: ਬਿਲਕੁਲ.
0: ਫਿਰ ਉਹਨਾਂ ਦੇ ਰੰਗ ਚੇਂਜ ਕੀਤੇ, ਫਿਰ ਉਹ ਵਿਕ ਗਈਆਂ, ਤੇ ਫਿਰ ਉਹਨਾਂ ਦੇ ਨੈਣ ਨਕਸ਼ੇ ਚੇਂਜ ਕੀਤੇ,
2: ਬਿਲਕੁਲ.
0: ਠੀਕ ਆ, ਫਿਰ ਉਹ ਚੀਜ਼, ਉਹ ਮੌਕੇ ਤੇ ਫਿਰ ਉਹਨਾਂ ਨੇ
2: ਬੋਡੀ ਪੋਜ਼ਿਟਿਵਿਟੀ ਲਿਆਂਦੀ ਕਿ ਇੱਕ ਸਰਟਨ ਫਿਗਰ ਹੀ ਨਹੀਂ ਹੁੰਦੀ, ਕਿ ਜੇ ਕੋਈ ਭਾਰੀ, ਸਮਝੋ ਕੋਈ ਬੱਚਾ ਭਾਰਾ, ਜਾਂ ਫਿਰ ਕੋਈ ਟੀਨੇਜਰ, ਹੈ ਨਾ, ਦੇ ਆਰ ਨੋਟ ਵਟ ਬਾਰਬੀ ਸਪੋਜ਼ ਟੂ ਬੀ. ਸੋ ਉਸ ਹਿਸਾਬ ਦੀਆਂ ਬਣਾਈਆਂ, ਨੈਣ ਨਸ਼ਕ ਜਿਸਾ ਤੁਸੀਂ ਕਿਹਾ, ਹੈ ਨਾ, ਕਿ ਵੱਖੋ ਵੱਖਰੇ ਕੀਤੇ ਸਟਾਰਸ ਉੱਪਰ ਬਣਾਏ, ਜਿਹੜੇ ਲੋਕਲ ਸਟਾਰਸ ਨੇ, ਸਮਝੋ ਕੋਈ ਲੈਟੀਨਾ ਏਰੀਆ ਤੋਂ ਜਾਂ ਫਿਰ ਕੋਈ ਇੰਡੀਆ ਤੋਂ ਕੋਈ ਮਸ਼ਹੂਰ ਸਟਾਰ ਹੈ, ਉਹਨੂੰ ਸਾਈਨ ਕਰ ਲਿੱਤਾ, ਤਾਂ ਉਹਦੇ ਥੋੜ੍ਹੀ ਬਹੁਤ ਉਹਦੀ ਛਵੀ ਦਿਖਾ ਦਿੱਤੀ ਉਹਦੇ ਅੰਦਰ. ਉਹ ਸਹੀ ਆ, ਸਮਾਜ ਓਪਨ ਹੋ ਗਿਆ ਨਾ,
0: ਕਿਸੇ ਨੂੰ
2: ਨੋਰਮਲਾਈਜ਼ੇਸ਼ਨ ਆ ਗਈ ਕਿ ਹੁਣ ਤੁਸੀਂ ਓਪਨਲੀ ਇਸ ਤਰ੍ਹਾਂ ਨਹੀਂ ਹੋ ਸਕਦੇ ਕਿ ਬਈ ਗੋਰੇ ਹੀ ਉੱਪਰ ਨੇ, ਜੇ ਆਪਾਂ ਇੰਡੀਆ ਬੈਠੇ ਹਾਂ ਤਾਂ ਫਿਰ ਜੀ ਅਸੀਂ ਹੀ ਉੱਪਰ ਹਾਂ ਜੀ, ਫਿਰ ਸਾਡੇ ਅੰਦਰ ਹੀ 100 ਕਲਾਸਾਂ ਨੇ. ਸ਼ਾਇਦ ਇਸ ਕਰਕੇ ਆਪਾਂ ਬਹੁਤਾ ਵੋਕਲ ਵੀ ਨਹੀਂ ਹੋ ਪਾਉਂਦੇ ਰੇਸਿਜ਼ਮ ਨੂੰ ਲੈ ਕੇ, ਕਿਉਂਕਿ ਹਰ ਕਿਸੇ ਦੇ ਅੰਦਰ ਆਪਣੇ ਲੈਵਲ 'ਤੇ ਤਾਂ ਉਹ ਫੰਡਾਮੈਂਟਲਿਜ਼ਮ ਹੁੰਦਾ ਨਾ. ਜੇ ਆਪਾਂ ਮੈਜੋਰਿਟੀ ਜਿੱਥੇ ਵੀ ਹੁੰਦੇ ਹਾਂ, ਆਪਾਂ ਵੀ ਆਪਣੇ ਵੱਲੋਂ ਹੀ ਕਹਿੰਦੇ ਕਿ ਬਈ ਅਸੀਂ ਸਹੀ ਹਾਂ.
0: ਸੋ ਬੇਸਿਕਲੀ ਆਪਾਂ ਜੇ ਵੇਖੀਏ ਤਾਂ ਕਈ ਵਾਰੀ ਨਾ ਤੁਹਾਨੂੰ ਇੱਦਾਂ ਲੱਗਦਾ ਵਾ, ਕਈ ਬੰਦਿਆਂ ਦੇ ਵਰਤਾਰੇ ਤੋਂ, ਕਈ ਗੱਲਾਂ ਬਾਤਾਂ ਤੋਂ, ਵੀ ਇਹ ਯਾਰ ਇਹ ਬਿਜ਼ਨਸ ਆ, ਇਹ ਵਪਾਰ ਆ. ਇੱਕ ਸੈਕਟ ਜਿਹੜਾ ਵਾ ਉਹ ਇਹ ਵੇਖਦਾ ਵਾ ਕਿ ਮੈਨੂੰ ਮੈਨੂੰ ਪੈਸਾ ਕਿੱਥੋਂ, ਕਿੱਦਾਂ ਮੈਂ ਕਮਾ ਸਕਦਾ. ਮੰਨ ਲਓ ਜਿਹਨੇ ਕਿਸੇ ਨੇ ਕਾਰੋਬਾਰ ਖੋਲ੍ਹਿਆ ਵਾ, ਉਹ ਇਹੋ ਹੀ ਵੇਖੂਗਾ ਵੀ ਮੈਂ ਹੋਰ 4 ਪੈਸੇ ਇਸੇ 'ਚੋਂ ਕਿੱਦਾਂ ਵੱਟ ਸਕਦਾ. ਹੁਣ ਇਨਵੈਸਟਮੈਂਟ ਤਾਂ ਹੋਈ ਪਈ ਹੈ, ਇੱਕ ਅਸਟੈਬਲਿਸ਼ਮੈਂਟ ਹੋਈ ਪਈ ਆ, ਹੁਣ ਇਹ ਸੈਚੁਰੇਸ਼ਨ ਪੁਆਇੰਟ ਆ ਗਿਆ, ਹੁਣ ਮੈਂ ਹੋਰ ਕਿੱਦਾਂ ਪੈਸੇ ਵੱਟ ਸਕਦਾ. ਅਤੇ ਸ਼ਾਇਦ ਉਹਦੇ 'ਚੋਂ ਫਿਰ ਇਹ ਡਿਸੀਜ਼ਨ ਨਿਕਲਿਆ ਵੀ ਚਲੋ ਇਸ ਵਾਰੀ ਆਪਾਂ ਰੰਗ ਬਦਲ ਕੇ ਵੇਖ ਲੈਂਦੇ,
2: ਹਾਂ ਬਿਲਕੁਲ,
0: ਇਸ ਵਾਰੀ ਆਪਾਂ ਇੰਡੀਅਨਸ ਦੇ ਲਈ ਬਣਾ ਲੈਂਦੇ, ਕਟਰੀਨਾ ਕੈਫ ਬਣਾ ਦਿਓ ਚਲੋ,
2: ਹੈ ਨਾ,
0: ਵੀ ਇੰਡੀਅਨ ਇੰਨੀ ਮਾਤਰਾ 'ਚ ਉੱਥੇ ਵਿਕਣੀਆਂ ਨੇ. ਜਸਟ ਆਪਾਂ ਇੱਕ ਐਗਜ਼ਾਮਪਲ ਲੈ ਲਈ,
2: ਐਗਜ਼ਾਮਪਲ.
0: ਸੋ ਉਹਦੇ ਵਿੱਚ ਹੁਣ ਕੱਲ੍ਹ ਨੂੰ ਇਹਨੂੰ ਕਿਹੜੇ ਤਰੀਕੇ ਦੇ ਨਾਲ ਕੋਈ ਚੁੱਕ ਕੇ, ਕਿਉਂਕਿ ਜਿੰਨੇ ਦੂਸਰੇ ਨੇ ਇਹਨੂੰ ਪ੍ਰਜੈਂਟ ਕਰਨਾ ਜਾਂ ਇਹਦੇ ਉੱਤੇ ਆਵਾਜ਼ ਉਠਾਉਣੀ ਆ ਇਸ ਗੱਲ ਦੇ ਉੱਤੇ, ਉਹਨੇ ਤਾਂ ਇਸ ਉਹਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਆ ਵੀ ਇਹ ਕਾਰੋਬਾਰ ਆ, ਜਿਹੜਾ ਕਰ ਰਿਹਾ ਵਾ ਉਹਨੂੰ ਸਿਰਫ ਕਾਰੋਬਾਰ ਦਿਖ ਰਿਹਾ, ਪੈਸਾ ਦੇ ਰਿਹਾ ਦਿਖ ਰਿਹਾ, ਉਹਨੇ ਦੂਜੇ ਪਾਸੇ ਨਹੀਂ ਕੋਈ ਧਿਆਨ ਦੇਣਾ. ਸੋ ਬੇਸਿਕਲੀ ਸਾਡੇ 'ਚ ਚੱਲ ਤੇ ਲਗਭਗ ਇਹੋ ਰਿਹਾ ਨਾ. ਮੰਨ ਲਓ ਹੁਣ ਪਿਛਲੇ ਦਿਨੀ ਫਿਲਮ, ਸੋਰੀ ਪਤਾ ਨਹੀਂ ਹੁਣ ਕਿਸੇ ਨੂੰ ਕਿੱਦਾਂ ਲੱਗੇ ਗੱਲ, ਪਰ ਜਿੱਦਾਂ ਹੁਣ ਫਿਲਮ ਸਤਲੁਜ ਆ, ਹੁਣ ਮੇ ਬੀ ਦਲਜੀਤ ਦਾ ਜਿਹੜਾ ਵਰਜਨ ਆ ਜਾਂ ਉਹਦਾ ਜਿਹੜਾ ਪੱਖ ਆ ਉਹਦਾ ਸਿਰਫ ਇੱਥੋਂ ਤੱਕ ਆ ਵੀ ਮੈਂ ਇੱਕ ਅਦਾਕਾਰ ਹਾਂ ਅਤੇ ਮੈਂ ਇਹੋ ਜਿਹੇ ਪ੍ਰੋਜੈਕਟ ਕਰਨੇ ਆ ਜਿਹੜੇ ਲੋਕਾਂ ਦੇ ਵਿੱਚ ਛਾਪ ਛੱਡ ਕੇ ਜਾਣ, ਜਿਹੜੇ ਮਤਲਬ ਵੱਖਰੇ ਹੋਣ ਅਤੇ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਚਰਚਾ ਜਿਨ੍ਹਾਂ ਦੇ ਨਾਲ ਛਿੜੇ.
2: ਬਿਲਕੁਲ ਠੀਕ.
0: ਮੇ ਬੀ ਮੈਂ ਮੇ ਬੀ ਸ਼ਬਦ ਯੂਜ਼ ਕਰ ਰਿਹਾ, ਮੇ ਬੀ ਉਹਦਾ ਇੱਦਾਂ ਦਾ ਕੋਈ ਉਹ ਜ਼ਰੂਰੀ ਨਹੀਂ ਹੈ ਵੀ ਉਹਦੇ ਕੋਈ ਪਿੱਛੇ ਉਦਾਂ ਦੀ ਧਾਰਨਾ ਹੋਵੇ, ਉਹ ਬਹੁਤ ਮਤਲਬ ਹਿਊਮਨ ਰਾਈਟਸ ਦੇ ਉੱਤੇ ਪਹਿਰਾ ਦੇਣ ਵਾਲਾ ਉਹ
2: ਨਹੀਂ. ਐਬਸੋਲੂਟਲੀ ਨੋ, ਐਬਸੋਲੂਟਲੀ ਨੋ.
0: ਸੋ ਇੱਕ ਕਲਾਕਾਰੀ ਦੇ ਪੱਖੋਂ ਜਾਂ ਫਿਰ ਡਾਇਰੈਕਟਰ ਦਾ ਪਾਰਟ ਤੁਸੀਂ ਵੇਖ ਲਓ, ਹੈ ਨਾ. ਡਾਇਰੈਕਟਰ ਨੂੰ ਵੀ ਇਹ ਚੀਜ਼ ਆ ਵੀ ਮੈਨੂੰ ਇੱਕ ਵੱਖਰੀ ਚੀਜ਼ ਚਾਹੀਦੀ.
2: ਜੀ ਗੱਲ ਹੈ ਦੇਖੋ ਕਿ ਫਿਲਮ 2 ਦਿਨਾਂ ਦੇ ਅੰਦਰ ਹੀ ਇੰਡੀਆ ਤੋਂ ਬੈਨ ਹੋ ਗਈ, 11 ਜੁਲਾਈ ਨੂੰ ਗਲੋਬਲੀ ਬੈਨ ਹੋ ਗਈ, ਹੈ ਨਾ. ਅਤੇ ਆਪਾਂ ਇੰਨੀ ਕੁ ਟਾਈਮ ਲਾਈਨ ਤੱਕ ਹੀ ਗੱਲਬਾਤ ਵੀ ਹੋਈ ਫਿਲਮ ਦੀ, ਉਸ ਤੋਂ ਬਾਅਦ ਕਿਸੇ ਮੇਕਰ ਵੱਲੋਂ ਵੀ ਨਹੀਂ ਗੱਲਬਾਤ ਹੋ ਰਹੀ ਹੁਣ. ਅਤੇ ਜੋ ਮੇਨ ਪ੍ਰੋਟੈਗਨਿਸਟ ਆ ਦਿਲਜੀਤ, ਹੈ ਨਾ, ਉਹ ਹੁਣ ਆਪਣੇ ਅਗਲੇ ਆਉਣ ਵਾਲੇ ਟੂਰ ਦੀ ਗੱਲਾਂ ਬਾਤਾਂ ਕਰ ਰਹੇ ਆ, ਫਿਰ ਕੋਈ ਨਵਾਂ, ਹੈ ਨਾ, ਆ ਰਿਹਾ ਵਿੱਚ ਇੱਕ ਅਗਲਾ ਇੱਕ ਪੰਜਾਬੀ ਫਿਲਮ ਆ ਰਹੀ ਅਗਲੇ ਸਾਲ, ਹੈ ਨਾ, ਉਹਦਾ ਵੀ ਪੋਸਟਰ ਵਗੈਰਾ ਸ਼ੇਅਰ ਹੋ ਗਿਆ ਉਸ ਤੋਂ ਪਹਿਲਾਂ ਥੋੜ੍ਹਾ. ਸੋ ਉਹ ਓਬਵੀਅਸ ਹੈ ਕਿ ਹਰ ਚੀਜ਼ ਅਲਟੀਮੇਟਲੀ ਅਸੀਂ ਥੋੜ੍ਹਾ ਜ਼ਿਆਦਾ ਕਈ ਵਾਰੀ ਦਿਲ 'ਤੇ ਲਾ ਲੈਂਦੇ ਕਿਸੇ ਚੀਜ਼ ਨੂੰ, ਪਰ ਜੋ ਬੰਦਾ ਕੰਮ ਕਰ ਰਿਹਾ, ਜਿਹੜਾ ਹਰ ਰੋਜ਼ ਸੈੱਟ 'ਤੇ ਗਿਆ, ਸੈੱਟ ਤੋਂ ਆਇਆ, ਉਹਨੇ ਐਡਿਟ ਦੇਖਿਆ, ਪੋਸਟ ਪ੍ਰੋਡਕਸ਼ਨ ਦੇਖੀ, ਹੈ ਨਾ, ਸਭ ਕੁਛ ਹੋ ਗਿਆ, ਉਹਦੇ ਲਈ ਪ੍ਰੋਜੈਕਟ ਪ੍ਰੋਜੈਕਟ ਹੀ ਰਹਿਣਾ, ਹੈ ਨਾ. ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਬੰਦਾ ਚੂਜ਼ ਕੁਛ ਵੀ ਕਰ ਸਕਦਾ ਸੀ, ਕਿ 50 ਦਿਨ ਆਪਣੇ ਲਾਈਫ ਦੇ ਕਿਸੇ ਹੋਰ ਪ੍ਰੋਜੈਕਟ ਨੂੰ ਵੀ ਦੇ ਸਕਦਾ ਸੀਗਾ. ਜਿਸ ਤਰ੍ਹਾਂ ਹਨੀਤ ਰਿਹਾਨ ਨੇ ਕਿਹਾ ਕਿ ਹੀ ਡਿਡ ਨੋਟ ਚਾਰਜ ਐਨੀ ਮਨੀ ਫੋਰ ਦਿਸ ਫਿਲਮ, ਉਹਨੇ ਕਿਹਾ ਕਿ ਜੋ ਤੁਸੀਂ ਜੇ ਕੁਛ ਦੇਣਾ ਦੇ ਦਿਓ, ਮੈਂ ਲੈ ਹੀ ਨਹੀਂ ਸਕਦਾ ਪੈਸੇ ਇੱਧਰ ਪ੍ਰੋਜੈਕਟ ਲਈ. ਇਹ ਆਪਾਂ ਵਧੀਆ ਹੀ ਕਹਿ ਸਕਦੇ ਹਾਂ, ਪਰ ਤੁਸੀਂ ਇਹ ਸੋਚੋ ਕਿ ਬੰਦਾ ਆਪਣਾ ਕੰਮ ਕਾਰ ਛੱਡ ਦੇਵੇ ਕਿਉਂਕਿ ਇੱਕ ਫਿਲਮ ਰਿਲੀਜ਼ ਲਈ ਰੁਕੀ. ਮੈਨੂੰ ਤਾਂ ਲੱਗਦਾ ਕਿ ਇਹਨਾਂ ਨੇ ਇਸ ਤਰ੍ਹਾਂ ਜ਼ਿਆਦਾ ਸਗੋਂ ਬਜ਼ ਕ੍ਰੀਏਟ ਹੋ ਗਿਆ ਇਸ ਫਿਲਮ ਦਾ.
0: ਉਹੀ ਡਿਪੈਂਡ ਕਰਦਾ ਨਾ, ਜੋ ਕਿ ਥੋੜੀਆਂ ਜਿਹੀਆਂ ਚੀਜ਼ਾਂ ਕਿਸੇ ਹੱਦ ਤੱਕ ਪ੍ਰੈਡਿਕਟਿਡ ਵੀ ਹੁੰਦੀਆਂ ਨੇ ਕਿ ਹਾਂ ਆ ਚੀਜ਼,
2: ਕਿਉਂਕਿ ਇਹ ਕੋਈ ਉਹ ਗੱਲ ਨਹੀਂ ਹੈ ਇਹਦੇ ਅੰਦਰ, ਹਰ ਚੀਜ਼ ਬਿਜ਼ਨਸ ਆ. ਇਹ ਦਿਲਜੀਤ ਦਾ ਆਪਾਂ ਇੱਕ ਲੇਟਰ ਐਗਜ਼ਾਮਪਲ ਇਹ ਵੀ ਦੇਖ ਸਕਦੇ ਹਾਂ ਕਿ ਦਿਲਜੀਤ ਦੇ ਨਾਮ 'ਤੇ ਬਾਲੀਵੁੱਡ 'ਤੇ ਇੰਨੀਆਂ ਟਿਕਟਸ ਨਹੀਂ ਵਿਕਦੀਆਂ. ਦਿਲਜੀਤ ਕੌਨਸਰਟਸ ਵੇਚਦਾ, ਦਿਲਜੀਤ ਪੰਜਾਬੀ ਫਿਲਮਾਂ ਦੀਆਂ ਟਿਕਟਾਂ ਵੇਚ ਲੈਂਦਾ, ਹਿੰਦੀ ਬੈਲਟ ਨਹੀਂ ਵੇਚ ਪਾਉਂਦਾ. ਅਲਟੀਮੇਟਲੀ ਫਿਲਮ ਜੇ ਥੀਏਟਰਾਂ 'ਚ ਰਿਲੀਜ਼ ਹੁੰਦੀ, ਜੇ ਮੈਂ ਪ੍ਰੋਜੈਕਟ ਦੇ ਤੌਰ 'ਤੇ ਸਿਰਫ ਫਿਲਮ ਨੂੰ ਲਵਾਂ, ਤਾਂ ਫਿਰ ਆਈ ਗੈਸ ਇਹ ਬੈਟਰ ਹਾਈਪ ਕ੍ਰੀਏਟ ਹੋਈ ਆ ਰਾਦਰ ਦੈਨ ਦੈਟ. ਕਿਉਂਕਿ ਅਰਜੁਨ ਰਾਮਪਾਲ ਵੀ ਟਿਕਟਾਂ ਨਹੀਂ ਵੇਚ ਸਕਦਾ ਆਪਣੇ ਨਾਮ 'ਤੇ. ਉਹੀ ਆ ਹੁਣ ਮੈਂ ਵਾਪਸ ਆਊਂਗਾ ਦੇ ਨਾਲ ਕੀ ਹੋਇਆ. ਅਲਟੀਮੇਟਲੀ ਗ੍ਰੇਟ ਮੂਵੀ, ਦਿਲਜੀਤ ਵਾਜ਼ ਦਾ ਪੋਸਟਰ ਬੋਏ, ਹੈ ਨਾ, ਪਰ ਉਹ ਫਿਲਮ ਕਿ 1 ਕਰੋੜ ਦੀ ਹੀ ਓਪਨਿੰਗ ਲੈ ਪਾਏ. ਫਿਲਮ ਵਧੀਆ ਨਾ ਹੁੰਦੀ, ਨੋਰਮਲ ਹੁੰਦੀ, 8-9 ਕਰੋੜ 'ਤੇ ਵਿਹਲੀ ਹੋ ਜਾਂਦੀ. 70 ਕਰੋੜ ਦੀ ਫਿਲਮ 8-9 ਕਰੋੜ 'ਤੇ ਫ੍ਰੀ, ਉਹ ਤਾਂ ਫਿਲਮ ਵਧੀਆ ਸੀਗੀ, ਵਰਡ ਆਫ ਮਾਊਥ ਨਾਲ ਪਿੱਕ ਹੋ ਗਈ. ਫਿਰ ਡਾਇਰੈਕਟਰ, ਕਿਉਂਕਿ ਡਾਇਰੈਕਟਰ ਦੀ ਮੇਨ ਹੁੰਦਾ ਪ੍ਰੋਜੈਕਟ ਡਾਇਰੈਕਟਰ ਦਾ ਜਿਹਨੇ ਲਿਖਿਆ, ਹੈ ਨਾ. ਉਹ ਹਨੀਤ ਰਿਹਾਨ ਤੁਸੀਂ ਦੇਖ ਸਕਦੇ ਹੋ ਹੁਣ ਵੀ ਹਰ ਪਾਸੇ ਕੋਸ਼ਿਸ਼ ਕਰ ਰਿਹਾ ਕਿਸੇ ਤਰੀਕੇ ਨਾਲ ਦੁਬਾਰਾ ਫਿਲਮ ਆ ਸਕੇ, ਪ੍ਰੋਡਿਊਸਰ ਕੋਸ਼ਿਸ਼ ਕਰਿਆ ਵਾਪਸ ਆ ਸਕੇ. ਐਕਟਰ ਦੀ ਇੱਕ ਲੈਵਲ ਤੱਕ ਕੀ ਹੁੰਦੀ ਹੈ ਕਮਿਟਮੈਂਟ, ਉਹਨੇ ਅੱਗੋਂ ਹੋਰ 4 ਚੀਜ਼ਾਂ ਕਰਨੀਆਂ ਹੁੰਦੀਆਂ,
0: ਉਹਨੇ ਬਣਾਤੀ, ਉਹਨੇ ਬਣਾਤੀ
2: ਆਪਾਂ ਫ੍ਰੀ ਹੋਏ,
0: ਕਮਿਟਮੈਂਟ ਖਤਮ. ਬਾਕੀ ਫਿਰ ਪ੍ਰੋਡਿਊਸਰਸ ਵੇਖਣ ਡਾਇਰੈਕਟਰ ਦਾ ਜੇ ਉਹੋ ਜਿਹਾ ਕੋਈ ਇੰਟਰਸਟ ਹੈ ਤੇ ਉਹ,
2: ਹਾਂ, ਉਹ ਦੇਖਣਗੇ
0: ਉਹਨਾਂ ਦੇ ਆਪਸ ਵਿੱਚ, ਉਹਨਾਂ ਦਾ ਕੰਮ
2: ਉਹ ਵੀ ਉਹਨਾਂ ਦਾ, ਕਿਉਂਕਿ ਸ਼ਾਇਦ ਪ੍ਰੋਫਿਟ ਉਹਨਾਂ ਨੂੰ ਅਲਟੀਮੇਟਲੀ ਹੈ ਨਾ, ਤਾਂ ਹੀ ਲੱਗੇ.
0: ਐਗਜ਼ੈਕਟਲੀ, ਫਿਰ ਗੱਲ ਉਹੀ ਪ੍ਰੋਫਿਟ ਤੇ ਆ ਗਈ. ਸੋ ਆਪਾਂ ਜਿਹੜਾ ਇਹ ਵੇਖਦੇ ਆ ਕਿਸੇ ਵੀ ਚੀਜ਼ ਨੂੰ, ਆਪਾਂ ਜਿਹੜਾ ਨਜ਼ਰੀਏ ਤੋਂ ਵੇਖਦੇ, ਮੈਨੂੰ ਲੱਗਦਾ ਇਹ ਚੀਜ਼ਾਂ ਆਪਾਂ ਇਗਨੋਰ ਕਰ ਜਾਂਦੇ ਹਾਂ, ਕਿਉਂਕਿ ਜਿਹੜਾ ਆਮ ਵੇਖਣ ਵਾਲਾ ਵਾ ਉਹਨੇ ਦਰਸ਼ਕ ਨੇ ਜਿਹੜੇ ਇੱਕ ਅਲੱਗ ਨਜ਼ਰੀਏ ਤੋਂ ਵੇਖਣਾ. ਸ਼ਾਇਦ ਉੱਥੇ ਮੇਕਰ ਵੀ ਮਾਰ ਖਾ ਜਾਂਦਾ, ਕਿਉਂਕਿ ਉਹਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਵੇਲੇ ਸ਼ਾਇਦ ਉਹਦਾ ਇੱਕ ਜਦੋਂ ਆਪਾਂ ਐਂਗਲ ਤੋਂ ਵੇਖ ਰਹੇ ਹੁੰਦੇ ਹਾਂ, ਚਾਹੇ ਚੰਗਾ ਹੀ ਕਰਨ ਦੀ ਕੋਈ ਕੋਸ਼ਿਸ਼ ਕਰ ਰਿਹਾ ਹੁੰਦਾ, ਪਰ ਬਾਕੀ ਐਂਗਲ, ਬਾਕੀ ਸਮਾਜ ਦੇ ਜਿਹੜੇ ਹਿੱਸੇ ਨੇ ਉਹ ਸ਼ਾਇਦ ਉੱਥੇ ਮਿਸ ਕਰ ਦਿੱਤੇ ਜਾਂਦੇ ਨੇ. ਪਰ ਖੈਰ, ਸਾਡਾ ਗੱਲਬਾਤ ਕਰਨ ਦਾ ਮਕਸਦ ਜਿਹੜਾ ਉਹ ਇਹੋ ਹੀ ਕਿ ਆਪਾਂ ਇਹ ਵੇਖੀਏ ਕਿ ਵੱਡੇ ਪਰਦੇ 'ਤੇ ਜਾਂ ਵੱਡੀਆਂ ਫਿਲਮਾਂ ਜਿਹੜੀਆਂ ਨੇ ਜਾਂ ਉਸ ਲੈਵਲ ਦੇ ਉੱਤੇ ਵੀ ਗੋਰੇ ਸਮਾਜ ਦੇ ਵਿੱਚ ਵੀ, ਮਤਲਬ ਪੜ੍ਹੇ ਲਿਖਿਆਂ ਦੇ ਵਿੱਚ, ਅਮੀਰ ਤੋਂ ਅਮੀਰ ਬੰਦਿਆਂ ਦੇ ਵਿੱਚ ਵੀ ਆਹ ਵਾਲੀਆਂ ਟਾਕ ਹੋ ਰਹੀਆਂ ਨੇ ਯਾਰ. ਮਤਲਬ ਆਪਾਂ ਜਿੱਥੇ ਕਹਿ ਦਿੰਦੇ ਵੀ ਯਾਰ ਕਿਉਂ ਤੁਸੀਂ, ਮਤਲਬ ਆਹ ਕੀ ਕਿੱਦਾਂ ਦੀ ਗੱਲ ਹੈ, ਜਾਂ ਕਹਿੰਦੇ
2: ਆਪਾਂ, ਹੈ ਨਾ, ਬੈਕਵਰਡ ਥਿੰਕਿੰਗ ਕਹਿ ਦਿੰਦੇ ਇਹਨਾਂ ਚੀਜ਼ਾਂ ਨੂੰ ਕਿ ਪੜ੍ਹਿਆ ਲਿਖਿਆ ਨੇ ਕੁਛ ਨਹੀਂ, ਦੁਨੀਆਂ ਨੂੰ ਇਲੈਕਟ੍ਰਿਕ ਵਹੀਕਲ ਦੇਣ ਵਾਲਾ ਆਦਮੀ, 1 ਟ੍ਰਿਲੀਅਨ ਦੀ, ਹੈ ਨਾ, ਵੈਲੂਏਸ਼ਨ ਵਾਲਾ ਆਦਮੀ ਜਿਹੜਾ ਫਿਲਹਾਲ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਰੋਡਵੇਜ਼ ਟਾਈਪ ਰੋਕੇਟ ਬਣਾ ਦੇਵੇ ਅਤੇ ਤੁਹਾਨੂੰ ਆਉਣ ਵਾਲੇ 10 ਸਾਲਾਂ ਤੱਕ, ਹੈ ਨਾ, ਚੰਨ ਦੇ ਦਰਸ਼ਨ ਕਰਾਇਆ ਕਰੇ. ਉਹ ਵਾਲਾ ਆਦਮੀ ਵੀ ਇਹ ਸੋਚ ਸਕਦਾ ਕਿ ਜੀ ਆਸਟ੍ਰੇਲੀਆ ਦਾ ਬਰਥ ਰੇਟ ਬਹੁਤ ਡਾਊਨ ਹੋ ਗਿਆ ਜੀ, ਜਪੈਨ ਦਾ ਡਾਊਨ ਹੋ ਗਿਆ, ਬਟ ਇਟਸ ਫਾਈਨ ਫੋਰ ਅਸ, US ਦਾ ਡਾਊਨ ਹੋ ਗਿਆ। ਐਂਡ ਉਹ ਜਿਹੜਾ ਬਰਥਡੇ ਬਰਥ ਰੇਟ ਡਾਊਨ ਹੋਇਆ ਵੀ ਬੋਲਦਾ ਸਿਰਫ ਕੋਕੇਸ਼ਨ, ਸਿਰਫ ਗੋਰਿਆਂ ਦਾ, ਮਤਲਬ ਜੇ ਦੂਸਰੇ ਪਾਸੇ ਇਹ ਉਹ ਹਾਂ ਜੇ ਇਮੀਗ੍ਰੈਂਟਸ ਦਾ ਵੱਧ ਰਿਹਾ ਤਾਂ ਉਹ ਵੀ ਉਹਨਾਂ ਲੋਕਾਂ ਲਈ ਬੁਰਾ। ਹੁਣ ਇਹ ਤਾਂ ਹੈ ਨਹੀਂ ਕੋਈ ਆ ਕੇ ਕਹਿੰਦਾ ਗੋਰਿਆਂ ਨੂੰ ਬੱਚੇ ਨਹੀਂ ਪੈਦਾ ਕਰਨੇ, ਇਹ ਤਾਂ ਤੁਹਾਡੀ ਪ੍ਰੋਬਲਮ ਹੈ, ਤੁਸੀਂ ਕਰਨੇ ਨਹੀਂ ਕਰਨੇ, ਦੂਸਰੇ ਨੂੰ ਕਿਉਂ ਤੰਗ ਕੀਤਾ ਪਿਆ, ਹੈ ਨਾ। ਪਰ ਗੱਲ ਇਹੀ ਹੈ ਕਿ ਸ਼ਾਇਦ ਉਹਨਾਂ ਦੀ ਸੁਸਾਇਟੀ ਦੇ ਅੰਦਰ, ਤੁਸੀਂ ਕਹਿੰਦੇ ਸੈਚੂਰੇਸ਼ਨ ਪੁਆਇੰਟ, ਉਹਨਾਂ ਦੀ ਸੁਸਾਇਟੀ ਦੇ ਅੰਦਰ ਹੁਣ ਉਹ ਸੈਚੂਰੇਸ਼ਨ ਪੁਆਇੰਟ ਆ ਚੁੱਕਾ ਫੈਮਿਲੀਅਲ ਸਿਸਟਮ ਨੂੰ ਲੈ ਕੇ। ਸਿਰਫ ਆਪਾਂ ਹੁਣ ਕਹਾਣੀ ਦੇ ਅੰਦਰ ਵੀ ਜਿਸ ਤਰ੍ਹਾਂ ਗੱਲ ਕਰ ਰਹੇ ਵਿੱਚੋਂ ਥੋੜ੍ਹਾ ਡੀਰੇਲ ਹੋਏ ਸੀ ਕਿ ਸ਼ਾਇਦ ਜਿਹੜੇ ਆਹ ਉਹ ਯੂਰਪ ਦੇ ਉਹ ਹਿੱਸੇ ਨੇ ਜਿਹੜੇ ਇਟਲੀ ਗ੍ਰੀਸ ਦੇ ਆਸੇ ਪਾਸੇ ਵਾਲੇ ਏਰੀਆਜ਼ ਨੇ, ਉੱਥੇ ਅੱਜ ਫੈਮਿਲੀ ਸਿਸਟਮ, ਜੋ ਜਿੱਦਾਂ ਫੈਮਿਲੀ ਸਿਸਟਮ ਤੋਂ ਆਪਾਂ ਆਉਂਦੇ ਹਾਂ ਉੱਥੇ ਹੀ ਹੈ, ਅਦਰਵਾਈਜ਼ ਨਹੀਂ ਹੈ। ਉਹ ਸ਼ਾਇਦ ਉਹਨੂੰ ਉਹ ਮੇਨ ਖਟਕਦਾ, ਫਿਰ ਉਹ ਦੇਖਦਾ ਕਿ ਬਈ ਵੱਡੇ ਪਰਦੇ 'ਤੇ ਵੀ ਹੁਣ ਲੈਟੀਨਾ ਲੋਕ, LGBTQ ਦੇ ਲੋਕ ਆ ਰਹੇ, ਜਾਂ ਫਿਰ ਕੋਈ ਅਫਰੀਕਨ ਸਮਾਜ ਦਾ ਬੰਦਾ ਦਿਸ ਰਿਹਾ ਤਾਂ ਕਿਉਂ ਦਿਸ ਰਿਹਾ, ਸਾਰੇ ਹੀ ਗੋਰੇ, ਸਾਰੇ ਹੀ ਰਾਈਟ ਵਿੰਗ ਦੀ ਸੋਚ ਵਾਲੇ ਹੋਣੇ ਚਾਹੀਦੇ ਆ ਜੀ, ਇਹ ਤਾਂ ਸਾਡੀ ਕਹਾਣੀ ਹੈ। ਜਦਕਿ ਉਹ ਵੈਸੇ ਗ੍ਰੀਸ ਦਾ ਹੈ ਨਹੀਂ ਹੈ, ਅਤੇ ਜਿਸ ਤਰ੍ਹਾਂ ਮਤਲਬ ਉਹੀ ਹਰ ਕਾਲੀ ਟੰਕੀ ਸਿੰਟੈਕਸ ਨਹੀਂ ਹੁੰਦੀ, ਹਰ ਗੋਰਾ ਗ੍ਰੀਸ ਦਾ ਨਹੀਂ ਹੈ ਬਈ, ਮਤਲਬ ਗ੍ਰੀਕਿਆਂ ਦਾ ਅਮੈਰੀਕਨਸ ਦਾ ਕੁਛ ਲੈਣਾ ਦੇਣਾ ਨਹੀਂ।
0: ਪਰ ਗੱਲ ਉਹੀ ਹੈ ਨਾ, ਫਿਰ ਵੇਖੋ ਤੁਸੀਂ ਜਦੋਂ ਆਪਾਂ ਇੱਕ ਬਿਜ਼ਨਸਮੈਨ ਬੰਦਾ ਜਦੋਂ ਪ੍ਰੋਡਕਟ ਬਣਾਉਂਦਾ ਹੈ, ਜਾਂ ਫਿਰ ਇੱਕ ਰਾਜਨੇਤਾ ਜਦੋਂ ਕੋਈ ਆਪਣਾ ਭਾਸ਼ਣ ਬਿਆਨਬਾਜ਼ੀ ਦਿੰਦਾ, ਤੇ ਸ਼ਾਇਦ ਉਹ ਇਹ ਚੀਜ਼ਾਂ ਨਹੀਂ ਧਿਆਨ 'ਚ ਰੱਖਦਾ ਹੋਊਗਾ ਵੀ ਮੇਰਾ ਜਿਹੜਾ ਬਣਾਇਆ ਸਮਾਨ ਹੈ, ਮੇਰੀ ਜਿਹੜੀਆਂ ਬਣਾਈਆਂ ਸਰਵਿਸਿਜ਼ ਨੇ, ਕਿ ਮੈਂ ਉਹ ਸਿਰਫ ਇੱਕ ਸੈਕਟਰ ਦੇ ਲਈ, ਇੱਕੋ ਰੰਗ ਦੇ ਲਈ, ਇੱਕੋ ਨਸਲ ਭੇਦ, ਇੱਕੋ ਧਰਮ ਦੇ ਲਈ ਬਣਾ
2: ਰਿਹਾ,
0: ਉਦੋਂ ਸੋਚ ਕਿੱਥੇ ਜਾਂਦੀ ਹੈ। ਖੈਰ ਇਹ ਚੀਜ਼ਾਂ ਹੁਣ ਅੱਗੇ ਸਮਾਜ ਦੇ ਉੱਤੇ ਅਸਰ ਪਾਉਣ ਵੀ ਲੱਗ ਪਈਆਂ ਨੇ। ਮੈਂ ਆਪਣਾ ਇਹਨਾਂ ਦੇ ਜਦੋਂ ਇਹ ਸ਼ੁਰੂ ਹੋਇਆ ਮਸਲਾ ਇਜ਼ਰਾਈਲ ਫਲਸਤੀਨ ਵਾਲਾ, ਅਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਰਿਐਕਸ਼ਨ ਬਾਅਦ ਵਿੱਚ ਇੱਕ ਸਮਾਜ ਦੇ ਵਿੱਚ ਆਇਆ, ਅਤੇ ਉਹਨਾਂ ਦੀ ਮੈਂ ਇੱਕ ਰਿਪੋਰਟ ਵੇਖ ਰਿਹਾ ਹਾਂ, ਉਹ ਈਵਨ ਵੱਡੇ ਰੂਪ ਦੇ ਵਿੱਚ ਉਹ ਚੀਜ਼ਾਂ ਨਹੀਂ ਇਸ ਤਰੀਕੇ ਦੇ ਨਾਲ ਪ੍ਰਚਾਰੀਆਂ ਜਾਂਦੀਆਂ, ਕਿਉਂਕਿ ਅਸਰ ਪੈਂਦਾ ਉਸ ਚੀਜ਼ ਦਾ। ਈਵਨ ਜਿਹੜੇ ਅਮੈਰੀਕਨ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਮੋਟੇ ਰੂਪ ਦੇ ਵਿੱਚ ਆਪਾਂ ਕੋਕਾ ਕੋਲਾ ਲਾ ਲਈਏ, ਅਤੇ ਉਹਦੀ ਸੇਲ 'ਤੇ ਈਵਨ ਉਹਦੀ ਅਸਰ ਪਿਆ, ਡਰੋਪ ਹੋਈ। ਸੋ ਉਹਨਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਵੀ ਆਪਾਂ ਇਹਨਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਪੈਣੀਆਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਵਿਦੇਸ਼ੀ ਬਣੀਆਂ ਚੀਜ਼ਾਂ ਦਾ ਵਿਰੋਧ ਕੀਤਾ ਗਿਆ ਉਸ ਸਮੇਂ। ਸੋ ਇਹ ਚੀਜ਼ਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਅਸਰ ਪਾਉਂਦੀਆਂ, ਪਰ ਕਾਰੋਬਾਰ ਦੇ ਨਾਲ, ਰਾਜਨੀਤੀ ਕਾਰੋਬਾਰ ਦੇ ਨਾਲ ਇਹ ਨਸਲ ਭੇਦ, ਇਹ ਸਾਰਾ ਕੁਛ ਕਿੱਦਾਂ ਗੂੜਾ ਵੇਖ ਲਓ ਪਰੋਚਿਆ, ਪਰ ਇੱਕ ਚੀਜ਼ ਜਿਹੜੀ ਖਤਰਨਾਕ ਇੱਥੋਂ ਇਹ ਸਾਬਤ ਹੁੰਦੀ ਹੈ ਕਿ ਜਿਹੜੇ ਬੰਦੇ ਕੋਲ ਪੈਸਾ, ਜਾਂ ਆਪਾਂ ਆਮ ਕਹਿ ਦਿੰਦੇ ਹਾਂ ਵੀ ਬੜਾ ਵਿਜ਼ਨ ਵੀ ਆ, ਅਤੇ ਜਾਂ ਤਾਂ ਫਿਰ ਉਹ ਵਿਜ਼ਨ ਜਿਹੜਾ ਵਾ ਉਹ ਕਹਿ ਲਈਏ ਆਪਾਂ ਵੀ ਗਲਤ ਪਾਸੇ ਨੂੰ ਜਾ ਰਿਹਾ,
2: ਹਾਂ,
0: ਕਿਉਂਕਿ ਉਹੀ ਲੋਕਾਂ ਨੇ ਵੇਖਣਾ, ਉਸੇ ਤੋਂ ਲੋਕਾਂ ਨੇ ਸੇਧ ਲੈਣੀ ਹੈ। ਲੋਕਾਂ ਮਤਲਬ ਜਿਹੜੇ ਜਿਹੜਾ ਬੰਦਾ ਇੱਕ ਚੀਜ਼ ਦੇ ਲਈ ਤੁਹਾਨੂੰ ਫੋਲੋ ਕਰ ਰਿਹਾ, ਉਹ ਦੂਸਰੀ ਦੇ ਵੀ ਤੁਹਾਨੂੰ
2: ਬਿਲਕੁਲ
0: ਬਿਲਕੁਲ ਠੀਕ ਹੀ ਹੈ।
2: ਅਸੀਂ ਲੋਕ ਤਾਂ ਆਈਡੀਆਲਾਈਜ਼ ਕਰਦੇ, ਕਿਸੇ ਨੂੰ ਪੂਰਾ ਹੀ ਕਰਦੇ ਹਾਂ ਆਪਾਂ, ਪਰੇ ਕਰਦੇ ਨਹੀਂ ਕਿ ਯਾਰ ਆਹ ਚੀਜ਼ਾਂ ਤਾਂ ਬੰਦੇ ਅੰਦਰ ਖਰਾਬ ਹਨ,
0: ਕਿਉਂਕਿ ਆਪਾਂ ਜੇ ਇੱਦਾਂ ਦਾ ਕੁਛ ਹੋਵੇ ਨਾ ਆਪਣੇ, ਮੰਨ ਲਓ ਜੇ ਆਪਾਂ ਸਿਨੇਮੇ ਤੱਕ ਰਹਿ ਕੇ ਗੱਲ ਕਰੀਏ, ਅਤੇ ਜੇ ਬਾਲੀਵੁੱਡ 'ਚ ਚਲੋ ਕੁਛ ਇੱਕ ਨੂੰ ਛੱਡ ਦਈਏ, ਜਾਂ ਪੰਜਾਬੀ ਸਿਨੇਮਾ ਹੋ ਗਿਆ ਉਹ ਡਾਇਰੈਕਟਰ ਹੋ ਗਏ, ਸੋ ਉਹਨਾਂ ਦਾ ਤਾਂ ਆਪਾਂ ਚਲੋ ਮੰਨ ਸਕਦੇ ਹਾਂ, ਪਰ ਜਿਹੜੇ ਹਾਲੀਵੁੱਡ ਦੇ ਕਈ ਡਾਇਰੈਕਟਰ ਨੇ ਉਹਨਾਂ ਦੀਆਂ ਤੁਸੀਂ ਜੇ ਇਸ ਲੈਵਲ 'ਤੇ ਜਿੱਦਾਂ ਇਹ ਆ ਨੋਲਨ, ਇਹਨਾਂ ਦੀਆਂ ਫਿਲਮਾਂ ਤੁਸੀਂ ਵੇਖ ਲਓ, ਅਤੇ ਉਹ ਤੁਹਾਨੂੰ ਕਿਸੇ ਵੱਡੇ ਕਹਿ ਲਓ ਗੁਣੀ ਗਿਆਨੀ ਬੰਦੇ ਤੋਂ, ਜਾਂ ਫਿਰ ਕਿਸੇ ਬੁੱਧੀਜੀਵੀ ਤੋਂ ਘੱਟ ਨਹੀਂ ਆ ਉਹ।
2: ਬਿਲਕੁਲ ਬਿਲਕੁਲ,
0: ਉਹਦੇ ਵਿੱਚ ਤੁਹਾਨੂੰ ਉਹ ਲੱਗਦਾ ਵੀ ਯਾਰ ਏਡਾ ਮਤਲਬ ਆਹ ਏਡਾ ਤਕੜਾ ਦਰਸ਼ਨ ਕਿੱਥੋਂ ਆ ਗਿਆ ਵਿੱਚ ਇਹਦੇ, ਹੈ ਨਾ। ਸੋ ਕਿੱਦਾਂ ਕਿੱਦਾਂ ਦੀਆਂ,
2: ਉਹਦਾ ਪ੍ਰੋਸੈਸ ਇੱਕ ਵਾਰੀ ਮੈਂ ਦੇਖਿਆ, ਉਹ ਦੱਸਦਾ ਪਿਆ ਹੈਗਾ ਉਹ ਸਕ੍ਰਿਪਟ ਨਹੀਂ ਲਿਖਦਾ, ਉਹਦੇ ਮਾਇੰਡ 'ਚ ਸਕ੍ਰਿਪਟ ਹੁੰਦੀ ਆ, ਉਹ ਇੱਕ ਬਾਰਗ੍ਰਾਫ ਬਣਾਉਂਦਾ ਸਿੱਧੀ ਲੀਕ ਕੱਟਦਾ, ਉਹਦੇ ਅੰਦਰ ਪੁਆਇੰਟਰਸ ਬਣਾਉਂਦਾ ਕਿ ਇੱਥੇ ਆਹ ਹੋਏਗਾ ਆਹ ਹੋਏਗਾ, ਉਹ ਪੁਆਇੰਟਰਸ ਦੇ ਅੰਦਰ ਨਾ ਬੇਸਿਕਲੀ ਬਣਾਉਂਦਾ ਫਿਰ ਪ੍ਰੈਸ਼ਰ ਪੁਆਇੰਟ ਕਿ ਇੱਥੇ ਪ੍ਰੈਸ਼ਰ ਆਉਣਾ ਚਾਹੀਦਾ 90 ਮਿੰਟ 'ਤੇ, ਫਿਰ 90 ਮਿੰਟ 'ਤੇ ਪ੍ਰੈਸ਼ਰ ਆਉਣਾ ਚਾਹੀਦਾ ਔਡੀਅੰਸ 'ਤੇ, ਫਿਰ 90 ਮਿੰਟ 'ਤੇ ਆਉਣਾ ਚਾਹੀਦਾ, ਫਿਰ ਲਿਖਦਾ।
0: ਅੱਛਾ,
2: ਹਾਂ। ਸੋ ਹੀ ਰਾਈਟਸ ਮੈਥਮੈਟਿਕਲੀ, ਪਹਿਲੇ ਮੈਥ ਬਣਾਉਂਦਾ ਚੀਜ਼ ਦੀ ਫਿਰ ਲਿਖਦਾ, ਫਿਰ ਸਟੋਰੀ ਬੋਰਡਿੰਗ ਕਰਦਾ।
0: ਇੱਕ ਜਿਹੜੀ ਸਿਚੁਏਸ਼ਨ ਆ, ਇੱਕ ਜਿਹੜਾ ਸਸਪੈਂਸ ਆ, ਡਰ ਆ, ਉਹਨੂੰ ਪਹਿਲਾਂ ਕ੍ਰੀਏਟ ਕਰਨਾ, ਫਿਰ ਉਹਨੂੰ ਹੌਲੀ ਹੌਲੀ ਰਿਜ਼ੋਲਵ ਕਰਨਾ, ਆਡੀਅੰਸ ਨੂੰ ਰਿਲੈਕਸ ਕਿੱਥੇ ਕਰਨਾ, ਉਹਨੂੰ ਹਸਾਉਣਾ ਕਿੱਥੇ ਆ, ਆਡੀਅੰਸ ਨੂੰ ਨਚਾਉਣਾ ਕਿੱਥੇ ਆ, ਹੈ ਨਾ, ਉਹਨੂੰ ਉਹਨੂੰ ਸਟ੍ਰੈਸ ਕਿੱਥੇ ਦੇਣਾ. ਸੋ ਬੇਸਿਕਲੀ ਜਿਹੜੇ ਚੰਗੇ ਡਾਇਰੈਕਟਰ ਨੇ ਉਹ ਸਾਰੇ ਰੰਗ ਭਰਨ ਦੀ ਕੋਸ਼ਿਸ਼ ਕਰ,
2: ਬਿਲਕੁਲ ਹਰ ਪਾਸੇ ਇਸ ਤਰ੍ਹਾਂ. ਜਿਨ੍ਹਾਂ ਨੂੰ ਮਤਲਬ ਮਾਰਟਿਨ ਸਕੋਰਸੇਜ਼ੀ ਨੂੰ ਕਹਿੰਦੇ ਕਿ ਹੀ ਇਜ਼ ਦ ਗ੍ਰੇਟੈਸਟ ਡਾਇਰੈਕਟਰ ਆਫ ਆਲ ਟਾਈਮ ਅੱਜ ਤੱਕ ਦਾ, ਉਹਨੇ ਸਾਰੀ ਉਮਰ ਫਿਲਮਾਂ ਹੀ ਐਂਟੀ ਐਸਟੈਬਲਿਸ਼ਮੈਂਟ ਬਣਾਈਆਂ. ਇਨਫੈਕਟ ਕ੍ਰਿਸਚੈਨਿਟੀ ਨੂੰ ਕੁਐਸਚਨ ਕਰਦੀ ਹੋਈ ਫਿਲਮ ਬਣਾਈ ਸੀਗੀ ਦ ਲਾਸਟ ਟੈਂਪਟੇਸ਼ਨ ਆਫ ਕ੍ਰਾਈਸਟ, ਜਿਹੜੀ ਅੱਜ ਤੱਕ ਨਹੀਂ ਰਿਲੀਜ਼ ਹੋ ਪਾਈ. 1974 ਦੀ ਬੈਨ ਹੋਈ ਹੋਈ ਫਿਲਮ ਅੱਜ ਤੱਕ ਨਹੀਂ ਹੋਈ. ਅਤੇ ਮਤਲਬ ਅਗਲੇ ਦੇ ਸਵਾਲ ਜਵਾਬ ਸੀਗੇ ਆਪਣੇ ਹੀ, ਕਿਉਂਕਿ ਉਹ ਆਉਂਦਾ ਵੀ ਉਸ ਫੈਮਿਲੀ ਤੋਂ ਹੈ, ਉਹਦੇ ਫਾਦਰ ਪਾਦਰੀ ਸੀਗੇ, ਹੈ ਨਾ. ਕਿ ਆਪਾਂ ਇਸ ਕਰਕੇ ਚੀਜ਼ ਡਿਸਕਸ ਕਰ ਰਹੇ ਹਾਂ ਕਿਉਂਕਿ ਅਮੈਰੀਕਾ ਦੀ ਯੂ ਐਸ ਪੀ ਇਹ ਆ ਕਿ ਆਜ਼ਾਦੀ ਬੋਲਣ ਦੀ, ਸੋਚਣ ਦੀ. ਫਿਰ ਅੱਗੋਂ ਉਹਨਾਂ ਦੀ ਉਹ ਜਿਹੜੀ ਉਹ ਯੂ ਐਸ ਪੀ ਹੈ ਨਾ, ਉਹਨਾਂ ਦੇ ਸਿਨੇਮਾ 'ਚ ਹਮੇਸ਼ਾ ਝਲਕੀ ਆ, ਹੈ ਨਾ. ਇਹ ਉਹ ਲੋਕ ਨੇ ਜਿਹੜੇ ਪ੍ਰੈਜ਼ੀਡੈਂਟ ਦਾ ਜਿਹੜਾ ਹਰ ਸਾਲ ਇੱਕ ਡਿਨਰ ਹੁੰਦਾ ਜਿੱਥੇ ਪ੍ਰੈਜ਼ੀਡੈਂਟ ਦੀ ਪਹਿਲੇ ਬੇਇੱਜ਼ਤੀ ਕੀਤੀ ਜਾਂਦੀ, ਪ੍ਰੈਜ਼ੀਡੈਂਟ ਹੱਸਦਾ, ਫਿਰ ਆਏ ਸਾਰੇ ਅਮੀਰ ਨਾਮੀ ਤਰੀਮ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਂਦੀ, ਸਾਰੇ ਹੱਸਦੇ, ਹੈ ਨਾ, ਜਸਟ ਟੂ ਸ਼ੋ ਕਿ ਵੀ ਆਰ ਜਸਟ ਹਿਊਮਨਸ. ਅਤੇ ਹੁਣ ਉੱਥੇ ਦੀ ਜਿਹੜੀ ਪੋਲਰਾਈਜੇਸ਼ਨ ਹੈ ਨਾ, ਉਹ ਤੁਹਾਨੂੰ ਹਰ ਪਾਸੇ ਦਿਖਣੀ ਸ਼ੁਰੂ ਹੋ ਗਈ ਆ, ਹੈ ਨਾ. ਕਿ ਇੱਕ ਇੱਕ ਬੰਦੇ ਦੀ ਕਈ ਗੱਲ ਦਾ ਅਸਰ, ਇੱਕ ਪ੍ਰੈਜ਼ੀਡੈਂਟ ਦੀ ਕਈ ਗੱਲ ਦਾ ਅਸਰ ਸਾਰੀ ਦੁਨੀਆ ਦੇ ਅੰਦਰ ਵਾਰ ਦੀ ਸਿਚੁਏਸ਼ਨ ਲੈ ਆਉਂਦੀ ਹੈ, ਲੋਕਾਂ ਦੇ ਅੰਦਰ ਬਿਨਾਂ ਗੱਲ ਦੀ ਨਫ਼ਰਤ ਪਾਲ ਦਿੰਦੀ ਹੈ. ਜਿਹਨੂੰ ਨਹੀਂ ਪਤਾ, ਨਹੀਂ ਪਤਾ, ਕਈ ਵਾਰੀ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਝੰਜੋੜੋ ਨਾ ਕਿ ਯਾਰ ਤੂੰ ਨਫ਼ਰਤ ਕਿਉਂ ਨਹੀਂ ਕਰਦਾ ਪਿਆ, ਤੂੰ ਪਾਗਲ ਆ, ਇਹ ਤਾਂ ਉਹ ਵਾਲਾ ਹਾਲ ਹੋ ਗਿਆ,
0: ਕੋਈ ਸਟੈਂਡ ਨੀ. ਜਦੋਂ ਦਲਜੀਤ ਚਮਕੀਲਾ ਕੱਢਦਾ ਹੈ ਤੇ ਉਦੋਂ ਉਹ ਅਸੀਂ ਕਹਿੰਦੇ ਹਾਂ ਵੀ ਗੱਦਾਰ ਹੈ ਕੌਮ ਦਾ, ਤੇ ਹੁਣ ਕੌਮ ਦਾ ਉਹ ਹੀਰਾ ਹੋ ਗਿਆ. ਤੇ ਸਾਡੇ ਜਥੇਦਾਰ ਸਾਹਿਬ ਵੀ ਕਹਿੰਦੇ ਕਿ ਹੁਣ ਪਤਾ ਲੱਗਿਆ ਵੀ ਹਰੀਕੇ ਤੇ ਆਹ ਕੁਛ ਹੋਇਆ. ਤੇ ਅਸੀਂ 95 ਦੇ ਕਹਿੰਦੇ ਕਬੋਨ ਆ, ਤੇ ਸਾਨੂੰ ਤਾਂ ਕਾਫੀ ਦੇਰ ਦਾ ਪਤਾ ਵੀ ਖਾਲੜਾ ਸਾਹਿਬ ਤੇ ਹਰੀਕੇ ਦੇ ਬਾਰੇ. ਸਭ ਵੋਟਾਂ ਆਉਣ ਦਾ ਨਤੀਜਾ ਡਰਾਮਾ ਜ਼ਿਆਦਾ ਹੋ ਰਿਹਾ ਵਾ, ਕੋਈ ਸ਼ੱਕ ਨਹੀਂ ਕਿ ਫਿਲਮ ਸੋਹਣੀ ਆ. ਪੁਲ ਚੁੱਕ ਮਾਫ਼, ਬਿਲਕੁਲ ਜੀ ਸਹੀ ਵਾਜਬ ਗੱਲ ਕਰ ਰਹੇ ਹੋ ਤੁਸੀਂ. ਸੋ ਇੱਥੇ ਬਹੁਤ ਸਾਰੇ ਪੱਖ ਨੇ ਇਸ ਚੀਜ਼ ਦੇ, ਠੀਕ ਆ, ਜਿੱਥੇ ਸਾਨੂੰ ਆਪਾਂ ਇੱਕੋ ਹੀ ਪੱਖ ਜਦੋਂ ਆਪਾਂ ਵੇਖਣ ਲੱਗ ਪੈਂਦੇ ਹਾਂ ਤਾਂ ਫਿਰ ਬਾਕੀ ਜਿਹੜੇ ਧੁੰਦਲੇ ਪੈ ਜਾਂਦੇ. ਜਿਹਨੇ ਜੋ ਜਿਹੜੇ ਟਾਈਮ ਦੇ ਉੱਤੇ ਕੀਤਾ, ਚਲੋ ਇਹ ਕਲਾਕਾਰ ਨੂੰ ਨਾ ਇੱਕ ਆਜ਼ਾਦੀ ਜ਼ਰੂਰ ਹੁੰਦੀ ਆ, ਉਹਨੇ ਹਰ ਇੱਕ ਤਰ੍ਹਾਂ ਦੇ ਪ੍ਰੋਜੈਕਟ ਕਰਨੇ ਹੁੰਦੇ ਆ, ਇਹ ਜ਼ਰੂਰ ਹੁੰਦਾ. ਪਰ ਕਈ ਵਾਰੀ ਕਈ ਜਿਹੜੇ ਪੈਟਰਨ ਨੇ ਨਾ, ਉਹ ਫਿਰ ਚੁਭਣ ਲੱਗ ਪੈਂਦੇ ਆਡੀਅੰਸ ਜਦੋਂ ਪੈਟਰਨ ਵੇਖਦਾ ਨਾ. ਸੋ ਇਹ ਪੈਟਰਨ ਨਹੀਂ ਆ ਜਿਹੜਾ ਤੁਸੀਂ ਐਕਸਪਲੇਨ ਕਰ ਰਹੇ ਹੋ. ਸੋ ਉਦੋਂ ਫਿਰ ਉਹਨੂੰ ਬੰਦੇ ਨੂੰ ਇਹ ਚੀਜ਼ ਸਮਝ ਲੱਗ ਪੈਂਦੀ ਆ ਵੀ ਯਾਰ ਇਹ ਨਾ, ਇਹ ਜਾਣ ਬੁੱਝ ਕੇ ਆਪਣੇ ਮਤਲਬ ਦੇ ਲਈ ਇਹ ਚੀਜ਼ ਕੀਤੀ ਜਾ ਰਹੀ ਹੈ. ਅਤੇ ਉਹੀ ਆਪਾਂ ਵੇਖਦੇ ਹਾਂ ਅੱਜ ਕੱਲ੍ਹ, ਮਤਲਬ ਹਰ ਕੋਈ
2: ਮਤਲਬ
0: ਸਮੇਂ ਦੇ ਹਿਸਾਬ ਨਾਲ, ਸੋਸ਼ਲ ਮੀਡੀਆ ਦੇ ਰੁਝਾਨ ਦੇ ਹਿਸਾਬ ਨਾਲ ਡਰਾਮੇਬਾਜ਼ੀ ਕਰਨ ਦੇ ਲਈ ਬਹਿ ਜਾਂਦਾ. ਚਲੋ ਖੈਰ, ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅਤੇ ਆ ਕੇ ਫਿਰ ਇੱਥੋਂ ਹੀ ਆਪਾਂ ਸਫ਼ਰ ਆਪਣਾ ਸ਼ੁਰੂ ਕਰਦੇ ਹਾਂ. ਰੇਡੀਓ ਹਾਂਜੀ 1674 AM.

0: ਨਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
1: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
0: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
2: They have slavery in their blood, we have kingship in ours.
3: Create terror.
0: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।

0: ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ, ਟੇਪ ਸੀ ਹੁਸਨ ਦਾ ਜਾਦੂ ਤੇ ਗਾਣਾ ਸੀ ਆ ਜਾ ਭਾਬੀ ਝੂਟ ਲੈ ਲੈਂਦੀ ਤੇ ਸੌਣ ਦਾ ਮਹੀਨਾ ਤੇ ਨਾਲ ਸੌਣ ਵਾਲੇ ਗਾਣੇ ਤੇ ਨਾਲ ਹੁਣ ਮੈਨੂੰ ਆਸ ਹੈ ਵੀ ਤੁਸੀਂ ਚਾਹ ਪਾਣੀ ਵੀ ਪੀ ਲਿਆ ਹੋਊਗਾ ਇਸ ਵੇਲੇ, ਹੁਣ ਤੇ ਤੜਕਾ ਤੁੜਕਾ ਜਿਹਾ ਕੱਟਿਆ ਗਿਆ ਹੋਣਾ ਵਾ ਹਨਾ, ਸੀਟੀਆਂ ਸੂਟੀਆਂ ਵੱਜ ਚੁੱਕੀਆਂ ਹੋਣੀਆਂ ਹੈਂ, ਹੁਣ ਤੇ ਮਤਲਬ ਵੀ ਸਬਜ਼ੀ ਹੋ ਗਈ ਹੋਣੀ,
1: ਸਬਜ਼ੀ ਡੈਡੀ ਹੋ ਗਈ,
0: ਆਟਾ ਗੁੱਜ ਰਿਹਾ ਹੋਣਾ,
1: ਓਕੇ
0: ਆਈ ਗੈਸ,
2: ਕਿਆ ਬਾਤ ਹੈ,
0: ਚਲੋ ਤੁਸੀਂ ਹੁਣ
2: ਬਾਬਾ ਰਣਜੋਤ ਸਿੰਘ ਕੀ ਜੈ, ਬਾਬਾ ਰਣਜੋਤ ਸਿੰਘ ਕੀ ਜੈ,
0: ਬਾਬਾ ਕੀ ਮਤਲਬ,
2: ਬਾਬਾ ਜੀ ਕੋ ਸਭ ਪਤਾ
0: ਹੀ ਹੈ,
2: ਬਾਬਾ ਜੀ ਜਾਨੀ ਜਾਨ ਹੈ,
0: ਚਲੋ ਜੀ ਅਸੀਂ ਗਾਣੇ ਮਤਲਬ ਇੰਜੋਏ ਕਰ ਰਹੇ ਹੋਗੇ ਤੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋਗੇ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ, ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਫਿਰ ਤੋਂ ਸਤਿ ਸ਼੍ਰੀ ਅਕਾਲ, ਅਤੇ ਅੱਜ ਦਿਨ ਵੀਰਵਾਰ ਦਾ ਅਤੇ ਅੱਜ ਦੇ ਦਿਨ ਗੱਲਾਂ ਬਾਤਾਂ ਸਾਡੀਆਂ ਸ਼ੁਰੂ ਹੋਈਆਂ ਸੀ ਫਿਲਮ ਤੋਂ, ਅਤੇ ਫਿਲਮ ਦੇ ਪਿਛੋਕੜ ਬਾਰੇ ਗੱਲਾਂ ਬਾਤਾਂ ਲਿਆ ਕੇ ਕਰਕੇ ਅਤੇ ਤੁਹਾਨੂੰ ਇੱਥੇ ਜੇ ਲਿਆ ਕੇ ਛੱਡਿਆ, ਅਤੇ ਹੁਣ ਜਦੋਂ ਤੁਸੀਂ ਵੇਖ ਲਓਗੇ ਤਾਂ ਫਿਰ ਦੁਬਾਰਾ ਹੋਣਗੀਆਂ ਗੱਲਾਂ ਬਾਤਾਂ, ਹੋਪਫੁਲੀ ਅਗਲੇ ਹਫ਼ਤੇ ਫਿਰ ਦੁਬਾਰਾ ਆਪਾਂ ਕਰਾਂਗੇ।
1: ਹਾਂਜੀ ਯੈਸ ਯੈਸ ਯੈਸ, ਫਿਲਮਾਂ ਦੀ ਗੱਲਬਾਤ ਚੱਲਦੀ ਪਈ ਤਾਂ ਫਿਲਮਾਂ 'ਚ ਆਪਣੇ ਵੀ ਕਾਰੀ ਜੀ ਦਸਤਾਰ
0: ਦਸਤਾਰ ਫਿਲਮ ਆ ਰਹੀ, ਮੈਂ ਸਵੇਰੇ ਵੇਖ ਰਿਹਾ ਸਮਥਿੰਗ ਸਮਥਿੰਗ ਕੁਛ, ਸ਼ਾਇਦ ਉੱਥੇ ਕਹਿੰਦੇ ਵੀ ਕਲੀਅਰ ਆਪਣੀ ਕਲਾਸੀਫਿਕੇਸ਼ਨ 'ਚ ਵੀ ਕੋਈ ਸ਼ੋਧ, ਉਹਦੇ 'ਚ ਵੀ ਆ ਰਹੀ ਹੈ,
1: ਉਹਦੇ ਵੀ ਕਲੀਅਰੈਂਸ 'ਚ ਕੋਈ ਇਸ਼ੂ ਆ ਰਿਹਾ,
0: ਇੱਕ ਤਾਂ ਰਿਵਾਜ਼ ਜਿਹਾ ਬਣ ਗਿਆ ਅਤੇ ਦੂਸਰਾ ਪਤਾ ਕੀ ਆ ਜਿਹੜਾ ਮਤਲਬ,
1: ਪਰ ਉਹਦਾ ਨਹੀਂ ਮੈਨੂੰ ਸਮਝ ਆਉਂਦਾ ਕਿ ਕਲੀਅਰੈਂਸ ਦਾ ਕੀ ਇਸ਼ੂ ਹੈ, ਕਿ ਸਟੋਰੀ ਸੈੱਟ ਇਨ ਇੰਗਲੈਂਡ, ਫਿਰ ਇਹਨਾਂ ਨੇ ਇੱਕ ਨਾ ਡਾਕੂਮੈਂਟਰੀ ਉਸ ਦਿਨ ਮੈਂ ਦੇਖੀ ਵੀ ਸੀਗੀ ਜਦੋਂ ਪ੍ਰੈਸ ਕਾਨਫਰੰਸ ਵਗੈਰਾ ਕੀਤੀ ਹੈ, ਇੱਕ ਡਾਕੂਮੈਂਟਰੀ ਇਹਨਾਂ ਨੇ ਦਿਖਾਈ ਵੀ ਹੈ ਕਿ ਜਿਹੜੇ 70s 'ਚ 60s 'ਚ ਜਿਹੜੇ ਸਾਡੇ ਲੋਕ ਉੱਥੇ ਜਾ ਕੇ ਰਹਿਣਾ ਸ਼ੁਰੂ ਹੋਏ ਸੀਗੇ ਤਾਂ ਉਹਨਾਂ ਨੂੰ ਇਸ਼ੂਜ਼ ਆਇਆ, ਉਹ ਗੱਲਾਂ ਬਾਤਾਂ ਵੀ ਉਹਨਾਂ ਲੋਕਾਂ ਨੇ ਕੀਤੀਆਂ ਤਾਂ ਉਹਨਾਂ 'ਤੇ ਸ਼ਾਇਦ ਬੇਸਡ ਹੀ ਆ, ਤਾਂ ਮੈਨੂੰ ਕੀ ਲੱਗਦਾ ਵਾਇਲੈਂਸ ਹੀ ਹੋਏਗਾ, ਤਾਂ ਵਾਇਲੈਂਸ ਤਾਂ ਫਿਰ ਮਤਲਬ ਐਨੀਮਲ ਜਾਂ ਧੁਰੰਦਰ 'ਚ ਘੱਟ ਸੀਗਾ।
0: ਦੋ ਚੀਜ਼ਾਂ ਨੇ ਕ੍ਰਿਸ਼ਨ ਜੀ, ਇੱਕ ਨਾ ਚਲੋ ਮੈਂ ਹੁਣ ਇੰਡਸਟਰੀ ਨਾਲ ਥੋੜ੍ਹਾ ਬਹੁਤਾ ਜਵਾਬ ਵਾਸਤਾ ਰਹਿੰਦਾ ਵਾ ਪ੍ਰਮੋਸ਼ਨਾਂ ਕਰਕੇ, ਅਤੇ ਪਹਿਲਾਂ ਦੇ ਨਾਲੋਂ ਨਾ ਜਿਹੜਾ ਸਾਡਾ ਕਲਾਸੀਫਿਕੇਸ਼ਨ ਬੋਰਡ ਆ, ਸੈਂਸਰ ਬੋਰਡ ਆ, ਬਹੁਤ ਚੇਂਜ ਹੋ ਗਿਆ, ਵੱਡੇ ਚੇਂਜਿਸ ਕੀਤੇ ਗਏ ਨੇ। ਵੱਡੇ ਚੇਂਜਿਸ ਦੇ ਵਿੱਚ ਪਹਿਲਾਂ ਕੀ ਆ ਵੀ ਪਹਿਲਾਂ ਤੁਸੀਂ ਮਤਲਬ ਜੈਕ ਚੁੱਕ ਲਾ ਕੇ ਅਤੇ ਇੱਕ ਦੋ ਦਿਨ ਪਹਿਲਾਂ ਵੀ ਸਬਮਿਸ਼ਨ ਕਰਾ ਕੇ ਅਤੇ ਤੁਸੀਂ ਲੈ ਲੈਂਦੇ ਹੁੰਦੇ ਹੋ ਕਲਾਸੀਫਿਕੇਸ਼ਨ, ਹੁਣ ਕਾਫੀ ਸਟ੍ਰਿਕਟ ਕਰ ਦਿੱਤਾ ਗਿਆ ਵੀ ਸੋ ਐਂਡ ਸੋ ਆ ਇੰਨੇ ਟਾਈਮ ਪਹਿਲਾਂ, ਮੈਨੂੰ ਹੁਣ ਮੈਂ ਐਗਜੈਕਟ ਮੇਰੇ ਧਿਆਨ 'ਚ ਨਹੀਂ ਰਿਹਾ, ਹੁਣ ਮੈਂ ਉਹ ਨਹੀਂ ਕੋਟ ਕਰ ਸਕਦਾ, ਆਈ ਥਿੰਕ 5 ਹਫ਼ਤੇ
1: SOP ਆ ਗਿਆ,
0: ਹਾਂ ਵੀ ਤੁਸੀਂ ਇਸ ਤੋਂ ਪਹਿਲਾਂ ਜੇ ਤੁਹਾਡੀ ਫਿਲਮ ਸਬਮਿਟ ਹੋਈ ਆ ਅਤੇ ਫਿਰ ਤੁਹਾਡੀ ਕਲਾਸੀਫਿਕੇਸ਼ਨ ਹੋਊਗੀ,
1: ਪਰ ਇਹ ਤਾਂ ਵਧੀਆ, ਇਹ ਤਾਂ ਮੇਰੇ ਖਿਆਲ ਨਾਲ ਠੀਕ ਹੈ,
0: ਹਾਂ ਠੀਕ ਹੈ, ਕਿਉਂਕਿ ਕਾਫੀ ਜ਼ਿਆਦਾ ਉਹਦੇ 'ਚ ਪ੍ਰੋਬਲਮ ਆਉਣ ਲੱਗ ਪਈ ਵੀ ਦਿਨ ਦੇ ਦਿਨ ਫਿਲਮ ਸਬਮਿਟ ਕਰਾ ਕੇ ਅਤੇ ਮੁੜ ਕੇ ਪ੍ਰੈਸ਼ਰ ਕ੍ਰੀਏਟ ਕਰਕੇ, ਜਾਂ ਫਿਰ ਇੱਦਾਂ ਕਹਿ ਲਓ ਵੀ ਪੈਸੇ ਪੂਸੇ ਦੇ ਕੇ ਅਤੇ ਸ਼ਾਇਦ ਚੱਲੀ ਚੁੱਲੀ ਜਾਂਦਾ ਸੀ, ਜੈਕ ਜੁੱਕ ਲਾ ਕੇ ਅਤੇ ਚੱਲੀ ਚੁੱਲੀ ਜਾਂਦਾ ਸੀ ਸ਼ਾਇਦ, ਪਰ ਇੱਕ ਸੱਚ ਇਹ ਆ ਕਿ ਪਹਿਲਾਂ ਨਾਲੋਂ ਸਟ੍ਰਿਕਟ ਬਹੁਤ ਹੋ ਗਏ ਨੇ, ਹੋਰ ਵੀ ਅੰਦਰ ਦੀਆਂ ਹੋਣਗੀਆਂ ਗੱਲਾਂ ਬਾਤਾਂ,
1: ਇਹ ਸਰਟੀਫਿਕੇਟ ਵੀ ਬਹੁਤ ਛੇਤੀ ਮਿਲ ਜਾਂਦਾ ਅੱਜ ਕੱਲ੍ਹ ਵੀ ਆ,
0: ਹਾਂਜੀ, ਸੋ ਉਹ ਵੀ ਹੁਣ ਥੋੜ੍ਹੀ ਜਿਹੀ ਹੋਰ ਸਟ੍ਰਿਕਨੈਸ ਹੋਈ ਆ, ਅਤੇ ਬਾਕੀ ਇਹ ਆ ਕਿ ਡਿਪੈਂਡ ਕਰਦਾ ਹੁਣ ਕੀ ਇਹ, ਤਾਂ ਹੁਣ ਜਿਹਦਾ ਕੰਮ ਆ ਉਹ ਦੱਸ ਸਕਦਾ ਹੈ ਨਾ ਵੀ ਕੀ ਆ ਕਿੱਦਾਂ ਨਹੀਂ, ਪਰ ਆਪਾਂ ਇਹ ਦੱਸ ਸਕਦੇ ਹਾਂ ਤੁਹਾਨੂੰ ਕਿ ਫਿਲਮ ਇੱਕ ਇਸ਼ਕਨਾਮਾ ਵੀ ਆ ਰਹੀ ਹੈ,
1: ਓਏ ਹੋਏ,
0: ਜਿਹਦੇ ਵਿੱਚ ਸ਼ਹਿਨਾਜ਼
1: ਐਂਡ
0: ਤੇ ਆਪਣਾ ਮੁੰਡਾ ਕਿਹੜਾ ਵਾ ਉਹ
1: ਕਪੂਰਥਲਾ ਦਾ, ਯੈਸ ਯੈਸ ਯੈਸ, ਹੀ ਇਸ ਫਰਮ ਕਪੂਰਥਲਾ,
0: ਜੈ ਰੰਧਾਵਾ,
1: ਯੈਸ ਯੈਸ ਯੈਸ,
0: ਤੇ ਇਹਨਾਂ ਨੇ ਵੀ ਭਾਉ ਬਾਪੂ ਜਿਹੜਾ ਸਰਦਾਰ ਬਾਪੂ ਆ
1: ਉਹ ਕੌਣ, ਬਾਪੂ ਜੀ ਕੌਣ, ਨਹੀਂ ਸੌਰੀ ਮੈਂ ਨਾ ਸੱਚੀ ਸੋਰੀ, ਮੈਂ ਨਾ ਸਕਰੋਲ ਕਰ ਗਿਆ ਦੋ ਤਿੰਨ ਵਾਰੀ, ਫਿਰ ਕੀ ਹੁੰਦਾ ਜਿਹੜੇ ਲੋਕ ਜਾਂ ਮੇਰੀ ਤਰ੍ਹਾਂ ਅਡਿਕਟਡ ਨੇ ਰੀਲਾਂ ਨੂੰ ਲੈ ਕੇ, ਕਿ ਕਈ ਵਾਰੀ ਇੰਸਟਾਗ੍ਰਾਮ ਹੀ ਕਹਿੰਦਾ ਯੂ ਆਰ ਆਲ ਕੌਟ ਅਪ, ਬਸ ਬੇਟਾ ਹੁਣ ਬੰਦ ਕਰ ਦੇ ਇਹਨੂੰ, ਸੋ ਰੀਲ ਮੇਰੀ ਇੱਧਰ ਉੱਧਰ ਹੋ ਗਈ, ਕਿਉਂਕਿ ਬਾਪੂ ਜੀ ਰੋਂਦੇ ਦਿਸੇ ਮੈਨੂੰ ਬਹੁਤ ਵਾਰੀ ਕੋਈ ਪੇਂਟਿੰਗ ਦੇ ਅੱਗੇ, ਉਹ ਕੀ ਕਹਾਣੀ ਕੀ ਹੈ ਫਿਲਮ ਦੀ,
0: ਮੈਂ ਮੋਟਾ ਮੋਟਾ ਜਿਹਾ ਜਿੱਦਾਂ ਮੈਂ ਵੀ ਐਡਾ ਬਰੀਕੀ 'ਚ ਨਹੀਂ ਗਿਆ, ਪਰ ਮੈਂ ਜਿੱਦਾਂ
1: ਮੈਂ ਸੁਣਿਆ ਵੀ ਵੈਸੇ ਕੋਈ ਨੋਵਲ ਹੀ ਹੈ ਸ਼ਾਇਦ ਉਹਦੇ 'ਤੇ ਬੇਸਡ,
0: ਨਾਵਲ ਦਾ ਨਹੀਂ ਮੈਨੂੰ ਪਤਾ, ਪਰ ਮਤਲਬ ਉਹਦਾ ਉਹ ਬਾਪੂ ਦੀ ਕਹਿੰਦੇ ਵੀ ਉਹਦੀ ਵੀ ਉਹਦੀ ਕਹਾਣੀ ਆ ਇੱਦਾਂ ਦੀ ਕੁਛ, ਮਤਲਬ ਉਹਦੇ ਤੋਂ ਇੰਪ੍ਰੈਸਡ ਕਹਿ ਸਕਦੇ ਹਾਂ ਆਪਾਂ, ਬੇਸਡ ਕਹਿ ਸਕਦੇ ਹਾਂ ਉਹਦੇ 'ਤੇ,
1: ਅੰਕਲ ਜੀ ਦੀ ਲਵ ਸਟੋਰੀ,
0: ਉਹਨਾਂ ਦੀ ਵੀ ਲਵ ਸਟੋਰੀ ਉੱਧਰਲੇ ਪਾਸੇ ਕੋਈ, ਪਰ ਜਿੰਨੀ ਕੁ ਬਰੀਕੀ 'ਚ ਦੱਸ ਰਹੇ ਆ ਨਾ ਉਹ ਮਤਲਬ ਮੈਨੂੰ ਤਾਂ ਨਹੀਂ ਮਤਲਬ ਡਾਈਜੈਸਟ ਹੋਈ, ਮਤਲਬ ਜਿਹੜੀ ਮੈਂ ਵਿੱਚ ਮਾੜੇ ਮਾੜੇ ਜਿਹੇ ਕਲਿੱਪ ਕਲੁੱਪ 'ਚ ਵੇਖੇ ਆ, ਬਹੁਤੀ ਡਿਟੇਲ 'ਚ ਮੈਂ ਨਹੀਂ ਵੇਖਿਆ, ਪਰ ਚਲੋ ਜਿਹਨਾਂ ਨੇ ਵੇਖਿਆ ਉਹ ਦੱਸ ਸਕਦੇ ਆ, ਹੋ ਸਕਦਾ ਥੋੜ੍ਹੀ ਬਹੁਤੀ ਕਿਤੇ ਮਾੜੀ ਮੋਟੀ ਰਿਜੈਂਬਲੈਂਸ ਹੋਵੇ, ਕਿਉਂਕਿ ਸਾਡੇ
1: ਥੋੜ੍ਹਾ ਬਹੁਤ ਐਗਜੈਜਰੇਟ ਕਰਨਾ ਪੈਂਦਾ ਨਾ ਸਿਨੇਮਾ,
0: ਸਾਡੇ ਜਿਹੜੇ ਪਿਆਰ ਨੇ ਨਾ ਆਮ ਬੰਦੇ ਦੇ ਪਿਆਰ ਜਿਹੜੇ ਆ ਉਹ ਆਮ ਬੰਦੇ ਦੇ ਪਿਆਰ ਇੱਦਾਂ ਫਿਲਮੀ ਪਿਆਰ ਨਹੀਂ ਹੋ ਸਕਦੇ,
1: ਉਹ ਤੇ ਨਾਲੇ ਜ਼ਿਆਦਾਤਰ ਪਿਆਰ ਏਦਾਂ ਹੀ ਨਿਕਲ ਜਾਂਦਾ ਉਹ ਚੁੱਪ ਰਹਿ ਉਹਦੇ ਵੱਲ ਨੀ ਦੇਖਣਾ ਭਾਬੀ ਤੇਰੀ ਭਾਬੀ ਗਾਂ ਪਤਾ ਨੀ ਲੱਗਦਾ ਕਦੋਂ ਤੁਹਾਡੀ ਖੁਦ ਦੀ ਭਾਬੀ ਬਣ ਜਾਂਦੀ ਹੈ ਸਕੂਲ ਚ ਮੁੰਡੇ ਬਸ ਆਹੀ ਲੱਗੇ ਪਏ ਆ ਸ਼ੁਰੂ ਹੋਇਆ ਦਸਵੀਂ ਤੋਂ ਜੀ ਭਾਬੀ ਹੈ ਤੇਰੀ ਕਾਲਜ ਥਰਡ ਈਅਰ ਤੱਕ ਭਾਬੀ ਬਸ ਆਪੇ ਜੀ ਭਾਬੀ ਭਾਬੀ ਰਹੀ ਫਿਰ ਕੋਈ ਆ ਕੇ ਦੱਸਦਾ ਓਏ ਭਾਬੀ ਦਾ ਵਿਆਹ ਹੋ ਗਿਆ ਤੇਰੀ ਭਾਬੀ ਹੋ ਗਈ ਹੁਣ
0: ਅੱਛਾ ਬੇਸਿਕਲੀ ਨਾ ਤੁਸੀਂ ਧਿਆਨ ਦਿਓ ਨਾ ਤੇ ਤੁਸੀਂ ਵੇਖੋਗੇ ਵੀ ਆਪਾਂ ਕਿਤਾਬਾਂ ਫਿਲਮਾਂ ਗਾਣੇ ਕਿਹੜੇ ਪਸੰਦ ਕਰਦੇ ਹਾਂ ਕਦੀ ਤਵੱਜੋ ਦਿਓ ਨਾ ਤੁਸੀਂ ਗਾਓ ਨਾ ਵੇਖੋ ਅਤੇ ਅਸੀਂ ਉਹ ਜ਼ਿਆਦਾ ਪਸੰਦ ਕਰਦੇ ਹਾਂ ਜਿਹੜੀ ਚੀਜ਼ ਹਕੀਕਤ 'ਚ ਨਹੀਂ ਹੋ ਸਕਦੀ ਮੈਂ ਫੈਂਟੈਸੀ ਦੀ ਗੱਲ ਕਰ ਰਿਹਾ ਜਾਂ ਫਿਰ ਜਿਹੜੀਆਂ ਇਮੈਜੀਨਰੀ ਕਹਾਣੀਆਂ ਨੇ ਇਹਨਾਂ ਦੀ ਗੱਲ ਕਰ ਰਿਹਾ ਕਿ ਜਿਹੜੀ ਜਿਹੜੀ ਚੀਜ਼ ਹਕੀਕਤ ਦੇ ਵਿੱਚ ਨਹੀਂ ਹੋ ਸਕਦੀ ਜਾਂ ਨਹੀਂ ਹੁੰਦੀ ਆਮ ਤੌਰ ਦੇ ਉੱਤੇ ਪਰ ਤੁਸੀਂ ਚਾਹੁੰਦੇ ਹੋ ਵੀ ਇਦਾਂ ਦੀ ਹੋਵੇ ਬੇਸਿਕਲੀ ਉਹ ਹਿੱਟ ਹੁੰਦੀਆਂ ਸਟੋਰੀਜ਼
3: ਉਹੀ ਚੀਜ਼
0: ਇਸੇ ਕਰਕੇ ਜਿਹੜੇ ਡਾਇਰੈਕਟਰ ਕਹਿੰਦੇ ਆ ਨਾ ਜਾਂ ਫਿਰ ਜਿਹੜੇ ਪ੍ਰੋਡਿਊਸਰ ਕਹਿੰਦੇ ਆ ਵੀ ਆਪਾਂ ਆਪਾਂ ਸੱਚਾਈ ਦੇ ਬਹੁਤ ਨੇੜੇ ਰੱਖੀ ਆ ਫਿਲਮ ਤੁਸੀਂ ਵੇਖੋਗੇ ਉਹ ਫਿਲਮਾਂ ਨਹੀਂ ਚੱਲਦੀਆਂ ਫਿਲਮ ਉਹ ਹੀ ਚੱਲੂਗੀ ਜਿਹਦੇ ਵਿੱਚ ਮਸਾਲਾ ਹੋਵੇ ਮੰਨ ਲਓ ਹੁਣ ਫੋਰ ਐਗਜ਼ਾਮਪਲ ਇੱਕ ਲਵ ਸਟੋਰੀ ਆ ਹੈ ਨਾ ਇੱਕ ਮੁੰਡਾ ਕੁੜੀ ਪਿਆਰ ਕਰਦੇ ਆ ਮੰਨ ਲਓ ਬਾਰਡਰ ਪਾਰ ਕਰਕੇ ਕੋਈ ਇੱਧਰ ਚੱਲ ਗਿਆ ਕੋਈ ਇੱਧਰ ਆ ਗਿਆ ਹੈ ਨਾ ਅਤੇ ਉੱਥੇ ਜਾ ਕੇ ਤਾਂ ਉਹਨਾਂ ਨੇ ਫੜ ਲਿਆ ਉਹਨਾਂ ਕਹਿਣਾ ਮਾਮਾ ਕਹਿ ਭੈਣ ਕਹਿ ਕੇ ਮਾਫ਼ੀ ਮੰਗਵਾ ਕੇ ਉਹਨਾਂ ਵਾਪਸ ਭਿਜਵਾ ਦੇਣਾ ਅਮਰੀਸ਼ਪੁਰੀ
1: ਵਰਗਾ
0: ਪਰ ਇਹੋ ਅਸਲ ਚ
1: ਅਮਰੀਸ਼ਪੁਰੀ ਵਰਗਾ ਸ਼ਾਹਰੁਖ ਖਾਨ ਵਰਗੇ ਨੂੰ ਜਦੋਂ ਫੜੂਗਾ ਇਹ ਥੋੜੀ ਕਹੂਗਾ ਆਪਣੀ ਕੁੜੀ ਨੂੰ ਕਿ ਜਾ ਸਿਮਰਨ ਜਾ ਜੀ ਲੈ ਆਪਣੀ ਜ਼ਿੰਦਗੀ ਮੋਇਆ ਕਹਿੰਦਾ ਤੂੰ ਭੈਣ ਕਹਿ ਕੇ ਜਾ ਕਾਕਾ ਨੀ ਤੂੰ ਨੀ ਬਖਸ਼ਿਆ
0: ਇੱਦਾਂ ਥੋੜੀ ਹੋਊਗਾ
1: ਵਿੱਚ ਖੇਰ ਸਾਹਿਬ ਬਿਠਾਣੇ ਸੀ ਕਿ ਹਾਂਜੀ ਤੁਸੀਂ ਵੀ ਕਹੋ ਧੀ ਹੈ ਸਾਡੀ
0: ਮਤਲਬ ਅਸਲੀਅਤ ਇਹ ਹੋਣੀ ਨਾ ਵੀ ਮੰਨ ਲਓ ਟ੍ਰੇਨ ਨੂੰ ਭੱਜ ਕੇ ਹੱਥ ਮਾਰਦਾ ਤੇ ਉਦੋਂ ਅਮਰੀਸ਼ਪੁਰੀ ਲੱਤ ਮਾਰਦਾ ਚੱਲ ਦਫਾਓ ਹੈਨਾ ਫਿਲਮ ਤਾਂ ਉੱਥੇ ਹੋਣੀ ਸੀ ਅਸਲ ਸੱਚਾਈ ਉੱਥੇ ਖਤਮ ਹੋਣੀ ਹੈ ਨਾ
1: ਫੈਕਟ ਹੈ ਬਈ ਫੈਕਟ
0: ਹੈ ਪਰ ਇਹ ਇਦਾਂ ਇਹ ਸਾਨੂੰ ਉਹ ਚੀਜ਼ਾਂ ਨਾ ਚੰਗੀਆਂ ਲੱਗਦੀਆਂ
3: ਵਿਸ਼ਫੁਲ ਥਿੰਕਿੰਗ
0: ਹਾਂ ਜਿਹੜੀਆਂ ਮਤਲਬ ਮੰਨ ਲਓ ਆਪਾਂ ਇੱਕ ਹੁੰਦਾ ਨਹੀਂ ਆਪਾਂ ਜਦੋਂ ਮਤਲਬ ਤੂੰ ਥੱਲੇ ਬੈਠੇ ਮੱਠੀ ਮੱਠੀ ਜੀ ਛਾਂ ਤੇ ਆਪਾਂ ਮਤਲਬ ਸੋਚਦੇ ਹਾਂ ਵੀ ਇੱਦਾਂ ਕਿਤੇ ਹੋਵੇ ਨਾ ਜਿੱਦਾਂ ਆਪਾਂ ਬਹਿ ਕੇ ਮੰਨ ਲਓ ਤੁਸੀਂ ਨਹਾ ਨੂ ਕੇ ਦੁਪਹਿਰੇ ਧੁੱਪੇ ਹੈ ਨਾ ਤੇ ਤੂੰ ਤੇ ਥੱਲੇ ਬੈਠੇ ਤੇ ਤੁਸੀਂ ਮਤਲਬ ਦੰਦ ਚ ਤੀਲਾ ਜਿਹਾ ਮਾਰਦੇ ਸੋਚਦੇ ਯਾਰ ਬੁਲਟ ਮਿਲੇ ਨਾ ਕਿਤੇ ਹੈ ਨਾ ਤੇ ਫਿਰ ਤੁਸੀਂ ਥੋੜੀ ਜਿਹੀ ਤੁਹਾਨੂੰ ਨੀਂਦ ਆਉਂਦੀ ਆ ਧੁੱਪੇ ਜੇ ਤੇ ਫਿਰ ਤੁਸੀਂ ਨਾ ਸੋਚਾਂ ਚ ਬੁਲਟ ਭਜਾਉਂਦੇ ਹੋ ਵੀ ਦੁੱਗ ਦੁੱਗ ਦੁੱਗ ਦੁੱਗ ਕਾਲਜ ਚ ਮਤਲਬ ਐ ਗੇੜੀ ਵੱਜ ਰਹੀ ਆ ਨਾ ਤੇ ਉਹਨੇ ਚਿਰ ਨੂੰ ਜਿਹੜੀ ਆ ਉਹ ਮਤਲਬ ਨੀਂਦ ਆ ਜਾਂਦੀ ਆ ਫਿਰ ਤੁਸੀਂ ਉੱਠਦੇ ਉਹਨੇ ਚਿਰ ਨੂੰ ਧੁੱਪ ਮੂੰਹ ਤੇ ਪੈਣ ਦਿੰਦੀ ਉੱਠ ਕੇ ਫਿਰ ਤੁਸੀਂ ਉਹ ਮਤਲਬ ਗੋਆ ਕੂੜਾ ਕਰਨ ਲੱਗ ਪੈਂਦੇ ਸੋ ਉਹਦੇ ਚ ਬੇਸਿਕਲੀ ਇਹ ਫਿਲਮਾਂ ਉਹ ਚੀਜ਼ ਆ ਜਿਹੜੀਆਂ ਸਾਨੂੰ ਸਾਡੇ ਉਸ ਮਨ ਦੇ ਵਿੱਚ ਖੁਸ਼ੀ ਦਿੰਦੀਆਂ
1: ਹਨਾ ਜਿਹੜੀ ਬਹੁਤ ਹੀ ਕੋਈ ਚੀਜ਼ ਸਮਾਜਿਕ ਤੌਰ ਤੇ ਕੱਜੀ ਹੋਈ ਹੈ ਹਨਾ ਉਹ ਅਸੀਂ ਸੈਲੂਲਾਈਡ ਤੇ ਦੇਖਣਾ ਪਸੰਦ ਕਰਦੇ
0: ਬਾਕੀ ਅਗੇਨ ਸੌਰੀ ਆਪਾਂ ਹੋ ਵੀ ਸਕਦਾ ਕਈਆਂ ਦੇ ਨਾਲ ਹੁੰਦਾ ਵੀ ਆ
1: ਹਾਂ ਬਈ ਸਹੀ ਗੱਲ ਹੈ
0: ਬਾਬਾ
1: ਬਾਬੂ ਜੀ ਬਾਰੇ ਐਵੇਂ ਬੋਲ ਕੇ
0: ਹੋ ਸਕਦਾ
1: ਅੰਕਲ ਜੀ ਨਹੀਂ ਠੀਕ
0: ਹੋ ਸਕਦਾ ਕਿ ਵੀ ਇੱਕ ਨਾ ਇੱਕ ਸੱਚਾਈ ਇਹ ਵੀ ਆ ਵੀ ਯਾਰ ਉਹੋ ਜਿਹਾ ਬੰਦਾ ਕਵੇ ਨਾ ਵੀ ਮੈਂ ਇਦਾਂ ਪਿਆਰ ਉਦਾਂ ਪਿਆਰ ਤੇ ਪਤਾ ਨੀ ਸਾਨੂੰ ਯਕੀਨ ਨੀ ਆਉਂਦਾ ਸਾਨੂੰ ਲੱਗਦਾ ਵੀ ਪਿਆਰ ਵਾਲੇ ਹੋਰ ਹੁੰਦੇ ਆ ਯਾਰ ਚਿਹਰੇ ਹੈ ਨਾ ਪਿਆਰ ਗਰੀਬ ਜਿਹਾ ਕੋਈ ਮੰਨ ਲਓ ਕੋਈ ਰੇਹੜੀ ਲਾਉਂਦਾ ਕੋਈ ਸਬਜ਼ੀ ਵੇਚਦਾ ਉਹ ਕਵੇ ਨਾ ਵੀ ਮੈਨੂੰ ਏਦਾਂ ਮੇਰੀ ਲਵ ਮੈਰਿਜ ਹੋਈ ਹੈ ਤੇ ਬੰਦਾ ਕਹਿੰਦਾ ਲਵ ਮੈਰਿਜ ਹੋਈ ਹੈ ਇੱਥੇ
1: ਨਹੀਂ ਯਾਰ ਕਿਸੇ ਨੇ ਬਹੁਤ
0: ਮੰਨਦੇ ਨੀ ਆਪਾਂ ਫਿਲਮਾਂ ਇੰਨੀਆਂ ਹਾਵੀ ਨੇ ਸਾਡੇ ਉੱਤੇ
1: ਕਿਸੇ ਨੇ ਬਹੁਤ ਵਧੀਆ ਲਿਖਿਆ ਨਾ ਪਤਾ ਨੀ ਕਿੰਨੇ ਲਿਖਿਆ ਕਿ ਕਬ ਤਲਕ ਤੇਰੇ ਇਸ਼ਕ ਕੋ ਰਹੂੰ ਮੇਰੇ ਘਰ ਕੇ ਆਪਣੇ ਹਜ਼ਾਰ ਮਸਲੇ ਹੈ ਫੈਕਟ ਦੇ
0: ਸੱਚਾਈ ਤੇ ਹੋਈ
1: ਸੱਚਾਈ ਇਹੀ
0: ਜਿਹਦੇ ਸਿਰ ਦੇ ਉੱਤੇ
1: ਇਹ ਵੀ ਪ੍ਰਿਵਿਲੇਜ ਹੈ ਆਸ਼ਿਕੀ ਕਰ ਪਾਣਾ ਮਾਸ਼ੂਕ ਹੋ ਰੱਖ ਪਾਣਾ ਜਾਂ ਕਿਸੇ ਕਿਤੇ ਮਾਸ਼ੂਕ ਹੋ ਪਾਣਾ ਵੀ ਇਹ ਵੀ ਇੱਕ ਪ੍ਰਿਵਿਲੇਜ ਹੈ ਬਈ
0: ਇਹੋ ਫਰਕ ਹੈ ਨਾ ਹੁਣ ਕਈ ਲੋਕ ਵੇਖਾ ਇੱਕ ਬਹਿਸ ਛੇੜਦੀ ਹੁੰਦੀ ਆ ਵੀ ਯਾਰ ਪਹਿਲਾਂ ਜਿੱਦਾਂ ਮਤਲਬ ਮੁੰਡਾ ਕੁੜੀ ਆ ਨਾ ਲਵਰਸ ਨੇ ਉਹ ਆਪਸ ਦੇ ਵਿੱਚ ਲਵ ਬਰਡਸ ਉਹ ਕਦੋਂ ਇੰਨਾ ਪਿਆਰ ਕਰ ਲੈਂਦੇ ਵਿਆਹ ਤੋਂ ਬਾਅਦ ਫਿਰ ਕਿਉਂ ਲੜਦੇ ਰਹਿੰਦੇ ਆ ਬੇਸਿਕ ਇੱਕ ਇੱਕ ਬੇਸਿਕ ਫੰਡਾ ਤਾਂ ਇਹ ਆ ਨਾ ਬਾਕੀ ਚਲੋ ਬਾਕੀ ਤਾਂ ਸਾਰੇ ਡਿਸਕਸ ਹੁੰਦੇ ਰਹਿੰਦੇ ਤੁਹਾਨੂੰ ਪਤਾ ਹੀ ਇੱਕ ਇੱਕ ਬੇਸਿਕ ਫੰਡਾ ਤਾਂ ਇਹ ਵੀ ਹੈ ਨਾ ਵੀ ਉਹ ਉਦੋਂ ਉਹਨਾਂ ਦੇ ਉੱਤੇ ਭਾਰ ਨਹੀਂ ਸੀ ਕੋਈ
3: ਬਿਲਕੁਲ
0: ਉਦੋਂ ਮੁੰਡੇ ਨੂੰ ਘਰੋਂ ਖਰਚਾ ਮਿਲਦਾ ਸੀ ਤੇਲ ਪਾਉਂਦਾ ਸੀ ਤੇ ਸਾਰਾ ਦਿਨ ਤੇ ਹੁਣ ਉਹਨੂੰ ਪਤਾ ਮੈਂ ਮਤਲਬ ਜਾਣਾ ਦਿਹਾੜੀ ਲਾਉਣੀ ਖੱਪੇ ਤਪੇ ਆਉਣਾ ਫਿਰ ਹੁਣ ਉਹ ਗੱਲਾਂ ਥੋੜੀ ਹੋ ਸਕਦੀਆਂ ਸੋ ਇਸ ਕਰਕੇ ਸਾਨੂੰ ਲੱਗਦਾ ਵੀ ਯਾਰ ਆਹ ਬੰਦਾ ਨੀ ਪਿਆਰ ਕਿੱਦਾਂ ਪਿਆਰ ਕਰ
2: ਇਹਨਾਂ ਨੂੰ ਵੀ ਪਿਆਰ ਹੋ ਗਿਆ ਸੀ
0: ਕੁਛ ਇੱਕ ਸਾਡੀਆਂ ਉਹ ਹੋ
1: ਜਾਂਦੀਆਂ
0: ਫਿਲਮ 24 ਤਰੀਕ ਉਹਨੇ ਨੋ ਡਾਊਟ ਮਤਲਬ ਫਿਲਮ ਤੇ ਫਿਲਮ ਆ ਪਰ ਇਹ ਮੁੰਡੇ ਨੇ ਪਿੱਛੇ ਤੇ ਸੋਹਣੀ ਮਿਹਨਤ ਕੀਤੀ ਆ
1: ਐਕਸ਼ਨ ਉਕਸ਼ਨ ਵਧੀਆ ਕੀਤਾ ਪਿੱਛੇ ਜਿਵੇਂ ਪਤਾ ਨਹੀਂ ਕਿਹੜੀ ਫਿਲਮ ਸੀ
0: ਵਧੀਆ ਫਿਲਮਾਂ ਕਰ ਗਿਆ
1: ਸਾਊਥ ਇੰਡੀਅਨ ਟਾਈਪ ਸੀ ਇਹ
0: ਸ਼ਹਿਨਾਜ਼ ਵੀ ਚਲੋ
1: ਹਾਂ
0: ਵਧੀਆ ਤਰੱਕੀ ਕਰ ਗਈ ਯਾਰ ਕੁੜੀ ਮਤਲਬ
1: ਬਿਗ ਡੀਲ
0: ਬਿਗ ਡੀਲ ਪਹੁੰਚ ਗਈ ਆ ਤੇ 24 ਤਰੀਕ ਨੂੰ ਇਹ ਰਿਲੀਜ਼ ਹੋਣੀ ਆ ਤੇ ਦਸਤਾਰ ਜਿੱਦਾਂ ਤੁਸੀਂ ਦੱਸਿਆ ਵਾ ਦਸਤਾਰ ਤੇ ਕੱਲ ਹੀ ਰਿਲੀਜ਼ ਹੋ ਜਾਣੀ ਆ ਵੈਸੇ ਖੈਰ ਓਵਰਸੀਜ਼ ਇਹਦੇ ਤੇ ਕੋਈ ਅਸਰ ਨਹੀਂ ਆਪਾਂ ਜਿਹੜੀ ਗੱਲ ਕਰ ਰਹੇ ਕਲਾਸੀਫਿਕੇਸ਼ਨ ਉਹ ਇੰਡੀਆ ਦੀ ਗੱਲ ਚੱਲ ਰਹੀ ਹੈ ਹੋ ਸਕਦਾ ਅੱਜ ਕਲੀਅਰੈਂਸ ਆ ਜਾਵੇ ਕਈ ਵਾਰੀ ਉਦਾਂ ਥੋੜਾ ਜਿਹਾ ਰੌਲਾ ਪੈ ਜਾਂਦਾ ਸੋ ਇਹ ਇੱਥੇ ਫਿਲਮ ਰਿਲੀਜ਼ ਹੋ ਰਹੀ ਆ ਤੇ ਤੁਸੀਂ ਜਾ ਕੇ ਵੇਖ ਸਕਦੇ ਹੋ ਸਰਪੰਚ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਇਸ ਫਿਲਮ ਨੂੰ ਤੁਸੀਂ ਜੇ ਵੇਖਿਆ ਤੇ ਸਾਨੂੰ ਦੱਸ ਸਕਦੇ ਹੋ ਦੇਵ ਕਰੋੜ ਦੀ ਸਰਪੰਚ ਕਿੱਦਾਂ ਤੇ ਆਪਣਾ ਜਿਹੜੇ ਆਪਣੇ ਨੇ ਰਾਹਤ ਫਤਿਹ ਅਲੀ ਖਾਨ 19 ਤਰੀਕ ਨੂੰ ਇਸੇ ਐਤਵਾਰ ਨੂੰ
1: MCEC ਚ
0: ਸ਼ੋਅ ਇਹਨਾਂ ਦਾ ਤੇ ਇਹ ਵੀ ਤੁਸੀਂ ਵੇਖ ਸਕਦੇ ਹੋ ਇਹਦੀਆਂ ਟਿਕਟਾਂ ਵੈਸੇ ਸੋਲਡ ਆਊਟ ਹੋ ਚੁੱਕੀ ਇੱਕ ਤੁਹਾਡੀ ਪਸੰਦੀਦਾ ਧਮਾਲ
1: ਹਿੱਟ ਹੋ ਗਈ ਮੈਂ ਹੈਰਾਨ ਮਤਲਬ ਸੋਰੀ ਨਹੀਂ ਕਹਿਣਾ ਨਹੀਂ ਚਾਹੀਦਾ ਪਰ ਨਹੀਂ ਨਹੀਂ ਨਹੀਂ ਹਾਂ ਹਿੱਟ ਹੋ ਗਈ ਜੀ ਦੇਖੀ ਤੁਸੀਂ
0: ਨਹੀਂ ਮੈਂ ਨਹੀਂ ਵੇਖੀ
1: ਲੈਟਸ ਵਾਚ ਇਟ
0: ਅੱਛਾ
1: ਹਾਂ ਦੇਖਦੇ ਕੀ ਕੀਤਾ ਮੈਂ ਤਾਂ ਪਹਿਲੀ ਤੋਂ ਬਾਅਦ ਕੋਈ ਨਹੀਂ ਦੇਖੀ
0: ਯਾ ਇਹਨਾਂ ਸਾਰਿਆਂ ਚੋਂ ਨਾ ਅਰਸ਼ਦ ਵਾਰਸੀ ਮੈਨੂੰ ਠੀਕ ਲੱਗਦਾ ਬੰਦਾ ਇਹ ਇਹ ਵਾਵਾ ਹਾਸੇ ਉਸੇ ਪਾ ਲੈਂਦਾ
1: ਹਾਂ
0: ਇਹ ਠੀਕ ਹੈ ਫਿਰ
1: ਬੜੀ ਹਾਰਡ ਲਾਈਫ ਰਹੀ ਹੈ ਬੰਦੇ ਦੀ ਹਨਾ ਮਤਲਬ
0: ਕਿਦਾਂ
1: ਮੇਰੇ ਖਿਆਲ ਹੀ ਵਾਸ ਜਸਟ 21-22 ਯਤੀਮ ਹੋ ਗਿਆ ਸੀਗਾ ਉਸ ਤੋਂ ਵੀ ਛੋਟਾ ਸੀ ਸੋਰੀ 15 ਸਾਲ ਦੀ ਉਮਰ ਤੋਂ ਕੰਮ ਕਰ ਰਿਹਾ ਜੂਨੀਅਰ ਡਾਂਸਰ
0: ਅੱਛਾ
1: ਫਿਰ ਬਾਅਦ ਚੋਂ ਕੋਰੀਓਗ੍ਰਾਫੀ ਕੀਤੀ ਫਿਰ ਫਿਲਮ ਮਿਲ ਗਈ ਅਮਿਤਾਭ ਬੱਚਨ ਦੇ ਪ੍ਰੋਡਕਸ਼ਨ ਤੋਂ ਫਿਰ ਕਦੀ ਪਿੱਛੇ ਮੁੜ ਕੇ ਅੱਛਾ ਉਹ ਦੇਖੋ ਫਿਲਮ ਚੋਇਸਿਸ 'ਚ ਵੀ ਪਤਾ ਲੱਗ ਜਾਂਦਾ ਕਿਉਂਕਿ ਤੁਸੀਂ ਉਹਦਾ ਮੈਂ ਇੰਟਰਵਿਊ ਦੇਖਿਆ ਉਹ ਕਹਿੰਦਾ ਮੈਨੂੰ ਅੱਜ ਵੀ ਇੱਕ ਉਹ ਟੈਨਸ਼ਨ ਰਹਿੰਦੀ ਆ ਕਿ ਇਹ ਸਭ ਚਲਾਉਣਾ ਜਾਵੇ ਕਿਉਂਕਿ ਕਹਿੰਦਾ ਮੇਰੇ ਫਾਦਰ ਬਹੁਤ ਰੀਸ ਸੀਗੇ ਕਹਿੰਦੇ ਕਿਸੇ ਨੂੰ ਵੀ ਕਹਿੰਦੇ ਉਹਨਾਂ ਨੇ ਹਰ ਸ਼ਾਮ ਨੂੰ ਦੂਸਰੀ ਸ਼ਾਮ ਕੋਈ ਮਹਿਫਲ ਜਮਾਣੀ ਤੇ ਕਿਸੇ ਦੀ ਕੋਈ ਗੱਲ ਵਧੀਆ ਲੱਗ ਜਾਣੀ ਤੇ ਕੋਈ ਸੋਨੇ ਦੀ ਚੀਜ਼ ਜੇ ਪਾਈਏ ਤੇ ਉਤਾਰ ਕੇ ਦੇ ਦੇਣੀ ਤੇ ਕਹਿੰਦੇ ਮੈਂ ਉਜਾੜਾ ਵੇਖਿਆ ਕਿ ਮੈਂ ਜਿਹੜੀ ਬਰਸਾਤੀ ਹੁੰਦੀ ਹੈ ਨਾ ਜਿਹ 'ਚ 100 ਕਮਰਿਆਂ 'ਚ ਕੁਛ 1000 ਬੰਦਾ ਰਹਿੰਦਾ ਤੇ 2 ਹੀ ਬਾਥਰੂਮ ਹੁੰਦੇ ਆ ਨਾ ਉੱਦਾਂ ਦੇ ਘਰ 'ਚ ਵੀ ਰਹਿਣਾ ਪਿਆ ਮੈਨੂੰ ਅਲਟੀਮੇਟਲੀ ਐਂਡ ਹੁਣ ਜਦੋਂ ਮੈਂ ਇੰਨੀ ਕਮਾਈ ਕਰ ਲਿੱਤੀ ਕਹਿੰਦਾ ਆਈ ਡੋਂਟ ਕੇਅਰ ਉਹਨੂੰ ਪੁੱਛਦੇ ਸੀਗੇ ਸਲਾਮ ਨਮਸਤੇ ਦੇ ਪੁੱਛਦੇ ਸੀਗੇ ਕਿ ਆਪਕਾ ਉਹ ਬਹੁਤ ਅੱਛਾ ਥਾ ਕਹਿੰਦਾ ਮੈਨੇ ਦੇਖਾ ਆਸਟ੍ਰੇਲੀਆ ਜਾ ਰਹਾ ਹੂੰ ਉੱਪਰ ਸੇ ਪੈਸੇ ਵੀ ਹੈ ਯਸ਼ਰਾਜ ਕੀ ਫਿਲਮ ਹੈ ਅੱਛੇ ਮਿਲ ਰਹੇ ਹੈ ਮੈਨੇ ਕਿਹਾ ਮੈਂ ਕਰਤਾ ਹੂੰ ਮੈਂ ਕਹਿੰਦਾ ਮੈਨੇ ਕਿਹਾ ਮੈਂ ਵਹਾਂ ਪਹੁੰਚ ਕਰ ਸੁਣੂੰਗਾ ਬਈ ਕਹਾਣੀ ਕਿਆ ਹੈ ਕਿ ਇਹ ਕਹਿੰਦਾ ਮੁਝੇ ਟੈਨਸ਼ਨ ਬੜ ਗਈ ਕਿ ਕਹਾਣੀ ਸੁਣਾਤਾ ਹੋ ਇਹ ਨਾ ਸੋਚੇ ਕਿ ਇਸਕਾ ਤੋ ਜਚਨੀ ਦਾ ਰੋਲ ਕਿਸੇ ਹੋਰ ਕੋ ਦੇ ਦਿੱਤਾ ਮੈਨੇ ਕਿਹਾ ਭਾਈ ਤੂੰ ਚੁੱਪ ਕਰ ਮੈਂ ਵਹਾਂ ਆਸਟ੍ਰੇਲੀਆ ਮੈਂ ਮਿਲਤਾ ਮੈਲਬਨ ਮੈਂ ਕਹਾਣੀ ਸੁਣੂੰਗਾ
0: ਹਾਂ ਇਹਦੀਆਂ ਜਿਹੜੀ ਗੱਲਾਂ ਕਰਨ ਦਾ ਜਿਹੜਾ ਤਰੀਕਾ ਨਾ ਬੜਾ ਸਾਦਾ ਜਿਹਾ ਵਾ ਕੋਈ ਉਹ ਨਹੀਂ ਆ ਵੀ ਸੋਚ ਕੇ ਬਣਾ ਕੇ ਗੱਲਾਂ ਕਰ ਰਿਹਾ ਬਿਲਕੁਲ ਸਿੱਧੀ ਸਿੱਧੀ ਜੀ ਗੱਲਬਾਤ ਹੈ ਨਾ ਤੇ ਆਪਣਾ ਕੈਰੀਅਨ ਜੱਟਾ ਲੈ ਚੱਲ ਰਹੀ ਆ ਕਿ
1: ਨਹੀਂ
0: ਅੱਛਾ ਨਹੀਂ ਚੱਲ ਰਿਹਾ ਓਕੇ ਮੈਂ ਵਾਪਸ ਆਊਂਗਾ ਸ਼ਾਇਦ ਹੁਣੇ ਵਿਰਲੇ ਵਿਰਲੇ ਸ਼ੋਅ
1: ਹਾਂ ਮੈਂ ਵਾਪਸ ਆਊਂਗਾ ਫਾਈਨਲੀ ਕੱਲ ਇੰਡੀਆ ਤੋਂ ਉਤਰ ਗਈ ਹੈ ਤੇ ਫਾਈਨਲੀ ਇਟ ਇਜ਼ ਅ ਸਕਸੈਸ ਫਿਲਮ ਜੋ ਡਿਜ਼ਾਸਟਰ ਹੋਣੀ ਸੀਗੀ ਕਾਫੀ ਪੈਮਾਨੇ ਹੁੰਦੇ ਡਿਜ਼ਾਸਟਰ ਹੁੰਦਾ ਫਿਰ ਉਸ ਤੋਂ ਬਾਅਦ ਹੁੰਦਾ ਫਲੋਪ ਫਿਰ ਹੁੰਦਾ ਜੀ ਆਪਣਾ ਬਿਲੋ ਐਵਰੇਜ ਫਿਰ ਹੁੰਦਾ ਲੂਜ਼ਿੰਗ ਫਿਰ ਹੁੰਦਾ ਐਵਰੇਜ ਫਿਰ ਹੁੰਦਾ ਸਕਸੈਸ ਫਿਰ ਹੁੰਦਾ ਹਿੱਟ ਸੋ ਹਿੱਟ ਨਹੀਂ ਹੋ ਸਕੀ ਪਰ ਸਕਸੈਸ ਰਹੀ ਮਤਲਬ ਕਿ ਜਿੰਨੇ ਪੈਸੇ ਲਾਏ ਇਹਨਾਂ ਲੋਕਾਂ ਨੇ ਉਹ ਪੂਰੇ ਹੋ ਗਏ ਇਹਨਾਂ ਦੇ
0: ਪਰ ਜਦੋਂ ਚਰਚਾ ਲੌਂਗ ਟਰਮ ਆਪਾਂ ਵੇਖਾਂਗੇ ਲੰਮੇ ਸਮੇਂ ਦੇ ਲਈ ਜਦੋਂ
1: ਲੌਂਗ ਟਰਮ ਤਾਂ ਬਿਗ ਜਾਊਗਾ ਹਾਂ ਹਾਂ OTT ਤੇ ਜਦੋਂ ਆਣੀ ਹੈ ਫਿਰ ਤਾਂ ਓਬਵੀਅਸਲੀ ਪ੍ਰੋਡਿਊਸਰ ਨੂੰ ਵੀ ਵਧੀਆ ਪੈਸਾ ਮਿਲਣਾ OTT ਰਾਈਟਸ ਦਾ ਜੋ ਹੋਣਾ ਤੇ ਵੈਸੇ ਮੈਂ ਕਿਹਾ ਮਕਬੂਲ ਰਹੇਗੀ ਕਾਫੀ ਸਾਲ ਬਹੁਤ ਵਧੀਆ
0: ਇਹਦੀ ਜਿਹੜੀ ਉਹੀ ਜਿਹੜੀ ਕਿਸਮਤ ਯਾਰਾ ਦੀ ਇੱਕ ਹੋਰ ਫਿਲਮ ਆਈ ਸੀ
1: ਉਹ ਕਾਫੀ ਬੁਰੇ ਤਰੀਕੇ ਨਾਲ ਫਲੋਪ ਹੋਈ ਹੈ ਤੇ ਉਹਦੇ ਉੱਪਰ ਥੋੜਾ ਇਹ ਵੀ ਆ ਗਿਆ ਕਿ PR ਏਜੰਸੀਆਂ ਹੁਣ ਇਸ ਤਰ੍ਹਾਂ ਲਿਖ ਰਹੀ ਕਿ ਸ਼ਰਵਰੀਜ਼ ਐਲਫਾ ਐਂਡਡ ਅਪ ਬੀਇੰਗ ਅ ਡਿਜ਼ਾਸਟਰ ਇਸ ਤਰ੍ਹਾਂ ਕਰਕੇ ਕਿ ਆਲਿਆ ਦਾ ਨਾਮ ਨਹੀਂ ਲਿਖਿਆ ਜਾ ਰਿਹਾ ਕਿਉਂਕਿ PR ਏਜੰਸੀਆਂ ਦਾ ਚੱਕਰ ਹੈ ਤਾਂ ਅੱਜ ਕੱਲ੍ਹ ਉਹਦਾ ਹਾਂ ਤਾਂ ਅੱਜ ਕੱਲ੍ਹ ਟਵਿੱਟਰ ਤੇ ਬਸ ਉਹ ਵਾਲਾ ਰੌਲਾ ਪਿਆ ਹੋਇਆ ਕਿ ਇਹ ਬੜਾ ਗਲਤ ਹੈ ਜੀ ਨਵੀਂ ਐਕਟਰੈਸ ਦਾ ਨਾਮ
0: ਅੱਗੇ ਕਰ ਦੇਣ ਫਿਰ ਉਹਨੂੰ ਅੱਗੇ ਵਾਲਾ ਪਿਸਤੌਲ ਫੜਾ ਉਹ ਵਿਚਾਰੀ ਪਿੱਛੇ ਲੱਗੀ ਹੈ
1: ਨਹੀਂ ਨਹੀਂ ਉਹਦੀ ਕਜ਼ਨ ਨੇ ਸਟੋਰੀ ਪਾ ਦਿੱਤੀ ਕੱਲ੍ਹ ਇਸ ਕਰਕੇ ਜ਼ਿਆਦਾ ਵਾਇਰਲ ਹੋ ਗਿਆ ਕਿਉਂਕਿ ਹੈ ਤੇ ਇਹ ਵੀ ਮਤਲਬ ਬੈਕਗ੍ਰਾਉਂਡ ਵੱਲੋਂ ਤੇ ਐਕਸ ਚੀਫ ਮਿਨਿਸਟਰ ਦੀ ਦੋਤੀ ਰਹੀ ਹੈ ਇਹ ਮਤਲਬ ਹਾਂ ਕੋਈ ਪਤਾ ਨਹੀਂ ਕੀ ਨਾਮ ਸੀ ਸ਼ਿੰਦੇ ਵਗੈਰਾ ਉਹਨਾਂ ਦੀ ਬਿਲਡਰ ਦੀ ਬੇਟੀ ਆ ਸੋ ਤਾਂ ਉਹਨੇ ਪਾਤਾ ਕਿ ਅੱਛਾ ਜੇ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ ਹੁੰਦਾ ਫਿਰ ਇਹ ਆਲੀਆਜ਼ ਐਲਫਾ ਹੋਣੀ ਸੀਗੀ ਇਹਦਾ ਲਿਖ ਕੇ ਅਗਲੀ ਨੇ ਪਾਤਾ ਕੋਕਰੋਚ ਵਾਲਾ ਵੀ ਜੀ ਪੰਗਾ ਪਿਆ ਕਿ ਦੀਪਿਕਾ ਪਾਡੂਕੋਨ ਜੀ ਨੇ ਵੀ ਪਾਇਆ ਕਿ ਕਿੱਦਾਂ ਦੀ ਸਰਕਾਰ ਹੈ ਗੂੰਗੇ ਬਹਿਰੇ ਲੋਕ ਨੇ ਕਿ ਹਨਾ ਸੋਨਮ ਵਾਂਗ ਚੁੱਕ ਨੂੰ 16-17 ਦਿਨ ਹੋ ਗਏ ਆ ਡਾਕਟਰਸ ਕਹਿ ਰਹੇ ਕਿ 11 ਕਿਲੋ ਭਾਰ ਨਿਕਲ ਗਿਆ ਖਾਲੀ ਹੋ ਚੁੱਕਿਆ ਇਹਨਾਂ ਤੋਂ ਤੇ ਮੇ ਬੀ ਜੇ ਇਸ ਤਰ੍ਹਾਂ ਹੀ ਰਿਹਾ ਜੇ ਅਨਸ਼ਨ ਨਹੀਂ ਤੋੜਦੇ ਆਪਣਾ ਤੇ 72 ਘੰਟੇ ਤੱਕ ਯੂ ਮਾਈਟ ਨੋਟ ਈਵਨ ਸੀ ਹਿਮ ਸ਼ਾਇਦ ਪੂਰੇ ਹੋ ਜਾਣ ਤੇ ਉਹਦੇ ਤੋਂ ਰਿਲੇਟਡ ਵੀ ਸਟੋਰੀ ਪਾਈ ਬਾਲੀਵੁੱਡ ਚੋਂ ਸਿਰਫ ਦੀਪਿਕਾ ਨਹੀਂ ਪਾਈ ਫਿਰ ਬਾਅਦ ਚ ਥੋੜੀ ਦੇਰ ਬਾਅਦ ਡਿਲੀਟ ਹੋ ਗਈ ਓਬਵੀਅਸਲੀ ਹਰ ਹਸਬੈਂਡ ਇਜ਼ ਰਾਈਟ ਲੀਨਿੰਗ ਦਵਿੰਦਰ ਦੇਖੀ ਹੈ RSS ਨਾਲ ਹੁਣ ਉਹਨਾਂ ਦਾ ਕਾਫੀ ਅੱਛਾ ਕਹਿੰਦੇ ਰਿਲੇਸ਼ਨ ਹੈ ਉਹਨਾਂ ਦੇ ਛੋਟੇ ਮੋਟੇ ਫੰਕਸ਼ਨਾਂ ਤੇ ਪਹੁੰਚੇ ਹੁੰਦੇ ਸੋ ਫਿਰ ਚੀਜ਼ ਸੈੱਟ ਨਹੀਂ ਬੈਠਦੀ ਸੋ ਇਹ ਵੀ ਹੋਇਆ
0: ਲੱਦਾਖ
1: ਵੀ ਬੇਚਾਰੇ ਨੇ ਬਹੁਤ ਕੋਸ਼ਿਸ਼ ਕੀਤੀ ਮਸ਼ਕਤ ਕੀਤੀ
0: ਲੈਣਾ ਦੇਣਾ ਥੋੜੀ ਜਿਹੀ ਮਰੀਜ਼ਾਂ ਦਾ ਮਰੀਜ਼
1: ਅੱਛਾ ਕਿੰਨੀ ਅਜੀਬ ਗੱਲ ਹੈ ਕਿੰਨੀ ਵੇਅਰਡ ਗੱਲ ਹੈ ਅੰਦਰ ਇਸ ਕਰਕੇ ਕੀਤਾ ਗਿਆ ਸੋਨਮ ਵਾਂਗ ਚੁੱਕ ਨੂੰ ਉਦੋਂ ਦੇਸ਼ ਦਰੋਂ ਲਾਇਆ ਗਿਆ ਇੱਕ ਤਾਂ ਦੇਸ਼ ਦਰੋਂ ਬੜੀ ਛੇਤੀ ਲਾਉਂਦੇ ਆ ਇੰਨੀ ਛੇਤੀ ਤਾਂ ਮਤਲਬ ਜੇ ਤੁਸੀਂ ਅੰਗਰੇਜ਼ਾਂ ਦੇ ਪਰਸਪੈਕਟਿਵ ਤੋਂ ਵੇਖੋ ਤਾਂ ਜਦ ਤੱਕ ਬੰਬ ਨਹੀਂ ਫੋੜਿਆ ਉਹਨਾਂ ਦੀ ਸੰਸਦ ਦੇ ਅੰਦਰ ਤਾਂ ਜਦ ਤੱਕ ਉਹਨਾਂ ਦਾ ਬੰਦਾ ਨਹੀਂ ਮਾਰਿਆ ਸੀਗਾ ਤਦ ਤੱਕ ਭਗਤ ਸਿੰਘ ਦੇ ਉੱਪਰ ਉਹਨਾਂ ਨੇ ਦੇਸ਼ ਦਰੋਹ ਨਹੀਂ ਕੀਤਾ ਸੀ ਇਹ ਦੋਨੋਂ ਚੀਜ਼ਾਂ ਤੋਂ ਬਾਅਦ ਭਗਤ ਸਿੰਘ ਦੇ ਉੱਪਰ ਲੱਗਾ ਜਦ ਤੱਕ ਭਗਤ ਸਿੰਘ ਪ੍ਰੋਟੈਸਟ ਹੀ ਕਰਦਾ ਸੀਗਾ ਹੀ ਵਾਜ਼ ਨੋਟ ਅ ਦੇਸ਼ ਦਰੋਹੀ ਅਤੇ ਭਗਤ ਸਿੰਘ ਤੋਂ ਬਾਅਦ ਸਿੱਧੇ ਆ JNU ਵਾਲਿਆਂ 'ਤੇ ਲੱਗਾ ਸੀਗਾ 4-5 ਸਾਲ ਪਹਿਲਾਂ ਜਿਹੜੇ ਉਹ ਉਮਰ ਖਾਲਿਦ ਅੱਜ ਵੀ ਵਿਚਾਰਾ ਅੰਦਰ ਉਹਦੇ 'ਤੇ ਅੱਜ ਤੱਕ ਨਹੀਂ ਕੇਸ ਖੁੱਲਿਆ ਅਤੇ ਹੁਣ ਸੋਨਮ ਵਾਂਗਚੁੱਕ ਵੀ 6 ਮਹੀਨੇ ਰਹਿ ਕੇ ਆਏ ਇਸ ਕਰਕੇ ਕਹਿੰਦੇ ਕਿ ਸੋਨਮ ਵਾਂਗਚੁੱਕ ਲੋਕਾਂ ਨੂੰ ਭੜਕਾ ਰਿਹਾ ਕਿ ਚਾਈਨਾ ਵੱਲ ਨੂੰ ਹੋ ਜਾਓ ਅਤੇ ਆਪਾਂ ਫਿਲਮਾਂ ਦੀ ਗੱਲ ਕਰ ਰਹੇ ਸੀਗੇ ਫਿਲਮਾਂ 'ਚ ਇੱਕ ਹੋਰ ਫਿਲਮ ਦੀ ਗੱਲ ਇਸ ਚੀਜ਼ ਦਾ ਸਾਰੀ ਦਾ ਐਂਡ ਕਰ ਦਿੰਦੇ ਕਿ ਸਾਡੇ ਸੱਲੂ ਭਾਈ ਨੇ ਫਿਲਮ ਬਣਾਈ ਬੈਟਲ ਆਫ ਗਲਵਾਨ ਠੀਕ ਹੈ ਉਹ ਸੀਗੀ ਇੰਡੋ ਚਾਈਨਾ ਵਾਰ ਦੇ ਉੱਪਰ ਹੋਣੀ ਓਬਵੀਅਸਲੀ ਸਲਮਾਨ ਖਾਨ ਨੇ ਆ ਕੇ ਸਾਰੇ ਚਾਈਨਾ ਦੇ ਸੋਲਜਰ ਮਾਰਦੇ ਨੇ ਸੀਗੇ ਅਸਲ 'ਚ ਨਹੀਂ ਹੋਇਆ ਅਸਲ 'ਚ ਉਹਨਾਂ ਕੋਲ ਹਜੇ ਵੀ ਵੈਸੇ ਉਹ ਜਗ੍ਹਾ ਹੈ ਉਹਨਾਂ ਕੋਲ ਹੀ ਉਹ ਹੌਲੀ ਹੌਲੀ ਆਪਣੇ ਪਿੰਡ ਉੱਥੇ ਵਸਾਉਂਦੇ ਪਏ ਅਤੇ ਹਰ ਕਹਿੰਦੇ ਹਰ ਮਹੀਨੇ 6 ਕਿਲੋਮੀਟਰ ਅੰਦਰ ਆ ਰਿਹਾ ਚਾਈਨਾ ਉਹ ਸਾਰੀ ਏਰੀਆ ਤੋਂ ਆਪਣੇ ਪਿੰਡ ਅੱਗੇ ਵਧਾਉਂਦੇ ਰਹਿੰਦੇ ਖੈਰ ਬੈਟਲ ਆਫ ਗਲਵਾਨ ਦਾ ਨਾਮ ਕਹਿੰਦੇ ਜੀ ਚੇਂਜ ਕਰ ਦਿਓ ਗਲਵਾਨ ਨਹੀਂ ਰੱਖਣਾ ਇਹਨਾਂ ਨੇ ਫਿਰ ਮਾਤਰ ਭੂਮੀ ਰੱਖ ਦਿੱਤਾ ਫਿਲਮ ਦਾ ਨਾਮ ਕਿਉਂਕਿ ਅੱਜ ਕੱਲ੍ਹ ਇੰਡੀਆ ਕੋਸ਼ਿਸ਼ ਕਰ ਰਹੀ ਹੈ ਆਪਣੇ ਰਿਲੇਸ਼ਨ ਵਧੀਆ ਕਰਨ ਦੇ ਚਾਈਨਾ ਦੇ
0: ਚਾਈਨਾ
1: ਸੋ ਪੁਚਕਾਰ ਰਹੇ ਪਿਆਰ ਕਰ ਰਹੇ ਆ ਫਿਰ ਜੀ ਹੁਣ ਸਲਮਾਨ ਖਾਨ ਸਾਹਿਬ ਨੇ ਤਾਂ ਨਾਮ ਤਾਂ ਚੇਂਜ ਕਰਤਾ ਪਰ ਇਹਨਾਂ ਨੂੰ ਹੁਣ ਇੱਧਰ ਪੰਗੇ 'ਚ ਪਾ ਦਿੱਤਾ ਜੋ ਸ਼ਾਇਦ ਸਤਲੁਜ 'ਚ ਵੀ ਸ਼ਾਇਦ ਸਤਲੁਜ ਤਾਂ ਫਿਰ ਵੀ ਲੋਕਾਂ ਨੂੰ ਸਮਝ ਆ ਜਾਂਦਾ ਕੀ ਹੋ ਰਿਹਾ ਪਰ ਇਹ ਜ਼ਿਆਦਾ ਵੱਡੇ ਪੰਗੇ 'ਚ ਪੈ ਗਏ ਕਿਉਂਕਿ ਇਹਨਾਂ ਨੂੰ ਕਿਹਾ ਕਿ ਨਾ ਕੋਈ ਫਾਈਟ ਸੀਨ ਦਿਖਾਉਣਾ ਅਤੇ ਨਾ ਹੀ ਚਾਈਨੀਜ਼ ਸੋਲਜਰ ਨੂੰ ਚਾਈਨੀਜ਼ ਸੋਲਜਰ ਕਹਿਣਾ ਕਹਿੰਦੇ 80% ਫਿਲਮ ਹੀ ਫਾਈਟ ਦੇ ਉੱਪਰ ਅਤੇ ਚਾਈਨੀਜ਼ ਸੋਲਜਰ ਹੀ ਤਾਂ ਦਿਖਾਵਾਂ ਕਿ ਚਾਈਨਾ ਨਾਲ ਲੜਦੇ ਪਏ ਆ ਸੋ ਉਹ ਫਿਲਮ ਵੀ ਠੰਡੇ ਬਸਤੇ 'ਚ ਪੈ ਗਈ ਆ
0: ਸਰਕਾਰਾਂ ਕੁਛ ਠੰਡਾ ਕੁਛ ਤੱਤਾ ਕੁਛ ਖੱਟਾ ਕੁਛ ਮਿੱਠਾ ਤੇ ਗੁਰਸੇਵਕ ਸਿੱਧੂ ਜੀ ਵੀ ਨਹੀਂ ਪੈਗ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਤੇ ਭਲੇ ਦੀ ਅਰਦਾਸ ਕਰਦੇ ਨੇ ਤੇ ਹੁਣ ਸਮਾਂ ਆ ਗਿਆ ਆਪਾਂ ਤੁਹਾਡੇ ਇਜਾਜ਼ਤ ਵਾਲੇ ਪਾਸੇ ਨੂੰ ਵੀ ਜਾਂਦੇ ਹਾਂ ਜਸਵਾਲ ਸਾਹਿਬ ਕਹਿੰਦੇ ਨੇ ਕਿ ਕਿਸੇ ਨੂੰ ਹੋ ਖੁਸ਼ੀ ਤੇ ਕਿਸੇ ਨੂੰ ਹੋ ਪੇਨ ਸ਼ੋਅ ਬਹੁਤ ਖੂਬਸੂਰਤ ਆ ਅੱਜ ਦਾ ਪਰ ਸੱਚ ਇਹ ਆ ਕਿ ਫੀਫਾ ਤਾਂ ਜਿੱਤੂਗਾ ਸਪੇਨ ਚਲੋ ਗੁੱਡ ਆ ਜੀ ਵੇਖਦੇ ਆ ਫਿਰ
1: ਦੇਖਾਂਗੇ
0: ਇੱਕ ਹੋਰ ਗੱਲ ਜੀ ਕਹਿੰਦੇ ਕੁਛ ਸਮੇਂ ਪੰਜਾਬ ਪੁਲਿਸ ਵਾਲੇ ਪੱਗਾਂ ਵਾਲੇ ਕੌਣ ਸੀ ਸਾਡੇ ਮਾਮੇ ਚਾਚੇ ਤਾਏ ਮਾਸੜ ਫੁੱਫਰ ਭਰਾ ਬਾਪੂ ਤੇ ਫਿਰ ਲੱਛਣ ਤਾਂ ਸਾਨੂੰ ਕਹਿੰਦੇ ਨੇ ਕਿ ਆਪਣੇ ਸੁਧਾਰਨ ਦੀ ਲੋੜ ਹੈ ਜੀ ਵੇਖੋ ਹਰ ਕੋਈ ਹਰ ਇੱਕ ਕਿਸੇ ਵੀ ਮੁੱਦੇ ਤੇ ਕਿਸੇ ਵੀ ਲੈਵਲ ਤੇ ਗੱਲ ਕਰ ਲਓ ਤੁਸੀਂ ਕਿਸੇ ਨੇ ਕਿਸੇ ਦੇ ਪੈਸੇ ਮਾਰੇ ਆ ਕਿਸੇ ਨੇ ਕਿਸੇ ਦਾ ਮੰਨ ਲਓ ਕੋਈ ਰਿਸ਼ਤਾ ਖਰਾਬ ਕੀਤਾ ਵਾ ਕਿਸੇ ਨੇ ਕਿਸੇ ਨਾਲ ਧੋਖਾਧੜੀ ਕੀਤੀ ਆ ਕਿਸੇ ਨੇ ਕਿਸੇ ਨਾਲ ਗੱਦਾਰੀ ਕੀਤੀ ਆ ਕਿਸੇ ਦੀ ਲੱਤ ਤੋੜੀ ਆ ਕਿਸੇ ਦਾ ਮੰਨ ਲਓ ਕਾਰੋਬਾਰ ਮਤਲਬ ਗਬਨ ਕੀਤਾ ਕੁਛ ਮਤਲਬ ਜਿਹਦੇ ਮਰਜ਼ੀ ਕਿਸੇ ਨੇ ਰੇਸਿਜ਼ਮ ਕੀਤਾ ਕੁਛ ਵੀ ਕੀਤਾ ਵਾ ਸੋ ਹਰ ਇੱਕ ਨੂੰ ਤੇ ਆਪਣੇ ਆਪ 'ਚ ਹੀ ਝਾਤੀ ਮਾਰਨ ਦੀ ਲੋੜ ਹੈ ਨਾ
1: ਬਿਲਕੁਲ
0: ਬੇਸਿਕਲੀ ਤੇ ਆਪਾਂ ਆਪਣੇ ਆਪਣੇ ਪੱਧਰ ਦੇ ਉੱਤੇ ਆਪਣੇ ਆਪਣੇ ਆਪ 'ਚ ਜੇ ਝਾਤੀ ਮਾਰੀਏ ਤੇ ਜਿੰਨੀ ਜਿਹਦੀ ਕਹਿੰਦੇ ਨੇ ਔਕਾਤ ਆ ਨਾ ਉਹ ਉਨੀ ਔਕਾਤ ਦੇ ਅਨੁਸਾਰ ਕੁਛ ਨਾ ਕੁਛ ਗਲਤ ਕਰ ਹੀ ਰਿਹਾ ਹੁੰਦਾ
1: ਬਿਲਕੁਲ ਸਹੀ ਗੱਲ ਬਿਲਕੁਲ ਸਹੀ
0: ਆ, ਬੰਦਾ ਆਪਣੇ ਆਪ ਨੂੰ ਠੀਕ ਕਰ ਲੇ ਤੇ ਸਾਰਾ ਕੁਝ ਠੀਕ ਹੋ ਜਾਂਦਾ। ਮੈਂ ਅੱਗੇ ਕਈ ਵਾਰੀ ਗੱਲ ਕਰਦਾ ਹੁੰਦਾ ਮੈਂ ਅੱਗੇ, ਜਿੱਦਾਂ ਆਪਾਂ ਅਕਸਰ ਹੀ ਕਹਿੰਦੇ ਰਹਿੰਦੇ ਵੀ ਉੱਥੋਂ ਦੇ ਸਰਕਾਰੀ ਮੰਨ ਲਓ ਕਲਰਕ ਇੱਦਾਂ ਕਰਦੇ ਆ, ਸਰਕਾਰੀ ਮੁਲਾਜ਼ਮ ਇੱਦਾਂ ਕਰਦੇ ਆ, ਪੁਲਿਸ ਵਾਲੇ ਇੱਦਾਂ ਕਰਦੇ ਆ, ਹਨਾ ਉੱਥੇ ਟੀਚਰ ਇੱਦਾਂ ਕਰਦੇ ਆ, ਉੱਥੇ ਵਕੀਲ ਇੱਦਾਂ ਕਰਦੇ ਆ, ਇੱਥੇ ਹੁਣ ਯਾਰ ਸਾਰਿਆਂ ਦੇ ਨਿਆਣੇ ਆ, ਕਦੀ ਕਿਸੇ ਦੇ ਮੰਮੀ ਭਾਪੇ ਨੇ ਆ ਕੇ ਕਿਹਾ ਵੀ ਯਾਰ ਸਾਡੇ ਕੋਲ ਗਲਤੀ ਹੋਈ ਅਸੀਂ ਨਾ ਇੱਦਾਂ ਕਰਦੇ ਰਹੇ, ਉਹ ਵੀ ਆ ਕੇ ਇੱਥੇ ਇੱਦਾਂ ਹੀ ਕਹਿੰਦੇ ਹੋਣਗੇ। ਯਾਰ ਉੱਥੇ ਬੜਾ ਧੱਕਾ ਹੁੰਦਾ ਉੱਥੇ ਨਾ, ਅਸਲ ਚ ਸਿਸਟਮ ਨੀ ਉੱਥੋਂ ਦਾ ਠੀਕ, ਇਸ ਕਰਕੇ ਫਿਰ ਬੱਚੇ ਇੱਥੇ ਆ ਗਏ ਤੇ ਹੁਣ ਆਪਾਂ ਵੀ ਆ ਜਾਣਾ, ਇਹੋ ਹੀ ਕਹੂਗਾ ਹਰ ਕੋਈ।
1: ਬਿਲਕੁਲ ਠੀਕ,
0: ਨਾਲੇ ਗੱਲ ਹੀ ਜਿਹੜੀ, ਨਾ ਹੀ ਕੋਈ ਬੱਚਾ ਕਹੂਗਾ ਤੇ ਨਾ ਹੀ ਉਹਨੂੰ ਸ਼ਾਇਦ ਪਤਾ ਹੋਊਗਾ ਵੀ ਸਾਡੇ ਵੀ ਆਹ ਕੁਛ ਕਰਦੇ ਰਹੇ, ਮਤਲਬ ਇੱਕ ਦੂਸਰੇ ਦਾ ਦੀਦਾ ਵਾ ਸਾਨੂੰ।
1: ਬਿਲਕੁਲ,
0: ਬੇਸਿਕਲੀ ਆਪਾਂ ਮੰਨ ਲਓ ਜਿੱਦਾਂ ਹੁਣ ਮੈਂ ਮੰਨ ਲਓ ਮੇਰੇ ਵਰਗਾ ਅਸੀਂ ਨਾ ਇੱਦਾਂ ਦੇ ਹਾਂ ਵੀ ਜਿੱਦਾਂ ਮੰਨ ਲਓ ਮੇਰੇ ਵਰਗਾ ਕੋਈ ਯਾਦਾਸ਼ਤ ਮਤਲਬ ਮਾੜੀ ਆ ਵੀ ਸਵੇਰੇ ਕੀ ਕੀਤਾ ਸ਼ਾਮਾਂ ਤੱਕ ਭੁੱਲ ਜਾਂਦਾ, ਤੇ ਮੈਂ ਤੁਹਾਨੂੰ ਪੁੱਛਾਂ ਵੀ ਮੈਂ ਯਾਰ ਕਿਹੜੇ ਰੰਗ ਦੀ ਪੱਗ ਬੱਧੀ ਪਲਾ ਅੱਜ, ਆਪਣਾ ਨਹੀਂ ਦੀਦਾ ਸਾਨੂੰ ਸ਼ੀਸ਼ਾ ਵੇਖੇ ਬਿਨਾਂ ਸ਼ੀਸ਼ਾ ਵੇਖਣ ਨੂੰ ਕੋਈ ਤਿਆਰ ਨਹੀਂ। ਸੋਹਣੀ ਗੱਲ,
1: ਬਿਊਟੀਫੁਲ,
0: ਉਹ ਕਹਿੰਦਾ ਇਹ ਤੋਂ ਵਧੀਆ ਗੱਲ ਨਹੀਂ ਤੁਹਾਡੇ ਕੋਲ ਹੋਣੀ।
1: ਹੁਣ ਮੈਂ ਕਹਿੰਦਾ ਇਹ ਨਹੀਂ ਨਹੀਂ ਹੋਰ ਕੁਛ ਨਹੀਂ, ਹੁਣ ਰੱਬ ਰਾਖਾ ਕਰਕੇ ਬਾਏ ਬਾਏ ਕਰੋ, ਬਹੁਤ ਸੋਹਣੀ ਗੱਲ।
0: ਐਗਜੈਕਟਲੀ, ਮੈਂ ਉਹੀ ਕਹਿਣਾ ਵੀ ਉਹ ਕਿਹੜੀ ਕਿਹੜਾ ਸੀ ਉਹ ਡਰਾਮਾ, ਕਹਿੰਦਾ ਭਾਈ ਇਹ ਤੋਂ ਵਧੀਆ ਗੱਲ ਨਹੀਂ ਤੁਹਾਡੇ ਕੋਲ ਨਹੀਂ, ਚੰਗੀ ਗੱਲ ਆ ਵੇਲ ਕੱਢ ਕੇ ਮਰ ਜਾਓ।
1: ਚਲੋ
0: ਫਿਰ ਆਪਾਂ ਇਜਾਜ਼ਤ ਲੈਣੇ ਹੁਣ,
1: ਚਲੋ ਜੀ ਚਲੋ।
0: ਕਿਆ ਸੁਣਿਆ, ਮਾਫ
1: ਜੀ ਜੀ, ਸੋਰੀ ਸੋਰੀ।
0: ਬਹੁਤ ਸਾਰਾ ਕੁਛ ਏਦਾਂ ਦਾ ਹੁੰਦਾ ਵਾ ਜਿਹੜਾ ਤੁਸੀਂ ਕਹਿਣਾ ਹੁੰਦਾ ਵਾ, ਡਿਸਕਸ ਕਰਨਾ ਹੁੰਦਾ ਵਾ, ਪਰ ਸੱਚ ਇਹ ਆ ਕਿ ਉਹਦੇ ਲਈ ਬਹੁਤ ਸਾਰੇ ਗੱਟਸ ਚਾਹੀਦੇ।

0: ਸਮਝੋ ਵੀ ਠੀਕ ਆ ਤੁਹਾਡਾ ਤੁਹਾਡਾ ਉੱਥੋਂ ਤੱਕ ਕੰਸਰਨ ਹੋਣਾ ਚਾਹੀਦਾ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
1: ਐਵੇਂ ਦੁਨੀਆ ਦੇਵੇ ਦੁਹਾਈ ਝੂਠਾ ਪਾਉਂਦੀ ਸ਼ੋਰ ਤੇ ਆਪਣੇ ਦਿਲ ਤੋਂ ਪੁੱਛ ਕੇ ਵੇਖੋ ਕੌਣ ਨਹੀਂ ਹੈ ਚੋਰ ਤੇ ਕਿ ਮੈਂ ਝੂਠ ਬੋਲਿਆ
2: ਕੋਈ ਨਾ
1: ਕਿ ਮੈਂ ਕੁਫਰ ਤੋਲਿਆ
2: ਕੋਈ ਨਾ
1: ਕਿ ਮੈਂ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਚਲੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Ayushman Khurana and you're listening to Radio Hanji.

0: ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਅਮਰੀਕਾ ਨੇ ਈਰਾਨ ਦੇ ਉੱਤੇ ਕੀਤੇ ਹੋਰ ਤਾਬੜਤੋੜ ਹਮਲੇ। ਭਾਰਤ ਦੇ ਵਿੱਚ ਸੋਨਮ ਵਾਂਗ ਚੁੱਕਦੀ ਹਾਲਤ ਹੋਈ ਖਰਾਬ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਕੰਪਨੀ ਬਿਜ਼ਨਸ ਤੋਂ ਹੋਈ ਬਾਹਰ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ 16 ਜੁਲਾਈ 2026। ਔਰ ਵੀਰਵਾਰ ਦੇ ਦਿਨ ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰਦੇ ਹਾਂ। ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਨਿਊਜ਼ ਰੂਮ। ਈਰਾਨ ਨੇ ਦਸੰਬਰ 2024 ਦੇ ਵਿੱਚ 24 ਤੋਂ ਹੀ ਹਿਰਾਸਤ ਦੇ ਵਿੱਚ ਰੱਖੀ ਹੋਈ ਅਮਰੀਕੀ ਈਰਾਨੀ ਨਾਗਰਿਕ ਡੇਨਾ ਕਰਾਰੀ ਨੂੰ ਰਿਹਾਅ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਹਿਲਾ ਹੁਣ ਸੁਰੱਖਿਅਤ ਰੂਪ ਦੇ ਨਾਲ ਈਰਾਨ ਤੋਂ ਬਾਹਰ ਹੈ ਅਤੇ ਉਸਦੀ ਸਥਿਤੀ ਵੀ ਠੀਕ ਹੈ, ਸਿਹਤ ਵੀ ਠੀਕ ਹੈ। ਟਰੰਪ ਨੇ ਵੀਰਵਾਰ ਦੇ ਦਿਨ ਈਰਾਨ ਦੇ ਇਸ ਕਦਮ ਦੀ ਸਰਾਹਨਾ ਕਰਦਿਆਂ ਹੋਇਆਂ ਇਸ ਨੂੰ ਸਦਭਾਵਨਾ ਦਾ ਇੱਕ ਕਦਮ ਦੱਸਿਆ। ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਲਿਖਿਆ ਹੈ ਕਿ ਈਰਾਨ ਨੇ ਇੱਕ ਅਮਰੀਕੀ ਨਾਗਰਿਕ ਨੂੰ ਛੱਡਣ ਦੀ ਜਿਹੜੀ ਅਪੀਲ ਸੀ, ਜਿਸ ਨੂੰ ਦਸੰਬਰ 2024 'ਚ ਤਤਕਾਲੀ ਰਾਸ਼ਟਰਪਤੀ ਜੋ ਬਾਇਡਨ ਦੇ ਕਾਰਜਕਾਲ ਦੇ ਦਰਮਿਆਨ ਗਲਤ ਤਰੀਕੇ ਦੇ ਨਾਲ ਹਿਰਾਸਤ 'ਚ ਲਿਆ ਗਿਆ ਸੀ, ਉਸ ਨੂੰ ਛੱਡ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੁਰੱਖਿਅਤ ਤਰੀਕੇ ਦੇ ਨਾਲ ਅਮਰੀਕਾ ਦੇ ਵੱਲ ਆਈ ਹੈ, ਪਰ ਰਿਹਾਈ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਅਮਰੀਕਾ ਦੀ ਤਰਫ ਤੋਂ ਹੋਰਮੁਜ਼ ਸਟ੍ਰੇਟ 'ਤੇ ਈਰਾਨ ਦੇ ਵਿੱਚ ਹਮਲੇ ਵਧਾ ਦਿੱਤੇ ਗਏ ਨੇ। ਅਮਰੀਕਾ ਨੇ ਬੁੱਧਵਾਰ ਦੀ ਸ਼ਾਮ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਔਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਹਿਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚੰਗਾ ਵਿਵਹਾਰ ਕਰੇ। ਹਾਲਾਂਕਿ ਇਸ ਜੇਕਰ ਈਰਾਨ ਅਜਿਹਾ ਕਰਦਾ ਹੈ ਤਾਂ ਫਿਰ ਅਮਰੀਕਾ ਕੀ ਕਰੇਗਾ, ਇਸ ਦਾ ਵੀ ਨਤੀਜਾ ਉਹੀ ਹੈ, ਈਰਾਨ ਦਾ ਮੰਨਣਾ ਹੈ। ਇਸ ਕਰਕੇ ਈਰਾਨ ਦੀ ਤਰਫ ਤੋਂ ਅਮਰੀਕਾ ਨੂੰ ਵੀ ਮੂੰਹ ਤੋੜ ਜਵਾਬ ਦਿੱਤੇ ਜਾ ਰਹੇ ਨੇ। ਅਮਰੀਕੀ ਸੈਟਕੌਮ ਨੇ ਦੱਸਿਆ ਹੈ ਕਿ ਉਸਨੇ ਈਰਾਨ ਦੇ ਵਿੱਚ ਆਪਣੇ ਨਵੇਂ ਹਮਲਿਆਂ ਦੇ ਦੌਰਾਨ ਫੌਜੀ ਕਮਾਂਡ ਸੈਂਟਰ, ਹਵਾਈ ਸੁਰੱਖਿਆ ਟਿਕਾਣੇ, ਮਿਜ਼ਾਇਲ ਅਤੇ ਡਰੋਨ ਦੇ ਨਾਲ ਜੁੜੇ ਹੋਏ ਟਿਕਾਣੇ ਅਤੇ ਤਟੀ ਨਿਗਰਾਨੀ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਫੌਜ ਦਾ ਕਹਿਣਾ ਹੈ ਕਿ ਹੁਣ ਇਹ ਹਮਲੇ ਖਤਮ ਹੋ ਚੁੱਕੇ ਨੇ, ਪਰ ਇਹਨਾਂ ਹਮਲਿਆਂ ਦਾ ਇੱਕੋ ਇੱਕ ਟੀਚਾ ਈਰਾਨ ਦੀ ਉਸ ਕਾਬਲੀਅਤ ਨੂੰ ਖਤਮ ਕਰਨਾ ਸੀ ਜਿਸ ਦੇ ਜ਼ਰੀਏ ਉਹ ਹੋਰਮੁਜ਼ ਤੋਂ ਗੁਜ਼ਰਨ ਵਾਲੇ ਵਣਜ ਜਹਾਜ਼ ਯਾਨੀ ਕਮਰਸ਼ੀਅਲ ਸ਼ਿਪਸ ਨੂੰ ਰੋਕਦਾ ਹੈ ਅਤੇ ਉਸਦੇ ਚਾਲਕ ਦਲ ਨੂੰ ਖਤਰਾ ਪਹੁੰਚਾਉਂਦਾ ਹੈ। ਇਹ ਅਜਿਹੇ ਸਮੇਂ 'ਚ ਹੋਇਆ ਜਦੋਂ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਸ ਖੇਤਰ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਹੈ। ਇਹ ਫੌਜੀ ਟਿਕਾਣੇ ਉਸਦੇ ਗੁਆਂਢੀ ਸਮੁੰਦਰੀ ਗੁਆਂਢੀ ਦੇਸ਼ ਜਿਹੜੇ ਬਹਿਰੀਨ ਅਤੇ ਕੁਵੈਤ ਨੇ ਉਹਨਾਂ ਦੇ ਵਿੱਚ ਮੌਜੂਦ ਸੀ, ਜਿਨ੍ਹਾਂ ਦਾ ਇਸਤੇਮਾਲ ਕਰਕੇ ਅਮਰੀਕਾ ਈਰਾਨ ਦੇ ਉੱਤੇ ਹਮਲੇ ਕਰ ਰਿਹਾ ਸੀ। ਈਰਾਨ ਦੇ ਪ੍ਰਮੁੱਖ ਸੰਸਦ ਦੇ ਸਪੀਕਰ ਮੁਹੰਮਦ ਬਾਗਰ ਗਲੀਬਾਫ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਅਮਰੀਕਾ ਦੇ ਨਾਲ ਹੋਣ ਵਾਲੇ ਕਿਸੇ ਵੀ ਸਮਝੌਤੇ ਦਾ ਕੋਈ ਫਾਇਦਾ ਤਾਂ ਹੈ ਨਹੀਂ, ਕਿਉਂਕਿ ਈਰਾਨ ਦੇ ਕੋਲ ਉਸ ਨੂੰ ਮੰਨਣ ਦੇ ਕੋਈ ਕਾਰਨ ਨਹੀਂ ਨੇ ਅਤੇ ਅਮਰੀਕਾ ਉਹਨਾਂ ਨੂੰ ਮਨਾ ਨਹੀਂ ਪਾਏਗਾ। ਟਰੰਪ ਨੇ ਮੰਗਲਵਾਰ ਦੇਰ ਰਾਤ ਧਮਕੀ ਦਿੱਤੀ ਸੀ ਕਿ ਜੇਕਰ ਈਰਾਨ ਅਗਲੇ ਹਫ਼ਤੇ ਤੱਕ ਗੱਲਬਾਤ ਕਰਨ ਦੇ ਲਈ ਫਿਰ ਤੋਂ ਟੇਬਲ 'ਤੇ ਨਹੀਂ ਆਉਂਦਾ ਤਾਂ ਉਹਨਾਂ ਦੇ ਪੁਲਾਂ ਬਿਜਲੀ ਘਰਾਂ ਨੂੰ ਨੁਕਸਾਨ ਪਹੁੰਚਾਇਆ ਜਾਏਗਾ। ਹਾਲਾਂਕਿ ਮੰਗਲਵਾਰ ਤੋਂ ਪਹਿਲਾਂ ਹੀ ਅਮਰੀਕਾ ਨੇ ਇਹ ਜਿਹੜੇ ਨਿਸ਼ਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਯਾਨੀ ਇਸ ਕਿਸਮ ਦੇ ਨਾਲ ਪਹਿਲਾਂ ਤੋਂ ਹੀ ਈਰਾਨ ਦੇ ਵਿੱਚ ਹਮਲੇ ਹੋ ਰਹੇ ਨੇ, ਇਸ ਕਰਕੇ ਈਰਾਨ ਫਿਲਹਾਲ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਉੱਥੇ ਅਮਰੀਕਾ ਤੋਂ ਹੀ ਅਗਲੀ ਖਬਰ, ਪਰ ਹੁਣ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕਾ ਦੇ ਵਿੱਚ ਇੱਕ ਸ਼ਖਸ ਤੋਂ ਧਰਮ ਪੁੱਛ ਕੇ ਉਸ ਦੇ ਉੱਤੇ 15 ਵਾਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਅਮਰੀਕਾ ਦੇ ਵਿੱਚ 48 ਸਾਲ ਦੇ ਪੀਟਰ ਮਾਈਕਲ ਲਾਰਸਨ ਨੇ ਜਾਂਚਕਰਤਾਵਾਂ ਨੂੰ ਇਹ ਦੱਸਿਆ ਹੈ ਕਿ ਉਸਨੇ ਜਾਣਬੁੱਝ ਕੇ ਇਹ ਹਮਲਾ ਕੀਤਾ ਸੀ ਅਤੇ ਉਹ ਉਸਨੂੰ ਮਾਰ ਦੇਣਾ ਚਾਹੁੰਦਾ ਸੀ। ਕਥਿਤ ਦੋਸ਼ੀ ਨੇ ਕਿਹਾ ਹੈ ਕਿ ਅਜਿਹਾ ਉਹ ਇਸ ਕਰਕੇ ਕਰਨਾ ਚਾਹੁੰਦਾ ਸੀ ਕਿਉਂਕਿ ਪੀੜਤ ਮੁਸਲਮਾਨ ਸੀ। ਦੱਸ ਦਈਏ ਕਿ ਹਾਦਸਾ ਸੋਮਵਾਰ 13 ਜੁਲਾਈ 2026 ਨੂੰ ਵੈਸਟਵੈਲੀ ਸਿਟੀ ਦੇ ਵੈਲੀਫੇਅਰ ਮਾਲ ਦੇ ਵਿੱਚ ਵਾਪਰਿਆ। ਲਾਰਸਨ ਇਸ ਵਿਅਕਤੀ ਕੋਲ ਗਿਆ, ਉਸ ਤੋਂ ਪੁੱਛਿਆ ਕਿ ਤੂੰ ਕਿੱਥੋਂ ਆਉਣਾ। ਉਸਨੇ ਦੱਸਿਆ ਕਿ ਮੈਂ ਭਾਰਤ ਤੋਂ ਹੈ ਅਤੇ ਮੇਰਾ ਨਾਂ ਸੋਹੇਲ ਹੈ। ਇਸ ਤੋਂ ਬਾਅਦ ਲਾਰਸਨ ਨੇ ਪੁੱਛਿਆ ਕਿ ਤੂੰ ਮੁਸਲਮਾਨ ਹੈ। ਇਸ ਕਿਸਮ ਦੇ ਨਾਲ ਉਹ ਪੁੱਛ ਕੇ ਉੱਥੋਂ ਨਿਕਲ ਗਿਆ, ਪਰ ਮਗਰੋਂ ਫਿਰ ਆਇਆ ਅਤੇ ਖਤਰਨਾਕ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਸੋਹੇਲ ਦੇ ਦੋਸਤ ਅਤੇ ਉਸਦੇ ਜਾਣਨ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਉਸਦੀ ਕੋਈ ਇੰਸ਼ੋਰੈਂਸ ਵੀ ਨਹੀਂ ਸੀ, ਉਹ ਆਪਣੇ ਪਤਨੀ ਅਤੇ ਦੋ ਬੱਚਿਆਂ ਨੂੰ ਪਾਲਣ ਵਾਲਾ ਘਰ ਦੇ ਵਿੱਚ ਇਕੱਲਾ ਹੀ ਹੈ। ਉੱਧਰ ਅਮਰੀਕਾ ਦੇ ਵਿੱਚ ਹੋਏ ਇਸ ਹਮਲੇ ਤੋਂ ਬਾਅਦ ਹੁਣ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਤਾਂ ਕਰ ਦਿੱਤਾ ਗਿਆ, ਪਰ ਭਾਰਤੀ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਸੋਹੇਲ ਦੇ ਨਾਲ ਕੋਈ ਸੰਪਰਕ ਸਾਧਿਆ ਗਿਆ ਜਾਂ ਨਹੀਂ ਇਹ ਨਹੀਂ ਦੱਸਿਆ ਗਿਆ। ਉਂਝ ਸੋਹੇਲ ਇਸ ਦਾ ਨਿੱਕਾ ਨਾਂ ਅਤੇ ਸੋਹੇਲੂਦੀਨ ਪੂਰਾ ਨਾਂ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਸਰਜਰੀ। ਹਾਲਾਂਕਿ ਜਿਸ ਵੇਲੇ ਅਸੀਂ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਕੋਈ ਖਾਸ ਖਬਰ ਆਈ ਨਹੀਂ ਸੀ ਅਮਰੀਕਾ ਤੋਂ, ਪਰ ਇੰਨਾ ਜ਼ਰੂਰ ਪਤਾ ਹੈ ਕਿ ਆਲੇ ਦੁਆਲੇ ਦੇ ਲੋਕਾਂ ਨੇ ਉਸ ਹਮਲਾਵਰ ਨੂੰ ਜ਼ਰੂਰ ਕੁੱਟਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਹਸਪਤਾਲ ਭੇਜਿਆ ਗਿਆ।
सैन फ्रांसिस्को स्थित भारतीय कौंसुलेट जनरल दे द्वारा यूटा दे विच हुई इस घटना दे उत्ते गहरा सोग जाहिर किया गया है। उत्थे भारत दे नाल जुड़ी इस खबर तो बाद एक होर खबर भी भारतीय खिते दे नाल ही जुड़ी हुई जिथे मैगी भारत दे विच एक महत्वपूर्ण छड़ो बड़ा मशहूर स्नैक है। घर घर दे विच लगभग हर रोज़ या दो दिन या हफ्ते च एक बार तो जरूर पकदा होएगा। सोशल मीडिया ते एक पोस्ट वायरल हो रही है जिस दे विच भारत ते यूनाइटेड किंगडम दे विच मिलन वाली मैगी दे गुणा दे विच बड़ा फर्क दस्या जा रहा है। सोशल मीडिया एक्स दे उत्ते एक पोस्ट शुरू की गई शेयर की गई है जिस दे विच यूके दी मैगी दे मुकाबले भारत दी मैगी नू जिस तरीके दे नाल हानिकारक दस्या गया उस दे दावे जिहड़े ने ओह भारत दे विच उठ के जिहड़े ने हुण मैगी नू सफाई देनी पै सकदी है। यूके दे विच मैगी बनाउण दे लई सनफ्लावर ऑयल दी वरतों की जाती है यानी सूरजमुखी दे तेल दी जो कि दिल दे लई बेहतर मन्निया जांदा है जो कि भारत दे विच पाम ऑयल वरत्या जांदा है जो कि शरीर दे विच खराब किस्म के कैलेस्ट्रॉल जड़े ने उन्होंने बढ़ा दिता है। इस तो अलावा भारतीय मैगी दे विच सोडियम की मात्रा 700 मिलीग्राम है जो कि यूके की मैगी दे विच 340 मिलीग्राम तो लगभग दुगनी है दुगनी तो भी ज़्यादा है। ज़्यादा सोडियम ब्लड प्रैशर वर्गिया बीमारियां भी पैदा कर दिता है। इस तो अलावा पोषक तत्वों के विच यूके दे अंदर वरती जाने वाली मैगी के अंदर मैदा विटामिन ते खनिज दे नाल भरपूर है जबकि भारत की मैगी दे विच कोई भी न्यूट्रीशन नहीं पाए जाते इसका बेस भी मैदा दसिया गया है। सेहत नूं लैके जिहड़ी भारती ते विदेशां दे विच विकन वाली मैगी दे विच इन्ना फर्क क्यों है यह हुण सोशल मीडिया दे उत्ते भारत दे विच एक वड्डा चर्चा का विषय बने हुआ है। हालांकि चर्चा के विषय कुछ होर भी ने और बड़े महत्वपूर्ण विषय ने उदाहरण के तौर के उत्ते सोनम वांगचुक की भुख हड़ताल ते मानसून सैशन। सरकार ने डीजल ते जेट फ्यूल के एक्सपोर्ट्स के उत्ते लगन वाले विंडफॉल टैक्स नूं वधा दिता है। हालांकि पेट्रोल के एक्सपोर्ट करन दे उत्ते लगन वाला टैक्स घट कर दिता है। राजनाथ सिंह उन्होंने अगवाई दे विच सीनियर मंत्रियों की बैठक हुई। सरकार ने मानसून सैशन तो पहला 19 जुलाई नूं सर्वदली बैठक एक सदी है यानी सारिया पार्टियां दी राजनाथ सिंह दी अगवाई दे विच ही यह बैठक होएगी। हालांकि पिछली बार जो इस किस्म की बैठक हुई सी तां विरोधी धिर की तरफ तो राहुल गांधी उस बैठक च नहीं सी पहुंचे क्योंकि उन्होंने कहा सी कि जो सवाल असी सर्वदली बैठक दे विच प्रधानमंत्री तो पुछने ने प्रधानमंत्री नूं ही उस दे विचों निर्धारित किया जाता है तो यह एक गलत पिरत पाई जा रही है। आम तौर दे उत्ते पार्लीमेंट्री सैशन तो पहला प्रधानमंत्री ते उन्हां दी कैबिनेट सर्वदली बैठक दे विच मौजूद हुंदी है। भारत दे विच मौजूद होने के बावजूद प्रधानमंत्री नरेंद्र मोदी इस ऑल पार्टी मीटिंग दे विच हिस्सा नहीं लैणगे। संसद दे मानसून सैशन दे वैसे ही काफ़ी हंगामा भरपूर होने के आसार ने। उधर कांग्रेस ने भी अपनी अंदरूनी बैठक शुरू कर दी है। सोनिया गांधी की अगवाई दे विच हुई बैठक के अंदर खड़ गए तो राहुल गांधी भी मौजूद रहे। कांग्रेस राम मंदिर दे विच होए चढ़ावे की चोरी पेपर लीक ते होर बहुत सारे मुद्दों नूं लैके सरकार नूं घेरन की तैयारी दे विच है। विरोधी धिर एकजुट नज़र आ रहे हैं। उधर इस दरम्यान राज्यसभा दे विच भाजपा इस वक्त अपनियां सीटां कठियां करन दे लई लगी हुई है। जे भाजपा 6 होर सीटां हासिल कर लैंदी है तां राज्यसभा दे विच बहुमत हासिल हो जाएगा। इस दा मतलब यह है कि डीलिमिटेशन दे नाल जुड़े बिल नूं घट्टो घट उपरले सदन दे विच तां आसानी दे नाल पास किया जा सकता है। भाजपा हुण अपने दम दे उत्ते 123 दे जादुई अंकड़े दे पहुंचण दे काफ़ी करीब है। 123 वोटां ही चाहीदियां ने भाजपा नूं जेकर डीलिमिटेशन दे बिल नूं उपरले सदन दे विचों पास करवाना। भाजपा नूं 24 जुलाई नूं पछम बंगाल दीआं तीनों सीटां दे उत्ते उपचुनाव जित्तण दे नाल इह फायदा होएगा। इस दे नाल भाजपा दी गिनती 117 हो जाएगी। राज्यसभा दे विच जिहड़ी NDA धड़ है उस दी गिणती जिहड़ी है उह वधाउण दे लई मशक्कत चल रही है। 245 मैंबरी राज्यसभा दे विचों बहुमत दा अंकड़ा 123 हुंदा है। कांग्रेस पार्टी ने आखिरी बार 1986 च राज्यसभा च अपने दम दे उत्ते ही बहुमत हासिल किया सी जदों राजीव गांधी प्रधानमंत्री हुंदे सी। हालांकि भाजपा संविधान सोध बिलां नूं पास करन तों पिछे रह सकती है क्योंकि उस दे कोल मौजूदा वोट पाउण वाले 2/3 मैंबरां दी हमायत हेठले सदन दे विच हासिल नहीं है। इस दरमियान हुण NDA राज्यसभा दे विच 11 वोटां पिछे होएगा जिस दे लई जोड़ तोड़ किया जा रहा है। लोक सभा दे विच भी जिवें तिवें जोड़ तोड़ कर ही लिया जाएगा। उत्थे राम मंदिर चढ़ावा चोरी मामले दे विच SIT ने ट्रस्ट दे ट्रेजरर दी जिम्मेदारियां ते वित्ती प्रबंधन दे नाल जुड़े हुए अलग अलग पहलुओं की पड़ताल की है। जांच टीम ने कई लोगों तो पुछ पड़ताल करके
ਕਈ ਦਸਤਾਵੇਜ਼ ਵੀ ਆਪਣੇ ਕੰਟਰੋਲ 'ਚ ਲਏ ਨੇ। ਅੰਤਮ ਰਿਪੋਰਟ ਤੋਂ ਬਾਅਦ ਹੀ ਅਲੱਗ ਅਲੱਗ ਅਹੁਦੇਦਾਰਾਂ ਦੀ ਭੂਮਿਕਾ ਅਤੇ ਜ਼ਿੰਮੇਦਾਰੀਆਂ ਸਪਸ਼ਟ ਹੋ ਸਕਣਗੀਆਂ। ਹਾਲ ਫਿਲਹਾਲ SIT ਦੀ ਇਸ ਜਿਹੜੀ ਜਾਂਚ ਚੱਲ ਰਹੀ ਹੈ, ਇਸ ਨੂੰ ਲਟਕਾਇਆ ਜਾ ਰਿਹਾ ਤਾਂ ਕਿ ਸਬੂਤ ਗਾਇਬ ਕੀਤੇ ਜਾ ਸਕਣ। ਇਸ ਕਿਸਮ ਦਾ ਦਾਅਵਾ ਵਿਰੋਧੀ ਧਿਰ ਦੀ ਤਰਫ ਤੋਂ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ 17 ਜੁਲਾਈ ਨੂੰ ਜੀਂਦ ਅਤੇ ਸੋਨੀਪੁਤ ਦੇ ਦਰਮਿਆਨ ਚੱਲਣ ਵਾਲੀ ਭਾਰਤ ਦੀ ਪਹਿਲੀ ਹਾਈਡਰੋਜਨ ਪਾਵਰਡ ਟ੍ਰੇਨ ਨੂੰ ਹਰੀ ਝੰਡੀ ਦੇਣਗੇ। ਇਹ ਰੇਲਵੇ ਸੈਕਟਰ ਦੇ ਵਿੱਚ ਸਾਫ਼ ਸੁਥਰੀ ਅਤੇ ਟਿਕਾਊ ਮੋਬਿਲਿਟੀ ਦੀ ਦਿਸ਼ਾ ਦੇ ਵਿੱਚ ਆਪਣਾ ਇੱਕ ਵੱਖਰਾ ਕਦਮ ਹੋਵੇਗਾ। ਹਾਈਡਰੋਜਨ ਨੂੰ ਬਿਲਕੁਲ ਇੱਕ ਵਿਕਲਪ ਦੇ ਤੌਰ ਦੇ ਉੱਤੇ ਵਰਤਿਆ ਜਾ ਸਕਦਾ ਅਤੇ ਇਸ ਤੋਂ ਨਿਕਾਸੀ ਦੇ ਨਾਲ ਵਾਤਾਵਰਨ ਨੂੰ ਉਨ੍ਹਾਂ ਨੁਕਸਾਨ ਵੀ ਨਹੀਂ ਹੁੰਦਾ। ਉੱਥੇ ਸੋਨਮ ਵਾਂਗਚੂਕ ਦੀ ਹਾਲਤ ਇਸ ਵਕਤ ਕੋਈ ਬਹੁਤੀ ਵਧੀਆ ਨਹੀਂ ਹੈ, ਢਿੱਡੇ ਛਾਤੀ ਦੇ ਨਾਲ ਜੁੜਦਾ ਜਾ ਰਿਹਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਲਈ ਬੈਠੇ ਸੋਨਮ ਵਾਂਗਚੂਕ ਦੀ ਤਬੀਅਤ ਦੇ ਵਿੱਚ ਲਗਾਤਾਰ 19ਵਾਂ ਦਿਨ ਅੱਜ ਬਣ ਗਏ ਹੈ ਜਦੋਂ ਉਹਨਾਂ ਦੀ ਸਿਹਤ ਫਿਕਰਮੰਦ ਦੱਸੀ ਜਾ ਰਹੀ ਹੈ। ਅੱਜ ਦੇ ਦਿਨ ਡਾਕਟਰਾਂ ਦੀ ਇੱਕ ਟੀਮ ਵੀ ਉੱਥੇ ਪਹੁੰਚੀ ਹੈ। ਮੈਡੀਕਲ ਬੁਲੇਟਿਨ ਥੋੜ੍ਹੀ ਦੇਰ ਤੱਕ ਜਾਰੀ ਕਰ ਦਿੱਤਾ ਜਾਏਗਾ। ਸੋਨਮ ਵਾਂਗਚੂਕ ਦੀ ਭੁੱਖ ਹੜਤਾਲ ਨੂੰ ਲੈ ਕੇ ਭਲਕੇ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੀ ਹਾਈਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ। ਦੱਸ ਦਈਏ ਕਿ ਇਸ ਦਰਮਿਆਨ ਹਾਈਕੋਰਟ ਨੇ ਇਸ ਤੋਂ ਪਹਿਲਾਂ ਇਹ ਵੀ ਗੱਲ ਕਹੀ ਸੀ ਕਿ ਜਾਨ ਕੀਮਤੀ ਹੈ, ਇਨਸਾਨੀ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਹੈ, ਇਸ ਕਰਕੇ ਸਰਕਾਰੀ ਡਾਕਟਰ ਦੀ ਜਾਂਚ ਰੋਜ਼ਾਨਾ ਹੋਣੀ ਚਾਹੀਦੀ ਹੈ। ਦਰਅਸਲ ਸੋਨਮ ਵਾਂਗਚੂਕ ਨੂੰ ਜ਼ਬਰਦਸਤੀ ਖਾਣਾ ਖਵਾਉਣ ਦੇ ਲਈ ਮੰਗੀ ਗਈ PIL ਯਾਨੀ ਪਬਲਿਕ ਲਿਟ ਦੇ ਉੱਤੇ ਦਿੱਲੀ ਹਾਈਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ। ਇਸ ਦਰਮਿਆਨ ਅਖਿਲੇਸ਼ ਯਾਦਵ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਸੋਨਮ ਵਾਂਗਚੂਕ ਨੂੰ ਜਿਹੜੀ ਭੁੱਖ ਹੜਤਾਲ ਹੈ ਉਹ ਖਤਮ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਭੁੱਖ ਹੜਤਾਲ ਦੇ ਜ਼ਰੀਏ ਤੁਸੀਂ ਆਪਣੇ ਬਹੁਮੁੱਲੇ ਜੀਵਨ ਨੂੰ ਦਾਅ ਤੇ ਨਾ ਲਗਾਓ। ਉਹਨਾਂ ਨੇ ਬੁੱਧਵਾਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਟਵੀਟ ਕਰ ਲਿਖਿਆ ਕਿ ਕਦੇ ਮਾਂ ਗੰਗਾ ਦਾ ਜਿਹੜਾ ਇੱਕ ਦੇਣਾ ਦੇਣ ਦੇ ਲਈ ਭੁੱਖ ਹੜਤਾਲ 'ਤੇ ਬੈਠੇ GD ਅਗਰਵਾਲ ਨੇ ਲਗਾਤਾਰ ਆਪਣੀ ਮੰਗ ਭਾਜਪਾ ਸਰਕਾਰ ਦੇ ਸਾਹਮਣੇ ਰੱਖੀ ਸੀ, ਪਰ ਉਹਨਾਂ ਦੀ ਕਦੇ ਕੋਈ ਸੁਣਵਾਈ ਨਹੀਂ ਹੋਈ ਅਤੇ ਉਹ ਆਪਣੀ ਜ਼ਿੰਦਗੀ ਖੋ ਬੈਠੇ। ਸੋਨਮ ਵਾਂਗਚੂਕ ਜੀ ਕੇਨ ਬੇਤਵਾ ਦੇ ਆਦਿਵਾਸੀ ਕਿਸਾਨ ਅੰਦੋਲਨਕਾਰੀਆਂ ਨੂੰ ਭਾਜਪਾ ਦੇ ਕਿਸੇ ਵੀ ਪ੍ਰਕਾਰ ਦੇ ਹਮਾਇਤ ਜਾਂ ਸਹਾਨੁਭੂਤੀ ਹਾਸਲ ਨਹੀਂ ਹੋਈ। ਇਸ ਕਰਕੇ ਹੁਣ ਤੁਸੀਂ ਕੀ ਉਮੀਦ ਰੱਖ ਰਹੇ ਹੋ ਕਿ ਤੁਹਾਡੀ ਜ਼ਿੰਦਗੀ ਇੰਨੀ ਕੀਮਤੀ ਹੈ ਉਸ ਨੂੰ ਦਾਅ 'ਤੇ ਨਹੀਂ ਲਗਾਉਣਾ ਚਾਹੀਦਾ? ਸਾਡੇ ਸਭ ਦੇ ਅੰਦਰ ਇਨਸਾਨੀਅਤ ਹੈ, ਪਰ ਭਾਜਪਾ ਦੇ ਸਾਹਮਣੇ ਇਸ ਕਿਸਮ ਦੀ ਮੰਗ ਰੱਖ ਕੇ ਨਹੀਂ। ਭਾਜਪਾ ਹਾਰੇਗੀ ਤਾਂ ਆਪਣੇ ਆਪ ਇਹ ਸਾਰੀ ਭੁੱਖ ਆਮ ਲੋਕਾਂ ਦੀ ਮਿਟ ਜਾਏਗੀ। ਜ਼ਿਕਰਯੋਗ ਹੈ ਕਿ ਬੁੰਦੇਲਖੰਡ ਦੇ ਵਿੱਚ ਕੇਨ ਬੇਤਵਾ ਲਿੰਕ ਯੋਜਨਾ ਨੂੰ ਲੈ ਕੇ ਹਾਲੇ ਵੀ ਵਿਰੋਧ ਹੁੰਦਾ ਰਹਿੰਦਾ। ਪੰਨਾ ਅਤੇ ਛਤਰਪੁਰ ਦੇ ਜਿਹੜੇ ਕੱਢੇ ਹੋਏ ਆਦਿਵਾਸੀ ਨੇ ਅਤੇ ਕਿਸਾਨ ਅੰਦੋਲਨ ਨੇ, ਉਹ ਹਾਲੇ ਵੀ ਭੁੱਖ ਹੜਤਾਲਾਂ ਦੇ ਉੱਤੇ ਕਦੇ ਕਦੇ ਬੈਠਦੇ ਨੇ, ਪਰ ਇਹਨਾਂ ਭੁੱਖ ਹੜਤਾਲਾਂ ਨੂੰ ਤੋੜ ਦਿੱਤਾ ਜਾਂਦਾ ਹੈ। ਵਾਅਦੇ ਪੂਰੇ ਨਹੀਂ ਹੁੰਦੇ ਇਸ ਦੇ ਨਾਲ, ਮਗਰੋਂ ਇਹਨਾਂ ਨੂੰ ਫਿਰ ਤੋਂ ਇੱਕ ਹੋਰ ਭੁੱਖ ਹੜਤਾਲ ਦੇ ਲਈ ਆਉਣਾ ਪੈਂਦਾ। ਦੱਸ ਦਈਏ ਕਿ ਸੋਨਮ ਵਾਂਗਚੂਕ ਨੇ ਇਸ ਦਰਮਿਆਨ 20 ਜੁਲਾਈ ਨੂੰ ਆਪਣੇ ਸਾਰੇ ਹੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਫੋਲੋ ਕਰਦੇ ਨੇ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਤੋਂ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਨਾ ਕਰੋ, ਬਲਕਿ ਉਹ ਇਸ ਕਿਸਮ ਦੀ ਤੁਹਾਡੇ ਤੋਂ ਉਮੀਦ ਰੱਖਦੇ ਨੇ ਕਿ ਤੁਸੀਂ 20 ਜੁਲਾਈ ਦੇ ਇਸ ਪ੍ਰੋਟੈਸਟ ਦੇ ਵਿੱਚ ਆਓ ਤਾਂ ਫਿਰ ਹਜ਼ਾਰਾਂ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਸਕੇ, ਮੈਂ ਭੁੱਖ ਹੜਤਾਲ ਵੀ ਤੋੜ ਦਿਆਂਗਾ। ਵੱਡੇ ਬਜ਼ੁਰਗ ਨੇਤਾ ਮੈਨੂੰ ਭੁੱਖ ਹੜਤਾਲ ਤੋੜਨ ਦੇ ਲਈ ਕਹਿ ਰਹੇ ਨੇ। ਕਈਆਂ ਨੇ ਤਾਂ ਅਦਾਲਤ ਦੇ ਵਿੱਚ ਵੀ ਅਪੀਲ ਲਗਾ ਰੱਖੀ ਹੈ ਕਿ ਸਰਕਾਰ ਮੈਨੂੰ ਜ਼ਬਰਦਸਤੀ ਖਾਣਾ ਦੇਵੇ। ਦੋ ਗੱਲਾਂ ਨੇ, ਪਹਿਲਾਂ ਤਾਂ ਜੇਕਰ ਮੈਂ ਖਾ ਵੀ ਲਿਆ ਤਾਂ ਉਹਦੇ ਨਾਲ ਕੀ ਬਦਲੇਗਾ ਅਤੇ ਕੀ ਸੁਨੇਹਾ ਜਾਏਗਾ? ਸਰਕਾਰ ਨੂੰ ਤਾਂ ਇਹੀ ਸੁਨੇਹਾ ਜਾਏਗਾ ਕਿ ਜਵਾਬਦੇਹੀ ਦੀ ਕੋਈ ਲੋੜ ਨਹੀਂ ਹੈ, ਉਹ ਬਹਿ ਜਾਂਦੇ ਨੇ ਅਤੇ ਫਿਰ ਚਲੇ ਜਾਂਦੇ ਨੇ। ਦੂਜੀ ਗੱਲ ਇਹ ਹੈ ਕਿ ਮੇਰੀ ਹਾਲਤ ਕੁਝ ਐਸੀ ਵੀ ਨਹੀਂ ਹੈ ਕਿ ਮੈਂ 4 ਦਿਨਾਂ 'ਚ ਮਰ ਜਾਵਾਂ। ਬਹੁਤ ਸਾਰੇ ਮੈਡੀਕਲ ਟੈਸਟ ਹੋ ਰਹੇ ਨੇ, ਹਾਲਾਂਕਿ ਮੇਰੀ ਹਾਲਤ ਖਰਾਬ ਜ਼ਰੂਰ ਹੈ, ਪਰ 18 ਦਿਨਾਂ ਦੀ ਭੁੱਖ ਹੜਤਾਲ ਦੇ ਹਿਸਾਬ ਦੇ ਨਾਲ ਰਿਜ਼ਲਟ ਕਾਫੀ ਨੋਰਮਲ ਨੇ। ਸੋਨਮ ਵਾਂਗਚੂਕ ਨੇ ਕਿਹਾ ਕਿ ਮੈਂ ਹਾਲੇ ਕਈ ਹੋਰ ਦਿਨ ਟਿਕ ਸਕਦਾ, ਕਮਜ਼ੋਰੀ ਮੇਰੇ 'ਚ ਜ਼ਰੂਰ ਹੈ, ਮੇਰੇ ਮਸਲਸ ਖਤਮ ਹੋ ਰਹੇ ਨੇ, ਪਰ ਮੇਰਾ ਦਿਲ ਹਾਲੇ ਵੀ ਠੀਕ ਚੱਲ ਰਿਹਾ। ਇਸ ਦੇ ਲਈ ਸਿਰਫ ਭੁੱਖ ਹੜਤਾਲ ਨੂੰ ਤੋੜਨ ਦੇ ਬਾਰੇ ਕਹਿਣ ਦੀ ਬਜਾਏ ਮੈਂ ਤੁਹਾਡੇ ਲੋਕਾਂ ਤੋਂ ਇਹੀ ਬੇਨਤੀ ਕਰਦਾ ਕਿ ਤੁਸੀਂ ਇੱਕ ਛੋਟਾ ਜਿਹਾ ਕਦਮ ਚੁੱਕੋ, 20 ਜੁਲਾਈ ਨੂੰ ਇੰਨੀ ਵੱਡੀ ਗਿਣਤੀ 'ਚ ਆਓ ਤਾਂ ਕਿ ਇੱਕ ਸੁਨੇਹਾ ਸਰਕਾਰ ਨੂੰ ਜਾ ਸਕੇ। ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਕਾਂਗਰਸ ਜਨਤਾ ਪਾਰਟੀ ਨੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਚਲੋ ਸੰਸਦ ਮੁਹਿੰਮ ਦੇ ਤਹਿਤ ਸੰਸਦ ਭਵਨ ਤੱਕ ਸ਼ਾਂਤੀ ਮਾਰਚ ਕੱਢਣ ਦੀ ਅਪੀਲ ਕੀਤੀ ਹੈ। ਇਹ ਪਾਰਟੀ ਦੇ ਕੇਂਦਰੀ ਸਿੱਖਿਆ ਮੰਤਰੀ
ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਤੇ ਪ੍ਰੀਖਿਆਵਾਂ ਦੇ ਵਿੱਚ ਹੋਈ ਗੜਬੜੀਆਂ ਦੇ ਵਿਰੋਧ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦਾ ਹੀ ਇੱਕ ਹਿੱਸਾ ਹੈ। ਉੱਥੇ ਅਗਰੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਵੀ ਨੇ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਅਲਕੋਹਲ ਖੇਤਰ ਦੇ ਨਾਲ ਜੁੜੀ ਹੋਈ ਕੰਪਨੀ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੇ ਦੋ ਵਾਈਨ ਮੇਕਰਸ ਇਸ ਵਕਤ ਬਿਜ਼ਨਸ ਛੱਡ ਕੇ ਜਾ ਰਹੇ ਨੇ। ਆਸਟ੍ਰੇਲੀਆ 'ਚ ਸਭ ਤੋਂ ਵੱਡੇ ਅਲਕੋਹਲ ਰਿਟੇਲਰ ਐਂਡੇਵਰ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ। ਦੱਸ ਦਈਏ ਕਿ ਐਂਡੇਵਰ ਗਰੁੱਪ ਉਹੀ ਹੈ ਜੋ ਕਿ ਡੈਨ ਮਰਫੀ ਜਾਂ BWS ਦੇ ਉੱਤੇ ਜਿਹੜੀਆਂ ਆਪਣੀਆਂ ਵਾਈਨਸ ਵੇਚਦੇ ਨੇ, ਔਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਦੋ ਵਾਈਨਰੀਜ਼ ਨੇ ਉਹ ਇਸ ਵਕਤ ਬਿਜ਼ਨਸ ਛੱਡ ਕੇ ਜਾਣ ਦੇ ਲਈ ਇਸ ਕਰਕੇ ਤਿਆਰ ਹੋਈਆਂ ਨੇ ਕਿਉਂਕਿ ਉਹ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਮੁਕਾਬਲੇਬਾਜ਼ੀ ਨੂੰ ਜਾਰੀ ਨਹੀਂ ਰੱਖ ਪਾ ਰਹੀਆਂ। ਇੱਕ ਤਾਂ ਓਕ ਬ੍ਰਿਜ ਵਾਈਨਸ ਅਤੇ ਦੂਸਰੀ ਚੈਪਲ ਹਿੱਲ ਵਾਈਨਸ, ਇਹ ਦੋਵੇਂ ਬ੍ਰਾਂਡ ਜਿਹੜੇ ਨੇ ਆਸਟ੍ਰੇਲੀਆ 'ਚੋਂ ਬੜੀ ਜਲਦੀ ਹੌਲੀ ਹੌਲੀ ਕਰਕੇ ਮੁੱਕ ਜਾਣਗੇ। ਹਾਲ ਫਿਲਹਾਲ ਵਿਕਟੋਰੀਆ ਦੀ ਯਾਰਾ ਵੈਲੀ ਦੇ ਕੋਲੋਂ ਓਕ ਰਿਜ ਵਾਈਨਸ ਨੂੰ ਕੱਢਿਆ ਜਾਂਦਾ ਅਤੇ ਵੇਚਿਆ ਜਾਂਦਾ, ਔਰ ਇਸ ਖੇਤਰ ਦੇ ਵਿੱਚ ਇਹ ਵਾਈਨਰੀ ਫਿਲਹਾਲ ਬਿਜ਼ਨਸ ਤੋਂ ਬਾਹਰ ਹੋ ਜਾਏਗੀ, ਪਰ ਇਸਦਾ ਹਾਲੇ ਤੱਕ ਕੋਈ ਖਰੀਦਦਾਰ ਵੀ ਸਾਹਮਣੇ ਨਹੀਂ ਆਇਆ ਹੈ। ਉੱਧਰ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਯਾਨੀ ANU ਦੀ ਇੰਟਰਮ ਵਾਈਸ ਚਾਂਸਲਰ ਨੇ ਮਾਫ਼ੀ ਮੰਗੀ ਹੈ ਉਹਨਾਂ ਸਾਰੇ ਸਟਾਫ ਮੈਂਬਰਸ ਦੇ ਬੱਚਿਆਂ ਤੋਂ ਜਿਹੜੇ ਯਹੂਦੀ ਭਾਈਚਾਰੇ ਨੂੰ ਸੰਬੰਧ ਰੱਖਦੇ ਨੇ, ਅਤੇ ਸਟਾਫ ਮੈਂਬਰ ਜਿਨ੍ਹਾਂ ਦੇ ਕਮਰਿਆਂ ਦੇ ਬਾਹਰ ਦਰਵਾਜ਼ਿਆਂ ਦੇ ਉੱਤੇ ਖੜਕਾ ਕਰਕੇ ਪ੍ਰੋ ਪਲਸਤੀਨੀ ਜਿਹੜੇ ਇਵੈਂਟ ਉਹ ਕੀਤੇ ਗਏ ਨੇ, ਇਸ ਦੇ ਖਾਤਰ ਮਾਫ਼ੀ ਮੰਗੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਪਾਇਆ ਗਿਆ ਸੀ ਕਿ ਜਿਹੜੀ ਆਸਟ੍ਰੇਲੀਏਸ਼ੀਅਨ ਯੂਨੀਅਨ ਆਫ ਜੂਇਸ਼ ਸਟੂਡੈਂਟ ਹੈ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਗੱਲ ਪਾਈ ਗਈ ਸੀ ਕਿ ANU ਅਤੇ ਹੋਰਨਾਂ ਕੁਝ ਦੂਸਰੇ ਸਿੱਖਿਆ ਅਦਾਰਿਆਂ ਦੇ ਵਿੱਚ ਯਹੂਦੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹਨਾਂ ਦੇ ਨਾਲ ਕੁਝ ਐਸੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਰੇਸਿਜ਼ਮ ਤੋਂ ਘੱਟ ਨਹੀਂ ਮੰਨੀਆਂ ਜਾ ਸਕਦੀਆਂ। ਇਸੇ ਨੂੰ ਲੈ ਕੇ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਇੱਕ ਰਾਇਲ ਕਮਿਸ਼ਨ ਅਗੇਂਸਟ ਐਂਟੀ ਸੈਮੇਟਿਜ਼ਮ ਜਿਹੜਾ ਉਹ ਚੱਲ ਰਿਹਾ, ਜਿਹੜਾ ਆਪਣੀ ਪੜਤਾਲ ਰਿਪੋਰਟਾਂ ਜਿਹੜੀਆਂ ਫਿਲਹਾਲ ਤਿਆਰ ਕਰ ਰਿਹਾ। ਹੋ ਸਕਦਾ ਕਿ ਇਸ ਸਾਲ ਦੇ ਆਖਰੀ ਮਹੀਨਿਆਂ ਤੱਕ ਚੱਲਦਿਆਂ ਰਾਇਲ ਕਮਿਸ਼ਨ ਦੀ ਇਹ ਰਿਪੋਰਟ ਜਨਤਕ ਕਰ ਦਿੱਤੀ ਜਾਵੇ। ਉੱਥੇ ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਦੂਜਾ ਇੱਕ ਦਿਨਾ ਮੈਚ ਅੱਜ ਦੇ ਦਿਨ ਹੋਏਗਾ। ਦੱਸ ਦਈਏ ਕਿ ਭਾਰਤ ਇੰਗਲੈਂਡ ਦੇ ਦਰਮਿਆਨ ਹੋਏ ਪਹਿਲੇ ਇੱਕ ਰੋਜ਼ਾ ਮੈਚ ਨੂੰ ਭਾਰਤ ਨੇ ਜਿੱਤ ਲਿਆ ਸੀ, ਔਰ ਇਹ ਭਾਰਤ ਦੇ ਲਈ ਬੇਹੱਦ ਜ਼ਰੂਰੀ ਸੀ ਕਿਉਂਕਿ ਇਸ ਤੋਂ ਪਹਿਲਾਂ T20 ਲੜੀ ਦੇ ਵਿੱਚ ਕੋਈ ਖਾਸ ਕਮਾਲ ਭਾਰਤ ਦੀ ਟੀਮ ਨਹੀਂ ਸੀ ਕਰ ਸਕੀ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

ਕਹਾਣੀ ਨਹੀਂ ਤੁਹਾਨੂੰ ਫੈਕਟ ਦੱਸ ਰਹੇ ਹੈਗੇ ਆ। ਫੈਕਟ ਇਹ ਹੈ ਕਿ ਇਹ ਫਿਲਮ ਤਰਸੇਮ ਜੱਸੜ ਹੋਰਾਂ ਦੀ ਦਸਤਾਰ, ਉਹਦੇ 'ਚੋਂ ਇਹ ਗਾਣਾ ਲਿਆ ਗਿਆ। ਮੈਨੂੰ ਯਾਦ ਨਹੀਂ ਇਹ ਕਿੱਥੇ ਕਹਿੰਦਾ, ਕਿਉਂਕਿ ਮੈਂ ਫਿਲਮ ਥੋੜ੍ਹੀ ਥੋੜ੍ਹੀ ਦੇਖ ਲਈ ਹੈ, ਸਿਨੇਮੇ ਦੇ ਵਿੱਚ ਦੇਖੀ ਹੈ। ਇੰਡੀਆ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਣੀ, ਮੇਕਰਸ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ। ਇਸੇ ਕਰਕੇ ਵਿਦੇਸ਼ਾਂ ਦੇ ਵਿੱਚ ਇਸ ਫਿਲਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ, ਤਾਂ ਕਿ ਇਹ ਫਿਲਮ ਘੱਟੋ ਘੱਟ ਓਵਰਸੀਜ਼ ਟੈਰੀਟਰੀਜ਼ ਦੇ ਵਿੱਚੋਂ ਕਮਾਈ ਕਰ ਸਕੇ। ਇਸੇ ਲੜੀ ਦੇ ਤਹਿਤ ਤਰਸੇਮ ਜੱਸੜ ਮਿਡਲ ਈਸਟ, ਆਸਟ੍ਰੇਲੀਆ ਅਤੇ ਹੁਣ ਕੈਨੇਡਾ ਦੇ ਦੌਰੇ 'ਤੇ ਨੇ, ਅਤੇ ਫਿਰ ਹੋ ਸਕਦਾ ਇੰਗਲੈਂਡ ਯੂਰਪ ਦੇ ਦੌਰੇ 'ਤੇ ਵੀ ਜਾਣ। ਦੌਰੇ 'ਤੇ ਕਾਹਨੂੰ ਕਹਿ ਰਹੇ ਹਾਂ, ਇਹ ਕਿਹੜਾ ਪ੍ਰਧਾਨ ਮੰਤਰੀ ਨੇ, ਪਰ ਫਿਲਮ ਦੇ ਪ੍ਰਮੋਸ਼ਨਲ ਟੂਰ ਦੇ ਉੱਤੇ ਜ਼ਰੂਰ ਘੁੰਮ ਰਹੇ ਨੇ। ਹਾਲੇ ਤੱਕ ਸੈਂਸਰ ਬੋਰਡ ਨੇ ਆਪਣਾ ਸਰਟੀਫਿਕੇਟ ਜਿਹੜਾ ਉਹ ਜਾਰੀ ਨਹੀਂ ਕੀਤਾ ਦਸਤਾਰ ਫਿਲਮ ਦੇ ਲਈ, ਪਰ ਤੁਸੀਂ ਆਸਟ੍ਰੇਲੀਆ ਦੇ ਬੈਠ ਕੇ ਫਿਕਰ ਨਾ ਕਰੋ, ਜਾ ਕੇ ਜ਼ਰੂਰ ਦੇਖਿਓ। ਤਰਸੇਮ ਜੱਸੜ ਅਤੇ ਗੀਤ ਗਰਾਇਆ ਦੀ ਐਕਟਿੰਗ ਜ਼ਰੂਰ ਦੇਖਿਓ। ਐਕਟਿੰਗ ਫਿਲਮ ਚੰਗੀ ਹੈ, ਪਰ ਐਕਟਿੰਗ ਸਮਝ ਰਹੇ ਐਕਟਿੰਗ।

ਪਾਏਗੀ ਸੋ ਆਏਗੀ 17 July ਨੂੰ ਆਏਗੀ। ਵੈਸੇ ਕੱਲ ਨੂੰ ਮੈਂ ਤੁਹਾਨੂੰ ਪ੍ਰੋਗਰਾਮ ਪੜਦਾ ਪਿਆ ਪੜਦਾ ਵੀ ਦੱਸ ਹੀ ਦੇਣਾ, ਹੋਰਨਾਂ ਫਿਲਮਾਂ ਦਾ ਵੀ ਦੱਸ ਦੇਣਾ। ਕੁਛ ਕੁ ਟ੍ਰੇਲਰ ਬੜੇ ਘੈਂਟ ਘੈਂਟ ਆਏ ਹੈਗੇ ਨੇ, ਅਤੇ ਚੰਗੀ ਗੱਲ ਇਹ ਹੈਗੀ ਹੈ ਕਿ ਉਹ ਟ੍ਰੇਲਰ ਆਪਣਾ ਸਟ੍ਰੀਮਿੰਗ ਪਲੈਟਫਾਰਮ ਦੇ ਨੇ, OTT ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਕਹਿ ਦਿੰਦੇ ਹਾਂ, ਔਰ ਉਹਨਾਂ ਦਾ ਜ਼ਿਕਰ ਜ਼ਰੂਰ ਕਰਾਂਗੇ। ਪਰ ਅੱਜ ਵੀਰਵਾਰ ਦਾ ਦਿਨ ਹੈ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦਾ ਦਿਨ ਹੈ, ਅੱਗੇ ਚੱਲ ਕੇ ਦੱਸਦੇ ਹਾਂ। ਤੁਸੀਂ ਫਿਲਹਾਲ ਜੀ ਸੰਧੂ, ਗੈਰੀ ਸੰਧੂ ਦਾ ਗਾਣਾ ਇਹ, ਜੈਸਮੀਨ ਅਖਤਰ ਦੇ ਨਾਲ।

0: ਇੱਕ ਤਾਂ ਅਰਸ਼ਦ ਵਾਰਸੀ ਦਾ ਜੀਵਨ ਬੀਮਾ ਯੋਜਨਾ, ਜੀਵਨ ਬੀਮਾ ਨਹੀਂ ਜੀਵਨ ਬੀਮਾ। ਸੋ ਜਿੰਨਾ ਕੁ ਮੈਂ ਟ੍ਰੇਲਰ ਦੇਖ ਕੇ ਸਮਝਿਆ ਕਿ ਦੋ ਕਰੈਕਟਰ ਹੋਣਗੇ, ਡਬਲ ਰੋਲ ਹੈ ਅਰਸ਼ਦ ਵਾਰਸੀ ਦਾ, ਇੱਕ ਜੀਵਨ ਅਤੇ ਇੱਕ ਬੀਮਾ। ਅਤੇ ਕਿਵੇਂ ਉਹਦਾ ਇਸਤੇਮਾਲ ਇੱਕ ਇੰਸ਼ੋਰੈਂਸ ਪਾਲਿਸੀ ਦੇ ਲਈ ਕਰਨਾ ਚਾਹੁੰਦਾ ਹੈ ਅਰਸ਼ਦ ਵਾਰਸੀ ਦਾ ਇੱਕ ਡੁਪਲੀਕੇਟ ਆਪਣੇ ਦੂਸਰੇ ਡੁਪਲੀਕੇਟ ਨੂੰ, ਉਹ ਤੁਸੀਂ ਜ਼ਰੂਰ ਉਸ ਫਿਲਮ 'ਚ ਦੇਖਿਓ। ਪਰ ਜਿਹੜਾ ਟ੍ਰੇਲਰ ਮੈਨੂੰ ਬੇਹੱਦ ਪਸੰਦ ਆਇਆ ਉਹ ਹੈਗਾ ਪ੍ਰਾਈਮ ਦੇ ਉੱਤੇ, ਐਮਾਜ਼ਨ ਪ੍ਰਾਈਮ 'ਤੇ ਆਉਣੀ ਹੈ, ਆਦਰਸ਼ ਬਾਲ ਵਿਦਿਆਲਿਆ। ਨਾਓ ਆਫਟਰ ਸੱਚ ਅ ਲੌਂਗ ਟਾਈਮ ਕੁਛ ਇੰਟਰਸਟਿੰਗ ਇਸ ਕਿਸਮ ਦੀ ਆ ਰਹੀ ਹੈਗੀ ਹੈ, ਫੈਮਿਲੀ ਟਾਈਪ, ਪਰ ਵਧੀਆ ਹੈਗੀ ਹੈ, ਡਿਫਰੈਂਟ ਹੈ ਕੁਛ। ਆਦਰਸ਼ ਬਾਲ ਵਿਦਿਆਲਿਆ ਇਹਦਾ ਵੀ ਤੁਸੀਂ ਟ੍ਰੇਲਰ ਥੋੜ੍ਹੀ ਚਿਰ ਤੱਕ ਦੇਖ ਲਿਓ। ਅੱਜ ਦਾ ਪ੍ਰੋਗਰਾਮ ਜ਼ਰੂਰ ਸੁਣਿਓ, ਪ੍ਰੋਗਰਾਮ ਅੱਜ ਦਾ ਸੁਣਨ ਲਾਇਕ ਹੈਗਾ ਇੱਕ ਦੇਸ਼ ਪੰਜਾਬ ਕੀ ਗਲਤੀ 'ਚ। ਮੈਂ ਪਹਿਲਾਂ ਹੀ ਇਸ ਕਰਕੇ ਕਹਿ ਰਿਹਾ ਕਿਉਂਕਿ ਟੋਪਿਕ ਬੜਾ ਵਧੀਆ, ਮੈਨੂੰ ਪਤਾ ਹੈ ਕਿ ਟੋਪਿਕ ਹੈਗਾ, ਪਰ ਮੈਂ ਤੁਹਾਨੂੰ ਟੋਪਿਕ ਨਹੀਂ ਦੱਸਣ ਲੱਗਿਆ, ਉਸ ਸ਼ੋਅ ਦੇ ਵਿੱਚ ਸੁਣਿਓ। ਸ਼ਾਮ ਨੂੰ 5 ਵਜੇ ਆਪਣੀਆਂ ਇਹ ਦੂਰੀਆਂ ਪੈ ਜਾਣੀਆਂ ਨੇ, ਸਿਡਨੀ ਸਟੂਡੀਓ ਤੋਂ ਜਿਹੜੇ ਜੁੜੇ ਹੋਏ ਨੇ ਉਹ ਸਿਡਨੀ ਸਟੂਡੀਓ 'ਤੇ ਜੁੜੇ ਰਹਿਣ, ਅਤੇ ਜਿਹੜੇ ਮੈਲਬਨ 'ਤੇ ਨੇ ਉਹ ਚਾਹੇ ਹੁਣੇ ਆ ਜਾਣ, ਘੱਟੋ ਘੱਟ ਸ਼ਾਮ ਨੂੰ 4 ਵਜੇ ਆਪਣੇ ਆਪ ਸਿਡਨੀ ਪਲੇ ਕਰ ਲਿਆ ਕਰੋ। ਫ੍ਰੀਕੁਐਂਸੀ ਦੇ ਉੱਤੇ ਜ਼ਰੂਰ ਅਸਰ ਪੈਂਦਾ, ਪਰ ਐਪ ਦੇ ਉੱਤੇ ਤਾਂ ਤੁਸੀਂ ਹੈਗੇ ਹੋ ਅਤੇ ਕੋਈ ਚੱਕਰ ਹੀ ਨਹੀਂ। ਇੱਕ ਗਾਣਾ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ 'ਤੇ ਖਾਸਾ ਵਾਇਰਲ ਹੋ ਰਿਹਾ, ਔਰ ਉਹ ਜਿਹੜੇ ਮੁੰਡੇ ਇਕੱਠੇ ਆਉਂਦੇ ਨੇ ਇਕੱਠੇ ਗਾਉਂਦੇ ਹੈਗੇ ਨੇ, ਕਿਹੜੇ ਨੇ ਉਹ ਸਾਏ, ਸੁਣੋ ਫਿਲਹਾਲ, ਪਹਿਲਾਂ ਤੁਸੀਂ ਉਹ ਗਾਣਾ ਹੀ ਸੁਣ ਲਓ ਨਾ ਪੁੱਛਦੇ।
1: Okay, so we have next contestant, Savvy and Grow. Give it up.

ਇੱਕ ਦੋ ਹਿੰਦੀ ਗਾਣੇ ਵੀ ਤੁਹਾਨੂੰ ਸੁਣਾਣੇ ਅੱਜ ਦੇ ਨਵੇਂ ਨਵੇਂ। ਵੈਸੇ ਤਾਂ ਕੱਲ ਨੂੰ ਐਨ ਵਧੀਆ ਠਾ ਠਾ ਗਾਣੇ ਆਣਗੇ ਔਰ ਠਾ ਠਾ ਫਿਲਮਾਂ ਦੀ ਵੀ ਗੱਲ ਕਰਾਂਗੇ। ਤੇ ਪਰਦਾ ਪੇ ਪਰਦਾ ਹੁੰਦਾ ਸਾਡੇ ਇੱਕ ਫੋਰਟ ਨਾਈਟ, ਇਮੀ ਟਾਕ 15 ਦਿਨਾਂ 'ਚ ਇੱਕ ਵਾਰ ਹੁੰਦਾ, ਪਰ ਆਪਾਂ ਸੋਚ ਰਹੇ ਹਾਂ ਇੱਕ ਹੋਰ ਇਮੀ ਟਾਕ ਸ਼ੁਰੂ ਕਰ ਦਈਏ। ਸੋ ਵੀਕਲੀ ਇਮੀ ਟਾਕ ਹੋਇਆ ਕਰਨਗੇ। ਜੇ ਤੁਹਾਡਾ ਹਲੇ ਵੀ ਮਸਲਾ ਹੱਲ ਨਹੀਂ ਹੋਇਆ ਅਤੇ ਤੁਸੀਂ ਚਾਹੁੰਦੇ ਹੋ ਵੀ ਪੌਲਿਨ ਹੈਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਪਹਿਲਾਂ ਪੀ ਆਰ ਲੈ ਲਈ ਜਾਵੇ ਤਾਂ ਚੰਗੀ ਸੋਚ ਹੈ, ਮਤਲਬ ਪੀ ਆਰ ਲੈਣ ਵਾਲੀ ਚੰਗੀ ਸੋਚ ਹੈ। ਲੈ ਲਓ ਛੇਤੀ ਪਰਮੇਸ਼ ਵਰਮਾ ਅਤੇ ਕਿਰਨ।

ਸੁਖਬੀਰ ਦੇ ਗਾਣੇ ਦਾ ਮਿਊਜ਼ਿਕ ਨਹੀਂ ਚੱਕਿਆ ਆ। ਦੇਖੋ ਇਹ ਗਾਣਾ ਤਾਂ ਇਹਨਾਂ ਨੇ ਗਾਇਆ ਆਪਣਾ ਇੰਦਰਪਾਲ ਮੋਗਾ ਚੰਨੀ ਨੱਤਾਂ ਹੋਣੀ ਜਿਹੜੇ ਅਮਰਿੰਦਰ ਗਿੱਲ ਨੇ ਪਾਪੂਲਰ ਕੀਤੇ ਸੀ। ਮਿਊਜ਼ਿਕ ਹੈਗਾ ਚੰਨੀ ਨੱਤਾਂ ਦਾ ਆਪਦਾ, ਪਰ ਕਾਪੀ ਹੋ ਗਿਆ।

ਗੱਲ ਕੀਤੀ ਹੋਇਆ ਗਿੱਲ ਸਾਹਿਬ ਦੀ ਤੇ ਫਿਰ ਇੱਕ ਗਾਣਾ ਚਲਾ ਹੀ ਦਿੰਦੇ ਹਾਂ ਕਿਉਂਕਿ ਜੈਜੀ ਵੀ ਨਾ ਬਹੁਤ ਕੋਸ਼ਿਸ਼ਾਂ ਕਰ ਰਹੇ ਹਾਂ ਹਿਸ ਟਰਾਇੰਗ ਰੀਲੀ ਰੀਲੀ ਹਾਰਡ ਪਰ ਪਿਛਲੇ 6 ਗਾਣੇ ਚੱਕ ਕੇ ਦੇਖ ਲਓ ਇਹਦੇ ਕੋਈ ਨਹੀਂ ਚੱਲਿਆ ਹੈਗਾ।

ਸਮੇਂ ਰਹਿਣਾ ਨੂੰ ਤਹਿਜੀਬ ਦੇ ਵਿੱਚ ਰਹਿਣ ਦੀ ਸਲਾਹ ਦੇਣ ਵਾਲੇ ਬੀ ਪ੍ਰਾਕ ਦੇ ਦੁਆਰਾ ਗਾਇਆ ਹੋਇਆ ਹੈ ਗਾਣਾ। ਜੈਕਲਿਨ ਫਰਨਾਂਡੇਜ਼ ਡਾਂਸ ਕਰਦੀ ਹੈ ਅਤੇ ਬਾਕੀ ਆਈਡੀਆ ਹੁਣ ਤੁਹਾਨੂੰ ਆਪਣੇ ਆਪ ਲੱਗ ਜਾਣਾ ਹੈ। ਥੋੜ੍ਹੀ ਦੇਰ ਦੇ ਵਿੱਚ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜੀ, ਕੀ ਨਾਮ ਹੈ ਉਹਦਾ, ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਹੈ। ਇਹ ਰਾਜਸਥਾਨੀ ਗਾਣਾ ਸੀ ਪਰ ਹੁਣ ਪੰਜਾਬ ਦੀ ਗੱਲ ਕਰਾਂਗੇ, ਬੜੇ ਪੰਜਾਬ ਦੇ ਵੀ ਇੱਕ ਹੋਰ ਪੰਜਾਬ ਦੀ ਗੱਲ ਕਰਾਂ, ਮਤਲਬ ਪੰਜਾਬ ਦੇ ਅੰਦਰ ਦੇ ਪੰਜਾਬ ਦੀ ਗੱਲ ਕਰਾਂਗੇ ਅੱਗੇ ਚੱਲ ਕੇ ਥੋੜ੍ਹੀ ਦੇਰ ਦੇ ਵਿੱਚ। ਸੋ ਰੇਡੀਓ ਹਾਂਜੀ 1674 ਏਐਮ 'ਤੇ, ਹੁਣ ਤੁਸੀਂ ਜੇ ਮੈਲਬਰਨ ਸਟੂਡੀਓ ਤੋਂ ਸਵਿੱਚ ਕਰਕੇ ਉਹਦੇ 'ਤੇ ਆਉਣਾ ਐਪ ਦੇ ਉੱਤੇ ਤਾਂ ਆ ਜਾਓ, ਕਿਉਂਕਿ ਮੈਨੂੰ ਆਪ ਨੂੰ ਨਹੀਂ ਪਤਾ 10 ਕੁ ਮਿੰਟਾਂ 'ਚ ਕਦੋਂ ਕਿ ਸ਼ੁਰੂ ਕਰ ਦਈਏ ਆਪਾਂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਕੂਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ

0: ਸ਼ਹਿਰ ਪਟਿਆਲਾ ਔਰ ਇਹ ਗੀਤ ਗਿੱਲ ਸੁਰਜੀਤ ਹੋਰਾਂ ਦਾ ਲਿਖਿਆ ਹੋਇਆ, ਹਰਦੀਪ ਦਾ ਗਾਇਆ ਹੋਇਆ। ਕਿਹਨੂੰ ਨਹੀਂ ਯਾਦ ਹੈਗਾ, ਕੌਣ ਨਹੀਂ ਗੁਣਗੁਣਾਉਂਦਾ ਹੈਗਾ, ਔਰ ਪਟਿਆਲੇ ਵਾਲੇ ਹੋਣ ਚਾਹੇ ਬਾਕੀ ਦੇ ਪੰਜਾਬ ਦੇ ਹੋਣ। ਹੁਣ ਇਹ ਪਟਿਆਲਾ ਅਤੇ ਬਾਕੀ ਪੰਜਾਬ ਦੋ ਅੱਡ ਅੱਡ ਗੱਲਾਂ ਕਿਉਂ ਨੇ? ਪਟਿਆਲਾ ਸ਼ਹਿਰ ਜਿਹਨੂੰ ਕਿ ਇੰਡੀਆ ਦਾ ਖਾਸ ਤੌਰ ਦੇ ਉੱਤੇ ਨੌਰਥ ਇੰਡੀਆ ਦੀ ਕਲਚਰ ਕੈਪੀਟਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਹੈ। ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਆਬਾਦੀ ਦੇ ਪੱਖੋਂ। ਔਰ ਵੈਸੇ ਪਟਿਆਲਾ ਬਾਬਾ ਆਲਾ ਸਿੰਘ ਦੇ ਦੁਆਰਾ ਵਸਾਇਆ ਗਿਆ 1763 ਦੇ ਵਿੱਚ, ਔਰ ਸ਼ਾਹੀ ਖਾਨਦਾਨ ਦੀ ਇੱਕ ਰਿਆਸਤ ਸੀ। ਪਟਿਆਲੇ ਦੀ ਪੱਗ ਅਤੇ ਪਟਿਆਲੇ ਦੇ ਪੈਗ ਇਹ ਦੋਵੇਂ ਦਾ ਮਸ਼ਹੂਰ ਹੈਗੇ ਨੇ। ਇਸ ਤੋਂ ਇਲਾਵਾ ਪਟਿਆਲੇ ਦੇ ਪਰਾਂਦੇ, ਪਟਿਆਲੇ ਦੀ ਸਲਵਾਰਾਂ, ਜੁੱਤੀਆਂ, ਪਟਿਆਲੇ ਦਾ ਕਲਚਰ, ਪਟਿਆਲੇ ਦੀ ਆਪਣੀ ਇੱਕ ਟੌਹਰ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈਗੀ। ਇਹ ਸਾਰੀਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਹਿੰਦੇ ਨੇ। ਭਾਸ਼ਾ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ ਦੋ ਹੀ ਯੂਨੀਵਰਸਿਟੀਆਂ ਨੇ, ਇੱਕ ਹਿਬਰੂ ਅਤੇ ਇੱਕ ਪੰਜਾਬੀ। ਅਤੇ ਪਟਿਆਲੇ ਦੇ ਵਿੱਚ ਬਣੀ ਹੋਈ ਇਸ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਇਹ ਪਟਿਆਲੇ ਸ਼ਹਿਰ ਦੇ ਬਾਰੇ ਇੰਟਰੋਡਕਸ਼ਨ ਲਿਖੀ ਹੋਈ ਹੈ। ਥੋੜ੍ਹੀ ਜਿਹੀ ਉਹਦੇ 'ਚ ਮੈਂ ਆਪਣੇ ਕੋਲੋਂ ਜੋੜ ਕੇ ਪਾਤੀ ਹੈ। ਪਰ ਅੱਜ ਗੱਲ ਕਿਉਂ ਕਰ ਰਹੇ ਹੈਗੇ ਹਾਂ, 15 ਜੁਲਾਈ ਇੱਕ ਖਾਸ ਤਰੀਕ ਸੀਗੀ। ਕਦੇ ਸੋਚਿਆ ਤੁਸੀਂ ਕਿ ਹਿੰਦੁਸਤਾਨ ਦੇ ਵਿੱਚ ਵਾਹਦ ਇਹੋ ਜਿਹੀ ਰਿਆਸਤ ਜਾਂ ਕਈ ਰਿਆਸਤਾਂ ਦਾ, 8 ਰਿਆਸਤਾਂ ਦਾ ਇੱਕ ਸਮੂਹ ਸੀਗਾ ਜਿਹਨੂੰ ਆਜ਼ਾਦੀ ਤੋਂ ਬਾਅਦ ਆਪ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਆਪਣਾ ਮੁੱਖ ਮੰਤਰੀ ਬਣਾ ਲਓ? ਐਸੀ ਕੀ ਲੋੜ ਪੈ ਗਈ ਸੀ? ਔਰ ਪੰਜਾਬ ਦੇ ਵਿੱਚੋਂ ਜਾਂ ਐਂ ਕਹਿ ਲਈਏ ਕਿ ਵਿੱਚੋਂ ਵਿੱਚੋਂ, ਕਿਉਂਕਿ ਹਿਮਾਚਲ ਤੋਂ ਲੈ ਕੇ ਪਟਿਆਲੇ ਤੱਕ ਜਾਂ ਇੱਥੋਂ ਤੱਕ ਕਿ ਜਿਹੜਾ ਜੀਂਦ ਤੱਕ, ਫਰੀਦਕੋਟ ਤੱਕ ਜਿਹੜੀ ਇਹਦੀਆਂ ਹੱਦਾਂ ਲੱਗਦੀਆਂ ਸੀਗੀਆਂ, ਕਿਵੇਂ ਇਹ ਸਾਰਾ ਕੁਛ ਜਿਹਦੀ ਗੱਲ ਅੱਜ ਕਰਾਂਗੇ ਅਤੇ ਉਹ ਇੱਕ ਅਲੱਗ ਰਿਆਸਤ ਬਣੀ ਜਿਹਨੂੰ ਪੈਪਸੂ ਵੀ ਕਹਿ ਲੈਂਦੇ ਹਾਂ। ਕੀ ਸੀਗੀ ਇਹ ਪੂਰੀ ਕਹਾਣੀ, ਇਹਦੀ ਪੂਰੀ ਸਾਂਝ ਅੱਜ ਪਾਵਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚਾ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਪ੍ਰੀਤਮ ਭਾਜੀ ਦਾ। ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਭਾਜੀ, ਪੈਪਸੂ ਦੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਹਾਂ, ਅਤੇ ਮੇਰੇ ਪੈਪਸੂ ਦੀ ਮੇਰੀ ਇੱਕ ਚਿੱਤ ਚੇਤੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਛੋਟੇ ਹੁੰਦੇ ਸੀ, ਹੁਣ ਤਾਂ ਅੱਜ ਕੱਲ੍ਹ ਪਤਾ ਨਹੀਂ, ਨਾਲੇ ਦੱਸ ਵੀ ਦਿਓ, ਅੱਗੇ ਬੱਸਾਂ ਚੱਲਦੀਆਂ ਹੁੰਦੀਆਂ ਸੀਗੀਆਂ, ਪੰਜਾਬ ਰੋਡਵੇਜ਼ ਦੀਆਂ ਅੱਡ ਹੁੰਦੀਆਂ ਸੀ, ਪੈਪਸੂ ਦੀਆਂ ਅੱਡ ਹੁੰਦੀਆਂ ਸੀ, ਅਤੇ ਪਿੰਡਾਂ 'ਚ ਜਨਾਨੀਆਂ ਨੇ ਕਹਿਣਾ ਕਿ ਨਾ ਭਾਈ ਪੈਪਸੂ ਦੀ ਬੱਸ 'ਤੇ ਚੜ੍ਹਾਂਗੇ, ਘੋੜੇ ਵਾਲੀ ਬੱਸ 'ਤੇ ਚੜ੍ਹਨਾ, ਕਿਉਂਕਿ ਉਹ ਥੋੜ੍ਹੀ ਜਿਹੀ ਵਧੀਆ ਬੱਸਾਂ ਹੁੰਦੀਆਂ ਨੇ। ਇਹ ਪਟਿਆਲੇ ਦੀ ਖਾਸੀਅਤ ਵੀ ਸੀਗੀ, ਜਾਂ ਪੈਪਸੂ ਦੀ ਖਾਸੀਅਤ ਸੀ, ਜਾਂ ਫਿਰ ਪੈਪਸੂ ਆਪਣੇ ਆਪ ਨੂੰ ਅਲੱਗ ਬਣਾ ਕੇ ਰੱਖਣਾ ਚਾਹੁੰਦੀ ਸੀ। ਅਤੇ ਅੱਜ ਦੀ ਤਰੀਕ ਦੇ ਵਿੱਚ ਪੈਪਸੂ ਦੀ ਪੰਜਾਬ ਦੇ ਵਿੱਚ ਕੀ ਅਹਿਮੀਅਤ ਹੈਗੀ ਹੈ, ਜਾਂ ਆਧੁਨਿਕ ਸਿਆਸਤ ਦੇ ਵਿੱਚ ਜਾਂ ਇਸ ਡੈਮੋਗ੍ਰਾਫੀ ਦੇ ਵਿੱਚ, ਉਹ ਵੀ ਆਪਾਂ ਤੁਸੀਂ ਦੱਸਿਓ, ਅਤੇ ਨਾਲੇ ਇਹਦੇ ਇਤਿਹਾਸ ਤੋਂ ਥੋੜ੍ਹਾ ਜਿਹਾ ਹੋਰ ਪਿੱਛੇਓਂ ਮੈਂ ਕਹਿੰਦਾ ਕਿ ਜੇ ਉੱਥੋਂ ਕਹਾਣੀ ਤੁਸੀਂ ਤੋਰੋ ਕਿ ਪੈਪਸੂ ਬਣਨ ਤੋਂ ਪਹਿਲਾਂ ਇਹ ਆਖਿਰਕਾਰ ਕਿਉਂ ਇੱਦਾਂ ਦੀ ਲੋੜ ਪਈ ਕਿ ਇੱਕ ਅਲੱਗ ਸਟੇਟ ਜਿਹੜੀ ਹੈ ਘੜ ਦਿੱਤੀ ਜਾਵੇ। ਸੋ 15 ਜੁਲਾਈ ਕਾਫੀ ਅਹਿਮ ਡੇਟ ਹੈਗੀ ਮੇਰੇ ਖਿਆਲ ਦੇ ਨਾਲ, ਪਹਿਲਾ ਮੁੱਖ ਮੰਤਰੀ ਮਿਲਿਆ ਸੀ, ਤੁਸੀਂ ਦੱਸੋ ਕੀ ਹੋਇਆ ਕੀ ਸੀਗਾ ਜੀ?
1: ਚਲੋ ਆਪਣਾ ਜੋ ਗੌਤਮ ਜੀ ਤੁਸੀਂ ਗੱਲ ਹੁਣ ਪੈਪਸੂ ਦੀ ਸ਼ੁਰੂ ਕੀਤੀ, ਅਸਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਪੈਪਸੂ ਅਸਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਐਬਰੀਵੇਸ਼ਨ ਹੈ, ਤੇ ਜਦੋਂ ਆਪਾਂ ਇਹਨੂੰ ਪੂਰਾ ਕਰਾਂਗੇ ਖੋਲਾਂਗੇ ਤਾਂ ਫਿਰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਨੂੰ ਨਾਂ ਦਿੱਤਾ ਗਿਆ। ਤੇ ਇਹ ਇਹਦੇ ਚ ਜਿਹੜੀ ਇੱਕ ਵੱਡੀ ਗੱਲ ਉਹ ਇਹ ਹੈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਉਦੋਂ ਜਿਹੜੀਆਂ ਦੋ ਤਿੰਨ ਗੱਲਾਂ ਕਾਫੀ ਇਹ ਚੱਲ ਰਹੀਆਂ ਸੀ, ਕਿਉਂਕਿ ਉਸ ਆਜ਼ਾਦੀ ਦੇ ਵਿੱਚ ਕਾਂਗਰਸ ਅਕਾਲੀ ਦਲ ਇਹ ਸਾਰੇ ਇਕੱਠੇ ਸੀਗੇ ਆਜ਼ਾਦੀ ਦੀ ਲੜਾਈ ਦੇ ਵਿੱਚ। ਤੇ ਜਦੋਂ ਅੰਗਰੇਜ਼ਾਂ ਨੇ ਜਾਂ ਕਹਿ ਲਓ ਕਿ ਉਸ ਵੇਲੇ ਦਾ ਇੱਕ ਜਿਹੜਾ ਇੱਕ ਨਿਜ਼ਾਮ ਸੀ ਉਹਨੇ ਤਕਸੀਮ ਤੋਂ ਪਹਿਲਾਂ ਜਦੋਂ ਮੁਸਲਿਮ ਲੀਗ ਦੀ ਇਸ ਮੰਗ ਨੂੰ, ਪਾਕਿਸਤਾਨ ਦੀ ਮੰਗ ਨੂੰ ਤਸਲੀਮ ਕਰ ਲਿਆ, ਉਹਨਾਂ ਨੇ ਇਹ ਫਿਰ ਘੜਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਜਿਹੜਾ ਸੀ ਟੂ ਨੇਸ਼ਨ ਜਿਹੜਾ ਫਾਰਮੂਲਾ, ਕਿ ਇੱਕ ਪਾਸੇ ਜਿਹੜਾ ਹਿੰਦੁਸਤਾਨ ਜਿਹੜਾ ਹੈ ਜਿੱਥੇ ਹਿੰਦੂ ਬਹੁਤ ਸੰਮਤੀ ਹੈ, ਉੱਧਰ ਇਹਨੂੰ ਭਾਰਤ ਰਹਿਣ ਦਿੱਤਾ ਜਾਵੇ ਜਾਂ ਹਿੰਦੁਸਤਾਨ ਵੀ ਕਹਿ ਦਿੰਦੇ ਆ ਜੀ, ਤੇ ਦੂਸਰਾ ਪਾਕਿਸਤਾਨ ਇੱਕ ਵੱਖਰਾ ਹਿੱਸਾ ਬਣਾ ਦਿੱਤਾ ਜਾਵੇ। ਉਦੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਇਹ ਮੰਗ ਜਿਹੜੀ ਉੱਭਰੀ, ਤੇ ਉਹ ਚ ਅਕਾਲੀ ਦਲ ਮੋਹਰੀ ਸੀ ਤੇ ਹੋਰ ਪਾਰਟੀਆਂ ਵੀ, ਕਿ ਇਹ ਟੂ ਜਿਹੜਾ ਨੇਸ਼ਨ ਫਾਰਮੂਲਾ ਕਿਉਂ ਹੈ, ਥ੍ਰੀ ਕਿਉਂ ਬਣਾਇਆ ਜਾ ਰਿਹਾ, ਥ੍ਰੀ ਨੇਸ਼ਨ ਫਾਰਮੂਲਾ ਕਿਉਂ ਨੀ ਬਣਾਇਆ ਜਾ ਰਿਹਾ। ਤੇ ਉਸ ਗੱਲ ਤੇ ਉਦੋਂ ਜਿਹੜੀ ਇਹ ਸਾਡੀ ਹੁਣ ਸੀਪੀਆਈ ਹੁਣ ਤਾਂ ਅੱਡ ਅੱਡ ਧੜੇ ਬਣ ਗਏ, ਉਦੋਂ ਕਮਿਊਨਿਸਟ ਪਾਰਟੀ, ਉਹਨਾਂ ਨੇ ਇੱਕ ਜਿਹੜਾ ਸੀਗਾ ਇੱਕ ਡਰਾਫਟ ਵੀ ਤਿਆਰ ਕੀਤਾ ਸੀ ਸਹੀ ਨੇਸ਼ਨ ਫਾਰ ਬੂਡੇ ਦਾ, ਜਿਹਨੂੰ ਸਿੱਖ ਹੋਮਲੈਂਡ ਦਾ ਜਿਹੜਾ ਨਾਂ ਦਿੱਤਾ ਸੀ। ਤੇ ਹਾਲਾਂਕਿ ਉਹ ਚਲੋ ਲੈਫਟ ਧਿਰ ਸੀ, ਪੋਲੀਟੀਕਲੀ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਇੱਥੇ ਚੱਲੇ, ਉਹ ਨਹੀਂ ਚੱਲੀ। ਤੇ ਕਾਂਗਰਸ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤੇ ਉਹ ਕਿਉਂਕਿ ਉਸ ਵੇਲੇ ਦਾ ਜਿਹੜਾ ਸਾਰਾ ਚੱਲਦਾ ਸੀ, ਕਿਉਂਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਐਂਟੀਟੀ ਮੰਨਣ ਲਈ ਰਾਜ਼ੀ ਨਹੀਂ ਸੀ, ਉਹ ਅੱਜ ਵੀ ਰਾਜ਼ੀ ਨਹੀਂ ਜਿਹੜੀ ਇੰਡੀਅਨ ਸਟੇਟ ਹੈ। ਤੇ ਉਹ ਉਹਦੇ ਚੋਂ ਜਿਹੜੀ ਇੱਕ ਗੱਲ ਇੱਕ ਨਿਕਲੀ, ਜਿਹੜੀ ਗੱਲ ਪਟੇਲ ਨੇ ਪਟਿਆਲੇ ਜਿੱਦਣ ਉਦਘਾਟਨ ਹੋਇਆ, ਤੇ ਤੁਸੀਂ ਜਿਹੜੀ ਸੀਐਮ ਦੀ ਗੱਲ ਕੀਤੀ ਉਹ ਤਾਂ ਬਾਅਦ ਦੀ ਗੱਲ ਹੈ, 15 ਜੁਲਾਈ ਨੂੰ 1948 ਨੂੰ ਜਿਹੜਾ ਸੀਗਾ ਇਹ ਸਟੇਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਗਈ। ਉਹਦੇ ਚ ਦੋ ਗੱਲਾਂ, ਇੱਕ ਤਾਂ ਇਹ ਅਕਾਲੀਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਸੀ ਕਿ ਜਿਹੜੀ ਅਕਾਲੀਆਂ ਦੀ ਇੱਕ ਡਿਮਾਂਡ ਸੀ ਉਹ ਲਗਭਗ ਅਸੀਂ ਮੰਨ ਲਈ ਜਾਂ ਪੂਰੀ ਕਰ ਲਈ। ਦੂਜੀ ਜਿਹੜੀ ਵੱਡੀ ਗੱਲ ਸੀ, ਜਿਹੜਾ ਉਸ ਵੇਲੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਸੀ, ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਪਰ ਪ੍ਰਿੰਸਲੀ ਸਟੇਟ ਬਹੁਤ ਜ਼ਿਆਦਾ ਸੀ, ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਰਤਾਨਵੀ ਹਕੂਮਤ ਨੂੰ ਕੋਈ ਨਜ਼ਰਾਨਾ ਦਿੰਦਾ ਸੀ, ਕੋਈ ਭੇਟ ਕਰਦਾ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਕੋਈ ਕਿਸੇ ਨੇ ਗਾਰਡੀਅਨ ਬਣਾਇਆ ਸੀ, ਉਹਨਾਂ ਨੂੰ ਪ੍ਰੋਟੈਕਸ਼ਨ ਲਈ ਹੋਈ ਸੀ। ਤੇ ਇਹ ਇੱਕ ਵੱਡੀ ਸਮੱਸਿਆ ਸੀ ਦੇਸ਼ ਦੇ ਜਿਹੜੀ ਸਾਹਮਣੇ ਕਿ ਜਿਹੜੀਆਂ ਪ੍ਰਿੰਸਲੀ ਸਟੇਟ ਹੈ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਉਹ ਨਹਿਰੂ ਦੇ ਸਾਹਮਣੇ ਵੀ ਵੱਡਾ ਸਵਾਲ ਸੀ, ਕਿਉਂਕਿ ਸਰਦਾਰ ਪਟੇਲ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਤੇ ਨਾਲ ਹੋਮ ਮਿਨਿਸਟਰ ਵੀ ਸੀ, ਤੇ ਉਦੋਂ ਵੀ ਉਹਨਾਂ ਸਾਹਮਣੇ ਵੱਡਾ ਸਵਾਲ ਸੀ, ਜਿਹੜੀ ਉਦੋਂ ਪਹਿਲੀ ਸਰਕਾਰ ਜਿਹੜੀ ਇੰਟਰਮ ਗਵਰਨਮੈਂਟ ਬਣਦੀ ਆ, ਤੇ ਉਹ ਸਾਰਿਆਂ ਦੇ ਉਹਨਾਂ ਸਾਹਮਣੇ ਸੀ ਕਿ ਇਹਨਾਂ ਦਾ ਹੁਣ ਕਿਵੇਂ ਕਰੀਏ ਵਿਦ ਇਨ ਇੰਡੀਆ, ਇਹ ਇੱਦਾਂ ਇੰਡੀਪੈਂਡੈਂਟ ਸਟੇਟ ਰਹਿਣ, ਰਿਆਸਤਾਂ ਪ੍ਰਿੰਸਲੀ ਸਟੇਟ, ਤੇ ਇਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਜ਼ਿਆਦਾ ਸੀ, ਛੋਟੀਆਂ ਛੋਟੀਆਂ ਜਿਹੜੀਆਂ ਇਹ ਸਟੇਟ ਸੀਗੀਆਂ। ਤੇ ਹੁਣ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਇਸ ਗੱਲ ਦੀ, ਤੇ ਕਿਉਂਕਿ ਉਦੋਂ ਪਹਿਲਾਂ ਇੱਕ ਤਰੀਕੇ ਦਾ ਬਿੱਲ ਲਿਆ ਆਉਂਦਾ ਸੀ ਸਾਰਾ ਕੁਛ, ਤੇ ਕਾਂਗਰਸ ਨੇ ਪ੍ਰਚਾਰ ਸ਼ੁਰੂ ਕਰਤਾ ਸੀ ਵੀ ਜਿਹੜਾ ਭੂਪਵਾਦ ਹੈ, ਮਤਲਬ ਕਿ ਜਿਹੜੇ ਛੋਟੇ ਛੋਟੇ ਮਹਾਰਾਜੇ ਸੀ ਜਾਂ ਰਾਜੇ ਸੀ ਉਹਨੂੰ ਇਹ ਕਹਿੰਦੇ ਕਿ ਰਜਵਾੜੇ ਹੈ, ਇਹ ਭੂਪਵਾਦ ਹੈ ਤੇ ਵੀ ਇਹ ਅਸੀਂ ਖਤਮ ਕਰਾਂਗੇ। ਤੇ ਬਹੁਤ ਥਾਂ ਤੇ ਗੱਲ ਅੜੀ ਵੀ, ਜਿਵੇਂ ਨਿਜ਼ਾਮ ਹੈਦਰਾਬਾਦ ਅੜ ਗਿਆ ਸੀ, ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਤੇ ਫਿਰ ਚਲੋ ਉਹਨਾਂ ਨੂੰ ਡਰਾਇਆ ਗਿਆ ਕਿ ਸਾਡੇ ਕੋਲ ਫੌਜ ਆ, ਤੁਹਾਡੇ ਕੋਲ ਦੱਸੋ ਕੀ ਹੈ। ਤੇ ਇੱਥੇ ਜਿਹੜਾ ਇਹ ਬੜਾ ਇੱਕ ਕੰਮ ਫਿੱਟ ਆ ਗਿਆ ਇਹਨਾਂ ਦੇ, ਫਿੱਟ ਇਸ ਕਰਕੇ ਆਇਆ ਕਿ ਜਿਹੜਾ ਪਟਿਆਲੇ ਦਾ ਉਸ ਵੇਲੇ ਮਹਾਰਾਜਾ ਸੀ ਯਾਦਵਿੰਦਰ ਸਿੰਘ, ਉਹ ਕਾਂਗਰਸੀ ਵੀ ਸੀਗਾ, ਤੇ ਉਹਨੂੰ ਉਹਨਾਂ ਨੇ ਅੱਗੇ ਲਾਇਆ, ਉਹ ਇੱਕ ਤਰ੍ਹਾਂ ਦਾ ਇੱਕ ਲੀਡ ਕੀਤਾ ਕਿ ਆਪਾਂ ਜਿਹੜੀਆਂ ਨੇ ਇਹ ਸਟੇਟਾਂ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਇੰਡੀਅਨ ਜਿਹੜੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਤੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਟਸ ਨੇ ਇਹ ਮਰਜ ਹੋ ਜਾਣ। ਹੁਣ ਇੱਥੇ ਸਮੱਸਿਆ ਇਹ ਸੀ, ਇੱਥੇ 8 ਪ੍ਰਿੰਸਲੀ ਸਟੇਟ ਸੀਗੀਆਂ, ਪੰਜਾਬ ਤਾਂ ਇੰਡੀਪੈਂਡ ਆਪਣੇ ਆਪ ਤੇ ਹੈਗੀ ਸੀ ਪੰਜਾਬ ਤਾਂ, ਤੇ ਪਰ ਜਿਹੜੀਆਂ 8 ਪ੍ਰਿੰਸਲੀ ਸਟੇਟ ਸੀ ਜਿਹ ਚ ਪਟਿਆਲਾ ਸਭ ਤੋਂ ਵੱਡੀ ਸਟੇਟ ਸੀ, ਤੇ ਫਿਰ ਪਟਿਆਲੇ ਦੇ ਨਾਲ ਫਿਰ ਜੀਂਦ ਸੀ, ਕਪੂਰਥਲਾ ਸੀ, ਨਾਭਾ ਸੀ, ਤੇ ਫਰੀਦਕੋਟ ਸੀ, ਇਸ ਤਰ੍ਹਾਂ ਮਲੇਰਕੋਟਲਾ ਸੀ, ਤੇ ਦੋ ਸਟੇਟਾਂ, ਇੱਕ ਕਲਸੀਆ ਜਿਹੜਾ ਹੁਣ ਇਹ ਹਰਿਆਣੇ ਦਾ ਜਮੁਨਾ ਨਗਰ ਵਾਲਾ ਇਲਾਕਾ ਇੱਧਰ ਨੂੰ ਪੈਂਦਾ ਅੰਬਾਲੇ ਦੇ ਇਸ ਪਾਸੇ ਨੂੰ, ਤੇ ਇੱਧਰ ਸੀ ਉਹ ਵੀ ਇੱਕ ਤਰੀਕੇ ਦੀ ਸਿੱਖ ਸਟੇਟ ਸੀਗੀ, ਤੇ ਨਾਲਾਗੜ੍ਹ ਰਾਜਪੂਤ ਸਟੇਟ ਸੀਗੀ, ਤੇ ਨਾਲਾਗੜ੍ਹ ਜਿਹੜੀ ਹੈਗੀ ਆ ਉਹ ਵੀ ਇੱਕ ਵੱਖਰੀ ਜਿਹੜੀ ਹੈ ਇਹ ਸਟੇਟ ਸੀ। ਇਹਦੇ ਚ ਜਿਹੜੀਆਂ 6 ਸਟੇਟਾਂ ਸੀ ਉਹ ਤਾਂ ਉਹਨਾਂ ਨੂੰ ਸਲਾਮੀ ਰਿਆਸਤਾਂ ਕਹਿੰਦੇ ਸੀ, ਤੇ ਕਿਉਂਕਿ ਉੱਥੇ ਇਹ ਹੁੰਦਾ ਸੀ ਕਿ ਜਿਹੜੀਆਂ ਇੰਨੀਆਂ ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਜਾਂਦੀ ਹੈ। ਇਹ ਜਿਹੜੀ ਕਲਸੀਆ ਤੇ ਨਾਲਾਗੜ੍ਹ ਸਟੇਟ ਸੀ ਇਹ ਸਲਾਮੀ ਰਿਆਸਤਾਂ ਨਹੀਂ ਸੀਗੀਆਂ, ਇਹ ਛੋਟੀਆਂ ਰਿਆਸਤਾਂ ਸੀ, ਇਹਨਾਂ ਦੇ ਸਰਦਾਰ ਹੁੰਦੇ ਸੀ ਕਿਸੇ ਵੇਲੇ, ਫਿਰ ਉਹਨੂੰ ਰਾਜਾ ਕਹਿਣ ਲੱਗ ਗਏ। ਤੇ ਇੱਥੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਦੋਂ ਯਾਦਵਿੰਦਰ ਸਿੰਘ ਇਸ ਗੱਲ ਲਈ ਰਾਜੀ ਹੋ ਗਏ ਕਿ ਹਾਂ ਇਹ ਹੋ ਜਾਣਾ ਚਾਹੀਦਾ। ਤੇ ਫਿਰ ਜਿਹੜੀਆਂ ਨਾਲੇ ਜਿਹੜੀਆਂ ਦੂਜੀਆਂ 7 ਹੋਰ ਜਿਹੜੀਆਂ ਸਟੇਟਾਂ ਸੀ ਤੇ ਇਹਨਾਂ ਨੂੰ ਮਿਲਾ ਕੇ ਪ੍ਰਿੰਸਲੀ ਰਿਆਸਤਾਂ ਸੀ ਬਹੁਤ ਛੋਟੀਆਂ, ਇੱਕ ਜਿਹੜੀ ਹੈ ਸਾਂਝੀ ਇੱਕ ਵੱਡੀ ਇੱਕ ਸਟੇਟ ਬਣਾਈ ਗਈ ਜਿਹੜੀ ਯੂਨੀਅਨ ਦਾ ਪਾਰਟ ਬਣੀ, ਇੱਕ ਵੱਖਰੀ ਸਟੇਟ ਬਣੀ ਪੰਜਾਬ ਦੇ ਪੈਰਲਲ, ਜਿਹਨੂੰ ਫਿਰ ਪੈਪਸੂ ਦਾ ਨਾਂ ਦਿੱਤਾ। ਇਹਦਾ ਉਦਘਾਟਨ ਹੀ ਜਿਹੜਾ ਹੈਗਾ 15 ਜੁਲਾਈ, ਕੱਲ ਹੀ ਲੰਘੀ ਹੈ ਜੀ, ਤੇ 15 ਜੁਲਾਈ 1948 ਨੂੰ ਪਟਿਆਲੇ ਚ ਜਿਹੜਾ ਸੀ ਬਹੁਤ ਵੱਡਾ ਸਮਾਗਮ ਕੀਤਾ ਗਿਆ, ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਕੱਠੇ ਹੋਏ, ਮਾਸਟਰ ਤਾਰਾ ਸਿੰਘ ਵਰਗੇ ਵੀ ਉੱਥੇ ਆਏ ਉਸ ਵੇਲੇ ਅਕਾਲੀ, ਹੋਰ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਸੀ ਉਹ ਸੀ, ਤੇ ਕਾਂਗਰਸੀ ਚਲੋ ਹੋਣੇ ਸੀ। ਤੇ ਉੱਥੇ ਇਹਦਾ ਜਿਹੜਾ ਸੀਗਾ ਇਹਦਾ ਇਨੋਗਰੇਸ਼ਨ ਇਹਦਾ ਉਦਘਾਟਨ ਜਿਹੜਾ ਸੀ ਉਹ ਹੋਇਆ। ਤੇ ਅਸਲ ਦੇ ਵਿੱਚ ਉਦੋਂ ਜਦੋਂ ਇਹ ਸਟੇਟ ਬਣੀ ਤੇ ਯਾਦਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ। ਰਾਜ ਪ੍ਰਮੁੱਖ ਦਾ ਜਿਵੇਂ ਹੁਣ ਗਵਰਨਰ ਕੋਲੇ ਪਾਵਰਸ ਨੇ ਜਾਂ ਗਵਰਨਰ ਹੈ, ਇਹ ਇਸ ਰੂਪ ਦੇ ਵਿੱਚ ਹੀ ਉਦੋਂ ਰਾਜ ਪ੍ਰਮੁੱਖ ਜਿਹੜਾ ਹੁੰਦਾ ਸੀ। ਤੇ ਪਰ ਸ਼ੁਰੂ ਦੇ ਵਿੱਚ ਇਨੀਸ਼ਲੀ ਜਿਹੜਾ ਉਹ ਮੁੱਖ ਮੰਤਰੀ ਤਾਂ ਬਾਅਦ ਚ ਬਣਦੇ ਆ, ਤੇ ਉਹ ਸ਼ੁਰੂ ਚ ਜਿਹੜਾ ਉਹ ਰਾਜ ਪ੍ਰਮੁੱਖ ਹੀ ਜਿਹੜਾ ਸੀ ਉਹ ਰਹੇ। ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂਕਿ ਉਦੋਂ ਅਜੇ ਕੋਈ ਚੋਣ ਨੀ ਸੀ ਹੋਈ, ਕੁਛ ਵੀ ਨੀ ਸੀ ਹੋਈ, ਗਿਆਨ ਸਿੰਘ ਰਾੜੇ ਵਾਲੇ ਨੂੰ ਉਦੋਂ ਐਕਟਿੰਗ ਚੀਫ ਮਿਨਿਸਟਰ ਜਿਹੜਾ ਸੀ ਉਹ ਫਿਰ ਬਣਾਇਆ ਗਿਆ। ਤੇ ਜਿਹਨਾਂ ਨੇ ਉਦੋਂ ਹੀ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਚਾਰਜ ਆਪਣਾ ਸੰਭਾਲ ਲਿਆ ਸੀ। ਫਿਰ ਉਸ ਤੋਂ ਕਾਫੀ ਚਿਰ ਬਾਅਦ ਕਿਤੇ ਜਾ ਕੇ 6 ਮਹੀਨੇ ਬਾਅਦ ਇਲੈਕਸ਼ਨ ਹੁੰਦੀ ਹੈ 1949 ਦੇ ਵਿੱਚ, ਤੇ ਉਦੋਂ ਫਿਰ ਉਹ ਜਿਹੜਾ ਹੈ ਬਕਾਇਦਾ ਜਿਹੜਾ ਹੈਗਾ ਮੁੱਖ ਮੰਤਰੀ ਵਜੋਂ ਤੇ ਉਹਦਾ ਸੰਭਾਲਦੇ। ਤੇ ਉਦੋਂ ਨਾ ਜਿਵੇਂ ਹੁਣ ਕੈਨੇਡਾ ਵਗੈਰਾ ਦੇ ਵਿੱਚ ਇੱਥੇ ਪ੍ਰੀਮੀਅਰ ਦਾ ਨਾ ਹੀ ਦਿੱਤਾ ਜਾਂਦਾ ਸੀ, ਚਲੋ ਇਹ ਚੀਫ ਮਿਨਿਸਟਰ ਦਾ ਤਾਂ ਕਿਉਂਕਿ ਕਨਸੈਪਟ ਜਿਹੜਾ ਉਹ ਬਾਅਦ ਦੇ ਵਿੱਚ ਫਿਰ ਆਉਂਦਾ ਹੈਗਾ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ, ਉਹ ਜਦੋਂ ਸੰਵਿਧਾਨ ਲਾਗੂ ਹੁੰਦਾ 1950 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਆਉਂਦੀ ਹੈ। ਤੇ ਸੋ ਇਹ ਜਿਹੜੀਆਂ ਸਟੇਟਾਂ ਸੀਗੀਆਂ ਤੇ ਇਹਦੇ ਵਿੱਚੋਂ ਜਿਹੜੀਆਂ ਜਿੱਦਾਂ ਮੈਂ ਦੱਸਿਆ ਕਿ ਮਲੇਰਕੋਟਲਾ ਤੇ ਇਹਨੂੰ ਛੱਡ ਕੇ ਆਪਣੇ ਨੂੰ ਨਾਲਾਗੜ ਨੂੰ ਛੱਡ ਕੇ ਸਾਰੀਆਂ ਇਹ ਸਿੱਖ ਸਟੇਟ ਸੀਗੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ। ਤੇ ਉੱਥੇ ਜਹੇਦਰ ਗੁਰਚਰਨ ਸਿੰਘ ਟੋੜਾ ਦੀ ਹੁਣ ਪਿੱਛੇ ਕਿਤਾਬ ਆਈ ਹੈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ, ਕਿਉਂਕਿ ਉਸ ਸਮਾਗਮ ਦੇ ਵਿੱਚ ਉਹ ਸ਼ਾਮਿਲ ਸੀ, ਕਿ ਸਰਦਾਰ ਪਟੇਲ ਨੇ ਕਿਹਾ ਕਿ ਤੁਸੀਂ ਇੰਨਾ ਕੁ ਹਿੱਸਾ ਮੰਗਦੇ ਸੀ ਤੁਹਾਨੂੰ ਅਸੀਂ ਪੂਰਾ ਹੀ ਦੇਤਾ, ਇਹ ਹੁਣ ਤੁਹਾਡਾ ਇੱਕ ਸਿੱਖਾਂ ਦੀ ਇੱਕ ਉਹ ਬਣ ਗਿਆ, ਸੂਬਾ ਬਣ ਗਿਆ। ਇਹ ਇਸ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਇਸ ਪਾਸੇ ਨੂੰ ਜਿਹੜਾ ਸੀ ਉਹ ਕਹਿੰਦੇ ਤੋੜਿਆ। ਤੇ ਪਰ ਖੈਰ ਉਹ ਤਾਂ ਬਹੁਤਾ ਲੰਬਾ ਸਮਾਂ ਗੱਲ ਉਵੇਂ ਰਹੀ ਨੀ, ਕਿਉਂਕਿ ਕਾਂਗਰਸ ਉੱਪਰ ਸੱਤਾ ਦੇ ਵਿੱਚ ਸੀ ਤੇ ਇੱਥੇ ਵੀ ਗਿਆਨ ਸਿੰਘ ਰਾੜੇ ਵਾਲਾ ਕਾਂਗਰਸ ਦੇ ਸ਼ੁਰੂ ਚੋਂ ਮੁੱਖ ਮੰਤਰੀ ਬਣੇ। ਤੇ ਜੋ ਜੋ ਮਹਾਰਾਜਾ ਜੋ ਸੀਗਾ ਯਾਦਵਿੰਦਰ ਸਿੰਘ, ਚਲੋ ਉਹਦਾ ਸੀਗਾ ਹੀ ਕਾਂਗਰਸ ਸੀ ਜਿਹੜਾ ਉਸ ਵੇਲੇ ਦਾ ਇੱਕ ਤਰ੍ਹਾਂ ਦੀ ਗਵਰਨਰ ਜਾਂ ਰਾਜ ਪ੍ਰਮੁੱਖ ਉਹਨਾਂ ਨੂੰ ਲਿਖਿਆ ਗਿਆ ਹੈਗਾ, ਤੇ ਉਹ ਸੀ। ਤੇ ਇੱਥੇ ਫਿਰ ਇਹ ਜਿਹੜਾ ਸੀ ਇੱਕ ਵੱਖਰੀ ਸਟੇਟ ਜਿਹੜੀ ਹੈ ਇਹ ਹੋਣ ਦੇ ਵਿੱਚ ਆਈ। ਤੇ ਪਰ ਇਹਦੀ ਹੋਣੀ ਜਿਹੜੀ ਇਸ ਸਟੇਟ ਦੀ ਇਹ ਹੋਈ ਕਿ ਇਹ ਬਹੁਤਾ ਲੰਬਾ ਸਮਾਂ ਇਹ ਇੱਕ ਸਟੇਟ ਦੇ ਤੌਰ ਤੇ ਉਵੇਂ ਰਹਿ ਨਹੀਂ ਸਕੀ। ਤੇ ਇਹਦੇ ਹੁਣ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਹ ਨਹੀਂ ਪਤਾ, ਤੇ ਕਿਉਂਕਿ 48 ਦੇ ਵਿੱਚ ਇਹ ਸਟੇਟ ਬਣਦੀ ਹੈ ਤੇ 48 ਤੋਂ ਬਾਅਦ 8 ਸਾਲਾਂ ਬਾਅਦ ਜਿਹੜਾ ਹੈਗਾ ਇਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ। ਤੇ ਹੁਣ ਜਾਂ ਤਾਂ ਇਹ ਪਹਿਲੀ ਤੋਂ ਇੱਕ ਤਰ੍ਹਾਂ ਦੀ ਇੱਕ ਗੱਲ ਕਿਤੇ ਅੰਦਰ ਖਾਤੇ ਲਿਖੀ ਹੋਈ ਸੀ ਕਿ ਆਪਾਂ ਇਸ ਤਰ੍ਹਾਂ ਕਰੋ ਤੇ ਫਿਰ ਜਿਹੜੀ ਉਹ ਗੱਲ ਅੱਗੋਂ ਜਿਹੜੀ ਆ ਉਹ ਚੱਲਣੀ ਹੈ। ਜਦੋਂ ਜਿਹੜੀ ਹੈ ਪੈਪਸੂ ਜਿਹੜੀ ਆ ਤੇ ਉਹ ਪੰਜਾਬ ਦੇ ਵਿੱਚ ਮਰਜ ਹੁੰਦੀ ਆ 1956 ਦੇ ਵਿੱਚ ਜਾ ਕੇ, 1 ਨਵੰਬਰ 1956 ਨੂੰ ਇਹਦਾ ਮਰਜਰ ਹੋਇਆ ਪੰਜਾਬ ਦੇ ਨਾਲ। ਉਦੋਂ ਫਿਰ ਕਈ ਲੋਕ ਖੁਸ਼ ਵੀ ਹੋਏ, ਕਈ ਗੁੱਸੇ ਵੀ ਹੋਏ, ਔਖੇ ਵੀ ਹੋਏ। ਤੇ ਉਸ ਵੇਲੇ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਉਵੇਂ ਦੀ ਜਿਹੜੀ ਜਮਹੂਰੀਅਤ ਜੋ ਬਾਅਦ ਦੇ ਵਿੱਚ ਆਈ ਜਾਂ ਵੋਟਾਂ ਕੌਣ ਪਾਏਗਾ, ਕਿੰਨੀਆਂ ਪਾਏਗਾ, ਕਿਵੇਂ ਪੈਣਗੀਆਂ, ਕਿਉਂਕਿ ਇੱਕ ਤਾਂ ਉਦੋਂ ਅਜੇ ਤੱਕ ਰਜਵਾੜਾ ਸ਼ਾਹੀ ਇੱਥੇ ਸੀ ਜਿਹਦੇ ਆਧਾਰ ਤੇ ਇਸ ਪ੍ਰਿੰਸਲੀ ਸਟੇਟਾਂ ਬਣੀਆਂ ਹੋਈਆਂ ਸੀ, ਹੇਠਾਂ ਜਗੀਰਾਂ ਦਿੱਤੀਆਂ ਹੋਈਆਂ ਸੀ, ਇਹਨਾਂ ਦੇ ਰਿਸ਼ਤੇਦਾਰ ਸੀ, ਰਜਵਾੜੇ ਸੀ, ਜਗੀਰਦਾਰ ਸੀ, ਸਰਦਾਰ ਸੀ। ਇਹੀ ਕਾਰਨ ਸੀ ਕਿ ਫਿਰ ਇੱਕ ਮੂਵਮੈਂਟ ਇੱਥੇ ਚੱਲੀ ਪੈਪਸੂ ਦੇ ਵਿੱਚ, ਜਿਹਨੂੰ ਪੈਪਸੂ ਨਜ਼ਾਰਾ ਮੂਵਮੈਂਟ ਦੇ ਨਾਲ ਨਾਲ ਜਾਣਿਆ ਜਾਂਦਾ। ਉਹਦੇ ਉੱਤੇ ਕਾਫੀ ਇਹ ਕੁਛ ਜਿਹੜਾ ਉਹ ਉਹਦੇ ਚ ਹੋਇਆ ਤੇ ਫਿਰ ਅਲਟੀਮੇਟਲੀ ਚਲੋ ਉਹ ਮੁਜ਼ਾਹਰੇ ਦੀਆਂ ਜਿਹੜੀਆਂ ਮੰਗਾਂ ਮੰਨਣੀਆਂ ਵੀ ਪਈਆਂ ਤੇ ਫਿਰ ਬਕਾਇਦਾ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਉਹਨਾਂ ਨੂੰ ਮਾਲਕ ਬਣਾਇਆ ਗਿਆ। ਪਹਿਲਾਂ ਜ਼ਮੀਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਸਰਦਾਰਾਂ ਦੀਆਂ ਹੁੰਦੀਆਂ ਸੀ, ਉਹ ਸਿਰਫ ਉੱਥੇ ਕੰਮ ਕਰਦੇ ਸੀ ਤੇ ਉਸ ਨੂੰ ਕੁਛ ਹਿੱਸਾ ਦਿੱਤਾ ਜਾਂਦਾ ਸੀ। ਇਹ ਵੀ ਜਿਹੜਾ ਹੈ ਉਹ ਪੈਪਸੂ ਦੇ ਹਿੱਸੇ ਆਈ ਇਹ ਗੱਲ ਵੀ। ਤੇ ਪਰ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਰਜਰ ਹੋਈ ਤੇ ਫਿਰ ਪੰਜਾਬ ਬਹੁਤ ਵੱਡਾ ਬਣ ਗਿਆ, ਕਿਉਂਕਿ ਇਹ ਤਾਂ ਪਹਿਲਾਂ ਦੇਖੋ ਪ੍ਰਿੰਸਲੀ ਸਟੇਟ ਸੀਗੀਆਂ, ਆਪੋ ਆਪਣੀਆਂ ਰਿਆਸਤਾਂ ਸੀ, ਰਿਆਸਤਾਂ ਦਾ ਆਪਣਾ ਪ੍ਰਬੰਧ ਸੀ। ਤੇ ਫਿਰ ਜਦੋਂ ਪੰਜਾਬ ਦੇ ਅੰਡਰ ਆ ਗਿਆ ਤੇ ਫਿਰ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਪੰਜਾਬ ਬਣ ਗਿਆ। ਜਿਹੜੀ ਪੰਜਾਬ ਦੀ ਗੱਲ 1947 ਦੇ ਬਟਵਾਰੇ ਵੇਲੇ ਕਹਿੰਦੇ ਸੀ ਕਿ ਪੰਜਾਬ ਤਾਂ ਜਿਹੜਾ ਸੀ ਉਹ ਕੱਟਿਆ ਵੱਢਿਆ ਗਿਆ, ਤੇ ਉਹ ਗੱਲ ਉਵੇਂ ਠੀਕ ਹੈ। ਜਗਰਾਫਿਕਲੀ ਵੀ ਜਿਹੜਾ ਸੀ ਪੰਜਾਬ ਦਾ ਵੱਡਾ ਹਿੱਸਾ ਉੱਧਰ ਚਲਿਆ ਗਿਆ ਸੀ। ਤੇ ਪਰ ਜਦੋਂ ਕਿਉਂਕਿ ਉਦੋਂ ਇਹ ਜਿਹੜੀਆਂ ਰਿਆਸਤਾਂ ਉਹ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਸੀਗੀਆਂ, ਤੇ ਫਿਰ ਪੈਪਸੂ ਬਣਾ ਕੇ ਫਿਰ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਸ਼ਾਮਿਲ ਕੀਤਾ ਗਿਆ। ਉਦੋਂ ਬਾਅਦ ਫਿਰ ਪੰਜਾਬ ਦੀ ਹੋਰ ਤਰ੍ਹਾਂ ਪੋਲਿਟਿਕਸ ਸ਼ੁਰੂ ਹੋਈ ਤੇ 1966 ਦੇ ਵਿੱਚ ਜਦੋਂ ਜਿਹੜਾ ਹੈ ਉਹ ਪੰਜਾਬ ਦੀ ਫੇਰ ਅੱਗੋਂ ਟ੍ਰਾਈਫਰਕੇਸ਼ਨ ਹੁੰਦੀ ਆ, ਕਿਉਂਕਿ ਉਦੋਂ ਤੱਕ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਸੂਬੇ ਦੀ ਮੰਗ ਬਹੁਤ ਜ਼ੋਰ ਫੜ ਗਈ ਜਦੋਂ ਪੈਪਸੂ ਦੀ ਜਿਹੜਾ ਹੈ ਮਰਜਰ ਹੋ ਗਈ 1956 ਦੇ ਵਿੱਚ, ਤੇ 1956 ਤੱਕ ਥੋੜਾ ਜਿਹਾ ਗੱਲ ਤਾਂ ਟਿੱਕੀ ਰਹੀ ਕਿ ਜਿਹੜਾ ਸੀ ਕਿਉਂਕਿ ਉਦੋਂ ਤੱਕ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਅਮਲ ਵੀ ਸ਼ੁਰੂ ਹੋ ਗਿਆ ਸੀ ਕੇਂਦਰ ਦੇ ਵਿੱਚ, ਕਿੰਨੇ ਉਦੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਬਣ ਚੁੱਕੇ ਸੀ, ਭਾਵੇਂ ਮਹਾਰਾਸ਼ਟਰ ਸੀ ਤੇ ਤਮਿਲਨਾਡੂ ਸੀ ਕਿਸੇ ਵੇਲੇ, ਜਿਹੜਾ ਇੱਕ ਉਹਨੂੰ ਮਦਰਾਸ ਪ੍ਰੈਜੀਡੈਂਸੀ ਕਿਹਾ ਜਾਂਦਾ ਸੀ, ਉਹ ਇਸ ਤਰ੍ਹਾਂ ਦੇ ਜਿਹੜੇ ਉਹ ਸੂਬੇ ਜਿਹੜੇ ਸੀ ਉਹ ਹੋਣ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਭਾਸ਼ਾ ਦੇ ਆਧਾਰ ਤੇ। ਤੇ ਫਿਰ ਇੱਥੇ ਵੀ ਇਹ ਗੱਲ ਵੱਡੀ ਚੱਲੀ ਕਿਉਂਕਿ ਜਿਹੜਾ ਟਿਪੀਕਲੀ ਜਿਹੜਾ ਇਹ ਪੰਜਾਬ ਸੀ ਤੇ ਇਹਦੇ ਵਿੱਚ ਇਹ ਵੱਡਾ ਹਿੱਸਾ ਜਿਹੜਾ ਇੱਧਰ ਪੈਪਸੂ ਵਾਲੇ ਪਾਸੇ ਰਲਿਆ ਉਹ ਬਾਂਗਰ ਸੀ, ਉਹ ਬਾਂਗਰ ਭਾਸ਼ਾ ਸੀ ਉਹਨਾਂ ਦੀ ਜਾਂ ਹਰਿਆਣਵੀ ਸੀ, ਤੇ ਜਾਂ ਫਿਰ ਜਿਹੜਾ ਉੱਪਰਲਾ ਹਿੱਸਾ ਸੀ ਚਲੋ ਉਹ ਤਾਂ ਪਹਿਲੇ ਇਹ ਪੰਜਾਬ ਦਾ ਪਾਰਟ ਸੀ ਕਾਂਗੜੇ ਵਾਲਾ ਹਿੱਸਾ, ਤੇ ਜਾਂ ਕੁਛ ਹੋਰ ਜਿਹੜਾ ਜਿੱਦਾਂ ਮੈਂ ਇਹ ਗੱਲ ਕੀਤੀ ਹੈ ਨਾਲਾਗੜ੍ਹ ਸਟੇਟ ਦੀ ਤੇ ਉਹਦਾ ਜਿਹੜਾ ਹਿੱਸਾ ਕੁਛ ਉਹ ਫਿਰ ਪੰਜਾਬ ਦੇ ਹਿੱਸੇ ਆਇਆ, ਉਹ ਉਹਨਾਂ ਦੀ ਲੈਂਗੁਏਜ ਭਾਵੇਂ ਪੰਜਾਬੀ ਸੀ ਥੋੜਾ ਜਿਹਾ ਉਹਦਾ ਟਿੰਟ ਸੀ ਜਿਹੜਾ ਉਹ ਪਹਾੜੀ ਸੀ। ਤੇ ਦੂਜਾ ਅਕਾਲੀਆਂ ਦੀ ਸਿਰਫ ਸਿਰਫ ਇਹ ਗੱਲ ਇਹ ਸੀ ਕਿ ਇਕੱਲਾ ਉਹਨਾਂ ਦਾ ਮਤਲਬ ਭਾਸ਼ਾ ਨਾਲ ਨੀ ਸੀ, ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਸਿੱਖ ਬਹੁ ਗਿਣਤੀ ਨਾਲ ਵੀ ਸੀ ਕਿ ਏਦਾਂ ਦੀ ਸਟੇਟ ਬਣੇ ਜਿੱਥੇ ਉਹ ਸੱਤਾ ਚ ਕਾਬਜ਼ ਹੋ ਸਕਣ, ਕਿਉਂਕਿ 1947 ਤੋਂ ਬਾਅਦ ਤਾਂ ਉਹਨਾਂ ਦੀ ਕਿਤੇ ਇਸ ਤਰੀਕੇ ਨਾਲ ਬਹੁ ਗਿਣਤੀ ਬਣਦੀ ਨੀ ਸੀ। 1947 ਤੋਂ ਬਾਅਦ ਤਾਂ ਭਾਵੇਂ ਸਾਡੇ ਜਿਹੜੇ ਗੋਪੀ ਚੰਦ ਭਾਰਗਵ ਰਹੇ ਹਨਾ, ਤੇ ਉਹ ਹੋਰ ਜਿਹੜੇ ਇੱਥੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਬਣੇ, ਉਹ ਕਾਂਗਰਸ ਵੱਲੋਂ ਹੀ ਬਣੇ ਤੇ ਪਰ ਅਕਾਲੀਆਂ ਨੂੰ ਇਹ ਲੱਗਦਾ ਸੀ ਕਿ ਸਾਡਾ ਦਾ ਤਾਂ ਲੱਗ ਸਕਦਾ ਜੇ ਏਦਾਂ ਦਾ ਹੋਵੇ। ਤੇ ਫਿਰ ਇਹ ਡਿਮਾਂਡ ਜਦੋਂ ਬਹੁਤ ਜ਼ੋਰ ਫੜ ਗਈ ਤੇ ਫਿਰ ਟ੍ਰਾਈਫਰਕੇਸ਼ਨ ਹੋ ਗਈ, ਕੁਛ ਹਿੱਸਾ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਨਾਲ ਜੋੜ ਦਿੱਤਾ ਕਿਉਂਕਿ ਹਿਮਾਚਲ ਉਦੋਂ ਯੂਟੀ ਬਣ ਚੁੱਕਿਆ ਸੀ ਉਦੋਂ ਪਹਿਲਾਂ, ਤੇ ਕੁਛ ਹਿੱਸਾ ਜਿਹੜਾ ਸੀਗਾ ਉਹ ਫਿਰ ਵੱਖਰੀ ਸਟੇਟ ਜਿਹੜੀ ਹਰਿਆਣਾ, ਉਹ ਕਿਉਂਕਿ ਹਰਿਆਣੇ ਦੀ ਵੀ ਡਿਮਾਂਡ ਨਾਲ ਹੀ ਸ਼ੁਰੂ ਹੋ ਗਈ ਸੀ। ਜਿਹੜੇ ਹਰਿਆਣੇ ਦੇ ਲੀਡਰ ਸੀ ਪੁਰਾਣੇ, ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਸੀ ਉਸ ਵੇਲੇ ਚੌਧਰੀ ਦੇਵੀ ਲਾਲ ਵਰਗੇ, ਬਾਅਦ ਚ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਉਹ ਅਲੱਗ, ਤੇ ਉਦੋਂ ਫਿਰ ਇਹ ਹਰਿਆਣੇ ਦੀ ਜਿਹੜੀ ਡਿਮਾਂਡ ਦੇ ਨਾਲ ਨਾਲ ਇਹ ਸ਼ੁਰੂ ਹੋ ਗਈ ਸੀ। ਤੇ ਫਿਰ ਦੁਬਾਰਾ ਫਿਰ ਉਹ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਬਣ ਗਿਆ ਸੀ ਜਦੋਂ ਟ੍ਰਾਈਫਿਕੇਸ਼ਨ ਨਾਲ, ਫਿਰ ਉਹ ਪੰਜਾਬ ਉਹਨੇ ਛੋਟਾ ਰਹਿ ਗਿਆ। ਤੇ ਉਹਦੇ ਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਗੌਤਮ ਜੀ, ਉਹ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਜਾਂ ਇੱਕ ਸੋਸ਼ਲ ਜਾਂ ਇੱਕ ਡੈਮੋਗ੍ਰਾਫਿਕਲ ਜਿਹੜਾ ਸਵਿੰਗ ਸੀਗਾ ਉਹ ਫਿਰ ਪੈਪਸੂ ਵਾਲੀਆਂ ਜਿਹੜੀਆਂ ਰਿਆਸਤਾਂ ਵਾਲਾ ਹਿੱਸਾ ਸੀ ਇਹਦੇ ਹੱਥ ਚ ਆ ਗਿਆ। ਹੁਣ ਵੀ ਪੰਜਾਬ ਦੇ ਸਭ ਤੋਂ ਵੱਧ ਹਲਕੇ, ਸਭ ਤੋਂ ਵੱਧ ਰਾਜਨੀਤੀ ਚ ਹਿੱਸਾ ਉਹ ਮਾਲਵੇ ਦਾ, ਜਿਹੜਾ ਇਹ ਇੱਕ ਕਿਉਂਕਿ ਸਾਰਾ ਮਾਲਵਾ ਰੀਜਨ ਸਿਰਫ ਥੋੜਾ ਜਿਹਾ ਲੁਧਿਆਣੇ ਦੇ ਹਿੱਸੇ ਨੂੰ ਛੱਡ ਕੇ ਉਹ ਇਹਨਾਂ ਪੈਪਸੂ ਦਾ ਹਿੱਸਾ ਸੀ ਤੇ ਇਹਨਾਂ ਰਿਆਸਤਾਂ ਦਾ ਹਿੱਸਾ ਸੀ, ਤੇ ਉਹ ਇਹ ਜਿਹੜਾ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਇਹਦਾ ਅਸਰ ਹੋਇਆ। ਹੁਣ ਇਹਦਾ ਜੇ ਸ਼ਾਇਦ ਪੈਪਸੂ ਸਟੇਟ ਬਣੀ ਰਹਿੰਦੀ ਤੇ ਪੰਜਾਬ ਦੇ ਵਿੱਚ ਮਰਜਰ ਨਾ ਹੁੰਦੀ ਤੇ ਫਿਰ ਸ਼ਾਇਦ ਨਾ ਹੀ ਉਹ ਅਕਾਲੀਆਂ ਦੀ ਉਵੇਂ ਕੋਈ ਡਿਮਾਂਡ ਬਣਦੀ ਤੇ ਨਾ ਹੀ ਸ਼ਾਇਦ ਫਿਰ ਪੰਜਾਬ ਦੀ ਜਿਹੜੀ 1966 ਦੇ ਵਿੱਚ ਤਕਸੀਮ ਹੋਈ ਹੈ, ਜਿਹੜੀ ਵੰਡ ਹੋਈ ਹੈ ਦੁਬਾਰਾ 1966 ਦੇ ਵਿੱਚ, ਸ਼ਾਇਦ ਪੰਜਾਬ ਦੀ ਉਵੇਂ ਉਹ ਨਾ ਹੁੰਦੀ। ਇਹ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਵੀ ਸੰਭਾਵਨਾ ਸੀਗੀ। ਤੁਸੀਂ ਸ਼ੁਰੂ ਚ ਪਟਿਆਲਾ ਦੇ ਜਾਂ ਪੈਪਸੂ ਦੇ ਕੁਛ ਕਲਚਰ ਦੀਆਂ ਗੱਲਾਂ, ਕੁਛ ਇਹ ਇਸ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ, ਜਾਂ ਜਿਵੇਂ ਤੁਸੀਂ PRTC ਦੀ ਗੱਲ ਕੀਤੀ ਜਿਹੜੀ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਸੀ, ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਰਹੀਆਂ ਖੈਰ, ਤੇ ਪਰ ਜਿਹੜੀ PRTC ਸੀ ਇੱਕ ਵੱਖਰੇ ਤੌਰ ਤੇ ਇੱਕ ਪੈਰਲਲ ਕਾਰਪੋਰੇਸ਼ਨ ਉਹ ਹੁਣ ਤੱਕ ਹੈ ਜਿਹੜੀ ਪੈਪਸੂ ਵੇਲੇ ਸ਼ੁਰੂ ਹੋਈ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੋੜੇ ਵਾਲੀ ਬੱਸ, ਕਿਉਂਕਿ ਜਦੋਂ ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਕੇ, ਤੇ ਇਹਦਾ ਭਾਵੇਂ ਬਾਅਦ ਦੇ ਵਿੱਚ ਮਰਜਰ ਤੋਂ ਬਾਅਦ ਹੋਇਆ, PRTC ਨੇ ਫਿਰ ਨਵੀਆਂ ਬੱਸਾਂ ਪਾਈਆਂ ਤੇ ਉਹਨਾਂ ਨੇ ਉਹਦੇ ਉਸ ਇਹ ਸੰਕੇਤ ਦੇਣ ਵਾਸਤੇ ਕਿ ਜਿਹੜੀ ਇਹਦੀ ਹਾਈਪੋਥੀਕੇਸ਼ਨ ਆ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ, ਤੇ ਉਹਨਾਂ ਨੇ ਫਿਰ ਸਾਈਡ ਤੇ ਜਿਹੜਾ ਹੈ ਇੱਕ ਉੱਡਣਾ ਘੋੜਾ ਖੰਭਾਂ ਵਾਲਾ ਜਿਹੜਾ ਸੀ ਉਹ ਛਾਪਣਾ ਸ਼ੁਰੂ ਕੀਤਾ, ਤੇ ਉਹ ਉਸ ਕਰਕੇ ਵੀ ਉਹਦੀ ਜਿਹੜੀ ਉਵੇਂ ਜਿਹੜੀ ਪਾਪੂਲਰਿਟੀ ਰਹੀ। ਤੇ ਬਾਕੀ ਕਲਚਰ ਦੇ ਤੌਰ ਤੇ ਤਾਂ ਕਿਉਂਕਿ ਹੁਣ ਵੀ ਜੇ ਡੋਮੀਨੇਟ ਕਰਦਾ ਕਿਸੇ ਵੇਲੇ ਅੰਮ੍ਰਿਤਸਰ ਦਾ ਕਲਚਰ ਡੋਮੀਨੇਟ ਕਰਦਾ ਸੀ ਪੰਜਾਬ ਦੇ ਵਿੱਚ, ਲਾਹੌਰ ਦਾ ਕਲਚਰ ਜਿਹੜਾ ਜਿਹਨੂੰ ਮਾਝਾ ਕਹਿ ਲਈਏ, ਤੇ ਹੁਣ ਜਿਹੜਾ ਸਾਰਾ ਉਹ ਮਾਲਵਾ ਡੋਮੀਨੇਟ ਕਰਦਾ ਹਰ ਇੱਕ ਪਾਸੇ। ਤੁਸੀਂ ਕਿੰਨਾ ਸ਼ੁਰੂ ਸ਼ੁਰੂ ਚ ਜ਼ਿਕਰ ਕੀਤਾ ਹੀ ਹੈ ਪਟਿਆਲੇ ਦਾ, ਜਿਸ ਖਾਸ ਕਰਕੇ ਜ਼ਿਕਰ ਕੀਤਾ, ਤੇ ਉਂਝ ਜਿਹੜਾ ਪਟਿਆਲੇ ਦਾ ਰਿਆਸਤ ਦਾ ਬਹੁਤਾ ਹਿੱਸਾ ਸੀ, ਤੇ ਇਹ ਸ਼ਾਇਦ ਜਿਹੜੀ ਬਹੁਤੇ ਲੋਕਾਂ ਨੂੰ ਨਾ ਹੋਵੇ ਪਤਾ ਵੀ ਇਹਦੇ ਚ ਜਿਹੜਾ ਬਹੁਤਾ ਹਿੱਸਾ ਉਹ ਪੁਆਧ ਦੇ ਵਿੱਚ ਪੈਂਦਾ ਸੀ, ਜਿਹੜਾ ਅੱਜ ਦਾ ਚੰਡੀਗੜ੍ਹ ਹੈ, ਤੇ ਜਾਂ ਜਿਹੜਾ ਉੱਪਰ ਤੱਕ ਜਿਹੜੀਆਂ ਹਿੱਲ ਟੈਰਨ ਸੀ ਜਿਹੜੇ, ਉਹ ਵੀ ਸਾਰਾ ਇਹ ਪਟਿਆਲੇ ਦੇ ਵਿੱਚ, ਸ਼ਿਮਲੇ ਤੱਕ ਜਿਹੜੀ ਪਟਿਆਲਾ ਰਿਆਸਤ ਸੀਗੀ, ਚਹਿਲ, ਕੰਡਾ ਘਾਟ, ਕੰਡਾ ਘਾਟ ਤਾਂ ਬਕਾਇਦਾ ਇਹਦੀ ਤਹਿਸੀਲ ਰਹੀ ਹੈ, ਤੇ ਫਿਰ ਇਹ ਨਾਲਾਗੜ੍ਹ ਵਗੈਰਾ, ਖੈਰ ਉਹ ਪੈਪਸੂ ਦਾ ਇੱਕ ਹਿੱਸਾ ਰਿਹਾ ਬਾਅਦ ਦੇ ਵਿੱਚ ਵੀ, ਪੈਪਸੂ ਦਾ ਤਾਂ ਖੈਰ ਏਰੀਆ ਹੋਰ ਵੱਡਾ ਹੋ ਗਿਆ ਸੀਗਾ, ਤੇ ਚਹਿਲ ਤਾਂ ਹੁਣ ਤੱਕ ਇਹਨਾਂ ਦਾ ਪਟਿਆਲੇ ਵਾਲੇ ਰਾਜਿਆਂ ਦਾ ਜਿਹੜਾ ਪੈਲਸ ਰਿਹਾ, ਜਿਹੜਾ ਬਾਅਦ ਦੇ ਵਿੱਚ ਹਿਮਾਚਲ ਗੌਰਮੈਂਟ ਨੇ ਇਹਨਾਂ ਤੋਂ ਲਿਆ। ਤੇ ਸੋ ਇੱਕ ਇਸ ਤਰ੍ਹਾਂ ਦਾ ਪਟਿਆਲਾ, ਕਿਉਂਕਿ ਜਿਹੜੇ ਪਟਿਆਲੇ ਦੇ ਮੋੜੀਗੜ੍ਹ ਸੀਗੇ ਬਾਬਾ ਆਲਾ ਸਿੰਘ, ਉਹ ਮਾਲਵੇ ਦੇ ਸੀ, ਪਿਓਰ ਮਾਲਵੇ ਦੇ, ਜਿਹੜੇ ਮਹਾਰਾਜ ਤੋਂ ਉੱਠ ਕੇ ਆਏ ਸੀਗੇ, ਤੇ ਫੂਲ ਇਸ ਇਲਾਕੇ ਤੋਂ, ਤੇ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਨਾਭਾ ਰਿਆਸਤ ਤੋਂ ਫੂਲਕੀਆਂ ਨੇ ਸੰਭਾਲ ਲਈ, ਤੇ ਇਹ ਜਿਹੜੇ ਇਹ ਸੀਗੇ ਇਹਨਾਂ ਨੇ ਇਹ ਪਟਿਆਲਾ ਰਿਆਸਤ ਜਿਹੜੀ ਆ ਉਹ ਸੰਭਾਲ ਲਈ। ਤੇ ਪਰ ਉੱਥੇ ਪਰ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ, ਤੁਸੀਂ ਇੱਕ ਜਿਹੜੀ ਹੋਰ ਵੀ ਈਡੀਅਮ ਤੁਸੀਂ ਸੁਣਿਆ ਹੋਣਾ, ਤੇ ਜਦੋਂ ਤੁਸੀਂ ਬਾਕੀ ਗੱਲਾਂ ਦੀ, ਇੱਥੋਂ ਦੇ ਨਾਲਿਆਂ ਦੀ, ਇੱਥੋਂ ਦੇ ਪੈਗ ਦੀ, ਇੱਥੋਂ ਦੀਆਂ ਪੱਗਾਂ ਦੀ, ਇੱਥੋਂ ਦੇ ਉਹ ਸਾਰੀ ਗੱਲ ਜਿਹੜੀ ਆ ਕੀਤੀ, ਤੇ ਇੱਥੇ ਇੱਕ ਹੋਰ ਵੀ ਬੜਾ ਇੱਕ ਟਿਪੀਕਲ ਜਿਹੜਾ ਪੁਆਧੀ ਦੇ ਵਿੱਚ ਜਿਹੜਾ ਚੱਲਦਾ ਸੀ, ਪਟਿਆਲਾ ਕੇ ਵਿੱਚ ਮਾਂ, ਤੇ ਉਹ ਜਿਹੜਾ ਇਹ ਈਡੀਅਮ ਵੀ ਜਿਹੜਾ ਨਾਲ ਨਾਲ ਇਹ ਚੱਲਦਾ ਰਹੇ, ਕਿਉਂਕਿ ਇਹ ਸਾਰਾ ਰੀਜਨ ਜਿਹੜਾ ਪੁਆਦ ਨਾਲ ਜਾਂ ਇਧਰਲੇ ਪਾਸਿਓਂ ਜਿਹੜਾ ਸੀਗਾ, ਜਦੋਂ ਜਿਹੜਾ ਸਾਈਡ ਜੀਂਦ ਰਿਆਸਤ ਨਾਲ ਲੱਗਦੀ ਸੀ, ਉਹ ਬਾਂਗਰ ਦੇ ਨਾਲ ਸੰਬੰਧਿਤ ਸੀ, ਤੇ ਇਸੇ ਤਰ੍ਹਾਂ ਜੀਂਦ ਭਾਵੇਂ ਸਿੱਖ ਰਿਆਸਤ ਸੀ, ਪਰ ਜੀਂਦ ਦਾ ਜਿਹੜਾ, ਕਿਉਂਕਿ ਜੀਂਦ ਮਹਿੰਦਰਗੜ੍ਹ ਤੱਕ ਇਹਦਾ ਹਿੱਸਾ ਸੀਗਾ, ਸੰਗਰੂਰ ਤੋਂ ਲੈ ਕੇ ਸੰਗਰੂਰ ਇਹਦਾ ਹੈਡਕੁਆਟਰ ਹੈ ਜੀਂਦ ਰਿਆਸਤ ਦਾ, ਤੇ ਉਹਦੇ ਚ ਵੀ ਜਿਹੜਾ ਸੀ ਬਾਂਗਰ ਹਰਿਆਣਵੀ, ਉਹ ਇਸ ਤਰ੍ਹਾਂ ਦੀ ਜਿਹੜੀ ਟਿਪੀਕਲ ਜਿਹੜੀਆਂ ਲੈਂਗੁਏਜ ਸੀ ਇੱਦਾਂ ਦੀਆਂ ਉਹ ਰਹੀਆਂ। ਤੇ ਪਰ ਇੱਕ ਜਿਹੜਾ ਇਹ ਹੈ ਕਿ ਭਾਵੇਂ ਹੁਣ ਇਤਿਹਾਸ ਬਣ ਗਈ ਜਿਹੜੀ ਪੈਪਸੂ ਦੀ ਜਿਹੜੀ ਗੱਲ ਹੈ ਸਾਰੀ, ਤੇ ਪੈਪਸੂ ਪੋਲੀਟੀਕਲ ਕਾਰਨ ਕਰਕੇ ਹੋਣ ਚਾਹੀਦੀ ਸੀ, ਕੋਈ ਨਾ ਡਿਮਾਂਡ ਸੀ ਕਿਸੇ ਦੀ ਕਿ ਪੈਪਸੂ ਬਣਾਈ ਜਾਵੇ, ਤੇ ਨਾ ਹੀ ਜਿਹੜਾ ਸੀਗਾ ਕੋਈ ਇੱਦਾਂ ਦਾ ਕੋਈ, ਜਾਂ ਜਿਹਨੂੰ ਆਪਾਂ ਇੱਕ ਕਲਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕੋਈ ਇੱਦਾਂ ਦਾ ਵੀ ਇੱਥੇ ਕੋਈ ਇਹ ਨਹੀਂ ਸੀ ਕਿ ਕੋਈ ਵੱਖਰੀ ਤਰ੍ਹਾਂ ਦੀ ਜਾਂ ਇੱਦਾਂ ਦੀ ਗੱਲ ਬਾਕੀ ਏਰੀਏ ਦੇ ਨਾਲ, ਕਿਉਂਕਿ ਉਹ ਪ੍ਰਿੰਸਲੀ ਸਟੇਟ ਜ਼ਰੂਰ ਸੀਗੇ ਜਿਹੜੀਆਂ ਰਿਆਸਤਾਂ ਦਾ ਜਾਂ ਰਜਵਾੜਿਆਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ, ਜੀਵਨ ਹੈ, ਉਹ ਥੋੜਾ ਜਿਹਾ ਦੂਜੇ ਪੰਜਾਬ ਦੇ ਨਾਲ ਫਰਕ ਸੀ ਇੱਥੇ, ਜਿਵੇਂ ਖਾਸ ਕਰਕੇ ਇੱਥੇ ਔਰਤਾਂ ਨੂੰ ਬਹੁਤੀ ਆਜ਼ਾਦੀ ਨਹੀਂ ਸੀ, ਜਾਂ ਜਿਹੜੀਆਂ ਥੋੜੀਆਂ ਜਿਹੜੀਆਂ ਰਜਦੇ ਸਜਦੇ ਪੂਜਦੇ ਘਰਾਂ ਦੀਆਂ ਔਰਤਾਂ ਸੀ, ਉਹ ਤਾਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਘਰਾਂ ਚੋਂ, ਇਸ ਤਰ੍ਹਾਂ ਦਾ। ਤੇ ਫੈਸ਼ਨ ਦੇ ਵਿੱਚ ਜ਼ਰੂਰ ਇਹ ਜਿਹੜਾ ਖਾਸ ਕਰਕੇ ਟਿਪੀਕਲ ਜਦੋਂ ਆਪਾਂ ਪੰਜਾਬੀ ਕਲਚਰ ਦੇ ਫੈਸ਼ਨ ਦੀ ਗੱਲ ਕਰਦੇ ਹਾਂ, ਉੱਥੇ ਤਾਂ ਇਹ ਇਸ ਕਰਕੇ ਮੋਹਰੀ ਜਿਹੜਾ ਸੀ ਉਹ ਰਿਹਾ। ਤੇ ਪਰ ਬਾਕੀ ਜਿਹੜਾ ਪੰਜਾਬ ਨਾਲੋਂ ਕੋਈ ਇਹਦਾ ਬਹੁਤਾ ਜਿਹੜਾ ਸੀਗਾ ਉਹ ਇਹ ਫਰਕ ਜਿਹੜਾ ਉਹ ਨਹੀਂ ਸੀ, ਤੇ ਇਹੀ ਕਾਰਨ ਸੀ ਕਿ ਉਦੋਂ ਆਪਣੀ ਲੋੜ ਦੇ ਵਿੱਚੋਂ ਜਿਹੜੀ ਸੀ ਯੂਨੀਅਨ ਗਵਰਨਮੈਂਟ ਨੇ ਉਹਨੂੰ ਇੱਕ ਸਿਰਜ ਲਿਆ ਤੇ ਆਪਣੀ ਲੋੜ ਚੋਂ ਜਿਹੜਾ ਸੀ ਇਹਨੂੰ ਉਹ ਖਤਮ ਕਰਤਾ। ਤੇ ਉਂਝ ਹੁਣ ਜਿਹੜਾ ਅਜੋਕਾ ਸਮਾਂ ਹੈ ਉਹ ਹੁਣ ਤਾਂ ਖੈਰ ਪੈਪਸੂ ਹੈ ਨਹੀਂ, ਤੇ ਬਸ ਪੈਪਸੂ ਦੀਆਂ ਕੁਛ ਨਿਸ਼ਾਨੀਆਂ ਨੇ, ਜਿੱਦਾਂ ਤੁਸੀਂ PRTC ਦੀ ਗੱਲ ਕੀਤੀ ਹੈ ਜਾਂ ਕੁਛ ਉਦਾਂ ਦੀਆਂ ਗੱਲਾਂ। ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਭਾਸ਼ਾ ਵਿਭਾਗ ਹੈ ਹੁਣ, ਤੇ ਪੈਪਸੂ ਦੇ ਵਿੱਚ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ, ਪਹਿਲਾਂ ਪੰਜਾਬ ਦੇ ਵਿੱਚ ਕੋਈ ਇੱਦਾਂ ਦਾ ਡਿਪਾਰਟਮੈਂਟ ਪਹਿਲਾਂ ਹੈ ਨਹੀਂ ਸੀ, ਐਜੂਕੇਸ਼ਨ ਡਿਪਾਰਟਮੈਂਟ ਸੀਗਾ। ਤੇ ਪੈਪਸੂ ਦੇ ਵਿੱਚ ਇੱਕ ਡਿਪਾਰਟਮੈਂਟ ਸੀ, ਉਹਨੂੰ ਕਹਿੰਦੇ ਸੀ ਮਹਿਕਮਾ ਪੰਜਾਬੀ, ਤੇ ਸਭ ਤੋਂ ਵੱਧ ਪੰਜਾਬੀ ਦੇ ਉੱਤੇ ਕੰਮ ਵੀ ਉਸਨੇ ਕੀਤਾ, ਪਟਿਆਲਾ ਰਿਆਸਤ ਦਾ ਸੀ ਭਾਵੇਂ ਹਿੱਸਾ ਬਾਅਦ ਚ ਪੈਪਸੂ ਦਾ ਬਣ ਗਿਆ, ਠੀਕ ਹੈ, ਤੇ ਮਹਿਕਮਾ ਪੰਜਾਬੀ ਨੇ ਹੀ ਪੰਜਾਬੀ ਚ ਜਿਹੜਾ ਜ਼ਿਆਦਾ ਕੰਮ ਕੀਤਾ, ਭਾਵੇਂ ਮੈਨੂਸਕ੍ਰਿਪਟ ਸਾਂਭਣ ਵਾਲੀ ਗੱਲ ਹੋਵੇ, ਇੱਥੋਂ ਤੱਕ ਕਿ ਪੰਜਾਬੀ ਦੀ ਜਿਹੜੀ ਟਾਈਪਰਾਈਟਰ ਵੀ ਹੈ ਤੇ ਉਹ ਵੀ ਫਿਰ ਇਹਨਾਂ ਨੇ ਜਿਹੜੀ ਸੀ ਉਹ ਤਿਆਰ ਕਰਵਾਈ। ਤੇ ਇਹ ਜਿਹੜਾ ਇਹ ਯੋਗਦਾਨ ਹੈ, ਠੀਕ ਹੈ, ਪਟਿਆਲੇ ਵਾਲੇ ਰਾਜਿਆਂ ਨੂੰ ਹੋਰ ਗੱਲ ਕਰਕੇ ਤਾਂ ਆਪਾਂ ਕਈ ਵਾਰੀ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ, ਤੇ ਪਰ ਜਿਹੜੀਆਂ ਕੁਛ ਇਹਦੀਆਂ ਇਹ ਇੱਦਾਂ ਦੀਆਂ ਕੰਟਰੀਬਿਊਸ਼ਨ ਸੀ ਪੰਜਾਬ ਨੂੰ ਉਹਦੇ ਬਾਰੇ ਜਿਹੜਾ ਹੈ ਆਪਾਂ ਕਈ ਵਾਰੀ ਜ਼ਿਕਰ ਨਹੀਂ ਕਰਦੇ। ਤੇ ਸੋ ਇਹਦੀਆਂ ਜਿਹੜੀਆਂ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਨੇ, ਜਿਹੜੀਆਂ ਇੱਕ ਪੋਲੀਟੀਕਲ, ਦੂਜੀ ਸੋਸ਼ਲ, ਤੀਜੀ ਕਲਚਰਲ ਜਿਹੜੀ ਗੱਲ ਹੈ, ਤੇ ਉਹ ਜਿਹੜੀਆਂ ਇਹ ਨਾਲ ਨਾਲ ਚੱਲਦੀਆਂ ਨੇ ਤੇ ਪਰ ਹੁਣ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਵੇਂ ਅਲੱਗ ਅਲੱਗ ਪਾਰਟੀਆਂ ਹੋ ਗਈਆਂ ਪਰ ਮੁੱਖ ਧਿਰਾਂ ਇੱਥੇ ਅਕਾਲੀ ਦਲ ਤੇ ਜਿਹੜੀਆਂ ਉਹ ਕਾਂਗਰਸ ਹੀ ਰਹੀ ਹੈ ਤੇ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਇਹ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਪਾਰਟੀ ਹੈ ਜਾਂ ਇਸ ਤੱਕ ਕਿ ਇਹ ਵੀ ਕਹਿ ਲੈਂਦਾ ਸੀ ਜੱਟ ਸਿੱਖਾਂ ਦੀ ਪਾਰਟੀ ਹੈ ਇਹ ਵੀ ਮੰਨ ਲਿਆ ਜਾਂਦਾ ਸੀ ਤੇ ਕਾਂਗਰਸ ਬਾਰੇ ਇਹ ਸੀਗਾ ਕਿ ਕਾਂਗਰਸ ਸਾਰੇ ਰਜਵਾੜੇ ਆ ਜਿਹੜੇ ਉਹ ਕਾਂਗਰਸ ਨੇ ਤੇ ਨਾਲ ਇਹਨਾਂ ਨੇ ਲਾਇਆ ਹੋਇਆ ਜਿਹੜਾ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਹੈ ਜਾਂ ਜਿਹੜੇ ਐਸਸੀ ਐਸਟੀ ਚਲੋ ਐਸਟੀ ਤਾਂ ਹੁਣ ਰਹੀ ਨੀ ਪੰਜਾਬ ਚੋਂ ਖਤਮ ਹੋ ਗਈ ਬਿਲਕੁਲ ਤੇ ਵੀ ਉਹਨੂੰ ਨਾਲ ਲਾਇਆ ਹੋਇਆ ਤੇ ਇਹ ਉਹਨਾਂ ਦੀ ਪਾਰਟੀ ਹੈ ਇਸ ਰੂਪ ਦੇ ਵਿੱਚ ਲਿਆ ਜਾਂਦਾ ਸੀ ਜਾਂ ਸ਼ਹਿਰੀਆਂ ਦੀ ਪਾਰਟੀ ਵਜੋਂ ਇਹਨੂੰ ਦੇਖਿਆ ਜਾਂਦਾ ਸੀ ਬਾਕੀ ਪੋਲੀਟੀਕਲੀ ਉਵੇਂ ਜਿਵੇਂ ਭਾਰਤ ਦੇ ਵਿੱਚ ਜਿਹੜਾ ਸੀ ਭਾਰਤੀ ਜਨਸੰਘ ਦਾ ਜਲੰਧਰ ਅੰਮ੍ਰਿਤਸਰ ਇਹ ਵੱਡੇ ਸੈਂਟਰ ਰਹੇ ਨੇਗੇ ਤੇ ਈਵਨ ਪਠਾਨਕੋਟ ਗੁਰਦਾਸਪੁਰ ਤੇ ਇਸ ਪਾਸੇ ਪੈਪਸੂ ਚ ਇਹਨਾਂ ਦਾ ਕੋਈ ਬਹੁਤਾ ਕੁਛ ਹੈ ਨੀ ਸੀ ਕਿਉਂਕਿ ਇੱਥੇ ਨਾ ਹੀ ਕੋਈ ਬਹੁਤਾ ਕੰਮ ਹੋਇਆ ਸੀ ਪਹਿਲਾਂ ਇਸ ਰੂਪ ਦੇ ਵਿੱਚ ਸੋ ਏਦਾਂ ਦਾ ਜਿਹੜਾ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 15 ਜੁਲਾਈ 1948 ਤੋਂ ਸ਼ੁਰੂ ਹੋ ਕੇ ਤੇ ਜਿਹੜੇ ਸੀ ਇਹ ਫਿਰ 1 ਨਵੰਬਰ 1956 ਤੱਕ ਜਿਹੜੀ 8 ਸਾਲ ਇਹ ਹੋਣ ਦੇ ਵਿੱਚ ਰਹੀ ਤੇ ਇਹਦੇ ਚ ਗਿਆਨ ਸਿੰਘ ਰਾੜੇਵਾਲ ਤਾਂ ਖੈਰ ਰਿਸ਼ਤੇਦਾਰ ਹੀ ਸੀ ਯਾਦਵਿੰਦਰ ਸਿੰਘ ਦਾ ਇਹਨਾਂ ਦੀ ਸਰਕਾਰ ਨੂੰ ਤਾਂ ਮਾਮੇ ਭਾਣਜੇ ਦੀ ਸਰਕਾਰ ਕਹਿੰਦੇ ਸੀ ਉਸ ਵੇਲੇ ਜਿਹੜੇ ਵਿਰੋਧੀ ਅਕਾਲੀ ਖਾਸ ਕਰਕੇ ਜਦੋਂ ਨੁਕਤਾ ਚਿੰਨੀ ਕਰ ਲਏ ਜਾਂ ਉਦੋਂ ਸੋਸ਼ਲਿਸਟ ਪਾਰਟੀ ਵੀ ਇਸ ਏਰੀਏ ਦੇ ਵਿੱਚ ਪੈਪਸੂ ਚ ਸੀ ਤੇ ਜਾਂ ਪਰਜਾ ਮੰਡਲ ਸੀ ਜਿਹੜਾ ਉਹ ਸੀ ਕਾਫੀ ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਫਿਰ ਕਰਨਲ ਰਘਵੀਰ ਸਿੰਘ ਉਹ ਵੀ ਇਹਨਾਂ ਚ ਰਜਵਾੜਿਆਂ ਚ ਸੀਗੇ ਕਰਨਲ ਰਘਵੀਰ ਸਿੰਘ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ ਤੇ ਕੁਛ ਚਿਰ ਇੱਥੇ ਰਾਸ਼ਟਰਪਤੀ ਰਾਜ ਵੀ ਰਿਹਾ ਤੇ ਫਿਰ ਉਸ ਤੋਂ ਬਾਅਦ ਬਿਲਕੁਲ ਅਖੀਰ ਚ ਜਦੋਂ ਮਰਜਰ ਹੁੰਦਾ ਇਹਦਾ ਉਸ ਵੇਲੇ ਜਿਹੜਾ ਸੀਗਾ ਬਾਬੂ ਬ੍ਰਿਸ਼ਭਾਨ ਤੇ ਬਾਬੂ ਬ੍ਰਿਸ਼ਭਾਨ ਜਿਹੜੇ ਸੀਗੇ ਉਹ ਇਹਦੇ ਮੁੱਖ ਮੰਤਰੀ ਜਿਹੜੇ ਰਹੇ ਜਿਹੜੇ ਉਹ ਉਹਨਾਂ ਦਾ ਜਿਹੜਾ ਇਲਾਕਾ ਸੀ ਇਹੀ ਸੀ ਕਲਾਇਤ ਜਿਹੜਾ ਇੱਧਰ ਹੁਣ ਲਹਿਰੇ ਗਾਗੇ ਵਾਲਾ ਜਿਹੜਾ ਇਲਾਕਾ ਹੈ ਸੈਮੀ ਬਾਂਗਰ ਵਾਲਾ ਜਿਹੜਾ ਇਲਾਕਾ ਹੈ ਤੇ ਉਹ ਵੀ ਕਾਂਗਰਸ ਦੇ ਸੀ ਤੇ ਉਹ ਹੁਣ ਉਦੋਂ ਤੱਕ ਫਿਰ ਜਿਹੜੇ ਰਹੇ ਜਦੋਂ ਤੱਕ ਇਹਦਾ ਜਿਹੜਾ ਮਰਜਰ ਹੋਇਆ ਤੇ 8 ਸਾਲ ਦੇ ਵਿੱਚ ਫਿਰ ਇਹਨੇ 3 ਮੁੱਖ ਮੰਤਰੀ ਦੇਖੇ ਤੇ ਰਾਜ ਪ੍ਰਮੁੱਖ ਉਹੀ ਰਹੇ ਮਹਾਰਾਜਾ ਯਾਦਵਿੰਦਰ ਸਿੰਘ ਤੇ ਜਿਹੜੇ ਡਿਪਟੀ ਰਾਜ ਪ੍ਰਮੁੱਖ ਸੀ ਉਪ ਰਾਜ ਪ੍ਰਮੁੱਖ ਉਹ ਕਪੂਰਥਲੇ ਦੇ ਜਿਹੜੇ ਮਹਾਰਾਜਾ ਸੀਗੇ ਜਗਤਜੀਤ ਸਿੰਘ ਹੁਣ ਜਿਹਨਾਂ ਦੇ ਨਾਂ ਤੇ ਆਪਾਂ ਕਾਫੀ ਕੁਛ ਦੇਖਦੇ ਹਾਂ ਦੁਆਬੇ ਦੇ ਉਸ ਇਲਾਕੇ ਦੇ ਵਿੱਚ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਪੈਪਸੂ ਦਾ ਇਹ ਸਾਰਾ ਪੱਖ ਸੀਗੇ ਤੇ ਇਹਦਾ ਇਤਿਹਾਸਿਕ ਪੱਖ ਤੇ ਇਹਦਾ ਸਿਆਸੀ ਤੇ ਸੱਭਿਆਚਾਰਕ ਪੱਖ ਤੇ ਇਦਾਂ ਦਾ ਜਿਹੜਾ ਸਮਾਜਿਕ ਜੀਵਨ
0: ਇੱਕ ਸਵਾਲ ਮੈਂ ਇਹਦੇ ਚ ਜ਼ਰੂਰ ਕਰਨਾ ਚਾਹੂੰਗਾ ਉਹਦੇ ਚ ਨਾ ਪ੍ਰੀਤਮ ਭਾਜੀ ਇਸ ਕਰਕੇ ਕਿਉਂਕਿ ਤੁਹਾਡਾ ਇਸ ਬਹੁਤ ਚੰਗੀ ਇੱਕ ਨੌਲੇਜ ਹੈ ਇੱਕ ਗੜੁੱਚ ਹੈਗੇ ਹੋ ਤੁਸੀਂ ਇਸ ਮਾਮਲੇ ਦੀ ਜਿੰਨੀ ਵੀ ਜਾਣਕਾਰੀ ਹੈਗੀ ਹੈ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਬਹੁਤਾ ਨਹੀਂ ਪਤਾ ਲੱਗਦਾ ਹੈਗਾ ਸੋ ਇਸ ਕਰਕੇ ਮੈਂ ਇਹਨੂੰ ਥੋੜ੍ਹੀ ਜਿਹੀ ਮਾਡਰਨ ਪੋਲੀਟਿਕਸ ਦੇ ਨਾਲ ਵੀ ਜੋੜਨਾ ਚਾਹੁੰਦਾ ਹੈਗਾ ਉਹ ਇਸ ਕਰਕੇ ਕਿ ਪੈਪਸੂ ਦਾ ਜਿਹੜਾ ਇੱਕ ਟਾਈਮ ਸੀਗਾ ਉਸ ਟਾਈਮ ਦੇ ਉੱਤੇ ਇੱਕ ਤਾਂ ਜਿਵੇਂ ਲੋਕ ਸਭਾ 4 ਸੀਗੀਆਂ ਉੱਥੇ ਮੇਰੇ ਖਿਆਲ ਨਾਲ ਮਹਿੰਦਰਗੜ੍ਹ ਸੰਗਰੂਰ ਪਟਿਆਲਾ ਤੇ ਇੱਕ ਜਿਹੜੀ ਡਬਲ ਸੀਟ ਕੌਂਸਟੀਚੁਐਂਸੀ ਵੀ ਸੀ ਕਪੂਰਥਲਾ ਬਠਿੰਡਾ ਸੋ ਇੱਕ ਉਹਦੇ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਜਦੋਂ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬੰਨਾ ਸੀਗਾ ਪੰਜਾਬ ਦੇ ਵਿੱਚ ਤੇ ਇਹ ਜਿਹੜੀ ਪੈਪਸੂ ਦੀ ਤੁਸੀਂ ਗੱਲ ਕੀਤੀ ਉਹ ਪੈਪਸੂ 'ਚ ਸਰਹੰਦ ਅਮਲੋਹ ਦੇ ਨਾਲ ਨਾਲ ਪਾਇਲ ਨੂੰ ਵੀ ਵਿੱਚ ਰੱਖਿਆ ਹੋਇਆ ਸੀ ਤੇ ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਗਿਆਨ ਸਿੰਘ ਰਾੜੇਵਾਲਾ ਉਹ ਆਉਂਦੇ ਉੱਥੋਂ ਹੀ ਨੇ ਵੈਸੇ ਰਤਨ ਸਿੰਘ ਭੰਗੂ ਹੋਰਾਂ ਦੇ ਕੁਣਬੇ ਦੇ ਵਿੱਚੋਂ ਹੈਗੇ ਨੇ ਉਹ ਪਰ ਆਉਂਦੇ ਪਾਇਲ ਤੋਂ ਹੀ ਨੇ ਉਹ ਹਨਾ ਉਹੀ ਪਾਇਲ ਜਿੱਥੋਂ ਬੇਅੰਤ ਸਿੰਘ ਵੀ ਜਿੱਤ ਕੇ ਆਏ ਨੇ ਸੋ ਉਦੋਂ ਬੜੀ ਇਹ ਸਿਆਸਤ ਹੋਈ ਸੀਗੀ ਕਿ ਪਾਇਲ ਨੂੰ ਵੀ ਫਤਿਹਗੜ੍ਹ ਦੇ ਵਿੱਚ ਰਲਾਉਣਾ ਕਿਉਂਕਿ ਪੈਪਸੂ ਦੇ ਟਾਈਮ ਦੇ ਉੱਤੇ ਇਹ ਸੀਗਾ ਮਾਡਰਨ ਸਿਆਸਤ ਦੀ ਮੈਂ ਗੱਲ ਕਰਦਾ ਉਸ ਵੇਲੇ ਪੈਪਸੂ ਦੇ ਵਿੱਚ ਬਰਨਾਲਾ ਜ਼ਿਲ੍ਹਾ ਸੀ ਬਾਅਦ 'ਚ ਭੰਗ ਕਰਤਾ ਫਿਰ ਹੁਣ ਜਦੋਂ ਦੁਬਾਰਾ ਬਰਨਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਤੁਰੀ ਤਾਂ ਉਹੀ ਹਵਾਲੇ ਦਿੱਤੇ ਜਾਂਦੇ ਰਹੇ ਵੀ ਉਦੋਂ ਜ਼ਿਲ੍ਹਾ ਹੁੰਦਾ ਸੀ ਹੁਣ ਫਿਰ ਬਣਾਇਆ ਜਾਵੇ ਤੇ ਇਸ ਤਰੀਕੇ ਦੇ ਨਾਲ ਇਹ ਗੱਲਾਂ ਇਹ ਇਹ ਜਿਹੜੀ ਮਾਡਰਨ ਪੋਲੀਟਿਕਸ ਹੈਗੀ ਹੈ ਅੱਜ ਕੱਲ੍ਹ ਦੀ ਆਜ ਤੋਂ 10-15 ਸਾਲਾਂ ਦੀ ਇਹਨੂੰ ਵੀ ਇਹ ਪ੍ਰਭਾਵਿਤ ਕਰਦਾ ਰਿਹਾ ਪੈਪਸੂ ਲੈ ਦੇ ਕੇ ਵੀ ਹੁਣ 78 ਸਾਲ ਹੋ ਗਏ ਨੇ ਪੈਪਸੂ ਨੂੰ ਬਣਿਆ ਨੂੰ ਮੈਂ ਇਸ ਕਰਕੇ ਇਹ ਗੱਲਾਂ ਤੁਹਾਡੇ ਹਵਾਲੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੀ ਪਤਾ ਹੋਵੇ ਵੀ ਉਸ ਵਕਤ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਸੀਗੀਆਂ ਚੀਜ਼ਾਂ। ਇੱਕ ਅਲੱਗ ਸਟੇਟ, ਜਿਵੇਂ ਤੁਸੀਂ ਦੱਸਿਆ ਕਿ ਪਟੇਲ ਹੋਰਾਂ ਨੇ ਬਣਾਤਾ, ਪਰ ਇੱਕ ਰਾਜ ਪ੍ਰਮੁੱਖ ਦਾ ਦਰਜਾ ਯਾਦਵਿੰਦਰ ਸਿੰਘ ਹੋਰਾਂ ਨੂੰ ਦੇ ਕੇ ਰੱਖਣਾ, ਯਾਨੀ ਕਿ ਇੱਕ ਤਰੀਕੇ ਦਾ ਪ੍ਰਾਈਮ ਮਿਨਿਸਟਰ ਪਰ ਚੀਫ ਮਿਨਿਸਟਰ ਵੀ ਹੋਣਗੇ। ਸੋ ਉਹ ਕਿਸ ਤਰੀਕੇ ਦੇ ਨਾਲ ਉਹ ਨਿਜ਼ਾਮ ਜਿਹੜਾ ਉਸ ਵਕਤ ਕੰਮ ਕਰਦਾ ਸੀਗਾ, ਅਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਬਹੁਤਾ ਦੇਰ ਇਹਨੂੰ ਕੰਟੀਨਿਊ ਰੱਖਿਆ, ਜਿਵੇਂ ਹੈਦਰਾਬਾਦ ਦੇ ਵਿੱਚੋਂ ਥੱਲੇ ਉਹਨਾਂ ਨੂੰ ਸਾਊਥ ਦੇ ਵਿੱਚੋਂ ਇੱਕ ਬਗਾਵਤ ਆਉਣ ਲੱਗ ਗਈ ਸੀਗੀ ਕਿ ਜੇ ਬਹੁਤਾ ਚਿਰ ਇਹਨੂੰ ਕੰਟੀਨਿਊਸ਼ਨ ਦੇ ਵਿੱਚ ਰੱਖਿਆ ਤਾਂ ਕੰਮ ਖਰਾਬ ਹੋਜੂਗਾ, ਜਾਂ ਫਿਰ ਜਿਹੜਾ ਇੱਥੇ ਜਿਹੜਾ ਪ੍ਰੈਜ਼ੀਡੈਂਸੀ ਰੂਲ ਲੱਗ ਗਿਆ ਵਿੱਚ ਵਿਚਾਲੇ ਉਹ ਗੜਬੜ ਹੋਊਗੀ, ਉਹਦੇ ਕਰਕੇ ਪੈਪਸੂ ਜਿਹੜਾ ਪੈਪਸੂ ਨਹੀਂ ਰਿਹਾ ਹੈਗਾ, ਅਤੇ ਫਿਰ ਅਗਲੀਆਂ ਇਲੈਕਸ਼ਨ 'ਚ ਉਹ ਗੱਲ ਹੀ ਨਹੀਂ ਬਣੀ।
1: ਨਹੀਂ ਦੇਖੋ, ਇੱਕ ਗੱਲ ਤਾਂ ਜਿਹੜੀ ਤੁਸੀਂ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਪੈਪਸੂ ਬਣੀ ਸਟੇਟ, ਉਹਦੀ ਜਦੋਂ ਇੱਕ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਜਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਇਹ ਜ਼ਿਲ੍ਹੇ ਬਣਾਏ ਗਏ, 8 ਜ਼ਿਲ੍ਹੇ ਬਣਾਏ ਸੀ ਜਿਨ੍ਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਜ਼ਿਲ੍ਹਾ ਸੀ ਤੇ ਬਰਨਾਲਾ ਵੀ ਸੀ। ਪਰ ਬਾਅਦ ਦੇ ਵਿੱਚ ਜਦੋਂ ਇਹਨੂੰ ਰਿਡਿਊਸ ਕੀਤਾ ਤੇ ਉਦੋਂ ਇਹ ਦੋਨੇ ਜ਼ਿਲ੍ਹੇ ਖਤਮ ਕੀਤੇ ਸਭ ਤੋਂ ਪਹਿਲਾਂ, ਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਕੁਛ ਇਲਾਕਾ ਸੀ ਜਿਹੜਾ ਉਹ ਇੱਧਰ ਜੋੜਤਾ ਆਪਣਾ ਪਟਿਆਲੇ ਦੇ ਨਾਲ, ਤੇ ਜਿਹੜਾ ਸੀ ਕੁਛ ਜਿਹੜਾ ਇਹਦਾ ਇਲਾਕਾ ਪਟਿਆਲੇ ਜ਼ਿਲ੍ਹੇ ਦੇ ਨਾਲ ਜੋੜਤਾ, ਤੇ ਕੁਛ ਦੂਜੇ ਪਾਸੇ ਇਹਦਾ ਇਲਾਕਾ ਸੀ ਜਿਹੜਾ ਇਹ ਧੂਰੀ ਵਗੈਰਾ ਹੋਰ ਇਹ ਉੱਧਰ ਜੋੜਤਾ, ਇਹਦੇ ਨਾਲ ਸੰਗਰੂਰ ਦੇ ਨਾਲ ਜੋੜਤਾ, ਤੇ ਇਸੇ ਤਰ੍ਹਾਂ ਹੀ ਬਰਨਾਲੇ ਦਾ, ਨਹੀਂ ਮਾਫ ਕਰਨਾ, ਬਰਨਾਲੇ ਦੇ ਵਿੱਚ ਸੀ ਧੂਰੀ, ਧੂਰੀ ਨੂੰ ਫਿਰ ਸੰਗਰੂਰ ਨਾਲ ਜੋੜਿਆ, ਤੇ ਇਸੇ ਤਰ੍ਹਾਂ ਜਿਹੜਾ ਇਹ ਬਰਨਾਲੇ ਦਾ ਹੋਇਆ, ਤੇ ਜਿਹੜਾ ਇਹ ਤੀਜਾ ਇੱਕ ਜ਼ਿਲ੍ਹਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜਾ ਉਦੋਂ ਜ਼ਿਲ੍ਹਾ ਪੈਂਦਾ ਸੀਗਾ, ਤੇ ਫਿਰ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ, ਤੇ ਜਿਹਦੇ ਚ ਕੰਡਾ ਘਾਟ, ਨਾਲਾਗੜ੍ਹ ਤੇ ਡੇਰਾਬੱਸੀ ਇਹ ਇਲਾਕੇ ਆਉਂਦੇ ਸੀ। ਉਹ ਜ਼ਿਲ੍ਹੇ ਦਾ ਨਾਮ ਵੀ ਬੜਾ ਟਿਪੀਕਲ ਸੀ ਰੱਖਿਆ, ਕੋਹਿਸਤਾਨ। ਕੋਹਿਸਤਾਨ ਦਾ ਮਤਲਬ ਹੁੰਦਾ ਜਿੱਥੇ ਪਹਾੜ ਹੋਣ, ਕਿਉਂਕਿ ਕੋਹ ਜਿਹੜਾ ਹੈਗਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਪਹਾੜੀ ਹੁੰਦਾ, ਪਹਾੜੀ ਇਲਾਕਾ। ਤੇ ਹਾਲਾਂਕਿ ਜਿਹੜਾ ਇਹਦਾ ਹੈਡਕੁਆਟਰ ਤਾਂ ਨਾਲਾਗੜ੍ਹ ਹੀ ਸੀ, ਤੇ ਪਰ ਇਹਦਾ ਨਾਂ ਇਹਨੂੰ ਇਹ ਦਿੱਤਾ ਗਿਆ। ਤੇ ਫਿਰ ਇਸੇ ਤਰ੍ਹਾਂ ਜਿਹੜਾ ਸੀ ਡੇਰਾਬੱਸੀ ਉਹ ਪਟਿਆਲੇ ਨਾਲ ਜੋੜਤਾ, ਇਹਦਾ ਇਸ ਜ਼ਿਲ੍ਹੇ ਨੂੰ ਜਿਹੜਾ ਸੀ ਉਹ ਖਤਮ ਕਰਤਾ। ਤੇ ਸੋ ਇਹ ਤਾਂ ਚਲੋ ਇੱਕ ਐਡਮਿਨਿਸਟ੍ਰੇਟਿਵ ਜਾਂ ਸਿਸਟਮ ਸੀ। ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਬਾਅਦ ਦੇ ਵਿੱਚ ਇਹ ਡਿਮਾਂਡ ਜਦੋਂ ਉੱਠੀ ਕਿ ਇਹ ਬਣਾਇਆ ਜਾਵੇ, ਤੇ ਇਹ ਬਿਲਕੁਲ ਇਹਦੇ ਚ ਜਿਹੜੇ ਸੀ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਧਾਰ ਜਿਹੜਾ ਬਣਾਇਆ ਜਾਂਦਾ, ਤੇ ਜਦੋਂ ਵੀ ਜਿਹੜੀ ਇਹ ਜਿਹੜੀ ਉਹ ਗੱਲ ਉੱਠਦੀ ਹੈ ਕਿ ਇੱਥੇ ਹਿਸਟੋਰੀਕਲੀ ਕੀ ਸੀ, ਜਿਵੇਂ ਫਤਿਹਗੜ੍ਹ ਸਾਹਿਬ ਵੇਲੇ ਵੀ ਇਹ ਗੱਲ ਉੱਠੀ ਕਿ ਫਤਿਹਗੜ੍ਹ ਜਿਹੜਾ ਇਤਿਹਾਸਕ ਤੌਰ ਤੇ ਪੈਪਸੂ ਦਾ ਇੱਕ ਜ਼ਿਲ੍ਹਾ ਸੀ ਤੇ ਬਿਲਕੁਲ ਪਾਇਲ ਉਹਦਾ ਇੱਕ ਪਾਰਟ ਸੀ, ਤੇ ਜਿਹੜਾ ਹੁਣ ਵੀ ਜਿਹੜਾ ਪਾਇਲ ਨੂੰ ਇਹਦੇ ਚ ਲਿਆਂਦਾ ਜਾਵੇ, ਪਰ ਚਲੋ ਉਹ ਗੱਲ ਨਹੀਂ ਚੱਲੀ। ਇਸੇ ਤਰ੍ਹਾਂ ਬਰਨਾਲਾ ਬਣਾਉਣ ਵੇਲੇ ਵੀ ਇਹ ਸਾਰੀ ਗੱਲ ਚੱਲੀ, ਇੱਥੋਂ ਤੱਕ ਕਿ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਜ਼ਿਲ੍ਹਾ ਬਣਿਆ ਮਲੇਰਕੋਟਲਾ, ਉੱਥੇ ਜਿਹੜੀ ਸਭ ਤੋਂ ਗੱਲ ਹੋਰ ਟਿਪੀਕਲ ਇਹ ਹੋਈ ਕਿ ਮਲੇਰਕੋਟਲਾ ਤਾਂ ਇੱਕ ਇੰਡੀਪੈਂਡੈਂਟ ਸਟੇਟ ਸੀ ਜੀ, ਤੇ ਵੀ ਤੁਸੀਂ ਹੁਣ ਇਹਨੂੰ ਅਣਗੌਲਿਆ ਕੀਤਾ ਹੋਇਆ, ਇਹਨੂੰ ਤੁਸੀਂ ਸੰਗਰੂਰ ਦੇ ਨਾਲ ਜੋੜਿਆ ਹੋਇਆ, ਇਹਨੂੰ ਇੱਦਾਂ ਕੀਤਾ ਹੋਇਆ। ਤੇ ਹਾਲਾਂਕਿ ਹੁਣ ਜਿਹੜੀ ਮਲੇਰਕੋਟਲਾ ਦੀ ਜਿਹੜੀ ਡੈਮੋਗ੍ਰਾਫੀ ਉਦਾਂ ਦੀ ਨਹੀਂ ਰਹੀ, ਠੀਕ ਹੈ ਮਲੇਰਕੋਟਲਾ ਜਿਹੜਾ ਹੈਗਾ ਵਰਲਡ ਸਿਟੀ ਹੈ ਜਿਹੜਾ, ਠੀਕ ਹੈ ਉੱਥੇ ਮੁਸਲਿਮ ਜਿਹੜਾ ਅਜੇ ਵੀ ਬਹੁ ਗਿਣਤੀ ਹੈਗੀ ਹੈ ਮੁਸਲਿਮ ਭਾਈਚਾਰੇ ਦੀ, ਪਰ ਕਿਉਂਕਿ ਆਲੇ ਦੁਆਲੇ ਬਹੁਤ ਜਿਹੜੇ ਪਿੰਡ ਸੀ ਉੱਥੋਂ ਬਹੁਤ ਘੱਟ ਗਏ, ਤੇ ਨਾਲ ਨਾਲ ਜਿਹੜੇ ਕਿੰਨੇ ਪਿੰਡ ਸੀਗੇ ਜਿਹੜੇ ਮਲੇਰਕੋਟ ਦੇ, ਖਾਨਪੁਰ ਸੀ, ਮੁੰਡੀਆਂ ਸੀ ਇਸ ਪਾਸੇ, ਉਧਰ ਨੌਧਰਾਣੀ ਸੀ, ਤੇ ਉੱਥੋਂ ਉੱਥੇ ਜਿਹੜੀ ਉਹ ਫਿਰ ਡੈਮੋਗ੍ਰਾਫਿਕਲੀ ਜਿਹੜੇ ਕਿਉਂਕਿ ਜ਼ਮੀਨਾਂ ਸੀ ਜਿੱਥੇ ਖੇਤੀ ਸੀ, ਫਿਰ ਉਹ ਦੂਜੇ ਲੋਕ ਜਿਹੜੇ ਆ ਗਏ ਕਿਉਂਕਿ ਮਲੇਰਕੋਟਲਾ ਦੇ ਨੇੜਿਓਂ ਬਹੁਤੇ ਲੋਕ ਉਦੋਂ ਉੱਠ ਕੇ ਫਿਰ ਚਲੇ ਗਏ ਪਾਕਿਸਤਾਨ 47 ਦੀ ਤਕਸੀਮ ਦੇ। ਸੋ ਇਸ ਤਰ੍ਹਾਂ ਦੀ ਜਿਹੜੀ ਚਲੋ ਇਹ ਤਾਂ ਇੱਕ ਪੋਲੀਟੀਕਲ ਇੱਕ ਕੋਈ ਗੱਲ ਮੂਵਮੈਂਟ ਚਲਾਉਣ ਦੀ ਗੱਲ ਆ, ਉਸ ਤਰੀਕੇ ਦੇ ਨਾਲ ਜਿਹੜੀ ਉਹ ਚੱਲਦੀ ਹੈ, ਤੇ ਪਰ ਇਹਦੇ ਚ ਜਿਹੜੀ ਹੁਣ ਜਿਹੜੀ ਕਮਾਲੀ ਗੱਲ ਆ ਵੀ ਕਲਸੀਆ ਸਟੇਟ ਨੂੰ ਜਿਵੇਂ ਕੋਈ ਨੀ ਜਾਣਦਾ, ਤੇ ਜਿਹੜੀ ਤੁਸੀਂ ਕਹਿੰਦੇ ਕਿ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਵੀ ਕਲਸੀਆ ਸਟੇਟ ਵੀ ਕੋਈ ਸਟੇਟ ਸੀਗੀ, ਤੇ ਹੁਣ ਜਿਹੜਾ ਇਹ ਇਲਾਕਾ ਇੱਧਰ ਜਦੋਂ ਆਪਾਂ ਅੰਬਾਲੇ ਤੋਂ ਇਸ ਪਾਸੇ ਨੂੰ ਆਪਾਂ ਜਾਂਦੇ ਹਾਂ ਯਮੁਨਾ ਨਗਰ ਵੱਲ ਨੂੰ, ਇਹ ਜਿਹੜਾ ਸਾਰਾ ਏਰੀਆ ਸੀ ਇੱਥੇ ਵੀ ਸਿੱਖ ਸਟੇਟ ਸੀ, ਤੇ ਜਦੋਂ ਬੰਦਾ ਸਿੰਘ ਬਹਾਦਰ ਇੱਧਰ ਆਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਜਿਹੜਾ ਇੱਥੇ ਸਾਰਾ ਸਥਾਪਿਤ ਕੀਤਾ ਸੀ ਪ੍ਰਬੰਧ, ਤੇ ਹੋਲਗੜ੍ਹ ਤੱਕ, ਲੋਹਗੜ੍ਹ ਤੱਕ, ਤੇ ਉਹ ਸਟੇਟ ਫਿਰ ਇੱਦਾਂ ਹੀ ਉਦੋਂ ਪੈਪਸੂ ਦਾ ਪਾਰਟ ਬਣ ਗਈ, ਪੈਪਸੂ ਤੋਂ ਬਾਅਦ ਫਿਰ ਪੰਜਾਬ ਜਦੋਂ ਮਰਜ ਹੋਈ ਉਸ ਤੋਂ ਬਾਅਦ ਇਹ ਏਰੀਆ ਹਰਿਆਣੇ ਚਲਾ ਗਿਆ, ਤੇ ਹੁਣ ਜਾਣਦਾ ਤੱਕ ਨੀ ਕੋਈ ਵੀ ਏਦਾਂ ਦੀ ਇੱਥੇ ਸਟੇਟ ਵੀ ਕੋਈ ਹੁੰਦੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇਸ ਦੀ ਹੋਣੀ ਜਿਹੜੀ ਇਹਦੇ ਨਾਲ ਇਸ ਸਟੇਟ ਦੇ ਨਾਲ ਵਾਪਰੀ। ਤੇ ਇੱਕ ਗੱਲ ਮੈਂ ਹੋਰ ਹੁਣ ਤੋਂ ਸ਼ੇਅਰ ਲਈ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਯਾਦਵਿੰਦਰ ਨੂੰ ਹੀ ਜਿਹੜਾ ਸੀਗਾ ਉਹ ਪਟੇਲ ਹੋਰਾਂ ਨੇ ਪੱਟਿਆ, ਬਾਕੀ ਇਹ ਮੂਵਮੈਂਟ ਚਲਾਉਣ ਵਾਸਤੇ ਕਿ ਜਿਹੜੀਆਂ ਰਿਆਸਤਾਂ ਇਕੱਠੀਆਂ ਹੋਣ ਦਾ ਜਿਹੜਾ ਇਹ ਕੀ ਫਾਇਦਾ, ਜਿਹੜਾ ਇੱਕ ਫਿਰ ਇੱਕ ਅਲੱਗ ਜਿਹੜੀ ਇੱਕ ਫੈਡਰੇਸ਼ਨ ਬਣੀ ਜਾਂ ਇੱਕ ਯੂਨੀਅਨ ਬਣੀ ਜਿਹਦੇ ਤੇ ਫਿਰ ਪ੍ਰੀਵੀ ਪਰਸ ਸ਼ੁਰੂ ਹੋਏ। ਤੇ ਉਹ ਫਿਰ ਪ੍ਰੀਵੀ ਪਰਸ ਤਾਂ ਚਲੋ ਇੰਦਰਾ ਗਾਂਧੀ ਨੇ ਆ ਕੇ ਫਿਰ ਬੰਦ ਕੀਤੇ ਕਿ ਉਹਨਾਂ ਨੂੰ ਉਹਨਾਂ ਦੀਆਂ ਜਗੀਰਾਂ ਦੇ ਬਦਲੇ ਖਾਸ ਦਿੱਤਾ ਜਾਵੇ, ਤਨਖਾਹਾਂ ਦਿੱਤੀਆਂ ਜਾਣ ਜਾਂ ਜੋ ਵੀ ਉਹ ਦਿੱਤਾ ਜਾਣਾ ਸੀ ਨਜ਼ਰਾਨਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਰੋਲ ਇਹਦਾ ਪੈਪਸੂ ਦਾ ਰਿਹਾ।
0: ਜੀ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ ਪ੍ਰੀਤਮ ਭਾਜੀ। ਔਰ ਮੈਨੂੰ ਲੱਗਦਾ ਹੈ ਕਿ ਨਾ ਸਿਰਫ 78 ਸਾਲ ਪੂਰੇ ਹੋਣ ਦੇ ਉੱਤੇ ਪੈਪਸੂ ਦੇ ਇੱਕ ਵਧੀਆ ਗੱਲਬਾਤ ਤੁਰ ਪਈ ਹੈ, ਬਲਕਿ ਜਿਹੜਾ ਇਤਿਹਾਸ ਦਾ ਇੱਕ ਪਰਸਪੈਕਟਿਵ ਵੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਸਮਝਣ ਦਾ ਮੌਕਾ ਵੀ ਮਿਲਿਆ। ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਸਮਾਂ ਕੱਢਣ ਦੇ ਲਈ।
1: ਧੰਨਵਾਦ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਹੋਰੀ ਜਿਹੜੇ ਸਾਡੇ ਨਾਲ ਪੈਪਸੂ ਸਟੇਟ ਇਸ ਦੇ ਬਣਨ ਤੋਂ ਲੈ ਕੇ ਇਸ ਦੇ ਟੁੱਟਣ ਜਾਂ ਇੰਜ ਕਹਿ ਲਓ ਕਿ ਪੰਜਾਬ ਦੇ ਵਿੱਚੋਂ ਪੈਪਸੂ ਨਿਕਲਣ ਤੇ ਫਿਰ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਕਿਤੇ ਜਾਣ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਟਿਆਲੇ ਦੇ ਨਾਲ ਦੀ ਜਿਹੜੀ ਇੱਕ ਕਹਾਣੀ ਉਹ ਸਾਂਝੀ ਹੋਈ ਹੈ, ਉਸ ਸਮੇਂ ਦਾ ਜਿਹੜਾ ਕਲਚਰ ਸੀ ਉਹਦੇ ਬਾਰੇ ਗੱਲਾਂ ਕੀਤੀਆਂ ਹੈਗੀਆਂ, ਔਰ ਥੋੜ੍ਹੀ ਬਹੁਤ ਪੋਲੀਟੀਕਲੀ ਕਿਸ ਤਰੀਕੇ ਦੇ ਨਾਲ ਪੋਲੀਟਿਕਸ ਜਿਹੜੀ ਉਸ ਵਕਤ ਕਿਵੇਂ ਕੰਮ ਕਰਦੀ ਸੀਗੀ ਅਤੇ ਹੁਣ ਵੀ ਉਹ ਕਿਵੇਂ ਇੰਪੈਕਟ ਕਰਦੀ ਹੈਗੀ ਹੈ। ਔਰ ਇਹ ਵੱਖਰੀ ਜੀ ਆਪਣੇ ਆਪ ਦੇ ਵਿੱਚ ਇਹ ਸਟੇਟ ਸੀਗੀ ਪੈਪਸੂ। ਉਮੀਦ ਹੈਗੀ ਹੈ ਕਿ ਹੁਣ ਤੁਹਾਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਯਾਨੀ ਪੈਪਸੂ ਦੇ ਇਤਿਹਾਸ ਦੀ ਇਹ ਸਾਰੀ ਰਿਪੋਰਟ ਜਿਹੜੀ ਹੈ ਹੁਣ ਉਹ ਜਾਣਕਾਰੀ ਸਾਰੀ ਇਸ ਰਿਪੋਰਟ ਦੇ ਜ਼ਰੀਏ ਮਿਲ ਗਈ ਹੋਏਗੀ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਕਿਸਮ ਦੇ ਵੱਖੋ ਵੱਖਰੇ ਜੇ ਵਿਸ਼ੇ ਹੁੰਦੇ ਨੇ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਜੁੜੇ ਹੋਏ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਉਹ ਜਿਹੜੇ ਵਿਸ਼ੇ ਹੁੰਦੇ ਨੇ ਤੁਹਾਡੇ ਤੱਕ ਲੈ ਕੇ ਆਉਂਦੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਨੂੰ ਚੰਗਾ ਲੱਗਿਆ ਹੋਏਗਾ। ਦਿਓ ਇਜਾਜ਼ਤਾਂ, ਧੰਨਵਾਦ।

0: सुनो जी, गड्डी अक्षरा ज्वेलर्स वाल ले लो।
1: ओ जो हुकम मेरी सरकार।
0: ओ आ किधर, हैरी स्पार्क वाल जाना, तुसी आ किथे जा रहे हो?
1: अक्षरा ज्वेलर्स दी दूजी लोकेशन
0: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
1: आहो जी आहो।
0: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
2: ਭੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। देखो सरपंच 10 जुलाई नु तुहाडे नेड़े सिनेमा घरां च।
0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀਨ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਵਾ ਤੇ ਆਓ ਫਿਰ ਆਪਾਂ ਚੁਟਕਲੇ ਸੁਣਦੇ ਹਾਂ ਤੇ ਹੱਸਦੇ ਹਾਂ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸਿਓ ਤੇ ਸਭ ਤੋਂ ਪਹਿਲਾਂ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ਼
1: ਅਕਸ਼ੇ ਕੁਮਾਰ ਦੀ ਕੱਲ ਫਿਲਮ ਵੇਖਦਾ ਪਿਆ ਸੀਗਾ ਮੁਸੇ ਸ਼ਾਦੀ ਕਰੋਗੀ ਉਹਦੇ ਅੰਦਰ ਇਸ ਤਰ੍ਹਾਂ ਹੱਸਦਾ ਸੇਠ ਜੀ
0: ਸ਼ਾਦੀ ਕਰੂਗੀ
1: ਪ੍ਰਿਯੰਕਾ ਚੋਪੜਾ ਤਾਂ ਹੀ ਨਹੀਂ ਮੰਨੀ ਮੇਰੇ ਖਿਆਲ ਨਾਲ
0: ਪ੍ਰਿਯੰਕਾ ਚੋਪੜਾ ਹੈ
1: ਹਾਂਜੀ ਅਸਲ ਚ ਵੀ ਮੇਰੇ ਖਿਆਲ ਤਾਂ ਹੀ ਨਹੀਂ ਮੰਨੀ
0: ਅੱਛਾ ਵੈਸੇ ਵੀ ਮਨਾਉਂਦਾ ਸੀ
1: ਹਾਂ ਸੁਣਨ ਚ ਤਾਂ ਆਉਂਦਾ
0: ਅੱਛਾ ਪਰ ਐਕਟਿੰਗ ਬੜੀ ਵਧੀਆ ਯਾਰ ਪ੍ਰਿਯੰਕਾ ਚੋਪੜਾ ਦੀ
1: ਹਾਂ ਇਹ ਗੱਲ ਤਾਂ ਠੀਕ ਹੈ
0: ਗੁੱਡ ਕਈ ਫਿਲਮਾਂ ਚ ਤਾਂ ਉਹਨੇ ਕਮਾਲ ਹੀ ਕੀਤਾ ਹੈ ਨਾ
1: ਹਾਂ ਘੱਟ ਫਿਲਮਾਂ ਕੀਤੀਆਂ ਪਰ ਵਧੀਆ ਕੀਤੀਆਂ ਗੁੱਡ ਗੁੱਡ ਫਿਲਮੋਗ੍ਰਾਫੀ
0: ਜਿੱਦਾਂ ਬਰਫੀ ਆ ਮਤਲਬ ਫਿਲਮੋ ਇੰਨੀ ਭਾਵੇਂ ਨਹੀਂ ਚੱਲੀ
1: ਪਰ ਨਹੀਂ ਨਹੀਂ ਨਹੀਂ ਸੁਪਰ ਹਿੱਟ ਸੀ ਭਾਜੀ
0: ਅੱਛਾ
1: ਮੈਂ ਵਾਪਸ ਆਊਂਗਾ ਟਾਈਪ ਹੀ ਸੀਗਾ ਕੰਮ ਦੂਸਰੇ ਹਫ਼ਤੇ ਤੋਂ ਪਿੱਕ ਹੋਏ ਸੀ
0: ਓਕੇ ਪਰ ਫਿਲਮ ਬਹੁਤ ਵਧੀਆ ਸੀ ਚਲੋ ਐਨੀਵੇ ਆਓ ਆਪਾਂ ਬੱਚਿਆਂ ਨੂੰ ਪਹਿਲਾਂ ਆਪਾਂ ਵਿਹਲਿਆਂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇ ਗਿਆ ਤੇ ਉਸ ਤੋਂ ਬਾਅਦ ਅਸੀਸ ਤੁਸੀਂ ਪੁੱਤਰ ਜੀ ਰੈਡੀ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਤੇਗ ਜੀ
1: ਕਿਵੇਂ ਹੋ ਤੇਗ ਜੀ
2: ਸੋਫੇ
0: ਤੇ ਬਹਿ ਕੇ ਨਾ ਤਿਆਰ ਹੋ ਕੇ ਯੂਨੀਫਾਰਮ ਪਾ ਕੇ ਤੇ ਕਿੰਨਾ ਮਜ਼ਾ ਆਉਂਦਾ ਹੈ ਨਾ ਚਲੋ ਇਹ ਵੀ ਗੁੜ
2: ਪਰ ਬਾਅਦ ਚੋ ਮੈਂ ਸਰਪ੍ਰਾਈਜ਼ ਨਹੀਂ ਦੂੰਗੀ

0: ਕਰਨਾ।
1: ਅੱਛਾ, ਪਹਿਲਾਂ ਪਹਿਲਾਂ ਪਹਿਲਾਂ ਚੁਟਕਲਾ ਸੁਣਾਉਣਾ। ਸੋਫੇ ਤੇ ਨਾ ਇੱਕ ਪ੍ਰੋਬਲਮ ਆਉਂਦੀ ਸਵੇਰੇ ਸਵੇਰੇ, ਹੈ ਨਾ ਤੇਗ, ਜੇ ਹੋਵੇ ਨਾ ਲੈਦਰ ਦਾ ਸੋਫਾ ਤੇ ਫਿਰ ਠੰਡਾ ਠੰਡਾ ਜਿਹਾ ਬੜਾ ਲੱਗਦਾ। ਤੇਗ ਹੁੰਦਾ ਨਾ ਏਦਾਂ।
0: ਹਾਂਜੀ, ਪਰ ਮੈਂ ਉਹ ਬਰਫਾਇਆ ਹੁੰਦਾ ਤੇ ਮੈਂ ਜੈਕਟ ਨਾਲ ਤੇ
1: ਹੁੰਦਾ। ਗੁੱਡ, ਆਹ ਵਧੀਆ ਕੰਮ ਹੈ, ਵਾਰਮਰ ਪਾ ਕੇ
2: ਹੋ ਗਿਆ ਨਾ ਕੰਮ। ਵਾਰਮਰ
1: ਕੀ ਸੁਣਾਓਗੇ ਤੁਸੀਂ?
0: ਅੱਜ ਮੈਂ ਸੁਣਾਉਂਗੀ ਇੱਕ ਪੁਜਾਰਤ।
1: ਓਕੇ।
0: ਉਹਦਾ ਹੈ ਪੰਛੀ ਨੀ ਪੂਛ ਹੈ ਪਰ ਜਾਨਵਰ ਨੀ।
1: ਬਿਪਤਾ
2: ਟਲੀ, ਚਲੋ ਆਂਸਰ ਮਿਲ ਗਿਆ।
1: ਅਜੀਬੀ ਸਿਸਟਮ ਇਹ ਨਾ, ਇਹ ਟ੍ਰਿਕ ਟ੍ਰਿਕੀ ਟ੍ਰਿਕੀ ਕਰਕੇ ਪਾਉਂਦੇ ਆ ਸਾਰੇ ਜਾਣੇ।
2: ਉੱਡਦਾ ਨੀ ਹੈ ਪੰਛੀ,
1: ਪੰਛੀ ਆ ਪਰ ਉੱਡਦਾ ਨੀ ਆ। ਕੋਈ ਆਂਟੀ
2: ਕੰਪਿਊਟਰ ਜੀ, ਕਿਆ ਆਪ ਕੰਪਿਊਟਰ ਜੀ ਕੀ ਤਰਫ ਦੇਖਣਾ ਚਾਹੇਂਗੇ? ਜਿਸ ਤਰੀਕੇ ਹੈ ਕੋਈ ਆਂਟੀ ਕਹਿ ਨਾ, ਕਾਸ਼ ਕੈਮਰਾ ਹੁੰਦਾ ਯਾਰ। ਓਹੋ, ਦੂਸਰਾ ਬੰਦਾ ਨਾ ਉਹ ਲਗਾ ਫਿਲਮ ਚ ਦਰਕਾਰ ਨੀ ਕਹਿੰਦੇ ਘਨ ਘਨ ਬਰਸੇ ਬਦਰਾ, ਓਦਾਂ ਹੀ ਤੁਸੀਂ ਬਾਂਹ ਫਲਾਈ।
1: ਆਂਟੀ
2: ਆ ਗਏ, ਇਹਦਾ
1: ਆਂਸਰ ਹੈਗਾ ਕਾਈਟ। ਆਂਟੀ ਤੁਹਾਨੂੰ ਫਾਈਨ ਹੋਊਗਾ,
2: ਵੇਟ ਕਰੋ।
1: ਥੈਂਕ ਯੂ। ਤੇ ਇਹ ਹੈਗਾ ਪਤੰਗ, ਇਹ ਰੱਖੜਾ ਆਂਟੀ ਵੀ ਸਾਨੂੰ ਦੱਸਦੇ ਨੇ।
0: ਜਿਹੜੇ ਮੈਂ ਦੱਸਣਾ ਸੀ, ਤੁਸੀਂ ਕੱਲ ਕਹਿੰਦੇ ਸੀ ਇੱਕ ਪਾਰਟ ਹਰ ਦਿਨ ਬੋਡੀ ਦਾ,
1: ਇੱਕ ਪਾਰਟ ਹਰ ਦਿਨ ਬੋਡੀ ਦਾ।
0: ਹਾਂਜੀ, ਤੁਸੀਂ ਕਹਿੰਦੇ ਸੀ ਕੱਲ।
1: ਆਇਆ
2: ਬਾਬਾ ਜੀ ਨੇ ਹਜੇ ਪਿੰਨੀ ਨਹੀਂ ਖਾਧੀ ਬੱਚੇ, ਇਹ ਜਦੋਂ ਹੀ ਪਿੰਨੀ ਖਾਣ ਕੇ ਫਿਰ ਇਹਨਾਂ ਦੀ ਜਦਸ਼ ਵਾਪਸ ਆ ਜਾਏਗੀ।
1: ਹਾਂਜੀ ਦੱਸੋ,
2: ਨਹੀਂ ਪਰ ਦੱਸੋ ਦੱਸੋ
1: ਦੱਸੋ ਦੱਸੋ ਦੱਸੋ
0: ਜਿਹੜੇ ਆਪਾਂ ਆਪਣੇ ਬ੍ਰੇਨ ਆ ਉਹਦੇ ਵਿੱਚ ਹੁੰਦੀ ਆ ਅਨਕੋਨਸ਼ੀਅਸ ਬ੍ਰੇਨ ਤੇ ਕੋਨਸ਼ੀਅਸ ਬ੍ਰੇਨ, ਤੇ ਅਨਕੋਨਸ਼ੀਅਸ ਬ੍ਰੇਨ ਨੂੰ ਪਹਿਲਾਂ ਸੋਚਦਾ ਹੁੰਦਾ ਤੇ ਫਿਰ ਬ੍ਰੇਨ ਨੂੰ ਦੱਸਦਾ, ਤੇ 11 ਸੈਕਿੰਡਸ ਵਿੱਚ ਜਿਹਨੂੰ ਬੋਡੀ ਪਾਰਟ ਨੂੰ ਦੱਸਣਾ ਉਹ
1: ਕਦੋਂ ਜਦੋਂ ਲਾਹੀ ਨੇ ਗੱਲ ਕਰਨੀ ਆ। ਫੋਨ ਦੇ ਵਿੱਚ ਲਾਲਾਂ ਵੀ ਪਾ ਦਿੰਦੀ ਹੋਣੀ ਆ, ਨਹੀਂ ਪਾਉਂਦੀ? ਗੁੱਡ,
2: ਸਿਆਣੀ ਹੈ ਯਾਰ,
1: ਤੇ ਗੁੱਡ ਹੈ, ਗੁੱਡ ਹੈ,
2: ਸਿਆਣੀ ਹੈ।
1: ਚਲੋ ਲਿਆਓ ਕਰਾਓ ਫਿਰ ਗੱਲ।
2: ਤੁਸੀਂ ਨਾ ਤਿਆਰੀ ਕਰਿਆ ਕਰੋ ਜੀ, ਸਤਿ ਸ੍ਰੀ ਅਕਾਲ ਕਹਿ ਕੇ ਫ੍ਰੀ ਵਿਹਲੇ ਹੋ ਗਏ ਨਾਲ।
1: ਅੱਜ ਤੁਸੀਂ ਟਾਈਮ ਨਾਲ ਹੀ ਉੱਠ ਪਏ। ਵੈਰੀ ਗੁੱਡ,
2: ਵਾਹ ਵਾਹ ਵਾਹ,
1: ਤੇ ਬਹੁਤ ਬੀਬੇ ਪੋਤੇ ਹੋ,
2: ਕਿਆ ਬਾਤ ਹੈ।
1: ਕੀ ਸੁਣਾਓਗੇ ਅੱਜ?
0: ਟਵਿੰਕਲ ਟਵਿੰਕਲ ਲਿਟਲ ਸਟਾਰ,
1: ਓ ਟਵਿੰਕਲ ਟਵਿੰਕਲ, ਜੀ ਸੁਣਾਓ। ਹਾਂਜੀ ਹਾਂਜੀ,
0: ਟਵਿੰਕਲ ਟਵਿੰਕਲ ਲਿਟਲ ਸਟਾਰ, ਹਾਊ ਆਈ ਵੰਡਰ ਵਾਟ ਯੂ ਆਰ, ਲਾਈਕ ਅ ਡਾਇਮੰਡ ਇਨ ਦੀ ਸਟਾਰ।
1: Open your mouth, ha ha ha.
2: Oh, wow. Mashup. DJ Hans. ਇੱਦਾਂ ਹੀ ਸੀ ਐਂਬਰ ਐਂਡ ਚ ਹੀ ਆਉਂਦਾ ਓਪਨ ਯਰ ਮਾਊਥ ਹਾ ਹਾ ਮੈਂ ਯਾਰ ਕੋਈ ਹੋਰ ਹੀ ਪੜ ਗਿਆ ਨੋ ਉਹ
1: ਹੋਰ ਹੈ ਮੇਰੇ ਹਿਸਾਬ ਨਾਲ
2: ਉਹ ਕੋਈ ਹੋਰ ਹੈ ਬਈ
1: ਹੋਰ ਆ ਚਲੋ ਕੋਈ ਗੱਲ ਨਹੀਂ
2: ਕੋਈ ਨਹੀਂ ਨੈਕਸਟ ਟਾਈਮ ਸਾਨੂੰ ਐਂਬਰ ਸੁਣਾਓ
1: ਹਾਂ
0: ਮਸੂਰ ਹੁੰਦੀ ਸੀ ਚਿੰਕਲ ਚਿੰਕਲ
1: ਓਏ ਸੌਰੀ ਬੋਲ ਸੌਰੀ ਸੌਰੀ ਸੌਰੀ ਚਲੋ ਅੱਗੇ ਕੀ ਹੈ ਫਿਰ
0: ਦੈਟਸ ਇਟ
1: ਤੁਹਾਡਾ ਦਿਨ ਵਧੀਆ ਵਧੀਆ ਰਵੇ ਤੇ ਪਿਆਰਾ ਪਿਆਰਾ ਰਵੇ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਸੀਸ ਕੌਰ
2: ਹੈਲੋ ਹੈਲੋ ਹੈਲੋ
1: ਹੈਲੋ ਹੈਲੋ ਹੈਲੋ ਹੈਲੋ
2: ਨੋਕ ਨੋਕ
1: ਨੋਕ ਨੋਕ ਨੋਕ ਟੀਚਰ ਜੀ ਹੈਲੋ
0: ਰਣਜੋਤ ਅੰਕਲ ਜੀ
1: ਸਤਿ ਸ਼੍ਰੀ ਅਕਾਲ
0: ਕ੍ਰਿਸ਼ਨਾ ਵੀਰ ਜੀ
2: ਸਤਿ ਸ਼੍ਰੀ ਅਕਾਲ ਕਿਵੇਂ ਹੋ
1: ਕੀ ਕਰਦੇ ਹੋ
0: ਆਵਾਜ਼ ਨਹੀਂ ਆ ਰਹੀ ਸੀ
2: ਚਲੋ ਮੰਨ ਲੋ ਯਾਰ ਹੋ ਸਕਦਾ ਸੱਚੀ ਨਾ ਆ ਰਹੀ
1: ਚਲੋ ਮੰਨ
2: ਲੈ ਮੈਨੂੰ ਵੀ ਗੱਲ ਸਾਰੀ ਦਿਹਾੜੀ ਨੀ
0: ਕੀ ਪਤਾ ਪਿੱਛੇ ਡਾਊਨ ਹੋ ਗਈ
1: ਰੈਡੀ ਹੋ ਕੇ ਬੈਠੀ ਆ ਰੈਡੀ ਹੋ ਕੇ ਬੈਠੀ ਆ
2: ਰੈਡੀ ਹੋ ਕੇ ਬੈਠੀ ਆ
1: ਫਿਰ ਤੁਸੀਂ ਮਿਸ ਕਰਦੇ ਹੋ
2: ਮਿਸ ਕਰ ਰਹੇ ਹੋਗੇ ਹੈ
0: ਤੈਨੂੰ
1: ਕੁੜੀਏ ਤਾਸ਼ ਖੇਡਣੀ ਆਉਂਦੀ ਆ
0: Yes.
2: ਕਿਹੜੀ ਗੇਮ
1: ਆਉਂਦਾ ਤੈਨੂੰ
0: ਨਾ ਆਉਂਦਾ ਬਈ ਅਮ ਕਦੇ ਕਦੇ ਬਈ ਆਪਦੇ ਵੱਡੇ ਵੱਡੇ ਪੱਤੇ ਪਹਿਲਾਂ ਸਿੱਟੋ ਫਿਰ ਛੋਟੇ ਤੁਸੀਂ ਬਚਾਉਣੇ ਆ
1: ਤੁਸੀਂ ਭਾਬੀ ਖੇਡਦੇ ਹੋ ਫਿਰ
2: ਭਾਬੀ ਖੇਡਦੇ ਆ
0: ਤੁਸੀਂ ਤੇ ਜੇ ਜੇ ਤੁਹਾਡੇ ਕੋਲ ਪੱਤਾ ਹੈ ਨਹੀਂ ਨਾ ਜਿਹੜੇ ਕਿਸੇ ਕੋਲ ਸੀਗਾ ਤੁਸੀਂ ਉਹਨਾਂ ਨੂੰ ਕੋਈ ਹੋਰ ਪੱਤਾ ਜਿਹੜਾ ਸੇਮ ਕਲਰ ਆ ਬਟ ਚੀਜ਼ ਸੇਮ ਨਹੀਂ ਤੁਸੀਂ ਉਹ ਸਿੱਟ ਕੇ ਉਹ ਬੰਦੇ ਨੂੰ
1: ਕੀ ਸੁਣਾਓਗੇ ਫਿਰ ਚੱਕਲਾ ਮੈਂ ਨਹੀਂ ਆ ਚੱਕਲਾ ਓਕੇ ਚਲੋ ਸੁਣਾਓਗੇ ਕੀ ਅੱਜ
0: ਬੋਲੀ
1: ਓਕੇ
2: ਲਿਆਓ ਜੀ
0: ਫੁੱਲਾਂ ਵਾਲੀ ਮੇਰੀ ਚੁੰਨੀ ਫੁੱਲਾਂ ਵਾਲੀ ਮੇਰੀ ਚੁੰਨੀ ਗੁਲਾਬਾਂ ਵਰਗੀ ਤੋਰ ਮੇਰੀਆਂ ਬੋਲੀਆਂ ਦੀ ਧਮਕ ਪਵੇ ਲਾਹੌਰ
1: ਮੇਰੀਆਂ ਬੋਲੀਆਂ ਦੀ ਧਮਕ ਪਵੇ ਲਾਹੌਰ
0: ਮੇਰੇ ਬੋਲੀਆਂ ਦੀ ਮੇਰੀਆਂ ਬੋਲੀਆਂ ਦੀ ਧਮਕ ਪਵੇ ਲਾਹੌਰ ਮੇਰੀਆਂ ਬੋਲੀਆਂ ਦੀ ਧਮਕ ਪਵੇ ਲਾਹੌਰ ਮੇਰੇ ਬੋਲੀਆਂ ਦੀ

0: ਨਾ ਤੁਸੀਂ ਨਾ ਏਦਾਂ ਕਰੋ, ਤੁਸੀਂ ਨਾ ਲਾਹੌਰ ਛੱਡੋ, ਤੁਸੀਂ ਨਾ ਲੇਲਰ ਪਾ ਲਿਆ ਕਰੋ ਲੋ,
1: ਇਹ ਸੌਖਾ ਹੋ ਗਿਆ ਨਾਲੇ.
0: ਆਹੋ ਥੈਂਕ ਯੂ ਅਸੀਸ,
1: ਥੈਂਕ ਯੂ.
0: ਬੇਨਤੀ ਹੈ ਤੁਸੀਂ ਥੋੜਾ ਜਿਹਾ ਵੇਟ ਕਰ ਲਿਓ ਤੇ ਨੈਕਸਟ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਸ਼੍ਰੇਆ, ਤੁਸੀਂ ਰੈਡੀ ਰਹੋ. ਸਤਿ ਸ੍ਰੀ ਅਕਾਲ ਯੁਵਰਾਜ.
2: ਸਤਿ ਸ੍ਰੀ ਅਕਾਲ ਅੰਕਲ ਜੀ.
0: ਸਤਿ ਸ੍ਰੀ ਅਕਾਲ ਯੁਵਰਾਜ ਜੀ.
2: ਟੀਚਰ ਕਲਾਸ ਨੂੰ ਪੁੱਛਦੀ ਆ ਵੀ ਬਾਦਲ ਕਾਲੇ ਕੀ ਹੁੰਦੇ ਆ?
0: ਬਾਦਲ ਬਾਦਲ ਪਰਿਵਾਰ ਤੇ ਚਿੱਟੇ. ਅੱਛਾ ਅੱਛਾ
2: ਚਿੰਟੂ ਬੋਲਦਾ ਵੀ ਹਰ ਵਾਰੀ ਧੁੱਪ ਚ ਘੁੰਮਣਗੇ ਕਾਲੀ
1: ਹੋਣਗੇ. ਸਹੀ ਹੈ ਬਈ, ਉਹ ਤਾਂ ਨਾਲੇ ਲੱਗ ਗਿਆ ਵੀ ਹੈ ਸੋਚਦਾ ਹੈ.
0: Thank you, Yuvraj.
1: Thank you, Yuvraj. Thank you.
0: ਸ਼੍ਰੇਆ, ਉਸ ਤੋਂ ਬਾਅਦ ਫਿਰ ਮੰਨਤ, ਫਤਿਹ, ਤੁਸੀਂ ਰੈਡੀ ਰਹੋ. ਸਤਿ ਸ੍ਰੀ ਅਕਾਲ ਸ਼੍ਰੇਆ. ਸਤਿ ਸ੍ਰੀ ਅਕਾਲ ਸ਼੍ਰੇਆ.
1: ਸਭ ਤੋਂ ਬੈਸਟ ਹੈ, ਸਤਿ ਸ੍ਰੀ ਅਕਾਲ ਇੱਕ ਸ਼੍ਰੇਆ.
0: ਸ਼੍ਰੇਆ ਆਈ ਲਵ ਯੂ ਪੁੱਤ, ਆਹ ਸਭ ਤੋਂ ਬੈਸਟ ਹੈ. ਆਪ ਤੁਸੀਂ ਕਿੰਨਾ ਟਾਈਮ ਸੇਵ ਕਰਦੇ ਜੇ ਇਕੱਠੇ.
1: ਐਫੀਸ਼ੀਐਂਟ ਹੈ ਬਈ, ਐਫੀਸ਼ੀਐਂਟ.
0: ਸਾਰੇ ਜਣੇ ਇਦਾਂ ਹੀ ਕਰਿਆ ਕਰੋ.
1: ਸਤਿ ਸ਼੍ਰੀ ਅਕਾਲ ਦੋ ਅੰਕਲ.
0: ਹਾਂ ਸਤਿ ਸ਼੍ਰੀ ਅਕਾਲ ਦੋ ਅੰਕਲ. ਇਹ ਸ਼੍ਰੇਆ ਕਾ ਸਟਾਈਲ ਹੈ ਹੈ ਸ਼੍ਰੇਆ,
2: ਤੁਸੀਂ ਠੀਕ ਹੋ?
0: ਅਸੀਂ ਅਸੀਂ ਠੀਕ ਹਾਂ ਪੁੱਤ,
1: ਠੀਕ ਹੈ, ਠੀਕ ਹੈ.
0: ਤੁਸੀਂ ਠੀਕ ਹੋ?
2: ਹਾਂਜੀ,
0: ਗੁੱਡ ਗੁੱਡ ਗੁੱਡ.
2: ਤੁਸੀਂ
0: ਕੀ ਕਰਦੇ ਪਏ? ਚਾਹ ਚੂ ਪੀ ਲਈ?
1: ਹਾਂਜੀ, ਚਾਹ ਚੂ ਪੀ ਲਈ, ਹਾਂਜੀ, ਚਾਹ ਚੂ ਪੀ ਲਈ, ਪੀ ਲਈ. ਸਿਰ ਵੀ ਖਾ ਲਿਆ
0: ਅਸੀਂ, ਪਿੰਨੀ
1: ਖਾ ਲਿਆ ਇੱਕ ਦੂਜੇ ਦਾ.
0: ਪਿੰਨੀ ਪਿੰਨੀ ਪਿੰਨੀ ਪਿੰਨੀ ਪਿੰਨੀ ਪਿੰਨੀ ਤੇ ਨਿਆਣਿਆਂ ਦਾ ਸਿਰ.
1: ਗੁੱਡ ਜੋਬ, ਥੈਂਕ ਯੂ, ਥੈਂਕ ਯੂ,
0: ਥੈਂਕ ਯੂ
1: ਸੋ ਮਚ ਬ੍ਰੋ,
0: ਥੈਂਕ ਯੂ. ਕੀ ਤੁਸੀਂ ਕੀ ਸੁਣਾਓਗੇ? ਹਾਂਜੀ,
2: ਡਰਾਈ ਫੂਡ ਖਾਇ ਸੀ ਵਿੱਚ?
0: ਨਹੀਂ, ਡਰਾਈ ਫੂਡ ਨਹੀਂ ਪਾਏ
1: ਇਸ ਵਾਰੀ, ਮਿਸ
0: ਨਹੀਂ, ਉਹ ਨਹੀਂ ਪਾਏ, ਮਿਸ ਹੋ ਗਏ, ਮਹਿੰਗੇ ਬੜੇ ਆ ਹੈ. ਤੁਸੀਂ ਦੱਸੋ, ਤੁਸੀਂ ਬਰੋਕਲੀ ਖਾ ਲਈ ਸਵੇਰੇ ਸਵੇਰੇ ਉੱਠ ਕੇ? ਖਾਲੀ ਖਾਲੀ ਖਾ ਲਿਆ, ਸੋਹਣਾ ਟਾਲਿਆ,
1: ਦੁਖੀ ਹਿਰਦੇ ਨਾਲ ਖਾਧੀ.
0: ਕੀ ਸੁਣਾਓਗੇ ਫਿਰ?
2: ਸਟੋਰੀ
0: ਸਟੋਰੀ ਓਕੇ, ਕਿਹੜੀ?
1: ਵਾਓ ਜੀ
2: ਵਾਓ. ਅਕਰ ਬੱਕਰ ਬੰਬੇ ਬੋ ਅਸੀ ਦੰਬੇ ਦੰਬੇ ਸੋਮ ਗਏ ਥੀ ਗਾਗਾ ਸੋ ਬਾਗਾ ਸੋ ਬੇਬੀ ਬੈਠੀ ਥੀ ਜੂੜਾ ਗਾ ਕੇ ਬੈਠੀ ਵੀ ਚਾਏ ਗਮ ਕੌਫੀ ਗਮ ਪੀਣੇ ਵਾਲਾ ਬੇਸ਼ਰਮ
1: ਬੇਸ਼ਰਮ
0: ਹੈ ਚਾਹ ਪੀਣ ਵਾਲੇ ਤੇ. ਅੱਛਾ ਓਕੇ,
1: ਲੈ ਦੇਖੋ ਸਾਨੂੰ ਪੁੱਛ ਲੈ, ਚਾਹ ਪੀ ਲਈ ਬਾਅਦ ਚੱਕਣ ਦੀ ਚਾਹ ਪੀਣਾ ਬੇਸ਼ਰਮ.
0: ਮਨਦੀਪ ਜੀ ਤੁਸੀਂ ਆਹ ਸੁਣਾ ਦਿਆ ਕਰੋ ਜਦੋਂ ਹੁਣ ਤੁਹਾਡੇ ਵੱਲ ਚਾਹ ਪੀਣ ਆਉਂਦਾ ਹੁੰਦਾ. ਉਹ ਵੀਰ ਜੀ ਕੀ ਹਾਲ ਆ? ਉਹ ਵੀਰ ਜੀ ਸਤਿ ਸ੍ਰੀ ਅਕਾਲ. ਵੀਰ ਜੀ ਤੁਹਾਡੀ ਖੰਘ ਠੀਕ ਆ?
1: ਨਾਲ ਹੀ ਆ ਗਈ ਹੈ
0: ਇਹਨਾਂ ਦਾ ਵਧੀਆ, ਇਹਨਾਂ ਦਾ ਵਧੀਆ. ਇੱਕ ਜਣੇ ਨੂੰ ਖੰਘ ਪੁੱਛੋ, ਦੂਜਾ ਪਿੱਛੋਂ ਖੰਘ ਕੇ ਵਗਾ ਦਿੰਦਾ. ਹਾਂਜੀ, ਸੇਬ ਖਾਦਾ? ਸਿਰ ਕਿਹਦਾ?
1: ਅੱਛਾ ਸਿਰ ਖਾਦਾ, ਇਹ ਵੀ ਠੀਕ ਹੈ ਬਈ.
0: ਕਿਹਦਾ ਸਿਰ ਖਾਦਾ?
1: ਲੈ ਗੁੱਡ, ਇਹ ਤੁਸੀਂ ਸਾਰੀ ਉਮਰ ਹੀ ਕਰਨਾ. ਸਾਰੇ ਬੱਚਿਆਂ ਦਾ ਹੀ ਕੰਮ ਹੁੰਦਾ ਇਹ ਰੂਲ ਬੁੱਕ ਚ ਲਿਖਿਆ ਹੁੰਦਾ ਕਿ ਮੰਮੀ ਦਾ ਸਿਰ ਖਾਣਾ ਹੁੰਦਾ।
0: ਵੀਰ ਜੀ ਕੀ ਸੁਣਾਓਗੇ ਫਿਰ? ਹੈਲੋ ਹਾਂਜੀ ਬੁਝਾਰਤ ਹਾਂਜੀ
1: ਲਿਓ ਜੀ
2: ਤੂੰ ਚੱਲ ਮੈਂ ਆ ਗਿਆ
0: ਇਹ ਤੇ ਤੁਸੀਂ ਦੀਦੀ ਨੂੰ ਕਿਹਾ
1: ਬਸ ਇੰਨੀ ਹੈ ਤੂੰ ਚੱਲ ਮੈਂ ਆ ਗਿਆ
0: ਤੂੰ ਚੱਲ ਮੈਂ ਆ ਗਿਆ
1: ਕਿਸੇ ਨਾਲ ਵੀ ਲੱਗ ਸਕਦਾ
0: ਹਾਂ ਇਹ ਦੀਦੀ ਨੂੰ ਕਿਹਾ ਤੁਸੀਂ ਤੂੰ ਚੱਲ ਮੈਂ ਆ ਗਿਆ ਕੀ ਆ ਫਿਰ ਇਹਦਾ ਆਨਸਰ ਦੱਸੋ ਕੀ ਆ
2: ਤੇਰੀ ਆਫਿਸ ਤੇ ਆ ਗਈ
0: ਹੈ ਆਫਿਸ ਵੀ ਹੈਗਾ
2: ਆਫਿਸ ਵੀ ਤੇ ਹੈਗੀ
0: ਅੱਛਾ ਆਫਿਸ ਵੀ ਹੈਗੀ ਓਕੇ ਆਫਿਸ ਚ ਕੀ ਹੈਗਾ ਯਾਰ ਸਾਡੇ
1: ਤੂੰ ਚੱਲ ਮੈਂ ਆ ਜੋ ਸਾਡੇ ਆਫਿਸ ਚ ਹੈ
0: ਤੂੰ ਚੱਲ ਮੈਂ ਆ ਗਿਆ
1: ਲੋਕ ਹੀ ਨੇ ਇੱਕ ਦੂਜੇ ਨੂੰ ਕਹਿੰਦੇ ਆ ਤੂੰ ਚੱਲ ਮੈਂ ਆਇਆ
2: ਥਿੰਕ ਕਰੋ
0: ਹੈ ਥਿੰਕ ਕਰੀਏ
1: ਥਿੰਕ ਆਏ ਹਾਏ ਥਿੰਕ ਹੀ ਤਾਂ ਨਹੀਂ ਕਰ ਹੁੰਦਾ
0: ਥਿੰਕ ਥਿੰਕ ਥਿੰਕ ਥਿੰਕ ਥਿੰਕ ਥਿੰਕ ਥਿੰਕ ਓਹੋ ਯਾਰ ਇੰਨਾ ਤੁਸੀਂ ਥਿੰਕ ਕਰਾ ਦਿੰਦੇ ਬਦਾਮ ਖਾ ਲਾ ਇੱਕ ਮਿੰਟ ਓ ਦਰਵਾਜ਼ਾ
1: ਆਏ
0: ਯਾਰ ਬਦਾਮ ਖਾ ਕੇ ਉਸੇ ਵੇਲੇ ਚੇਤਾ ਆ ਜਾਂਦਾ
1: ਵੈਰੀ ਗੁੱਡ ਜਾਦੂਈ ਬਦਾਮ
0: ਵੈਰੀ ਨਾਈਸ ਅਸੀਸ ਥੈਂਕ ਯੂ ਬੁੱਤੂ
2: ਬਾਏ
0: ਬਾਏ ਮਾਨੂ ਬਿੱਲੀ ਬਾਏ ਬਾਏ ਮਾਨੂ ਬਾਏ ਬਾਏ ਮਾਨੂ ਬਿੱਲੀ ਬਾਏ ਬਾਏ ਵੁਫ ਵੁਫ ਵੁਫ ਅੱਜ ਫੋਰਮ ਚ ਨਹੀਂ ਆ ਮੁੰਡਾ ਮੰਨਤ ਫਤਿਹ ਤੁਸੀਂ ਆਉਣੇ ਰੋ ਕੀ ਹਾਲ ਚਾਲ ਹੈ ਤੁਹਾਡਾ ਸਤਿ ਸ੍ਰੀ ਅਕਾਲ ਮੰਨਤ ਜੀ ਮੰਨਤ ਖੰਘ ਹਟੀ ਨੀ ਹਲੇ ਹੈ
2: ਕਿਉਂਕਿ ਜਿਹੜੀ ਲਮੀਨ ਯਮਾਲ ਨਵਾਂ ਸੋਕਰ ਪਲੇਅਰ ਜਿਹੜਾ ਜੁਆਇਨ ਹੋਇਆ ਜੁਆਇਨ ਕੀਤਾ ਉਹ ਸਪੇਨ ਚ ਜਿਹੜਾ ਮੈਸੀ ਆ ਉਹਦੇ ਵਿੱਚ ਦੋਵਾਂ ਨੂੰ ਸਪੋਰਟ ਕਰਦੀ ਆ ਮੈਂ ਫਾਈਨਲ ਦੇ ਲਈ
0: ਕਮਾਲ ਆ ਇੰਜਾਣੇ ਹਨਾ ਇਹਨਾਂ ਦੀ ਉਮਰ ਚ ਸਾਨੂੰ ਕਿੱਥੇ ਪਤਾ ਹੁੰਦਾ ਸੀ
1: ਸਹੀ ਗੱਲ ਸਾਨੂੰ ਨਹੀਂ ਪਤਾ
0: ਆ ਜਿਹੜੇ ਨਾਂ ਲਈ ਜਾਂਦੀ ਸਾਨੂੰ ਨਹੀਂ ਲੈਣੇ
1: ਸਾਨੂੰ ਮੈਸੀ ਦਾ ਹੀ ਪਤਾ ਬਈ
0: ਵੈਲ ਡਨ ਮੰਨਤ
1: ਵੈਰੀ ਗੁੱਡ ਮੰਨਤ ਯਾਰ ਬਹੁਤ ਸਮਾਰਟ
0: ਤੇ ਕਮਾਲ ਹੀ ਕਰੀ ਜਾਂਦੇ ਹੋ ਹੈ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਟੀਨਾ ਗਿਫਟ ਵਾਲੀ ਦੁਕਾਨ ਚ ਗਈ ਤੇ ਬਹੁਤ ਫਰੋਲ ਫਰਾਲੀਆਂ ਤੋਂ ਬਾਅਦ ਚ ਉਹਨੂੰ ਇੱਕ ਪਸੰਦ ਆ ਗਿਆ
0: ਕੌਣ
2: ਇਸ਼ਾਰਾ ਇੱਕ ਗਿਫਟ ਤੇ ਉਹਨੇ ਇਸ਼ਾਰਾ ਕੀਤਾ ਦੁਕਾਨਦਾਰ ਨੂੰ ਪੁੱਛਦੀ ਕਿ ਇਹਦਾ ਕੀ ਇਹਦੇ ਤੇ ਉਹ ਪੁੱਛਦੀ ਆ ਕਿ ਹੱਸਦੀ ਹੋਈ ਚੜੇਲ ਕਿੰਨੇ ਦੀ ਆ
0: ਜੇ ਉਹ ਟੀਨਾ ਮੰਨਤ ਪੁਰਾਣੇ ਸਮਿਆਂ ਚ ਕਿਤੇ ਗਈ ਹੁੰਦੀ ਨਾ ਦੁਕਾਨ ਤੇ ਪੁਰਾਣੇ ਸਮਿਆਂ ਚ ਤੇ ਉਹਨਾਂ ਨੇ ਕਹਿਣਾ ਸੀ ਭਾਈ ਮਾਰੇ ਅੱਖ ਬੀਬੀ ਇੱਥੇ ਸ਼ੀਸ਼ੇ ਰੱਖ ਭਾਈ ਮਾਰੇ ਪਤਾ ਨੀ ਇੱਦਾਂ ਦੀਆਂ ਬੋਲੀਆਂ ਬਣਾ ਦਿੰਦੇ ਸੀ ਜਦੋਂ ਕੋਈ ਦੁਕਾਨ ਤੇ ਜਾਂਦਾ ਸੀ
1: ਅੱਛਾ
0: ਅੱਛਾ ਸੁਣਾਈਆਂ ਓ ਹਾਂ ਯਾਰ ਤੂੰ ਨੂਨੀ ਆਂਟੀ ਚੇਤਾ ਕਰਾਤੀ ਸੱਚ ਹੈ ਹੈਲੋ ਨੂਨੀ ਆਂਟੀ
1: ਨਹੀਂ ਆਂਟੀ
0: ਹੈ
2: ਫਸਤੇ ਦਾ ਵੀ ਗੱਲ ਕਰ ਲਓ ਹੜ
0: ਅੱਛਾ ਅੱਛਾ ਲਿਆਓ ਇਹ ਵੀ ਨੋਨੀ ਆਂਟੀ ਆ ਗਏ
1: ਅੱਛਾ
0: ਇਹ ਵੀ ਖੁਸ਼ ਦਿਲ ਬੰਦਾ ਵਾ
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਵੀਰੇ ਜੀ
0: ਸਤਿ ਸ਼੍ਰੀ ਅਕਾਲ
1: ਫਤਿਹ ਜੀ ਕਿਵੇਂ ਹੋ
2: ਮੈਂ ਵਧੀਆ ਤੇ ਕਿਵੇਂ ਹੋ
1: ਬਸ ਯਾਰ ਬਸ
2: ਤੇ ਉਹ ਇੰਗਲੈਂਡ ਤੋਂ ਜਿੱਤੇ ਹੀ ਅਰਜਨਟੀਨਾ ਜਿਹੜਾ ਲਮੀਨੀ ਮਾਲ ਵਾ ਉਹ ਸਪੇਨ ਚ ਉਹ ਨਵਾਂ ਨੀ ਗਾ ਪਰ ਉਹ ਬਹੁਤ ਫੇਮਸ ਆ ਉਹ ਯੰਗ ਏਜ ਚ ਖੇਡਦਾ ਵਾ ਬਹੁਤ ਮੈਂਸ ਚ ਇੰਗਲੈਂਡ ਨੇ ਮਾਰਿਆ ਤੇ ਫਿਰ ਉਸ ਤੋਂ ਬਾਅਦ ਇੱਕ ਅਰਜਨਟੀਨਾ ਨੰਬਰ 22 ਮੈਨੂੰ ਉਹਦਾ ਮੁੰਡੇ ਦਾ ਨਾਮ ਨੀ ਪਤਾ ਪਰ ਉਹਦਾ ਨੰਬਰ ਸੀ 22 ਉਹਨੇ ਗੋਲ ਮਾਰਿਆ ਤੇ ਫਿਰ ਇੱਕ ਮੈਸੀ ਨੇ ਬਾਲ ਮਾਰੀ ਤੇ ਫਿਰ ਇੱਕ ਪਲੇਅਰ ਨੇ ਮਾਰੀ ਆ ਦੇ ਸਰ ਨਾ ਤੇ ਉਹ ਗੋਲ ਚ ਗਈ ਉਹ ਦੋ ਸੀ ਉਹਨਾਂ ਕੋਲੇ ਤੇ ਇੰਗਲੈਂਡ ਕੋਲੇ ਇੱਕ ਸੀ ਤੇ ਹੁਣ ਉਹ ਫਾਈਨਲ ਵੀ ਜਿੱਤ ਕੇ ਵਰਲਡ ਕੱਪ ਜਿੱਤਣਗੇ
1: ਕੀਤੀ ਗੱਲ ਫਿਰ ਵੈਰੀ ਗੁੱਡ ਜਿਹੜਾ ਉਹਨੇ ਅਖੀਰਲਾ ਸਿਰ ਮਾਰਿਆ ਉਹ ਬਹੁਤ ਘੈਂਟ ਸੀ ਨਾ
0: ਹਾਂ ਯਾਰ ਜੇ ਕਿਤੇ
2: ਮੈਚ ਉਹਨਾਂ ਹਾਰ ਜਾਵੇ
0: ਜੇ ਕਿਤੇ ਆਪਣਾ ਫਤਿਹ ਸਪੇਨ ਵਾਲੇ ਕਿਤੇ ਸ਼ੀਲੂ ਨੂੰ ਲੈ ਲੈਣ ਨਾ
1: ਹਾਏ
0: ਫਿਰ ਉਹਨਾਂ ਨੇ ਜਿੱਤ ਜਾਣਾ
1: ਲੱਗਦਾ ਇਸ ਤਰ੍ਹਾਂ ਹੋਊਗਾ
0: ਨਹੀਂ ਯਹੀ ਯਾਰ
1: ਨਹੀਂ ਉਹ ਫਿਰ ਉਹ ਕਬੱਡੀ ਖੇਡਦਾ ਨਾ
0: ਆਹੋ ਪਰ ਵਧੀਆ ਪਲੇਅਰ ਆ
1: ਆਹੋ ਵੈਸੇ ਨਾ ਪਲੇਅਰ ਤਾਂ ਪਲੇਅਰ ਹੀ ਹੁੰਦਾ
0: ਉਹ ਤਾਂ ਸਿਰ ਤੇ ਮਾਰ ਹੀ ਸਕਦਾ
1: ਹਾਂ ਸਿਰ ਤੇ ਮਾਰ ਹੀ ਸਕਦਾ ਬਈ ਹੋਰ ਕੁਝ ਨਹੀਂ
0: ਹੈ ਫਤਿਹ ਰੋਨਾਲਡੋ ਤੇ ਬਾਹਰ ਹੋ ਗਿਆ ਚਲੋ ਕੋਈ ਗੱਲ ਨੀ
1: ਬਹੁਤ
0: ਉਹਦਾ ਮੁੰਡਾ ਬੜਾ ਵਧੀਆ ਖੇਡਦਾ ਹੁਣ ਉਹਨੂੰ ਵੇਖਿਆ ਕਰਾਂਗੇ
2: ਮੁੰਡਾ ਜਿੱਤੂਗਾ ਵਰਲਡ ਕੱਪ
0: ਹਾਂ ਉਹਦਾ ਮੁੰਡਾ ਵੀ ਬੜਾ ਵਧੀਆ ਖੇਡਦਾ ਹਾਂਜੀ ਕੀ ਸੁਣਾਓਗੇ ਫਿਰ ਤੁਸੀਂ ਗੁੱਡ ਯਾਰ ਸਵੇਰੇ ਸਵੇਰੇ ਤੁਸੀਂ ਨਾ ਇੰਨੇ ਲੱਕੀ ਹੋ ਤੁਸੀਂ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾ ਆਉਂਦੇ ਹੋ ਤੇ ਨਾਲੇ ਅੱਜ ਸੰਗਰਾਂਦ ਆ ਹੈਨਾ ਵੈਰੀ ਗੁੱਡ ਹਾਂਜੀ ਇੱਕ ਘਰ ਚ 100 ਸਿਪਾਹੀ ਬੈਠੇ ਹੈਲੋ
1: ਚੂਹੇ ਘਰ ਚ 100 ਸਿਪਾਹੀ
0: ਬੈਠੇ
1: ਚੂਹੇ
0: ਚੂਹੇ
1: ਸੌਖਾ ਕੰਮ ਸੀ ਇਹ ਤਾਂ ਈਜ਼ੀ
0: ਸੀ ਇਹ ਤਾਂ ਸੌਖਾ ਚਲੋ ਠੀਕ ਹੈ
1: ਥੈਂਕ ਯੂ ਉਹ ਜਵਾਬ ਦੱਸੋ ਸਹੀ ਹੈ
0: ਉਹ ਬੁੱਝਿਆ ਤਾਂ ਹੈਗਾ ਚੂਹੇ
1: ਚੂਹੇ
0: ਇੱਕ ਘਰ ਚ 100 ਚੂਹੇ
1: ਮੈਂ ਤਾਂ ਖੁਸ਼ ਹੋ ਗਿਆ ਮੈਂ ਕਿਹਾ ਲੈ ਛੇਤੀ ਬਚ ਗਏ ਅੱਜ
0: 100 ਸਿਪਾਹੀ ਹੋਰ ਕਿਹੜੇ ਹੁੰਦੇ ਆ ਭਾਈ ਜਾਓ ਫਿਰ ਹਾਰ ਗਏ ਆਪਾਂ
1: ਹਾਂ ਠੀਕ ਹਾਰ ਗਏ
0: ਅਨਾਰ
1: ਪਰ ਹੋ ਸਕਦਾ 200 ਹੋਣ
0: ਯਾਰ ਇਹਦੇ ਨਾਲ ਬੰਦੇ ਨਾਲ ਨਾ
1: ਲਾਲ
0: ਯੈਸੀ ਕਹਿਣੀ ਪੈਣੀ
1: ਪੂਰਾ ਠੇਲਾ ਲਾਲ
0: ਥੈਂਕ ਯੂ
1: ਵੈਰੀ ਗੁੱਡ ਬਾਈ
0: ਮਨਿੰਦਰ ਰੱਖੜਾ ਆਂਟੀ ਹੋ ਤੇ ਸੁਖਵਿੰਦਰ ਆਂਟੀ ਹੋ ਤੇ ਗੁਰਜੀਤ ਆਂਟੀ ਹੋ ਇਹਨਾਂ ਨੂੰ ਮਾਈ ਮਾੜਾ ਜਿਹਾ ਫਾਈਨ
1: ਲਓ ਜੀ ਲਓ ਚੱਲ ਬਸ ਬਾਕੀ ਕੱਲ ਸਾਰਿਆਂ ਭੁਲੇਖਾ ਨੀ ਕਰਦਾ ਇਹ ਨਾ
0: ਸੋਚਿਆ ਚੱਕੋ ਆਂਟੀ ਉਹ ਸਵੇਰੇ ਸਵੇਰੇ ਤੁਸੀਂ ਮਤਲਬ ਤੁਹਾਨੂੰ ਮਿਹਨਤ ਕਰਨ ਦੀ ਪ੍ਰੇਰਨਾ ਮਿਲੇ ਸਵੇਰੇ ਸਵੇਰੇ ਥੈਂਕ ਯੂ ਨਾਹ ਤੁਸੀਂ ਸੋਨੇ ਰਹੋ
3: ਹੈਲੋ ਸਤਿ
0: ਸ਼੍ਰੀ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਹੁਤ ਵਧੀਆ ਪੁੱਤ ਕੀ ਸੁਣਾਓਗੇ
3: ਅੱਜ ਇੱਕ ਚੁਟਕਲਾ
0: ਹਾਂਜੀ
3: ਇੱਕ ਵਾਰੀ ਇੱਕ ਬੱਚਾ ਆਪਣੇ ਪਾਪਾ ਨੂੰ ਕਹਿੰਦਾ ਕਿ ਅੱਜ ਮੈਂ ਤੁਹਾਡਾ ਇੰਗਲਿਸ਼ ਨੂੰ ਟੈਸਟ ਲਵਾਂਗਾ ਤੇ ਫਿਰ ਉਹ ਕਹਿੰਦਾ ਕਿ ਡੀ ਓ ਜੀ ਕਹਿੰਦਾ
0: ਆਵਾਜ਼ ਪੁੱਤ ਫੇਰ ਖਰਾਬ ਹੋ
1: ਗਈ, ਖਰਾਬ
0: ਪ੍ਰੋਬਲਮ ਨਾ ਫੇਰ ਆਉਣ ਲੱਗ ਪਈ। ਹਾਂ ਆ ਰਹੀ ਵਿੱਚ ਵਿੱਚ, ਉਹ ਖਰਾਬ ਹੋ ਜਾਂਦੀ। ਹਾਂਜੀ
1: ਤਗੜੀ ਤਗੜੀ ਪੜ੍ਹਾਈ ਕੀਤੀ ਹੈ। ਵੈਰੀ ਨਾਈਸ,
0: ਥੈਂਕ ਯੂ ਰਾਹਤ,
1: ਥੈਂਕ ਯੂ।
3: ਨਹੀਂ ਮੈਂ ਹਰਗੁਣ ਸੀ।
0: ਅੱਛਾ ਤੁਸੀਂ ਹਰਗੁਣ ਸੀ, ਓ ਯਾਰ ਤੁਸੀਂ ਵੀ ਟ੍ਰਿਕ ਕਰਨ ਲੱਗ ਪਏ ਹੁਣ। ਤੇ ਅਨਾਹਤ ਕਿੱਥੇ? ਹਾਂਜੀ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਸਾਡਾ ਠੀਕ ਆ ਪੁੱਤ, ਥੈਂਕ ਯੂ।
1: ਦੱਸੋ ਕਿਵੇਂ ਹੋ?
0: ਤੁਸੀਂ ਦੱਸੋ।
3: ਵਧੀਆ
1: ਵਧੀਆ।
0: ਕੀ ਸੁਣਾਓਗੇ ਅੱਜ?
3: ਅੱਜ ਦਾ ਵਿਚਾਰ
0: ਓਏ। ਹਾਂਜੀ,
3: ਕਈ ਵਾਰੀ ਤਲਵਾਰ ਨਾਲੋਂ ਡੂੰਘੇ ਜ਼ਖਮ ਸ਼ਬਦਾਂ ਦੇ ਹੁੰਦੇ ਨੇ, ਤਾਂ ਇਸ ਕਰਕੇ ਸ਼ਬਦਾਂ ਦਾ ਇਸਤੇਮਾਲ ਧਿਆਨ ਨਾਲ ਕਰੋ।
0: ਸਹੀ ਗੱਲ ਹੈ,
1: ਵੈਰੀ ਗੁੱਡ,
0: ਵੈਰੀ ਨਾਈਸ। ਬਹੁਤ ਸਿਆਣਾ ਸੀ ਤੇ ਸੋਹਣਾ ਵਿਚਾਰ, ਤੇ ਥੈਂਕ ਯੂ। ਹਰ ਰੋਜ਼ ਤੁਸੀਂ ਸਾਨੂੰ ਇੱਕ ਨਵਾਂ ਵਿਚਾਰ ਦੱਸ ਕੇ ਜਾਂਦੇ ਹੋ, ਥੈਂਕ ਯੂ। ਤੇ ਥੈਂਕ ਯੂ ਪੁੱਤਰ। ਤੇ ਔਜਲਾ ਸਾਹਿਬ ਤੁਸੀਂ ਆਉਣੇ ਰਹੋ। ਹੈਲੋ ਔਜਲਾ ਸਾਹਿਬ।
1: ਹੈਲੋ ਹੈਲੋ ਹੈਲੋ।
0: ਓ ਤੁਹਾਡੀ
1: ਔਜਲਾ ਨੀ ਔਜਲਾ
0: ਹੋ ਤੇ
1: ਡਿਡ ਯੂ ਮੇਕ ਅ ਬੂ ਬੂ?
0: ਹਾਂ ਬੂ ਬੂ ਹੋ ਗਿਆ ਮੇਰਾ, ਵੱਜ ਗਏ ਹੱਥ ਤੇ ਸਾਰੇ ਬੂ ਬੂ ਹੋ ਗਏ। ਤੇ ਦੁਬਾਰਾ ਤੋਂ ਪਲੀਜ਼ ਤੁਸੀਂ ਕਰ ਲਓ, ਦਵਾ ਦਵਾ ਕਰ ਲਓ ਛੇਤੀ ਛੇਤੀ, ਤੇ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ। ਕਹਿੰਦੇ ਸਿਆਣੇ ਕਹਿੰਦੇ ਤੇ ਕਾਲੀ ਅੱਗੇ ਟੋਏ ਤੇ ਕਾਲੀ ਅੱਗੇ ਉਂਗਲਾਂ ਹੋ ਗਈਆਂ,
1: ਹੁਣ
0: ਜਿੱਥੇ ਮਰਜ਼ੀ ਵੱਜ ਜਾਂਦੀਆਂ। ਤੇ ਦੁਬਾਰਾ ਕਰ ਲਓ ਭਾਈ ਤੁਸੀਂ, ਤੇ ਫਿਰ ਆਪਾਂ ਉੱਥੋਂ ਹੀ ਸਫ਼ਰ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ। ਔਜਲਾ ਸਾਹਿਬ ਤੁਸੀਂ ਆਉਣੇ ਰਹੋ, ਕੀ ਹਾਲ ਚਾਲ ਹੈ ਉਹਨਾਂ ਚਿਰ, ਤੁਸੀਂ ਆਓ ਹਾਂ ਯਾਰਾ। ਹੈਲੋ ਮਨਰਾਜ।
1: ਹੈਲੋ ਹੈਲੋ ਹੈਲੋ।
4: ਸਤਿ
0: ਸ਼੍ਰੀ ਅਕਾਲ ਜੀ।
4: ਕੀ ਮੈਨੂੰ ਲਾਸਟ ਮੇਕਅਪ ਕਰ ਲਿਓ, ਮੇਰਾ ਛੁੱਟੀਆਂ ਟਿਊਜ਼ਡੇ ਤੱਕ।
0: ਅੱਛਾ ਛੁੱਟੀਆਂ, ਤੇ ਫਿਰ ਤੇ ਗੁੱਡ ਹੋ ਗਿਆ। ਤੇ ਬਾਕੀ ਜਿਨ੍ਹਾਂ ਦਾ ਕੱਟਿਆ ਗਿਆ ਸੀ ਭਾਈ ਤੁਸੀਂ ਦੁਬਾਰਾ ਕਰ ਲਓ। ਤਾਜ ਤੇ ਐਂਬਰ ਗੁਰਬਾਜ ਤੇ ਤੁਸੀਂ ਕਰ ਲਓ ਹੁਣੇ ਹੁਣੇ, ਤੇ ਫਿਰ ਤੁਹਾਡੀ ਵਾਰੀ, ਤੇ ਉਨੀ ਦੇਰ ਤੱਕ ਆਪਾਂ ਫਿਰ ਤਵਨੀਤ ਨਾਲ ਗੱਲ ਕਰ ਲੈਂਦੇ। ਸਤਿ ਸ਼੍ਰੀ ਅਕਾਲ ਤੁਨੀ।
3: ਗੱਡੀ
0: ਚ ਬੈਠਣ ਲੱਗੇ,
1: ਤਿਆਰੀਆਂ ਸਕੂਲ ਦੀਆਂ।
0: ਗੁੱਡ, ਤੇ ਕੀ ਸੁਣਾਓਗੇ ਗੱਡੀ ਚ ਬਹਿ ਕੇ?
3: ਕਿਹੜੀ
0: ਬੋਲੀ ਸੁਣਾਉਣੀ ਆ?
3: ਚਾਵਾ ਚਾਵਾ ਚਾਵਾ ਤੇਰੇ ਵਰਗੀ ਦਾ, ਮੈਂ ਨਾ ਲਵਾ ਫਸਾਵਾ ਤੇਰੇ ਵਰਗੀ ਦਾ, ਮੈਂ ਨਾ ਲਵਾ ਫਸਾਵਾ ਤੇਰੇ ਵਰਗੀ ਦਾ।
0: ਹੁਣ ਦੱਸ ਕੁੜੀਏ ਕੀ ਕਹੇਂਗੇ ਹੁਣ? ਤੈਨੂੰ ਕਿਹਾ ਈ ਤਵਨੀਤ, ਤੈਨੂੰ ਕਿਹਾ ਈ ਇਹਨੇ, ਹੁਣ ਦੱਸ। ਹਾਂ ਤੇ ਉਹੀ ਕਹਿਣ ਡਿਆ। ਹੈਲੋ।
1: ਹਾਂਜੀ ਫੇ ਕੀ ਜਵਾਬ ਕੀ ਹੈ ਤੁਹਾਡਾ?
0: ਹੈਲੋ ਦੀਦੀ, ਦੀਦੀ ਦਾ ਮੈਨੂੰ ਲੱਗਦਾ ਵਰਕਾ ਗਵਾਚ ਗਿਆ।
3: ਹਾਂਜੀ
1: ਹਾਂਜੀ ਦੋ।
3: ਚਾਵਾ ਚਾਵਾ ਚਾਵਾ ਤੇਰੇ ਵਰਗੀ ਨੂੰ, ਵੇਚ ਕੇ ਮਰੁੰਡਾ ਖਾਵਾ।
0: ਵਾਹ
1: ਵੈਰੀ ਗੁੱਡ।
0: ਤੁਸੀਂ ਤੇ ਮਰੁੰਡਾ ਹੀ ਖਾ ਗਏ ਹੈਂ ਮਰੁੰਡਾ ਖਾਦਾ ਕਦੀ
2: ਹਾਂਜੀ ਬਹੁਤ ਜ਼ਿਆਦਾ
0: ਅੱਛਾ ਕਿੱਥੇ
1: ਬਹੁਤ ਜ਼ਿਆਦਾ ਅੱਛਾ ਬੱਲੇ
2: ਬਟਾਲੇ
0: ਅੱਛਾ ਬਟਾਲੇ ਜਦੋਂ ਜਾਂਦੇ ਉਦੋਂ ਖਾਂਦੇ ਹੁੰਦੇ ਹੋ
1: ਫੇਰ ਖਾਂਦੇ ਹਾਂ
2: ਹਾਂਜੀ ਜਦੋਂ ਇਹ ਮੰਮਾ ਨੂੰ ਰੇੜੀ ਦਿਸਦੀ ਡਰਾਈਵਰ ਨੂੰ ਕਹਿੰਦੇ ਰੋਕੋ ਗੇਟੀ
1: ਰੋਕੋ ਅਸੀਂ ਮਰੁੰਡਾ ਲੈਣਾ ਹੈ ਯਾਰ
0: ਜਾਂ ਫਿਰ ਗੋਲ ਗੱਪਿਆਂ ਵਾਲੀ ਰੇਹੜੀ ਦੇਖਦੀ ਜਾਂ ਫਿਰ ਮੁਰੁੰਡੇ ਵਾਲੀ ਤੇ ਉਸ ਵੇਲੇ ਕਹਿੰਦੇ ਰੋਕੋ ਡਰਾਈਵਰ
1: ਰੋਕੋ ਡਰਾਈਵਰ
0: ਡਰਾਈਵਰ ਰੋਕੋ ਅੱਜ ਮੁਰੁੰਡਾ ਖਾਣੇ ਕੋ ਦਿਲ ਕਰਦਾ ਹੈ ਏ ਮੁਰੁੰਡਾ
1: ਏ ਮੁਰੁੰਡੇ
2: ਇਹ ਤੁਹਾਨੂੰ ਪਤਾ ਕੱਲ ਸਰ ਬਾਲਾ ਜੀ ਆਉਗੇ
0: ਅੱਛਾ ਓਕੇ
1: ਕੌਣ ਹੈ ਜੀ ਸਰਵਾਲਾ ਜੀ ਲਾਲ ਜੀ ਸੀਗੇ ਸਰਵਾਲਾ ਜੀ ਕਿ ਚੇਂਜ ਹੋ ਗਏ
2: ਹਰਮੀਤ ਅੰਕਲ
0: ਅੱਛਾ ਹਰਮੀਤ ਅੰਕਲ ਓਕੇ ਓਕੇ ਸਰਵਾਲਾ ਜੀ ਤੇ ਭੱਜ ਗਏ
1: ਅੱਛਾ ਸਰਵਾਲਾ ਜੀ ਕੋਈ ਹੋਰ ਵਿਆਹ ਅਟੈਂਡ ਕਰਨਗੇ ਲੇਟ ਨੇ ਅਜੇ
0: ਤੇ ਵੀਰ ਜੀ ਕਿੱਥੇ ਆ
2: ਵੀਰ ਜੀ ਇੱਥੇ ਆ
0: ਹਾਂ ਜੀ ਲਿਆਓ ਫਿਰ ਵੀਰ ਜੀ ਨਾਲ ਵੀ ਕਰਾਓ ਗੱਲ ਕਿ
2: ਵੀਰ ਜੀ ਇੱਥੇ ਆਓ
0: ਹੈਲੋ ਵਿਜੀ
1: ਵਿਜੀ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਅੰਕਲ ਜੀ
0: ਸਤਿ ਸ਼੍ਰੀ ਅਕਾਲ
1: ਜੀ ਕਿਵੇਂ ਹੋ
2: ਠੀਕ ਆ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਆ
1: ਬੈਸਟ ਬੈਸਟ
0: ਗੱਡੀ ਚ ਬਹਿ ਗਏ ਹੋ
2: ਨਹੀਂ ਅਸੀਂ ਕਲੀ ਬੈਠੇ ਹੋਏ ਸੀਟ ਤੇ
0: ਅੱਛਾ ਘਰੇ ਹੀ ਬੈਠੇ
2: ਸਕੂਲੀ ਜਾ ਲੱਗੇ
0: ਅੱਛਾ ਅੱਛਾ ਜਾਣ ਲੱਗੇ ਓਕੇ ਓਕੇ
2: ਹਾਂਜੀ
0: ਠੀਕ ਆ ਤੇ ਕੀ ਸੁਣਾਓਗੇ ਫਿਰ ਸਕੂਲ ਜਾਣ ਲੱਗੇ
2: ਇੱਕ ਬੁਜਾਲਤ ਉਹ ਕਿਹੜੀ ਚੀਜ਼ ਹੈ ਜੋ ਕੋ ਗਲਾ ਹੈਗੀ ਬਾ ਉਹਦੇ ਕੋ ਸਿਰ ਨਹੀਂ ਹੈਗਾ
1: ਗਲਾ ਹੈਗੀ
0: ਅੱਛਾ ਗਲਾ ਹੈਗਾ ਬਾ
1: ਗਲਾ ਹੈਗੀ ਹੈ
2: ਸਿਰ ਨਹੀਂ ਹੈਗਾ
0: ਪਰ ਸਿਰ ਨਹੀਂ ਹੈਗਾ
2: ਹਾਂਜੀ
0: ਓਕੇ ਅੱਛਾ ਗਲਾ ਹੈਗਾ ਬਾ
1: ਗਲਾ ਇਹ ਵੀ ਹੋਇਆ ਇੱਕ ਵਾਰੀ ਮੈਨੂੰ ਖਿਆਲ ਹਾਂ ਇਹ ਵੀ ਕੀਤਾ ਆਪਾਂ ਮੈਨੂੰ ਯਾਦ ਨਹੀਂ ਆਉਂਦਾ ਪਿਆ ਹੋਇਆ ਟੂਥਪੇਸਟ ਨਹੀਂ ਯਾਰ ਮੈਂ ਵਾਪਸ ਲੈ ਲੈਣਾ ਆਪਣਾ ਜਵਾਬ ਤੁਹਾਡੀ ਡਿਸਅਪੋਇੰਟਮੈਂਟ ਖਤਰਨਾਕ ਸੀ ਕੀ ਸੀਗਾ ਆਂਸਰ ਕੀ ਸੀਗਾ ਆਂਸਰ
0: ਬੋਤਲ
1: ਬੋਤਲ
2: ਕਿਹੜੀ ਚੀਜ਼ ਹੈ ਜਿਹਦੇ ਕੋਲੇ ਗਲਾ ਹੁੰਦਾ ਪਰ ਸਿਲ ਨਹੀਂ ਹੈਗਾ
1: ਸਿਲ ਨਹੀਂ
0: ਬੋਤਲ ਤੇ ਨਹੀਂ ਬੋਤਲ ਚੰਗਾ ਕੀਤਾ ਹੈ ਨਾ ਸੁਖਵਿੰਦਰ ਭੈਣ ਜੀ ਕੱਲ ਦਾ ਬੋਤਲ ਬੋਤਲ ਕਰਨ ਡੇ ਅੱਜ ਜਵਾਬ ਠੀਕ ਹੀ ਹੋ ਗਿਆ
2: ਜਦੋਂ ਮੈਂ ਸਿਲ ਵਾਲੇ ਸੀ ਵੱਡੀ ਮੈਨੂੰ ਪੁੱਠਾ ਬੂ ਬੁਲਾ ਰਹੀ ਸੀ ਜਦੋਂ ਬਲਸ਼ ਮੈਨੂੰ ਮਾ ਲਿਆ
0: ਤੇ
2: ਜਦੋਂ ਡੰਡ ਦੇ ਉੱਪਰ ਹੈਗੇ ਫਿਰ ਵੱਡੀ ਕੋਲੇ ਡੰਡ ਦੇ ਨੈਕਲੇਸ ਸੋਨੇ
1: ਦੋ ਜੀ ਜਵਾਬ ਹਨ ਵੱਡੀ ਐਵੇਂ ਮਰੁੰਡਾ ਮਰੁੰਡਾ ਕਰਦੇ ਰਹੇ ਮੇਲਾ ਮੁੰਡਾ ਲੁੱਟ ਗਿਆ
2: ਸੋਨੇ
0: ਯਾਰ ਤੂੰ ਇਹਨਾਂ ਨਾ ਬਲਸ਼ ਬਹੁਤ ਕਰਦਾ ਤੂੰ ਮੁੰਡਿਆ
1: ਬਲਸ਼ ਨਾ
2: ਕਰ ਵੈਸੇ ਬਲੇਸਿਸ ਵੀ ਨਹੀਂ ਹੋ ਰਹੇ ਕਿਉਂਕਿ ਮੈਂ ਬੁਆਏ ਹੈਗੇ ਗਰਲ ਕੋਲ ਹੀ ਹੁੰਦੇ
1: ਕਿਹਦੀ
2: ਜਿੱਥੇ ਗੱਡੀ ਫ੍ਰੀਵੇ ਤੇ ਐਕਸੀਡੈਂਟ ਹੋਈ ਸੀ
0: ਕਿਹਦੀ ਗੱਡੀ
1: ਟ੍ਰੈਫਿਕ ਅਪਡੇਟ
2: ਦੇ ਨਿਊਜ਼
0: ਹੈ ਨਿਊਜ਼ ਦੇ ਵਿੱਚ
2: ਤੁਸੀਂ ਪਿਆਰ ਪਾਲਦੇ ਸੀ
0: ਅੱਛਾ ਅੱਛਾ ਨਿਊਜ਼ ਦੇ ਵਿੱਚ ਓਕੇ ਯਾਰ ਤੁਸੀਂ ਤੇ ਨਿਊਜ਼ ਵੀ ਬੜੇ ਧਿਆਨ ਨਾਲ ਸੁਣਦੇ ਹੋ ਯਾਰ ਵੀਰ ਜੀ
1: ਗੁੱਡ
0: ਵੈਲ ਡਨ ਯਾਰ ਵੈਰੀ ਇੰਟੈਲੀਜੈਂਟ
1: ਪ੍ਰਾਊਡ ਆਫ ਯੂ ਪ੍ਰਾਊਡ ਆਫ ਯੂ
0: ਤੁਹਾਨੂੰ ਆਪਾਂ ਥੋੜੇ ਜਿਹੇ ਵੱਡੇ ਹੋ ਤੁਹਾਨੂੰ ਆਪਾਂ ਰਮਨ ਕੁਮਾਰ ਅਵਾਰਡ ਦੇਵਾਂਗੇ
2: ਲੱਗਦਾ ਸੀ ਫਲੀਵੇ ਤੇ ਦੇਖੋਗੇ ਐਕਸੀਡੈਂਟ
0: ਓਕੇ
2: ਲੱਗਦਾ ਵਾਈਟ ਕਲਰ ਗੱਡੀ ਹੋਣੀ
0: ਅੱਛਾ ਵਾਈਟ
1: ਓਕੇ ਚਲੋ ਦੱਸਿਓ ਕੱਲ ਦੱਸਿਓ ਵਾਈਟ ਹੀ ਸੀ ਕਿ ਨਹੀਂ ਸੀ
2: ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ
2: ਮੈਂ ਤੁਹਾਨੂੰ ਕੱਲ ਨੂੰ ਵੀ ਦੱਸੂਗੇ ਕੀ ਹੋਊਗਾ
1: ਦੱਸ ਦਿਓ ਡਨ ਤੇ ਆ ਜੀ
0: ਠੀਕ ਹੈ ਵੀਰ ਜੀ ਠੀਕ ਹੈ
2: ਥੈਂਕ ਯੂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਔਜਲਾ ਸਾਹਿਬ ਕੀ ਹਾਲ ਚਾਲ ਨੇ ਔਜਲਾ ਸਾਹਿਬ ਤੁਸੀਂ ਥੋੜੇ ਵੱਡੇ ਤੁਸੀਂ ਇਹਨੂੰ ਸਲਾਹ ਸਲੂਹ ਦੇ ਦੋ ਯਾਰ ਯਾਰ ਤੁਸੀਂ ਚੰਗੇ ਵੱਡੇ ਹੋਏ ਤੁਸੀਂ ਸਿਲੰਡਰ ਹੀ ਕਰਕੇ ਜੇ ਵੱਡੇ ਹੋ ਗਏ
1: ਛੇਤੀ ਵੱਡਾ ਹੋ ਗਿਆ
0: ਆਪਣੇ ਸਮੇਂ ਤੇ ਤੁਸੀਂ ਬਹੁਤ ਅੜਦੇ ਰਹੇ ਜੇ ਹੁਣ ਤੁਸੀਂ ਝੱਟ ਹੀ ਗੱਲ ਨਿਬੇੜਤੀ ਆ
4: ਹਾਂਜੀ ਫੀਲ ਮਾਈ ਪੇਨ
1: ਫੀਲਿੰਗ ਯੋਰ ਪੇਨ ਬ੍ਰੋ ਫੀਲਿੰਗ
0: ਨਹੀਂ ਯਾਰ ਤੁਹਾਨੂੰ ਤੁਹਾਨੂੰ ਹੈਲਪ ਕਰਨੀ ਚਾਹੀਦੀ ਆ ਉਹਦਾ ਮੁੰਡਾ ਬੜਾ ਬੀਬਾ ਆ
4: ਓਕੇ ਉਹਦਾ ਵੱਡੇ ਭੈਣ ਕਿੰਨਾ ਸਾਲ ਦੇ ਨੇ
0: ਉਹਦੇ ਵੱਡੇ ਭੈਣ ਆਈ ਥਿੰਕ ਹੋਣੇ ਆ 11 12 ਸਾਲਾਂ ਦੇ
1: ਈਜ਼ੀ
4: ਤੇ ਉਹ ਕਿੰਨੇ ਸਾਲ ਦਾ
1: ਉਹ ਹੈਗਾ 5 6 ਸਾਲ ਦਾ
0: ਉਹ ਨਹੀਂ ਨਹੀਂ
1: 8 ਸਾਲ ਗਣ ਲਓ
4: ਉਹ ਡਿਫਰੈਂਸ ਹੈਗਾ ਨਹੀਂ ਰੋਜ਼ ਨੀ ਕਰਨਾ ਕਿਉਂਕਿ ਉਹ ਵਾਪਸ ਵੀ ਮਾਰ
1: ਦਿੰਦਾ ਬੰਦੇ ਨੇ ਜਿਹਨੇ ਲਾਈਫ ਚ ਕੋਈ ਤਜਰਬਾ ਕੀਤਾ ਨਾ ਉਹੀ ਦੱਸ ਸਕਦਾ ਵੈਰੀ ਗੁੱਡ ਔਜਲਾ ਸਾਹਿਬ ਦਿਲ ਜਿੱਤ ਲਿਆ ਹੀ ਆ
0: ਅੱਛਾ ਜਿਹੜੀ ਮਤਲਬ ਜਦੋਂ ਵੱਡੀ ਦੀਦੀ ਕਿਤੇ ਜਾਂਦੀ ਆ
1: ਫੇਰ ਟੀਮ ਚ ਕਰ ਲਓ
0: ਤੇ ਉਹਨੂੰ ਮਿਡਲ ਦੀਦੀ ਨੂੰ ਕੀ ਸਟ੍ਰਾਈਕ ਕਰ ਦੋ ਕਿ ਆਪਣੇ ਹੱਲ ਕਰ ਲਓ
1: ਸਗੋਂ ਬੰਦਾ ਪੋਪਕੋਰਨ ਲੈ ਕੇ ਬੈਠ ਜਾਵੇ ਕਿ ਲੈ ਬਈ ਇਹ ਤਾਂ ਬਿਗ ਬੋਸ ਸਾਹਮਣੇ ਚੱਲਦਾ ਹੈ
4: ਜੇ ਉਹਨੇ ਤੁਹਾਨੂੰ ਦੇਖ ਲਿਆ ਤੁਸੀਂ ਨੈਕਸਟ ਟਾਰਗੇਟ ਬਣ ਗਏ ਦੋਨੋਂ ਲਈ
0: ਅੱਛਾ ਇਹ ਵੀ ਟ੍ਰਿਕ ਆ ਓਕੇ
4: ਜੇ ਉਹਨੇ ਕੁਝ ਬੁਰਾ ਕੀਤਾ ਤੇ ਫਿਰ ਲਾਈਕ ਬੁਰਾ ਨਾਲ ਤੁਹਾਡਾ ਪੈਰਟਸ ਨੂੰ ਨੋਕ ਐਂਡ ਲੀ ਉਹਨੂੰ ਦੱਸ ਦੋ
1: ਤੁਸੀਂ ਨਾ ਆਪਣੇ ਆ ਚਾਈਲਡਹੁੱਡ ਸਟਰਗਲ ਦੇ ਉੱਪਰ ਨਾ ਇਸ ਤਰ੍ਹਾਂ ਦੇ ਆ ਦੋ ਚਾਰ ਦਾ ਰੂਲ ਬੁੱਕ ਜੀ ਬਣਾਓ
0: ਹਾਂ ਨਹੀਂ ਇਹ ਤੇ ਇਹਨਾਂ ਕੋਲ ਹੈਗੀ ਆ ਆਲਰੇਡੀ
1: ਅੱਛਾ ਵੈਰੀ ਗੁੱਡ
0: ਰੂਲ ਬੁੱਕ ਹੈਗੀ ਆ
4: ਬੁਲਾਇਆ ਮੈਂ ਕਿਹਾ ਸੀਗਾ ਕਿ 2 ਮਿੰਟ ਕਿਉਂਕਿ ਮੈਂ ਚੈੱਕ ਮੇਟ ਕਰਨ ਲੱਗਿਆ ਸੀ ਪਰ ਡਰਾ ਹੋ ਗਿਆ ਤਾਂ ਮੈਂ ਤਲੇ ਆਇਆ ਉਹ ਤੋਂ ਪਹਿਲਾਂ ਪਹਿਲਾਂ ਖੁਸ਼ ਦੀਦੀ ਚਲੇ ਗਈ ਸਾਰਾ M&M ਲੈ ਲੈ ਤੇ ਫਿਰ ਆਪਣਾ ਲੜਾਈ ਹੋ ਗਈ ਸੀਗਾ ਤੇ ਕਿਸੇ ਨੇ ਖਾਧਾ ਨੀ ਉਹ ਤੋਂ ਬਾਅਦ ਮਿਸਟੀਰੀਅਸਲੀ ਕਿਸਨੇ ਖਾ
1: ਲਿਆ
0: I wonder who, my friend. I also wonder who. Oh, here's a cookie from cookies. Oh. ਤੁਸੀਂ ਉਹ ਗਾਣਾ ਲਾਉਣਾ ਹੈ ਨਾ ਉਹਦੇ ਨਾਲ ਲੱਭਿਆ ਜਾਂਦਾ ਹੁੰਦਾ
1: ਕਿਹੜਾ ਕਿਹੜਾ ਬਈ
0: ਊ ਈਟ ਕੁਕੀ ਫਰੋਮ ਕੁਕੀਜ਼ ਆ ਗੋਰਿਆਂ ਨੇ ਹੱਲ ਸਾਰੇ ਲੱਭੇ ਆ
1: ਅੱਛਾ
0: ਹੱਲ ਤੇ ਸਾਡੇ ਕੋਲ ਵੀ ਹੈਗੇ ਸੀ
1: ਹਾਂ
0: ਪਰ ਅਸੀਂ ਹੋਰਾਂ ਚੀਜ਼ਾਂ ਦੀ ਲੱਭੇ ਸੀ ਅੰਬ ਅੰਬ ਦਿਸ ਦੈਟ
1: ਸਾਡੇ ਤੱਕ ਆਏ
0: ਕੱਕੀਆਂ ਕੱਕੀਆਂ ਲੱਭਣ ਦੇ ਲਈ ਕੀਤੇ ਜਾਂਦੇ
1: ਠੀਕ ਹੈ
0: ਆਪਣੇ ਪੁੱਠੇ ਪਾਸੇ ਚੱਲਦੇ ਰਹੇ ਤੇ ਲਿਆਓ ਫਿਰ ਕੀ ਸੁਣਾਓਗੇ ਅੱਜ
4: ਮੈਂ ਪਹਿਲਾਂ ਤੁਹਾਨੂੰ ਕੁਐਸਚਨ ਪੁੱਛਣਾ ਤੁਹਾਨੂੰ ਕੌਣ ਲੱਗਦਾ ਫੀਫਾ ਦਾ ਮੈਚ ਜਿੱਤੇਗਾ
0: ਯਾ ਅਰਜਨਟੀਨਾ ਜਿੱਤੂਗਾ
4: ਮੈਂ ਅਰਜਨਟੀਨਾ ਨੂੰ ਜਿਤਾਉਣਾ ਚਾਹੁੰਦਾ ਪਰ ਮੈਨੂੰ ਲੱਗਦਾ ਕਿ ਸਪੇਨ ਜਿੱਤੇਗਾ ਉਹਨਾਂ ਦੀ ਟੀਮ ਹੋਰ ਤਕੜੀ ਆ
0: ਅੱਛਾ ਪਰ ਮੈਸੀ ਮੈਸੀ ਫਿਰ ਕੋਆਰਡੀਨੇਸ਼ਨ
4: ਵਧੀਆ ਉਹਨਾਂ ਦੀ ਟੀਮ ਮੇਰਾ ਫੇਵਰਿਟ ਆ ਮੈਸੀ ਮੇਰਾ ਫੇਵਰਿਟ ਆ
0: ਫੇਵਰੇਟ ਇੱਕ ਅਲੱਗ ਚੀਜ਼ ਹੁੰਦੀ ਆ ਪਰ ਉਹਦੀ ਉਹਦਾ ਪੇਸ਼ੈਂਸ ਵੇਖੋ
1: ਇਦਾਂ ਦੇ ਮੈਚ ਨਾ ਮੇਨ ਪ੍ਰੈਸ਼ਰ ਦੀ ਗੱਲ
0: ਹਾਂ ਟੀਮ ਵਰਕ ਹਨਾ ਪਲੇਅਰ ਤੇ ਰੋਨਾਲਡੋ ਵੀ ਕਿਹੜਾ ਮਾੜਾ ਪਲੇਅਰ
4: ਜਦੋਂ ਮੈਂ ਔਨ ਦਾ ਫਰਸਟ ਟੀਮ ਮੈਚ ਦੇਖ ਲਿਆ ਸੀ ਮੈਨੂੰ ਪਤਾ ਲੱਗ ਗਿਆ ਸੀ ਮੈਂ ਇੱਕ ਗੈਸ ਕਰ ਲਿਆ ਸੀਗਾ ਕਿ ਸੈਮੀ ਫਾਈਨਲਸ ਵਿੱਚ ਫਰਾਂਸ ਤੇ ਸਪੇਨ ਦਾ ਮੈਚ ਹੋ ਗਿਆ ਤੇ ਫਰਾਂਸ ਸਪੇਨ ਜਿੱਤੇਗਾ
1: ਓ ਦੈਟਸ ਗੁੱਡ ਮੈਨ
4: 2 ਪੁਆਇੰਟ ਨਾਲ ਮੈਂ ਇਹ ਗੈਸ ਕੀਤਾ
0: ਅੱਛਾ
4: ਕਿਉਂਕਿ ਜਦੋਂ ਕਿਉਂਕਿ ਜਦੋਂ ਮੈਂ ਮੈਚ ਦੇਖਿਆ ਸਾਰੇ ਲਾਈਕ ਮੇਰੇ ਕਲਾਸ ਵਿੱਚ ਫਰਾਂਸ ਸਪੋਰਟ ਕਰ ਰਹੇ ਸੀਗੇ ਮੈਂ ਉਹਨੂੰ ਕਿਹਾ ਸੀਗਾ ਕਿ ਫਰਾਂਸ ਨਹੀਂ ਜਿੱਤੇਗਾ ਉਹਨਾਂ ਦਾ ਟੀਮ ਵਰਕ ਤੇ ਉਹਨਾਂ ਦਾ ਇੰਨਾ ਚੰਗਾ ਨਹੀਂ ਆ ਉਹ ਲਾਈਕ ਗੱਲ ਨੀ ਕਰੇ ਜਦੋਂ ਨਾਲ ਉਹ ਬਸ ਬਾਲ ਲੈ ਰਹੇ ਨੇ ਲਾਈਕ ਫਿਰ ਉਹਨਾਂ ਕੁਝ ਲਾਈਕ ਮੈਨੂੰ ਇਹ ਪਤਾ ਸੀਗਾ ਕਿ ਉਹਨਾਂ ਨੇ ਜਿੱਤਣਾ ਨੀ ਸੀਗਾ
0: ਚੁੱਪ ਕਰਕੇ ਮੈਚ ਹੀ ਵਿੰਨਣ ਹੈ ਕੀ ਸੁਣਾਓਗੇ ਫਿਰ ਅੱਜ ਓਕੇ ਓਕੇ ਗੁੱਡ ਮੈਨੂੰ ਲੱਗਦਾ ਤੁਸੀਂ ਨਾ ਉਹ ਵੀ ਵਧੀਆ ਬਣ ਸਕਦੇ ਹੋ ਕਮੈਂਟੇਟਰ ਕੀ
1: ਕਮੈਂਟੇਟਰ ਹਾਂ ਐਨਲਿਸਟ
0: ਹਾਂ ਤੁਸੀਂ ਪੈਨਲ ਚ ਬਹਿ ਸਕਦੇ ਤੁਸੀਂ ਆਪਾਂ ਇੱਕ ਨਾ ਰੇਡੀਓ ਰੇਡੀਓ ਵੱਲੋਂ ਆਪਾਂ ਇੱਕ ਪੈਨਲ ਬਣਾਵਾਂਗੇ ਜਿੱਦਾਂ ਕ੍ਰਿਕਟ ਵਾਲੇ ਮੈਚਾਂ ਚ ਹੁੰਦੇ ਆ ਇਹਦੇ ਮੈਚਾਂ ਚ ਹੁੰਦੇ ਹਨਾ ਹਾਂ ਰੇਡੀਓ ਵਾਲਾ ਪੈਨਲ ਬਣਾਵਾਂਗੇ ਉਹਦੇ ਚ ਆਪਾਂ ਪਾਵਾਂਗੇ ਔਜਲ ਸਾਹਿਬ ਨੂੰ
1: ਗੁੱਡ ਹੋ ਗਿਆ ਗੁੱਡ ਆਈਡੀਆ
0: ਹੈ ਠੀਕ ਹੈ ਔਜਲ ਸਾਹਿਬ
4: ਠੀਕ ਆ
0: ਆਪਾਂ ਫਾਈਨਲ ਮੈਚ ਦਾ ਨਾ ਇੱਕ ਪੈਨਲ ਬਾ ਦੇਣੇ ਫਿਰ
1: ਚਲੋ ਡਨ ਹੋ
4: ਗਿਆ ਮੈਨੂੰ ਉਹ ਜਿਹੜਾ ਅਰਜਨਟੀਨਾ ਦੇ ਗੋਲਕੀਪਰ ਉਹ ਵੀ ਚੰਗਾ ਲੱਗਦਾ
0: ਇੱਕ
4: ਵਾਰੀ ਪੱਪੂ ਉਹਦੇ ਗੱਡੀ ਨੂੰ ਤੋਰਿਆ ਪਾਣੀ ਨਾਲ ਤੋਰਿਆ ਸੀਗਾ ਤੇ ਗਵਾਂਢੀ ਨੇ ਪੱਪੂ ਨੂੰ ਪੁੱਛਿਆ ਪੱਪੂ ਤੇਰੇ ਗੱਡੀ ਨੂੰ ਤੋਰਿਆ ਪੱਪੂ ਕਹਿੰਦਾ ਕਿ ਨਹੀਂ ਮੈਂ ਇਹਨੂੰ ਪਾਣੀ ਪਿਲਾ ਰਿਹਾ ਕਿਉਂਕਿ ਜਦੋਂ ਉਹ ਵੱਡਾ ਹੋ ਗਿਆ ਤਾਂ ਬੱਸ ਬਣ ਜਾਵੇ
0: ਲੋਕ ਵੀ ਕਿੱਦਾਂ ਦੇ ਸਵਾਲ ਕਰਦੇ ਆ ਯਾਰ ਜੇ ਸੱਚੀ ਏਦਾਂ ਹੋ ਜਾਂਦਾ ਹੋਵੇ ਨਾ ਔਜਲਾ ਸਾਹਿਬ
1: ਹਾਂ ਲੋਕੀ ਬਖਸ਼ਣ ਨਾ ਹੈ
4: ਮੈਂ ਬਸ ਕੀ
0: ਮੇਰੇ ਵਰਗੇ ਨਾ ਨਾ ਕੇ ਜੋ ਸਵਾਲ ਬਣ ਜਾਣ ਨਾਲੇ ਪਤਾ ਲੱਗ ਜਾ ਕਰੇ ਕਿਹੜਾ ਕਿਹੜਾ ਨਹੀਂ ਨਹਾਉਂਦਾ ਹਰਮਨ ਸਿੰਘ ਜੀ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਤੇ ਮਨਿੰਦਰ ਕੌਰ ਰੱਖੜਾ ਜੀ ਥੈਂਕ ਯੂ ਭੈਣ ਜੀ ਕਹਾਂ ਪੇ ਰਹਿਤ ਚਲਤ ਅੱਜ ਕੱਲ
1: ਕੈਸਨ ਬਾ
0: ਹਾਂ ਨਾ ਆਏ ਗੋ ਨਾ ਸੁਣਾਏ ਗੋ
1: ਫੇਰ ਤੋਂ ਗੁਜਰਾਤ ਚਲੇ ਗਏ ਤੁਸੀਂ ਬੜੀ ਛੇਤੀ ਟਰੈਵਲ ਕਰਦੇ ਹੋ
0: ਤੇ ਧੰਨਵਾਦ ਗੁਰਜੀਤ ਜੀ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤੇ ਹੈਪੀ ਥਰਸਡੇ ਤੇ ਵਮੋਸ ਅਰਜਨਟੀਨਾ ਜਸਪ੍ਰੀਤ ਸਿੰਘ ਲਬਾਣਾ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਤੇ ਹੈਵ ਏ ਗ੍ਰੇਟ ਡੇ ਐਡੀਲੇਟ ਤੋਂ ਮੈਸੇਜ ਕਰਦੇ ਨੇ ਭਾਰਦਵਾਜ ਸਾਹਿਬ ਤੁਸੀਂ ਦੱਸੋ ਭਲਾ ਕਿਹੜੀ ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਜਿੱਤੂਗੀ ਇਹਨਾਂ ਦਾ ਵੀ ਲੈ ਲਈ ਆਪਾਂ ਇਨਪੁੱਟ
1: ਓ ਯੈਸ ਯੈਸ ਯੈਸ
0: ਤੇ ਸੰਜੇ ਪੂਜਾ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਤੇ ਪਾਵਲਾ ਸਾਹਿਬ ਕਹਿੰਦੇ ਕਿ ਵੈਰੀ ਨਾਈਸ ਕਹਾਣੀ ਤੇ ਜੁਗ ਜੁਗ ਜੀਓ ਤੇ ਪਰਮਜੋਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੇ ਮੁੱਖ ਸੰਧੂ ਜੀ ਕਹਿੰਦੇ ਕਿ ਸੰਗਰਾਂਦ ਦੀਆਂ ਵਧਾਈਆਂ ਹਰਚੰਨ ਢਿੱਲੋਂ ਜੀ ਕਹਿੰਦੇ ਕਿ ਨਵ ਵੀ ਮਰੁੰਡਾ ਹਾਈਵੇ ਤੇ ਹਾਂ ਅੱਛਾ ਕਹਿੰਦੇ ਮੈਂ ਵੀ ਮਰੁੰਡਾ ਹਾਈਵੇ ਤੇ ਆ ਕੇ
1: ਮਰੁੰਡਾ ਹਾਈਵੇ ਤੇ
0: ਮਰੁੰਡੇ ਦੀ ਨਹੀਂ ਗੱਲ ਹੋਈ
1: ਅੱਛਾ ਠੀਕ ਹੈ ਮੈਂ ਕਿਹਾ ਮੰਡਾ ਦੀ ਗੱਲ ਕਰਦੇ
0: ਮਰੁੰਡਾ ਤੇ ਇੱਥੇ ਹੋ ਗਿਆ ਆਪਣਾ ਤਾਂ ਮੁਰਮਰਾ ਹੁੰਦਾ ਹੈਗਾ
1: ਮੁਰਮਰੇ
0: ਹਾਂ ਮੁਰਮਰੇ ਤੇ ਸਿੱਠੀ ਧਾਲੀਵਾਲ ਜੀ ਕਹਿੰਦੇ ਨੇ ਕਿ ਸਪੇਨ ਹੀ ਜਿੱਤੂ ਕਹਿੰਦੇ ਹਾਂ ਆਹ ਠੀਕ ਹੈ ਯਾਰ ਸਪੇਨ ਜਿੱਤੂ
1: ਚਲੋ ਜਿਤਾ ਦੋ ਯਾਰ ਕੋਈ ਚੱਕਰ ਵਾਲੀ ਗੱਲ ਉਹ ਨਾਲ ਉਹ ਪਿਛਲੀ ਵਾਰੀ ਜਿੱਤ ਗਿਆ ਅਰਜਨਟੀਨਾ ਯਾਰ ਠੀਕ ਹੈ ਹਰ ਵਾਰ ਹੀ ਥੋੜ੍ਹੀ
0: ਕਹਿੰਦੇ ਬਾਈ ਫੇਟ ਦਾ ਫੋਨ ਤੇ ਮੇਰੇ ਮੁੰਡੇ ਅਰਨਵ ਨੇ ਗੱਲ ਕਰਨੀ ਆ ਅੱਛਾ ਓਕੇ ਤੇ 10 ਵਜੇ ਕਰਿਓ ਫਿਰ ਹੁਣ ਤੇ ਆਪਾਂ ਚੱਲੇ ਹਾਂ ਜੀ ਤੇ ਕਾਈਟ ਓਕੇ ਠੀਕ ਹੈ ਜੀ ਅੰਮ੍ਰਿਤ ਜੀ ਧੰਨਵਾਦ ਤੁਹਾਡਾ ਰੁਪਿੰਦਰ ਜੀ ਧੰਨਵਾਦ ਕਹਿੰਦੇ ਜਾਣਕਾਰੀ ਭਰਪੂਰ ਕਹਾਣੀ ਸੀ ਗੁਰਨੀ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਮਨਦੀਪ ਸਿੰਘ ਜੀ ਦੇ ਵੱਲੋਂ ਅਤੇ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਦੱਤਾ ਜੀ ਦੇ ਵੱਲੋਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: व्हाइट हिल स्टूडियोज पेश करते हैं पीरियड एक्शन थ्रिलर दस्तार।
1: एक अल्लाह कपड़ा नहीं है, एक कहानियां कई सदियां दी।
0: स्टारिंग तरसेम जसर, गीत गुराया ते योगराज सिंह।
2: They have slavery in their blood, we have kingship in ours.
3: Create terror.
0: देखो तुहाडे नेड़े सिनेमा घरां च 17 जुलाई नू।
4: हुण तुहाडे मोढे नाल मोढा मिला के तुहाडी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा,
5: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेरबी टोयोटा दे नाल।
4: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग। वेरी बी टोयोटा द स्मार्ट चॉइस।
6: सुनो जी, गड्डी अक्षरा ज्वेलर्स वाल ले लो।
7: ओ जो हुकम मेरी सरकार।
6: ओ आ किधर, हैरी स्पार्क वाल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स टंच,
6: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो लोकेशन ते मिलनगे।
7: आहो जी आहो,
4: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
0: भैरतमान कोल दो ही चीजां हुंदियां ने, एक शांति ते दूजा युद्ध। व्हाइट हिल स्टूडियोज लेके आ रहे ने पंजाब दा एक्शन हीरो सरपंच।
8: सरपंच सिर्फ ते सिर्फ पिंड दा होना चाहिदा, किसे राजनीतिक पार्टी दा नहीं।
0: सरपंच एडिशनली स्टारिंग जैस्मीन बाजवा, गुरबाज सिंह एंड सरबजीत चीमा। देखो सरपंच 10 जुलाई नू तुहाडे नेड़े सिनेमा घरां च।
9: हां जी रेडियो,
10: रेडियो हां जी 1674 मास करदे आं, दिन तुहाडा वधिया जा रहा होएगा, चढ़दी कला दे विच होगे। समां हो चुका अज दी कहानी दा, अज दे विचार दा। कहिंदे ने एक वारी एक व्यक्ति राजे दे कोल शिकायत लैके गया। शिकायत के इन्हें मेरे को पैसे ले ही ते हुणे पैसे मेरे वापस नहीं करता। दोवां धरां ने अपनी अपनी पक्ष सुनाया। जिहड़े शाहूकार ने पैसे दिते ही उहदा कहना सी कि महाराज हर रोज ब्याज वध रहा ते इह बंदा मैनूं कुछ भी वापस नहीं दे रहा। दूसरे नूं पुछया गया ते उह कहण लगा जी महाराज पैसे मैं ले ते जरूर सी, पर हालात कुछ इदां दे बन गए ने कि हुण मैं वो पैसे वापस नहीं दे पा रहा। दोवां धिरां दियां सुन के राजे ने कहा भाई फिर तू पैसे कदों दे सकदा, किवें दे सकदा? कहन लगा मैं मुकरदा नहीं, पैसे मैं दऊंगा जरूर पर हाले मेरे को नहीं है। हाँ इन्ना जरूर कर दिओ कि जे तुसी वधिया इंसाफ करना, जे तुसी मेरी मदद करनी आ, मेरी हालत नूं जानदे होए तुसीं मैनूं आसान जीआं को किश्तां करवा दिओ। मैं थोड़े थोड़े करके जिदा जिदा मेरे को आउणगे हाड़ी सोहणी मैं दे जाऊंगा। राजे नूं बंदा इमानदार लगा, वधिया लगा। शाहूकार नूं कहण लगा हाँ भाई की रैत दे सकदा, पर शाहूकार कहिंदे ने कि इस चीज़ दे उत्ते अड़िया रहा कि मैं जिन्ने लैने उन्ने ही लैने आ महाराज, जे भोर भोर के पैसे आए तो फायदा की होया, मेरी तो सारी रकम ही खराब हो जाणी। अक्सर ही आपां इदां करदे हां जदों सानूं कितों मिलदे नज़र आ जाण ना पैसे, तो उदों फिर आपां इह कहिंदे वी नहीं हुण सारे इकट्ठे होने चाहीदे। एक आम शायद आपां इहो जिहा राजीनामिआं दे विच गल सुणी होवे कि चल बंदा मातड़िआ हुण दस फिर छड़दा किन्ने। राजे ने भी फैसला करदिआं कहा बंदा वाकई मातड़ लगदा, नेक लगदा, वो तेरे पैसों तों मुकरिआ नहीं, पर हुण दस तू उहदे लई छड़दा किन्ने, ते छड्डन तों बाद जो बचदा उहदियां किन्नियां किश्तां उहनूं आसान करके दे सकदा। शाहूकार ने पहलां तां आड़ी फड़ी कीती, कहण लगा जी नहीं, जो मेरा हैगा सो हैगा। गल्लां बातां थोड़ियां होर अगे वधियां, दूसरे बंदे नूं भी पुछया गया, पता लगा कि हैगा ते 10,000 ही, पर उस तों बाद फिर व्याज पैंदा पैंदा वध के ये लख हो गया वा, जिहड़ा उतला 90,000 आ उह ते व्याज ही आ। गलबात विगड़दी वेख के शाहूकार कहण लगा जी ਜਿਹੜਾ ਮੇਰਾ ਵਿਆਜ ਹੈ ਨਾ ਉਹ ਤਾਂ ਛੱਡਣਾ ਬੜਾ ਔਖਾ, ਉਹ 90,000 ਤਾਂ ਨਹੀਂ ਜੇ ਮੈਂ ਛੱਡਣਾ, ਅਤੇ ਜੇ ਕਹਿੰਦੇ ਹੋ ਤਾਂ ਮੈਂ ਮੂਲ ਛੱਡ ਦਿੰਦਾ ਵਾਂ, ਯਾਨੀ ਕਿ ਮੈਂ 10,000 ਵਿੱਚੋਂ ਘਟਾ ਦੂੰਗਾ, 90,000 ਮੈਂ ਲੈਣਾ, ਅਤੇ ਆਉਂਦੇ 5 ਸਾਲਾਂ ਦੇ ਵਿੱਚ ਇਹ ਸਾਰੇ ਪੈਸੇ ਮੇਰੇ ਪੂਰੇ ਕਰ ਦੇਵੇ। ਉਸ ਹਿਸਾਬ ਦੇ ਨਾਲ ਤੁਸੀਂ ਹਾੜੀ ਸਾਉਣੀ ਦੀਆਂ ਫਸਲਾਂ 'ਚ ਇਹਨੂੰ ਵੰਡ ਕੇ ਪੈਸੇ ਆਪ ਹੀ ਦੱਸ ਦਿਓ। ਕਹਿੰਦੇ ਨੇ ਰਾਜਾ ਜ਼ੋਰ ਜ਼ੋਰ ਦੀ ਹੱਸਿਆ ਅਤੇ ਕਹਿਣ ਲੱਗਾ, ਸ਼ਾਹੂਕਾਰ ਜੀ ਹੁਣ ਤੁਹਾਨੂੰ ਪੈਸਾ ਇੱਕ ਵੀ ਨਹੀਂ ਮਿਲਣਾ। ਸ਼ਾਹੂਕਾਰ ਹੈਰਾਨ ਹੋ ਗਿਆ, ਇਹ ਕਿਉਂ ਜੀ? ਰਾਜਾ ਕਹਿਣ ਲੱਗਾ, ਜਿਹੜਾ ਤੂੰ ਮੂਲ ਛੱਡ ਰਿਹਾ ਨਾ, ਜਦੋਂ ਤੂੰ ਮੂਲ ਹੀ ਛੱਡ ਦਿੱਤਾ ਤਾਂ ਫਿਰ ਵਿਆਜ ਕਾਹਦਾ ਰਹਿ ਗਿਆ? 10,000 ਤੇਰਾ ਮੂਲ ਸੀ, 90,000 ਤੇਰਾ ਵਿਆਜ ਸੀ, ਅਤੇ ਵਿਆਜ ਕਾਹਦੇ 'ਤੇ ਬਣਿਆ? ਮੂਲ 'ਤੇ ਬਣਿਆ। ਅਤੇ ਜਦੋਂ ਤੂੰ ਮੂਲ ਹੀ ਛੱਡ ਦਿੱਤਾ ਆਪਣਾ, ਫਿਰ ਹੁਣ ਉਤਲਾ ਵਿਆਜ ਵੀ ਤੈਨੂੰ ਕਾਹਦਾ ਦੀਏ, ਫਿਰ 90,000 ਵੀ ਤੈਨੂੰ ਕਾਹਦਾ ਦੀਏ? ਰਾਜੇ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹਦਾ ਸਾਰਾ ਲੇਖਾ ਜੋਖਾ ਕਲੀਅਰ, ਹੁਣ ਸ਼ਾਹੂਕਾਰ ਨੂੰ ਕੋਈ ਪੈਸਾ ਨਹੀਂ ਮਿਲੂਗਾ। ਇਹ ਕਹਾਣੀ ਸ਼ਾਇਦ ਆਪਾਂ ਆਪਣੇ ਆਪ ਦੇ ਉੱਤੇ ਵੀ ਲਾ ਕੇ ਵੇਖ ਸਕਦੇ ਹਾਂ। ਕਿਸੇ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦੀ ਗੱਲ ਕੀਤੀ। ਜੇ ਆਪਾਂ ਆਪਣੇ ਪਰਿਵਾਰਿਕ ਤਾਣੇ ਬਾਣੇ ਦੇ ਵਿੱਚ ਵੇਖੀਏ ਤਾਂ ਵਿਆਜ ਕੀ ਹੈ ਸਾਡਾ, ਸਾਡੇ ਗਾਂ ਧੀਆਂ ਪੁੱਤ, ਅਤੇ ਸਾਡਾ ਮੂਲ ਕੀ ਹੈ ਜਿੱਥੋਂ ਸਾਡੀ ਉਤਪਤੀ ਹੋਈ ਹੈ, ਸਾਡੇ ਮਾਂ ਪਿਓ। ਕਈ ਵਾਰੀ ਸਾਡੇ ਘਰਾਂ ਦੇ ਵਿੱਚ ਸਾਡੇ ਮਾਂ ਪਿਓ ਦੀ ਬੜੀ ਬੇਕਦਰੀ ਹੁੰਦੀ ਹੈ, ਮੂਲ ਦੀ ਬੜੀ ਬੇਕਦਰੀ ਹੁੰਦੀ ਹੈ, ਅਤੇ ਵਿਆਜ ਨੂੰ ਆਪਾਂ ਚੁੰਮ ਚੁੰਮ ਕੇ ਰੱਖਦੇ ਹਾਂ, ਇੰਨਾ ਕੁ ਚੁੰਮਦੇ ਚੱਟਦੇ ਹਾਂ ਕਿ ਉਹਨੂੰ ਆਪਾਂ ਵਿਗਾੜ ਹੀ ਲੈਂਦੇ ਹਾਂ। ਪਰ ਇੱਕ ਗੱਲ ਜ਼ਰੂਰ ਯਾਦ ਰਹੇ ਇਸ ਕਹਾਣੀ ਦੇ ਹਵਾਲੇ ਦੇ ਨਾਲ, ਇੱਕ ਗੱਲ ਜ਼ਰੂਰ ਯਾਦ ਰਹੇ ਕਿ ਜੇ ਮੂਲ ਚਲਾ ਗਿਆ ਤਾਂ ਫਿਰ ਵਿਆਜ ਵੀ ਕਿਸੇ ਕੰਮ ਦਾ ਨਹੀਂ। ਜੇ ਤੁਸੀਂ ਮੂਲ ਦੀ ਇੱਜ਼ਤ ਨਾ ਕੀਤੀ, ਜਿੱਥੋਂ ਸਾਡੀ ਉਤਪਤੀ ਹੈ, ਜਿੱਥੋਂ ਵਿਆਜ ਆਇਆ ਵਾ, ਜਿੱਥੋਂ ਸਾਡੀ ਇਹ ਪੀੜ੍ਹੀ ਅੱਗੇ ਚੱਲੀ ਹੈ, ਜੇ ਆਪਾਂ ਉਹਦੀ ਕਦਰ ਨਾ ਜਾਣੀ, ਉਹਦਾ ਆਪਾਂ ਮਾਣ ਸਤਿਕਾਰ ਨਾ ਕੀਤਾ, ਉਹਦੀ ਇੱਜ਼ਤ ਨਾ ਕੀਤੀ, ਤਾਂ ਯਾਦ ਰਹੇ ਉਹ ਵਿਆਜ ਵੀ ਸਾਡੇ ਕਿਸੇ ਕੰਮ ਦਾ ਨਹੀਂ। ਫਿਰ ਉਹ ਰਾਜਾ ਜਿਹੜਾ ਸਾਨੂੰ ਚਲਾ ਰਿਹਾ ਵਾ, ਉਹ ਪਰਮਾਤਮਾ, ਉਹ ਰੱਬ ਜਿਹਨੇ ਸਾਨੂੰ ਪੈਦਾ ਕੀਤਾ, ਫਿਰ ਉਸ ਰਾਜੇ ਦਾ ਵੀ ਕੁਛ ਫੈਸਲਾ ਇੱਦਾਂ ਦਾ ਹੀ ਹੈ, ਸਾਡੇ ਲਈ ਵੀ ਫੈਸਲਾ ਕੁਛ ਇੱਦਾਂ ਦਾ ਹੀ ਹੋਊਗਾ ਵੀ ਜੇ ਤੁਹਾਡੇ ਲਈ ਮੂਲ ਦੀ ਕੋਈ ਵੈਲਿਊ ਨਹੀਂ ਤਾਂ ਫਿਰ ਕੱਲ੍ਹ ਨੂੰ ਉਹ ਵਿਆਜ ਵੀ ਤੁਹਾਡੇ ਕਿਸੇ ਕੰਮ ਨਹੀਂ ਆਉਣ ਵਾਲਾ, ਉਹ ਵਿਆਜ ਵੀ ਤੁਹਾਨੂੰ ਫਿਰ ਤੰਗ ਪਰੇਸ਼ਾਨ ਹੀ ਕਰੂਗਾ। ਅਤੇ ਜੇ ਆਪਾਂ ਇਹਨੂੰ ਧਾਰਮਿਕ ਪੱਧਰ ਦੇ ਉੱਤੇ ਲੈ ਕੇ ਜਾਈਏ, ਅਤੇ ਬਾਬੇ ਨਾਨਕ ਨੇ ਵੀ ਸਾਨੂੰ ਇਹੋ ਸੰਦੇਸ਼ ਦਿੱਤਾ ਕਿ ਇੱਕ ਮੂਲ ਦੇ ਨਾਲ ਜੁੜੇ ਰਹਿਣਾ, ਉਸ ਰੱਬ ਦੇ ਨਾਲ ਜੁੜੇ ਰਹਿਣਾ, ਇੱਕ ਓਂਕਾਰ, ਉਹ ਇੱਕ ਹੀ ਆ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ, ਜਿਹੜਾ ਸਾਨੂੰ ਸਾਰਿਆਂ ਨੂੰ ਚਲਾ ਰਿਹਾ, ਜਿਹੜਾ ਸਾਡੇ ਹਰ ਇੱਕ ਸੁੱਖ ਦੁੱਖ ਦਾ ਖਿਆਲ ਰੱਖਦਾ, ਜਿਹਦੀ ਰਜ਼ਾ ਦੇ ਵਿੱਚ ਆਪਾਂ ਸਾਰੇ ਚੱਲ ਰਹੇ ਹਾਂ। ਸਾਨੂੰ ਲੱਗਦਾ ਅਸੀਂ ਆਪ ਬਹੁਤ ਪੜ੍ਹ ਲਿਖ ਗਏ, ਆਪ ਬਹੁਤ ਸਿਆਣੇ ਹੋ ਗਏ, ਪਰ ਯਾਦ ਰਹੇ ਸਾਡੀ ਉਤਪਤੀ ਉਸ ਇੱਕ ਤੋਂ ਆ, ਅਤੇ ਜੇ ਉਸ ਇੱਕ ਨੂੰ ਆਪਾਂ ਭੁੱਲਦੇ ਹਾਂ, ਆਪਾਂ ਮੂਲ ਨੂੰ ਭੁੱਲਦੇ ਹਾਂ, ਤਾਂ ਫਿਰ ਬਾਕੀ ਥੱਲੇ ਜੋ ਵੀ ਆ ਉਹ ਸਾਰਾ ਕੁਛ ਜਾਂਦਾ ਰਿਹਾ। ਸੋ ਹਮੇਸ਼ਾ ਯਾਦ ਰਹੇ ਸਭ ਤੋਂ ਪਹਿਲਾਂ ਸਾਨੂੰ ਮੂਲ, ਸਭ ਤੋਂ ਪਹਿਲਾਂ ਉਹ ਜਿੱਥੋਂ ਸਾਡੀ ਉਤਪਤੀ ਹੋਈ ਹੈ। ਹੁਣ ਇਸ ਕਹਾਣੀ ਨੂੰ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਮਰਜ਼ੀ ਲਾ ਲਓ, ਪਰ ਗੱਲ ਆ ਕੇ ਉੱਥੇ ਮੁੱਕਣੀ ਹੈ, ਸਭ ਤੋਂ ਪਹਿਲਾਂ ਮੂਲ, ਆਪਣੇ ਮੂਲ ਨੂੰ ਪਛਾਣ ਕੇ ਫਿਰ ਆਪਾਂ ਅੱਗੇ ਵਧੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਅਮਰੀਕਾ ਨੇ ਈਰਾਨ ਦੇ ਉੱਤੇ ਕੀਤੇ ਹੋਰ ਤਾਬੜਤੋੜ ਹਮਲੇ। ਭਾਰਤ ਦੇ ਵਿੱਚ ਸੋਨਮ ਵਾਂਗ ਚੁੱਕਦੀ ਹਾਲਤ ਹੋਈ ਖਰਾਬ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਕੰਪਨੀ ਬਿਜ਼ਨਸ ਤੋਂ ਹੋਈ ਬਾਹਰ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ 16 ਜੁਲਾਈ 2026 ਔਰ ਵੀਰਵਾਰ ਦੇ ਦਿਨ। ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰਦੇ ਹਾਂ। ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਨਿਊਜ਼ ਰੂਮ। ਈਰਾਨ ਨੇ ਦਸੰਬਰ 2024 ਦੇ ਵਿੱਚ 24 ਤੋਂ ਹੀ ਹਿਰਾਸਤ ਦੇ ਵਿੱਚ ਰੱਖੀ ਹੋਈ ਅਮਰੀਕੀ ਈਰਾਨੀ ਨਾਗਰਿਕ ਡੇਨਾ ਕਰਾਰੀ ਨੂੰ ਰਿਹਾਅ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਹਿਲਾ ਹੁਣ ਸੁਰੱਖਿਅਤ ਰੂਪ ਦੇ ਨਾਲ ਈਰਾਨ ਤੋਂ ਬਾਹਰ ਹੈ ਤੇ ਉਸਦੀ ਸਥਿਤੀ ਵੀ ਠੀਕ ਹੈ, ਸਿਹਤ ਵੀ ਠੀਕ ਹੈ। ਟਰੰਪ ਨੇ ਵੀਰਵਾਰ ਦੇ ਦਿਨ ਈਰਾਨ ਦੇ ਇਸ ਕਦਮ ਦੀ ਸਰਾਹਨਾ ਕਰਦਿਆਂ ਹੋਇਆਂ ਇਸ ਨੂੰ ਸਦਭਾਵਨਾ ਦਾ ਇੱਕ ਕਦਮ ਦੱਸਿਆ। ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਲਿਖਿਆ ਹੈ ਕਿ ਈਰਾਨ ਨੇ ਇੱਕ ਅਮਰੀਕੀ ਨਾਗਰਿਕ ਨੂੰ ਛੱਡਣ ਦੀ ਜਿਹੜੀ ਅਪੀਲ ਸੀ, ਜਿਸ ਨੂੰ ਦਸੰਬਰ 2024 ਚ ਤਤਕਾਲੀ ਰਾਸ਼ਟਰਪਤੀ ਜੋ ਬਾਇਡਨ ਦੇ ਕਾਰਜਕਾਲ ਦੇ ਦਰਮਿਆਨ ਗਲਤ ਤਰੀਕੇ ਦੇ ਨਾਲ ਹਿਰਾਸਤ ਚ ਲਿਆ ਗਿਆ ਸੀ, ਉਸ ਨੂੰ ਛੱਡ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੁਰੱਖਿਅਤ ਤਰੀਕੇ ਦੇ ਨਾਲ ਅਮਰੀਕਾ ਦੇ ਵੱਲ ਆਈ ਹੈ, ਪਰ ਰਿਹਾਈ ਅਜਿਹੇ ਸਮੇਂ ਚ ਹੋਈ ਹੈ ਜਦੋਂ ਅਮਰੀਕਾ ਦੀ ਤਰਫ ਤੋਂ ਹੋਰਮੁਜ਼ ਸਟ੍ਰੇਟ ਤੇ ਈਰਾਨ ਦੇ ਵਿੱਚ ਹਮਲੇ ਵਧਾ ਦਿੱਤੇ ਗਏ ਨੇ। ਅਮਰੀਕਾ ਨੇ ਬੁੱਧਵਾਰ ਦੀ ਸ਼ਾਮ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਔਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਹਿਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚੰਗਾ ਵਿਵਹਾਰ ਕਰੇ। ਹਾਲਾਂਕਿ ਇਸ ਜੇਕਰ ਈਰਾਨ ਅਜਿਹਾ ਕਰਦਾ ਹੈ ਤਾਂ ਫਿਰ ਅਮਰੀਕਾ ਕੀ ਕਰੇਗਾ, ਇਸ ਦਾ ਵੀ ਨਤੀਜਾ ਉਹੀ ਹੈ, ਈਰਾਨ ਦਾ ਮੰਨਣਾ। ਇਸ ਕਰਕੇ ਈਰਾਨ ਦੀ ਤਰਫ ਤੋਂ ਅਮਰੀਕਾ ਨੂੰ ਵੀ ਮੂੰਹ ਤੋੜ ਜਵਾਬ ਦਿੱਤੇ ਜਾ ਰਹੇ ਨੇ। ਅਮਰੀਕੀ ਸੈਟਕੌਮ ਨੇ ਦੱਸਿਆ ਹੈ ਕਿ ਉਸਨੇ ਈਰਾਨ ਦੇ ਵਿੱਚ ਆਪਣੇ ਨਵੇਂ ਹਮਲਿਆਂ ਦੇ ਦੌਰਾਨ ਫੌਜੀ ਕਮਾਂਡ ਸੈਂਟਰ, ਹਵਾਈ ਸੁਰੱਖਿਆ ਟਿਕਾਣੇ, ਮਿਜ਼ਾਈਲ ਤੇ ਡਰੋਨ ਦੇ ਨਾਲ ਜੁੜੇ ਹੋਏ ਟਿਕਾਣੇ ਤੇ ਤਟੀ ਨਿਗਰਾਨੀ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਫੌਜ ਦਾ ਕਹਿਣਾ ਹੈ ਕਿ ਹੁਣ ਇਹ ਹਮਲੇ ਖਤਮ ਹੋ ਚੁੱਕੇ ਨੇ, ਪਰ ਇਹਨਾਂ ਹਮਲਿਆਂ ਦਾ ਇੱਕੋ ਇੱਕ ਟੀਚਾ ਈਰਾਨ ਦੀ ਉਸ ਕਾਬਲੀਅਤ ਨੂੰ ਖਤਮ ਕਰਨਾ ਸੀ ਜਿਸ ਦੇ ਜ਼ਰੀਏ ਉਹ ਹੋਰਮੁਜ਼ ਤੋਂ ਗੁਜ਼ਰਨ ਵਾਲੇ ਵਣਜ ਜਹਾਜ਼ ਯਾਨੀ ਕਮਰਸ਼ੀਅਲ ਸ਼ਿਪਸ ਨੂੰ ਰੋਕਦਾ ਹੈ ਤੇ ਉਸਦੇ ਚਾਲਕ ਦਲ ਨੂੰ ਖਤਰਾ ਪਹੁੰਚਾਉਂਦਾ ਹੈ। ਇਹ ਅਜਿਹੇ ਸਮੇਂ 'ਚ ਹੋਇਆ ਜਦੋਂ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਸ ਖੇਤਰ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਹੈ। ਇਹ ਫੌਜੀ ਟਿਕਾਣੇ ਉਸਦੇ ਗੁਆਂਢੀ ਸਮੁੰਦਰੀ ਗੁਆਂਢੀ ਦੇਸ਼ ਜਿਹੜੇ ਬਹਿਰੀਨ ਤੇ ਕੁਵੈਤ ਨੇ ਉਹਨਾਂ ਦੇ ਵਿੱਚ ਮੌਜੂਦ ਸੀ, ਜਿਨ੍ਹਾਂ ਦਾ ਇਸਤੇਮਾਲ ਕਰਕੇ ਅਮਰੀਕਾ ਈਰਾਨ ਦੇ ਉੱਤੇ ਹਮਲੇ ਕਰ ਰਿਹਾ ਸੀ। ਈਰਾਨ ਦੇ ਪ੍ਰਮੁੱਖ ਸੰਸਦ ਦੇ ਸਪੀਕਰ ਮੁਹੰਮਦ ਬਾਗਰ ਗਲੀਬਾਫ ਨੇ ਸਰਕਾਰੀ ਮੀਡੀਆ ਨੂੰ ਦੱਸਿਆ

ਅਮਰੀਕਾ ਦੇ ਨਾਲ ਹੋਣ ਵਾਲੇ ਕਿਸੇ ਵੀ ਸਮਝੌਤੇ ਦਾ ਕੋਈ ਫਾਇਦਾ ਤਾਂ ਹੈ ਨਹੀਂ, ਕਿਉਂਕਿ ਇਰਾਨ ਦੇ ਕੋਲ ਉਸ ਨੂੰ ਮੰਨਣ ਦੇ ਕੋਈ ਕਾਰਨ ਨਹੀਂ ਨੇ ਤੇ ਅਮਰੀਕਾ ਉਹਨਾਂ ਨੂੰ ਮਨਾ ਨਹੀਂ ਪਾਏਗਾ। ਟਰੰਪ ਨੇ ਮੰਗਲਵਾਰ ਦੇਰ ਰਾਤ ਧਮਕੀ ਦਿੱਤੀ ਸੀ ਕਿ ਜੇਕਰ ਇਰਾਨ ਅਗਲੇ ਹਫ਼ਤੇ ਤੱਕ ਗੱਲਬਾਤ ਕਰਨ ਦੇ ਲਈ ਫਿਰ ਤੋਂ ਟੇਬਲ 'ਤੇ ਨਹੀਂ ਆਉਂਦਾ ਤਾਂ ਉਹਨਾਂ ਦੇ ਪੁਲਾਂ ਬਿਜਲੀ ਘਰਾਂ ਨੂੰ ਨੁਕਸਾਨ ਪਹੁੰਚਾਇਆ ਜਾਏਗਾ। ਹਾਲਾਂਕਿ ਮੰਗਲਵਾਰ ਤੋਂ ਪਹਿਲਾਂ ਹੀ ਅਮਰੀਕਾ ਨੇ ਇਹ ਜਿਹੜੇ ਨਿਸ਼ਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਯਾਨੀ ਇਸ ਕਿਸਮ ਦੇ ਨਾਲ ਪਹਿਲਾਂ ਤੋਂ ਹੀ ਇਰਾਨ ਦੇ ਵਿੱਚ ਹਮਲੇ ਹੋ ਰਹੇ ਨੇ, ਇਸ ਕਰਕੇ ਇਰਾਨ ਫਿਲਹਾਲ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਉੱਥੇ ਅਮਰੀਕਾ ਤੋਂ ਹੀ ਅਗਲੀ ਖਬਰ, ਪਰ ਹੁਣ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕਾ ਦੇ ਵਿੱਚ ਇੱਕ ਸ਼ਖਸ ਤੋਂ ਧਰਮ ਪੁੱਛ ਕੇ ਉਸ ਦੇ ਉੱਤੇ 15 ਵਾਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਅਮਰੀਕਾ ਦੇ ਵਿੱਚ 48 ਸਾਲ ਦੇ ਪੀਟਰ ਮਾਈਕਲ ਲਾਰਸਨ ਨੇ ਜਾਂਚਕਰਤਾਵਾਂ ਨੂੰ ਇਹ ਦੱਸਿਆ ਹੈ ਕਿ ਉਸਨੇ ਜਾਣ ਬੁੱਝ ਕੇ ਇਹ ਹਮਲਾ ਕੀਤਾ ਸੀ ਅਤੇ ਉਹ ਉਸਨੂੰ ਮਾਰ ਦੇਣਾ ਚਾਹੁੰਦਾ ਸੀ। ਕਥਿਤ ਦੋਸ਼ੀ ਨੇ ਕਿਹਾ ਹੈ ਕਿ ਅਜਿਹਾ ਉਹ ਇਸ ਕਰਕੇ ਕਰਨਾ ਚਾਹੁੰਦਾ ਸੀ ਕਿਉਂਕਿ ਪੀੜਤ ਮੁਸਲਮਾਨ ਸੀ। ਦੱਸ ਦਈਏ ਕਿ ਹਾਦਸਾ ਸੋਮਵਾਰ 13 ਜੁਲਾਈ 2026 ਨੂੰ ਵੈਸਟਵੈਲੀ ਸਿਟੀ ਦੇ ਵੈਲੀਫੇਅਰ ਮਾਲ ਦੇ ਵਿੱਚ ਵਾਪਰਿਆ। ਲਾਰਸਨ ਇਸ ਵਿਅਕਤੀ ਕੋਲ ਗਿਆ, ਉਸ ਤੋਂ ਪੁੱਛਿਆ ਕਿ ਤੂੰ ਕਿੱਥੋਂ ਆਉਣਾ। ਉਸਨੇ ਦੱਸਿਆ ਕਿ ਮੈਂ ਭਾਰਤ ਤੋਂ ਹੈ ਅਤੇ ਮੇਰਾ ਨਾਂ ਸੋਹੇਲ ਹੈ। ਇਸ ਤੋਂ ਬਾਅਦ ਲਾਰਸਨ ਨੇ ਪੁੱਛਿਆ ਕਿ ਤੂੰ ਮੁਸਲਮਾਨ ਹੈ। ਇਸ ਕਿਸਮ ਦੇ ਨਾਲ ਉਹ ਪੁੱਛ ਕੇ ਉੱਥੋਂ ਨਿਕਲ ਗਿਆ, ਪਰ ਮਗਰੋਂ ਫਿਰ ਆਇਆ ਅਤੇ ਖਤਰਨਾਕ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਸੋਹੇਲ ਦੇ ਦੋਸਤ ਅਤੇ ਉਸਦੇ ਜਾਣਨ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਉਸਦੀ ਕੋਈ ਇੰਸ਼ੋਰੈਂਸ ਵੀ ਨਹੀਂ ਸੀ, ਉਹ ਆਪਣੇ ਪਤਨੀ ਅਤੇ ਦੋ ਬੱਚਿਆਂ ਨੂੰ ਪਾਲਣ ਵਾਲਾ ਘਰ ਦੇ ਵਿੱਚ ਇਕੱਲਾ ਹੀ ਹੈ। ਉੱਧਰ ਅਮਰੀਕਾ ਦੇ ਵਿੱਚ ਹੋਏ ਇਸ ਹਮਲੇ ਤੋਂ ਬਾਅਦ ਹੁਣ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਤਾਂ ਕਰ ਦਿੱਤਾ ਗਿਆ, ਪਰ ਭਾਰਤੀ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਸੋਹੇਲ ਦੇ ਨਾਲ ਕੋਈ ਸੰਪਰਕ ਸਾਧਿਆ ਗਿਆ ਜਾਂ ਨਹੀਂ ਇਹ ਨਹੀਂ ਦੱਸਿਆ ਗਿਆ। ਉਂਝ ਸੋਹੇਲ ਇਸ ਦਾ ਨਿੱਕਾ ਨਾਂ ਅਤੇ ਸੋਹੇਲੂਦੀਨ ਪੂਰਾ ਨਾਂ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਸਰਜਰੀ, ਹਾਲਾਂਕਿ ਜਿਸ ਵੇਲੇ ਅਸੀਂ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਕੋਈ ਖਾਸ ਖਬਰ ਆਈ ਨਹੀਂ ਸੀ ਅਮਰੀਕਾ ਤੋਂ, ਪਰ ਇੰਨਾ ਜ਼ਰੂਰ ਪਤਾ ਹੈ ਕਿ ਆਲੇ ਦੁਆਲੇ ਦੇ ਲੋਕਾਂ ਨੇ ਉਸ ਹਮਲਾਵਰ ਨੂੰ ਜ਼ਰੂਰ ਕੁੱਟਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਹਸਪਤਾਲ ਭੇਜਿਆ ਗਿਆ। ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਜਨਰਲ ਦੇ ਦੁਆਰਾ ਯੂਟਾ ਦੇ ਵਿੱਚ ਹੋਈ ਇਸ ਘਟਨਾ ਦੇ ਉੱਤੇ ਗਹਿਰਾ ਸੋਗ ਜ਼ਾਹਰ ਕੀਤਾ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀ ਇਸ ਖਬਰ ਤੋਂ ਬਾਅਦ ਇੱਕ ਹੋਰ ਖਬਰ ਵੀ ਭਾਰਤੀ ਖਿੱਤੇ ਦੇ ਨਾਲ ਹੀ ਜੁੜੀ ਹੋਈ, ਜਿੱਥੇ ਮੈਗੀ ਭਾਰਤ ਦੇ ਵਿੱਚ ਇੱਕ ਮਹੱਤਵਪੂਰਨ ਛੱਡੋ ਬੜਾ ਮਸ਼ਹੂਰ ਸਨੈਕ ਹੈ। ਘਰ ਘਰ ਦੇ ਵਿੱਚ ਲਗਭਗ ਹਰ ਰੋਜ਼ ਜਾਂ ਦੋ ਦਿਨ ਜਾਂ ਹਫ਼ਤੇ 'ਚ ਇੱਕ ਵਾਰ ਤਾਂ ਜ਼ਰੂਰ ਪੱਕਦਾ ਹੋਏਗਾ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਵਿੱਚ ਮਿਲਣ ਵਾਲੀ ਮੈਗੀ ਦੇ ਗੁਣਾਂ ਦੇ ਵਿੱਚ ਵੱਡਾ ਫਰਕ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਐਕਸ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਦੇ ਵਿੱਚ UK ਦੀ ਮੈਗੀ ਦੇ ਮੁਕਾਬਲੇ ਭਾਰਤ ਦੀ ਮੈਗੀ ਨੂੰ ਜਿਸ ਤਰੀਕੇ ਦੇ ਨਾਲ ਹਾਨੀਕਾਰਕ ਦੱਸਿਆ ਗਿਆ, ਉਸ ਦੇ ਦਾਅਵੇ ਜਿਹੜੇ ਨੇ ਉਹ ਭਾਰਤ ਦੇ ਵਿੱਚ ਉੱਠ ਕੇ ਜਿਹੜੇ ਨੇ ਹੁਣ ਮੈਗੀ ਨੂੰ ਸਫਾਈ ਦੇਣੀ ਪੈ ਸਕਦੀ ਹੈ। UK ਦੇ ਵਿੱਚ ਮੈਗੀ ਬਣਾਉਣ ਦੇ ਲਈ ਸਨਫਲਾਵਰ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ, ਯਾਨੀ ਸੂਰਜਮੁਖੀ ਦੇ ਤੇਲ ਦੀ, ਜੋ ਕਿ ਦਿਲ ਦੇ ਲਈ ਬਿਹਤਰ ਮੰਨਿਆ ਜਾਂਦਾ ਹੈ, ਜੋ ਕਿ ਭਾਰਤ ਦੇ ਵਿੱਚ ਪਾਮ ਆਇਲ ਵਰਤਿਆ ਜਾਂਦਾ ਹੈ, ਜੋ ਕਿ ਸਰੀਰ ਦੇ ਵਿੱਚ ਖਰਾਬ ਕਿਸਮ ਦੇ ਕੈਲੋਸਟ੍ਰੋਲ ਜਿਹੜੇ ਨੇ ਉਹਨਾਂ ਨੂੰ ਵਧਾ ਦਿੰਦਾ ਹੈ। ਇਸ ਤੋਂ ਇਲਾਵਾ ਭਾਰਤੀ ਮੈਗੀ ਦੇ ਵਿੱਚ ਸੋਡੀਅਮ ਦੀ ਮਾਤਰਾ 700 ਮਿਲੀਗ੍ਰਾਮ ਹੈ, ਜੋ ਕਿ UK ਦੀ ਮੈਗੀ ਦੇ ਵਿੱਚ 340 ਮਿਲੀਗ੍ਰਾਮ ਤੋਂ ਲਗਭਗ ਦੁੱਗਣੀ ਤੋਂ ਵੀ ਜ਼ਿਆਦਾ ਹੈ। ਜ਼ਿਆਦਾ ਸੋਡੀਅਮ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਵੀ ਪੈਦਾ ਕਰ ਦਿੰਦਾ ਹੈ। ਇਸ ਤੋਂ ਇਲਾਵਾ ਪੋਸ਼ਕ ਤੱਤਾਂ ਦੇ ਵਿੱਚ UK ਦੇ ਅੰਦਰ ਵਰਤੀ ਜਾਣ ਵਾਲੀ ਮੈਗੀ ਦੇ ਅੰਦਰ ਮੈਦਾ, ਵਿਟਾਮਿਨਸ ਅਤੇ ਖਣਿਜ ਦੇ ਨਾਲ ਭਰਪੂਰ ਹੈ, ਜਦਕਿ ਭਾਰਤ ਦੀ ਮੈਗੀ ਦੇ ਵਿੱਚ ਕੋਈ ਵੀ ਨਿਊਟ੍ਰੀਸ਼ਨ ਨਹੀਂ ਪਾਏ ਜਾਂਦੇ। ਇਸ ਦਾ ਬੇਸ ਵੀ ਮੈਦਾ ਦੱਸਿਆ ਗਿਆ ਹੈ। ਸਿਹਤ ਨੂੰ ਲੈ ਕੇ ਜਿਹੜੀ ਭਾਰਤੀ ਅਤੇ ਵਿਦੇਸ਼ਾਂ ਦੇ ਵਿੱਚ ਵਿਕਣ ਵਾਲੀ ਮੈਗੀ ਦੇ ਵਿੱਚ ਇੰਨਾ ਫਰਕ ਕਿਉਂ ਹੈ, ਇਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਭਾਰਤ ਦੇ ਵਿੱਚ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹਾਲਾਂਕਿ ਚਰਚਾ ਦੇ ਵਿਸ਼ੇ ਕੁਝ ਹੋਰ ਵੀ ਨੇ ਔਰ ਬੜੇ ਮਹੱਤਵਪੂਰਨ ਵਿਸ਼ੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਅਤੇ ਮਾਨਸੂਨ ਸੈਸ਼ਨ। ਸਰਕਾਰ ਨੇ ਡੀਜ਼ਲ ਅਤੇ ਜੈੱਟ ਫਿਊਲ ਦੇ ਐਕਸਪੋਰਟਸ ਦੇ ਉੱਤੇ ਲੱਗਣ ਵਾਲੇ ਵਿੰਡਫਾਲ ਟੈਕਸ ਨੂੰ ਵਧਾ ਦਿੱਤਾ ਹੈ। ਹਾਲਾਂਕਿ ਪੈਟਰੋਲ ਦੇ ਐਕਸਪੋਰਟ ਕਰਨ ਦੇ ਉੱਤੇ ਲੱਗਣ ਵਾਲਾ ਟੈਕਸ ਘੱਟ ਕਰ ਦਿੱਤਾ ਹੈ। ਰਾਜਨਾਥ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਸੀਨੀਅਰ ਮੰਤਰੀਆਂ ਦੀ ਬੈਠਕ ਹੋਈ। ਸਰਕਾਰ ਨੇ ਮਾਨਸੂਨ ਸੈਸ਼ਨ ਤੋਂ ਪਹਿਲਾਂ 19 ਜੁਲਾਈ ਨੂੰ ਸਰਵਦਲੀ ਬੈਠਕ ਇੱਕ ਸੱਦੀ ਹੈ, ਯਾਨੀ ਸਾਰੀਆਂ ਪਾਰਟੀਆਂ ਦੀ। ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਹੀ ਇਹ ਬੈਠਕ ਹੋਏਗੀ। ਹਾਲਾਂਕਿ ਪਿਛਲੀ ਵਾਰ ਜਦੋਂ ਇਸ ਕਿਸਮ ਦੀ ਬੈਠਕ ਹੋਈ ਸੀ ਤਾਂ ਵਿਰੋਧੀ ਧਿਰ ਦੀ ਤਰਫ ਤੋਂ ਰਾਹੁਲ ਗਾਂਧੀ ਉਸ ਬੈਠਕ 'ਚ ਨਹੀਂ ਸੀ ਪਹੁੰਚੇ, ਕਿਉਂਕਿ ਉਹਨਾਂ ਕਿਹਾ ਸੀ ਕਿ ਜਦੋਂ
ਸਵਾਲ ਅਸੀਂ ਸਰਬਦਲੀ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਪੁੱਛਣੇ ਨੇ, ਪ੍ਰਧਾਨ ਮੰਤਰੀ ਨੂੰ ਹੀ ਉਸ ਦੇ ਵਿੱਚੋਂ ਨਿਰਧਾਰਿਤ ਕੀਤਾ ਜਾਂਦਾ ਹੈ, ਤਾਂ ਇਹ ਇੱਕ ਗਲਤ ਪਿਰਤ ਪਾਈ ਜਾ ਰਹੀ ਹੈ। ਆਮ ਤੌਰ ਦੇ ਉੱਤੇ ਪਾਰਲੀਮੈਂਟਰੀ ਸੈਸ਼ਨਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਕੈਬਨਿਟ ਸਰਬਦਲੀ ਬੈਠਕ ਦੇ ਵਿੱਚ ਮੌਜੂਦ ਹੁੰਦੀ ਹੈ। ਭਾਰਤ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈਣਗੇ। ਸੰਸਦ ਦੇ ਮਾਨਸੂਨ ਸੈਸ਼ਨ ਦੇ ਵੈਸੇ ਹੀ ਕਾਫੀ ਹੰਗਾਮਾ ਭਰਪੂਰ ਹੋਣ ਦੇ ਆਸਾਰ ਨੇ। ਉਧਰ ਕਾਂਗਰਸ ਨੇ ਵੀ ਆਪਣੀ ਅੰਦਰੂਨੀ ਬੈਠਕ ਸ਼ੁਰੂ ਕਰ ਦਿੱਤੀ ਹੈ। ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਹੋਈ ਬੈਠਕ ਦੇ ਅੰਦਰ ਖੜਗੇ ਤੇ ਰਾਹੁਲ ਗਾਂਧੀ ਵੀ ਮੌਜੂਦ ਰਹੇ। ਕਾਂਗਰਸ ਰਾਮ ਮੰਦਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ, ਪੇਪਰ ਲੀਕ ਤੇ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਹੈ। ਵਿਰੋਧੀ ਧਿਰ ਇਕਜੁੱਟ ਨਜ਼ਰ ਆ ਰਿਹਾ। ਉਧਰ ਇਸ ਦਰਮਿਆਨ ਰਾਜ ਸਭਾ ਦੇ ਵਿੱਚ ਭਾਜਪਾ ਇਸ ਵਕਤ ਆਪਣੀਆਂ ਸੀਟਾਂ ਇਕੱਠੀਆਂ ਕਰਨ ਦੇ ਲਈ ਲੱਗੀ ਹੋਈ ਹੈ। ਜੇ ਭਾਜਪਾ 6 ਹੋਰ ਸੀਟਾਂ ਹਾਸਲ ਕਰ ਲੈਂਦੀ ਹੈ ਤਾਂ ਰਾਜ ਸਭਾ ਦੇ ਵਿੱਚ ਬਹੁਮਤ ਹਾਸਲ ਹੋ ਜਾਏਗਾ। ਇਸ ਦਾ ਮਤਲਬ ਇਹ ਹੈ ਕਿ ਡੀਲਿਮੀਟੇਸ਼ਨ ਦੇ ਨਾਲ ਜੁੜੇ ਬਿੱਲ ਨੂੰ ਘੱਟੋ ਘੱਟ ਉੱਪਰਲੇ ਸਦਨ ਦੇ ਵਿੱਚ ਤਾਂ ਆਸਾਨੀ ਦੇ ਨਾਲ ਪਾਸ ਕੀਤਾ ਜਾ ਸਕਦਾ। ਭਾਜਪਾ ਹੁਣ ਆਪਣੇ ਦਮ ਦੇ ਉੱਤੇ 123 ਦੇ ਜਾਦੂਈ ਅੰਕੜੇ ਦੇ ਪਹੁੰਚਣ ਦੇ ਕਾਫੀ ਕਰੀਬ ਹੈ। 123 ਵੋਟਾਂ ਹੀ ਚਾਹੀਦੀਆਂ ਨੇ ਭਾਜਪਾ ਨੂੰ ਜੇਕਰ ਡੀਲਿਮੀਟੇਸ਼ਨ ਦੇ ਬਿੱਲ ਨੂੰ ਉੱਪਰਲੇ ਸਦਨ ਦੇ ਵਿੱਚੋਂ ਪਾਸ ਕਰਵਾਉਣਾ। ਭਾਜਪਾ ਨੂੰ 24 ਜੁਲਾਈ ਨੂੰ ਪੱਛਮ ਬੰਗਾਲ ਦੀਆਂ 3 ਸੀਟਾਂ ਦੇ ਉੱਤੇ ਉਪਚੋਣਾਂ ਜਿੱਤਣ ਦੇ ਨਾਲ ਇਹ ਫਾਇਦਾ ਹੋਏਗਾ। ਇਸ ਦੇ ਨਾਲ ਭਾਜਪਾ ਦੀ ਗਿਣਤੀ 117 ਹੋ ਜਾਏਗੀ। ਰਾਜ ਸਭਾ ਦੇ ਵਿੱਚ ਜਿਹੜੀ NDA ਧੜ ਹੈ ਉਸ ਦੀ ਗਿਣਤੀ ਜਿਹੜੀ ਹੈ ਉਹ ਵਧਾਉਣ ਦੇ ਲਈ ਮਸ਼ਕਤ ਚੱਲ ਰਹੀ ਹੈ। 245 ਮੈਂਬਰੀ ਰਾਜ ਸਭਾ ਦੇ ਵਿੱਚ ਬਹੁਮਤ ਦਾ ਅੰਕੜਾ 123 ਹੁੰਦਾ ਹੈ। ਕਾਂਗਰਸ ਪਾਰਟੀ ਨੇ ਆਖਰੀ ਵਾਰ 1986 'ਚ ਰਾਜ ਸਭਾ 'ਚ ਆਪਣੇ ਦਮ ਦੇ ਉੱਤੇ ਹੀ ਬਹੁਮਤ ਹਾਸਲ ਕੀਤਾ ਸੀ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਸੀ। ਹਾਲਾਂਕਿ ਭਾਜਪਾ ਸੰਵਿਧਾਨ ਸੋਧ ਬਿੱਲਾਂ ਨੂੰ ਪਾਸ ਕਰਨ ਤੋਂ ਪਿੱਛੇ ਰਹਿ ਸਕਦੀ ਹੈ ਕਿਉਂਕਿ ਉਸਦੇ ਕੋਲ ਮੌਜੂਦਾ ਵੋਟ ਪਾਉਣ ਵਾਲੇ 2/3 ਮੈਂਬਰਾਂ ਦੀ ਹਮਾਇਤ ਹੇਠਲੇ ਸਦਨ ਦੇ ਵਿੱਚ ਹਾਸਲ ਨਹੀਂ ਹੈ। ਇਸ ਦਰਮਿਆਨ ਹੁਣ NDA ਰਾਜ ਸਭਾ ਦੇ ਵਿੱਚ 11 ਵੋਟਾਂ ਪਿੱਛੇ ਹੋਏਗਾ, ਜਿਸ ਦੇ ਲਈ ਜੋੜ ਤੋੜ ਕੀਤਾ ਜਾ ਰਿਹਾ ਅਤੇ ਲੋਕ ਸਭਾ ਦੇ ਵਿੱਚ ਵੀ ਜਿਵੇਂ ਤਿਵੇਂ ਜੋੜ ਤੋੜ ਕਰ ਹੀ ਲਿਆ ਜਾਏਗਾ। ਉੱਥੇ ਰਾਮ ਮੰਦਰ ਚੜਾਵਾ ਚੋਰੀ ਮਾਮਲੇ ਦੇ ਵਿੱਚ SIT ਨੇ ਟਰੱਸਟ ਦੇ ਟ੍ਰੈਜਰਰ ਦੀ ਜ਼ਿੰਮੇਦਾਰੀਆਂ ਤੇ ਵਿੱਤੀ ਪ੍ਰਬੰਧਨ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਪਹਿਲੂਆਂ ਦੀ ਪੜਤਾਲ ਕੀਤੀ ਹੈ। ਜਾਂਚ ਟੀਮ ਨੇ ਕਈ ਲੋਕਾਂ ਤੋਂ ਪੁੱਛ ਪੜਤਾਲ ਕਰਕੇ ਕਈ ਦਸਤਾਵੇਜ਼ ਵੀ ਆਪਣੇ ਕੰਟਰੋਲ 'ਚ ਲਏ ਨੇ। ਅੰਤਮ ਰਿਪੋਰਟ ਤੋਂ ਬਾਅਦ ਹੀ ਅਲੱਗ ਅਲੱਗ ਅਹੁਦੇਦਾਰਾਂ ਦੀ ਭੂਮਿਕਾ ਤੇ ਜ਼ਿੰਮੇਦਾਰੀਆਂ ਸਪਸ਼ਟ ਹੋ ਸਕਣਗੀਆਂ। ਹਾਲ ਫਿਲਹਾਲ SIT ਦੀ ਇਸ ਜਿਹੜੀ ਜਾਂਚ ਚੱਲ ਰਹੀ ਹੈ ਇਸ ਨੂੰ ਲਟਕਾਇਆ ਜਾ ਰਿਹਾ ਤਾਂ ਕਿ ਸਬੂਤ ਗਾਇਬ ਕੀਤੇ ਜਾ ਸਕਣ। ਇਸ ਕਿਸਮ ਦਾ ਦਾਅਵਾ ਵਿਰੋਧੀ ਧਿਰ ਦੀ ਤਰਫ ਤੋਂ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ 17 ਜੁਲਾਈ ਨੂੰ ਜੀਂਦ ਤੇ ਸੋਨੀਪੁਤ ਦੇ ਦਰਮਿਆਨ ਚੱਲਣ ਵਾਲੀ ਭਾਰਤ ਦੀ ਪਹਿਲੀ ਹਾਈਡਰੋਜਨ ਪਾਵਰਡ ਟ੍ਰੇਨ ਨੂੰ ਹਰੀ ਝੰਡੀ ਦੇਣਗੇ। ਇਹ ਰੇਲਵੇ ਸੈਕਟਰ ਦੇ ਵਿੱਚ ਸਾਫ਼ ਸੁਥਰੀ ਤੇ ਟਿਕਾਊ ਮੋਬਿਲਿਟੀ ਦੀ ਦਿਸ਼ਾ ਦੇ ਵਿੱਚ ਆਪਣਾ ਇੱਕ ਵੱਖਰਾ ਕਦਮ ਹੋਏਗਾ। ਹਾਈਡਰੋਜਨ ਨੂੰ ਬਿਲਕੁਲ ਇੱਕ ਵਿਕਲਪ ਦੇ ਤੌਰ ਦੇ ਉੱਤੇ ਵਰਤਿਆ ਜਾ ਸਕਦਾ ਤੇ ਇਸ ਤੋਂ ਨਿਕਾਸੀ ਦੇ ਨਾਲ ਵਾਤਾਵਰਨ ਨੂੰ ਉਹਨਾਂ ਨੁਕਸਾਨ ਵੀ ਨਹੀਂ ਹੁੰਦਾ। ਉੱਥੇ ਸੋਨਮ ਵਾਂਗਚੂਕ ਦੀ ਹਾਲਤ ਇਸ ਵਕਤ ਕੋਈ ਬਹੁਤੀ ਵਧੀਆ ਨਹੀਂ ਹੈ, ਢੇਡੇ ਛਾਤੀ ਦੇ ਨਾਲ ਜੁੜਦਾ ਜਾ ਰਿਹਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਲਈ ਬੈਠੇ ਸੋਨਮ ਵਾਂਗਚੂਕ ਦੀ ਤਬੀਅਤ ਦੇ ਵਿੱਚ ਲਗਾਤਾਰ 19ਵਾਂ ਦਿਨ ਅੱਜ ਬਣ ਗਏ ਜਦੋਂ ਉਹਨਾਂ ਦੀ ਸਿਹਤ ਫਿਕਰਮੰਦ ਦੱਸੀ ਜਾ ਰਹੀ ਹੈ। ਅੱਜ ਦੇ ਦਿਨ ਡਾਕਟਰਾਂ ਦੀ ਇੱਕ ਟੀਮ ਵੀ ਉੱਥੇ ਪਹੁੰਚੀ ਹੈ। ਮੈਡੀਕਲ ਬੁਲੇਟਿਨ ਥੋੜ੍ਹੀ ਦੇਰ ਤੱਕ ਜਾਰੀ ਕਰ ਦਿੱਤਾ ਜਾਏਗਾ। ਸੋਨਮ ਵਾਂਗਚੂਕ ਦੀ ਭੁੱਖ ਹੜਤਾਲ ਨੂੰ ਲੈ ਕੇ ਭਲਕੇ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੀ ਹਾਈਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ। ਦੱਸ ਦਈਏ ਕਿ ਇਸ ਦਰਮਿਆਨ ਹਾਈਕੋਰਟ ਨੇ ਇਸ ਤੋਂ ਪਹਿਲਾਂ ਇਹ ਵੀ ਗੱਲ ਕਹੀ ਸੀ ਕਿ ਜਾਨ ਕੀਮਤੀ ਹੈ, ਇਨਸਾਨੀ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਹੈ, ਇਸ ਕਰਕੇ ਸਰਕਾਰੀ ਡਾਕਟਰ ਦੀ ਜਾਂਚ ਰੋਜ਼ਾਨਾ ਹੋਣੀ ਚਾਹੀਦੀ ਹੈ। ਦਰਅਸਲ ਸੋਨਮ ਵਾਂਗਚੂਕ ਨੂੰ ਜ਼ਬਰਦਸਤੀ ਖਾਣਾ ਖਵਾਉਣ ਦੇ ਲਈ ਮੰਗੀ ਗਈ PIL ਯਾਨੀ ਪਬਲਿਕ ਲਿਟ ਦੇ ਉੱਤੇ ਦਿੱਲੀ ਹਾਈਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ। ਇਸ ਦਰਮਿਆਨ ਅਖਿਲੇਸ਼ ਯਾਦਵ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਸੋਨਮ ਵਾਂਗਚੂਕ ਨੂੰ ਜਿਹੜੀ ਭੁੱਖ ਹੜਤਾਲ ਹੈ ਉਹ ਖਤਮ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਭੁੱਖ ਹੜਤਾਲ ਦੇ ਜ਼ਰੀਏ ਤੁਸੀਂ ਆਪਣੇ ਬਹੁਮੁੱਲੇ ਜੀਵਨ ਨੂੰ ਦਾਅ ਤੇ ਨਾ ਲਗਾਓ। ਉਹਨਾਂ ਨੇ ਬੁੱਧਵਾਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਟਵੀਟ ਕਰ ਲਿਖਿਆ ਕਿ ਕਦੇ ਮਾਂ ਗੰਗਾ ਦਾ ਜਿਹੜਾ ਇੱਕ ਦੇਣਾ ਦੇਣ ਦੇ ਲਈ ਭੁੱਖ ਹੜਤਾਲ 'ਤੇ ਬੈਠੇ GD ਅਗਰਵਾਲ ਨੇ ਲਗਾਤਾਰ ਆਪਣੀ ਮੰਗ ਭਾਜਪਾ ਸਰਕਾਰ ਦੇ ਸਾਹਮਣੇ ਰੱਖੀ ਸੀ, ਪਰ ਉਹਨਾਂ ਦੀ ਕਦੇ ਕੋਈ ਸੁਣਵਾਈ ਨਹੀਂ ਹੋਈ ਅਤੇ ਉਹ ਆਪਣੀ ਜ਼ਿੰਦਗੀ ਖੋ ਬੈਠੇ। ਸੋਨਮ ਵਾਂਗਚੂਕ ਜੀ ਕੇਨ ਬੇਤਵਾ ਦੇ ਆਦਿਵਾਸੀ ਕਿਸਾਨ ਅੰਦੋਲਨਕਾਰੀਆਂ ਨੂੰ ਭਾਜਪਾ ਦੇ ਕਿਸੇ ਵੀ ਪ੍ਰਕਾਰ ਦੇ ਹਮਾਇਤ ਜਾਂ ਸਹਾਨੁਭੂਤੀ ਹਾਸਲ ਨਹੀਂ ਹੋਈ।
ਇਸ ਕਰਕੇ ਹੁਣ ਤੁਸੀਂ ਕੀ ਉਮੀਦ ਰੱਖ ਰਹੇ ਹੋ ਕਿ ਤੁਹਾਡੀ ਜ਼ਿੰਦਗੀ ਇੰਨੀ ਕੀਮਤੀ ਹੈ ਉਸ ਨੂੰ ਦਾਅ ਤੇ ਨਹੀਂ ਲਗਾਉਣਾ ਚਾਹੀਦਾ ਸਾਡੇ ਸਭ ਦੇ ਅੰਦਰ ਇਨਸਾਨੀਅਤ ਹੈ ਪਰ ਭਾਜਪਾ ਦੇ ਸਾਹਮਣੇ ਇਸ ਕਿਸਮ ਦੀ ਮੰਗ ਰੱਖ ਕੇ ਨਹੀਂ ਭਾਜਪਾ ਹਾਰੇਗੀ ਤਾਂ ਆਪਣੇ ਆਪ ਇਹ ਸਾਰੀ ਭੁੱਖ ਆਮ ਲੋਕਾਂ ਦੀ ਮਿਟ ਜਾਏਗੀ ਜ਼ਿਕਰਯੋਗ ਹੈ ਕਿ ਬੁੰਦੇਲਖੰਡ ਦੇ ਵਿੱਚ ਕੇਨ ਬੇਤਵਾ ਲਿੰਕ ਯੋਜਨਾ ਨੂੰ ਲੈ ਕੇ ਹਾਲੇ ਵੀ ਵਿਰੋਧ ਹੁੰਦਾ ਰਹਿੰਦਾ ਪੰਨਾ ਅਤੇ ਛਤਰਪੁਰ ਦੇ ਜਿਹੜੇ ਕੱਢੇ ਹੋਏ ਆਦਿਵਾਸੀ ਨੇ ਅਤੇ ਕਿਸਾਨ ਅੰਦੋਲਨ ਨੇ ਉਹ ਹਾਲੇ ਵੀ ਭੁੱਖ ਹੜਤਾਲਾਂ ਦੇ ਉੱਤੇ ਕਦੇ ਕਦੇ ਬੈਠਦੇ ਨੇ ਪਰ ਇਹਨਾਂ ਭੁੱਖ ਹੜਤਾਲਾਂ ਨੂੰ ਤੋੜ ਦਿੱਤਾ ਜਾਂਦਾ ਹੈ ਵਾਅਦੇ ਪੂਰੇ ਨਹੀਂ ਹੁੰਦੇ ਇਸ ਦੇ ਨਾਲ ਮਗਰੋਂ ਇਹਨਾਂ ਨੂੰ ਫਿਰ ਤੋਂ ਇੱਕ ਹੋਰ ਭੁੱਖ ਹੜਤਾਲ ਦੇ ਲਈ ਆਉਣਾ ਪੈਂਦਾ ਦੱਸ ਦਈਏ ਕਿ ਸੋਨਮ ਵਾਂਗਚੁਕ ਨੇ ਇਸ ਦਰਮਿਆਨ 20 ਜੁਲਾਈ ਨੂੰ ਆਪਣੇ ਸਾਰੇ ਹੀ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਤੋਂ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਨਾ ਕਰੋ ਬਲਕਿ ਉਹ ਇਸ ਕਿਸਮ ਦੀ ਤੁਹਾਡੇ ਤੋਂ ਉਮੀਦ ਰੱਖਦੇ ਨੇ ਕਿ ਤੁਸੀਂ 20 ਜੁਲਾਈ ਦੇ ਇਸ ਪ੍ਰੋਟੈਸਟ ਦੇ ਵਿੱਚ ਆਓ ਤਾਂ ਫਿਰ ਹਜ਼ਾਰਾਂ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਸਕੇ ਮੈਂ ਭੁੱਖ ਹੜਤਾਲ ਵੀ ਤੋੜ ਦਿਆਂਗਾ ਵੱਡੇ ਬਜ਼ੁਰਗ ਨੇਤਾ ਮੈਨੂੰ ਭੁੱਖ ਹੜਤਾਲ ਤੋੜਨ ਦੇ ਲਈ ਕਹਿ ਰਹੇ ਨੇ ਕਈਆਂ ਨੇ ਤਾਂ ਅਦਾਲਤ ਦੇ ਵਿੱਚ ਵੀ ਅਪੀਲ ਲਗਾ ਰੱਖੀ ਹੈ ਕਿ ਸਰਕਾਰ ਮੈਨੂੰ ਜ਼ਬਰਦਸਤੀ ਖਾਣਾ ਦੇਵੇ ਦੋ ਗੱਲਾਂ ਨੇ ਪਹਿਲਾਂ ਤਾਂ ਜੇਕਰ ਮੈਂ ਖਾ ਵੀ ਲਿਆ ਤਾਂ ਉਹਦੇ ਨਾਲ ਕੀ ਬਦਲੇਗਾ ਅਤੇ ਕੀ ਸੁਨੇਹਾ ਜਾਏਗਾ ਸਰਕਾਰ ਨੂੰ ਤਾਂ ਇਹੀ ਸੁਨੇਹਾ ਜਾਏਗਾ ਕਿ ਜਵਾਬਦੇਹੀ ਦੀ ਕੋਈ ਲੋੜ ਨਹੀਂ ਹੈ ਉਹ ਬਹਿ ਜਾਂਦੇ ਨੇ ਅਤੇ ਫਿਰ ਚਲੇ ਜਾਂਦੇ ਨੇ ਦੂਜੀ ਗੱਲ ਇਹ ਹੈ ਕਿ ਮੇਰੀ ਹਾਲਤ ਕੁਝ ਐਸੀ ਵੀ ਨਹੀਂ ਹੈ ਕਿ ਮੈਂ 4 ਦਿਨਾਂ 'ਚ ਮਰ ਜਾਵਾਂ ਬਹੁਤ ਸਾਰੇ ਮੈਡੀਕਲ ਟੈਸਟ ਹੋ ਰਹੇ ਨੇ ਹਾਲਾਂਕਿ ਮੇਰੀ ਹਾਲਤ ਖਰਾਬ ਜ਼ਰੂਰ ਹੈ ਪਰ 18 ਦਿਨਾਂ ਦੀ ਭੁੱਖ ਹੜਤਾਲ ਦੇ ਹਿਸਾਬ ਦੇ ਨਾਲ ਰਿਜ਼ਲਟ ਕਾਫੀ ਨੋਰਮਲ ਨੇ ਸੋਨਮ ਵਾਂਗਚੁਕ ਨੇ ਕਿਹਾ ਕਿ ਮੈਂ ਹਾਲੇ ਕਈ ਹੋਰ ਦਿਨ ਟਿਕ ਸਕਦਾ ਕਮਜ਼ੋਰੀ ਮੇਰੇ 'ਚ ਜ਼ਰੂਰ ਹੈ ਮੇਰੇ ਮਸਲਸ ਖਤਮ ਹੋ ਰਹੇ ਨੇ ਪਰ ਮੇਰਾ ਦਿਲ ਹਾਲੇ ਵੀ ਠੀਕ ਚੱਲ ਰਿਹਾ ਇਸ ਦੇ ਲਈ ਸਿਰਫ ਭੁੱਖ ਹੜਤਾਲ ਨੂੰ ਤੋੜਨ ਦੇ ਬਾਰੇ ਕਹਿਣ ਦੀ ਬਜਾਏ ਮੈਂ ਤੁਹਾਡੇ ਲੋਕਾਂ ਤੋਂ ਇਹੀ ਬੇਨਤੀ ਕਰਦਾ ਕਿ ਤੁਸੀਂ ਇੱਕ ਛੋਟਾ ਜਿਹਾ ਕਦਮ ਚੁੱਕੋ 20 ਜੁਲਾਈ ਨੂੰ ਇੰਨੀ ਵੱਡੀ ਗਿਣਤੀ 'ਚ ਆਓ ਤਾਂ ਕਿ ਇੱਕ ਸੁਨੇਹਾ ਸਰਕਾਰ ਨੂੰ ਜਾ ਸਕੇ ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਕਾਂਗਰਸ ਜਨਤਾ ਪਾਰਟੀ ਨੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਚਲੋ ਸੰਸਦ ਮੁਹਿੰਮ ਦੇ ਤਹਿਤ ਸੰਸਦ ਭਵਨ ਤੱਕ ਸ਼ਾਂਤੀ ਮਾਰਚ ਕੱਢਣ ਦੀ ਅਪੀਲ ਕੀਤੀ ਹੈ ਇਹ ਪਾਰਟੀ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅਤੇ ਪ੍ਰੀਖਿਆਵਾਂ ਦੇ ਵਿੱਚ ਹੋਈ ਗੜਬੜੀਆਂ ਦੇ ਵਿਰੋਧ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦਾ ਹੀ ਇੱਕ ਹਿੱਸਾ ਹੈ ਉੱਥੇ ਅਗਰੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਵੀ ਨੇ ਜਿੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਅਲਕੋਹਲ ਖੇਤਰ ਦੇ ਨਾਲ ਜੁੜੀ ਹੋਈ ਕੰਪਨੀ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦੇ 2 ਵਾਈਨ ਮੇਕਰਸ ਇਸ ਵਕਤ ਬਿਜ਼ਨਸ ਛੱਡ ਕੇ ਜਾ ਰਹੇ ਨੇ ਆਸਟ੍ਰੇਲੀਆ 'ਚ ਸਭ ਤੋਂ ਵੱਡੇ ਅਲਕੋਹਲ ਰਿਟੇਲਰ ਐਂਡੇਵਰ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਦੱਸ ਦਈਏ ਕਿ ਐਂਡੋਵਰ ਗਰੁੱਪ ਉਹੀ ਹੈ ਜੋ ਕਿ ਡੈਨ ਮਰਫੀ ਜਾਂ BWS ਦੇ ਉੱਤੇ ਜਿਹੜੀਆਂ ਆਪਣੀਆਂ ਵਾਈਨਸ ਵੇਚਦੇ ਨੇ ਔਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ 2 ਵਾਈਨਰੀਜ਼ ਨੇ ਉਹ ਇਸ ਵਕਤ ਬਿਜ਼ਨਸ ਛੱਡ ਕੇ ਜਾਣ ਦੇ ਲਈ ਇਸ ਕਰਕੇ ਤਿਆਰ ਹੋਈਆਂ ਨੇ ਕਿਉਂਕਿ ਉਹ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਮੁਕਾਬਲੇਬਾਜ਼ੀ ਨੂੰ ਜਾਰੀ ਨਹੀਂ ਰੱਖ ਪਾ ਰਹੀਆਂ ਇੱਕ ਤਾਂ ਓਕ ਬ੍ਰਿਜ ਵਾਈਨਸ ਅਤੇ ਦੂਸਰੀ ਚੈਪਲ ਹਿਲ ਵਾਈਨਸ ਇਹ ਦੋਵੇਂ ਬ੍ਰਾਂਡ ਜਿਹੜੇ ਨੇ ਆਸਟ੍ਰੇਲੀਆ 'ਚੋਂ ਬੜੀ ਜਲਦੀ ਹੌਲੀ ਹੌਲੀ ਕਰਕੇ ਮੁੱਕ ਜਾਣਗੇ ਹਾਲ ਫਿਲਹਾਲ ਵਿਕਟੋਰੀਆ ਦੀ ਯਾਰਾ ਵੈਲੀ ਦੇ ਕੋਲੋਂ ਓਕ ਰਿਜ ਵਾਈਨਸ ਨੂੰ ਕੱਢਿਆ ਜਾਂਦਾ ਹੈ ਅਤੇ ਵੇਚਿਆ ਜਾਂਦਾ ਔਰ ਇਸ ਖੇਤਰ ਦੇ ਵਿੱਚ ਇਹ ਵਾਈਨਰੀ ਫਿਲਹਾਲ ਬਿਜ਼ਨਸ ਤੋਂ ਬਾਹਰ ਹੋ ਜਾਏਗੀ ਪਰ ਇਸ ਦਾ ਹਾਲੇ ਤੱਕ ਕੋਈ ਖਰੀਦਦਾਰ ਵੀ ਸਾਹਮਣੇ ਨਹੀਂ ਆਇਆ ਹੈ ਉਧਰ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਯਾਨੀ ANU ਦੀ ਇੰਟਰਮ ਵਾਈਸ ਚਾਂਸਲਰ ਨੇ ਮਾਫ਼ੀ ਮੰਗੀ ਹੈ ਉਹਨਾਂ ਸਾਰੇ ਸਟਾਫ ਮੈਂਬਰਸ ਦੇ ਬੱਚਿਆਂ ਤੋਂ ਜਿਹੜੇ ਯਹੂਦੀ ਭਾਈਚਾਰੇ ਨੂੰ ਸੰਬੰਧ ਰੱਖਦੇ ਨੇ ਅਤੇ ਸਟਾਫ ਮੈਂਬਰ ਜਿਨ੍ਹਾਂ ਦੇ ਕਮਰਿਆਂ ਦੇ ਬਾਹਰ ਦਰਵਾਜ਼ਿਆਂ ਦੇ ਉੱਤੇ ਖੜਕਾ ਕਰਕੇ ਪ੍ਰੋ ਪਲਸਤੀਨੀ ਜਿਹੜੇ ਇਵੈਂਟ ਉਹ ਕੀਤੇ ਗਏ ਨੇ ਇਸ ਦੇ ਖਾਤਰ ਮਾਫ਼ੀ ਮੰਗੀ ਗਈ ਹੈ ਦੱਸ ਦਈਏ ਕਿ ਇਸ ਦਰਮਿਆਨ ਪਾਇਆ ਗਿਆ ਸੀ ਕਿ ਜਿਹੜੀ ਆਸਟ੍ਰੇਲੀਏਸ਼ੀਅਨ ਯੂਨੀਅਨ ਆਫ ਜੂਇਸ਼ ਸਟੂਡੈਂਟ ਹੈ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਗੱਲ ਪਾਈ ਗਈ ਸੀ ਕਿ ANU ਅਤੇ ਹੋਰਨਾਂ ਕੁਝ ਦੂਸਰੇ ਸਿੱਖਿਆ ਅਦਾਰਿਆਂ ਦੇ ਵਿੱਚ ਯਹੂਦੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਹਨਾਂ ਦੇ ਨਾਲ ਕੁਝ ਐਸੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਰੇਸਿਜ਼ਮ ਤੋਂ ਘੱਟ ਨਹੀਂ ਮੰਨੀਆਂ ਜਾ ਸਕਦੀਆਂ ਇਸੇ ਨੂੰ ਲੈ ਕੇ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਇੱਕ ਰਾਇਲ ਕਮਿਸ਼ਨ ਅਗੇਂਸਟ ਐਂਟੀ ਸੈਮੇਟਿਜ਼ਮ ਜਿਹੜਾ ਉਹ ਚੱਲ ਰਿਹਾ ਜਿਹੜਾ ਆਪਣੀ ਪੜਤਾਲ ਰਿਪੋਰਟਾਂ ਜਿਹੜੀਆਂ ਫਿਲਹਾਲ ਤਿਆਰ ਕਰ ਰਿਹਾ ਹੋ ਸਕਦਾ ਹੈ ਕਿ ਇਸ ਸਾਲ ਦੇ ਆਖਰੀ ਮਹੀਨਿਆਂ ਤੱਕ ਚੱਲਦਿਆਂ
ਰਾਇਲ ਕਮਿਸ਼ਨ ਦੀ ਇਹ ਰਿਪੋਰਟ ਜਨਤਕ ਕਰ ਦਿੱਤੀ ਜਾਵੇ। ਉੱਥੇ ਭਾਰਤ ਤੇ ਇੰਗਲੈਂਡ ਦੇ ਦਰਮਿਆਨ ਦੂਜਾ ਇੱਕ ਦਿਨਾ ਮੈਚ ਅੱਜ ਦੇ ਦਿਨ ਹੋਏਗਾ। ਦੱਸ ਦਈਏ ਕਿ ਭਾਰਤ ਇੰਗਲੈਂਡ ਦੇ ਦਰਮਿਆਨ ਹੋਏ ਪਹਿਲੇ ਇੱਕ ਰੋਜ਼ਾ ਮੈਚ ਨੂੰ ਭਾਰਤ ਨੇ ਜਿੱਤ ਲਿਆ ਸੀ ਔਰ ਇਹ ਭਾਰਤ ਦੇ ਲਈ ਬੇਹੱਦ ਜ਼ਰੂਰੀ ਸੀ ਕਿਉਂਕਿ ਇਸ ਤੋਂ ਪਹਿਲਾਂ ਟੀ ਟਵੈਂਟੀ ਲੜੀ ਦੇ ਵਿੱਚ ਕੋਈ ਖਾਸ ਕਮਾਲ ਭਾਰਤ ਦੀ ਟੀਮ ਨਹੀਂ ਸੀ ਕਰ ਸਕੀ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖ ਰਹੇ ਹੋ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Acha sunna, ek gal das, sachi sachi dasenga.

0: ਇਨਸਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

ਜੀ ਬਿਲਕੁਲ ਜੀ, ਐਵੇਂ ਲੋਕੀ ਰਹਿੰਦੇ ਚੰਗੇ ਦਿਨ ਡੀਕਦੇ, ਚੰਗੇ ਦਿਨ ਆਉਂਦੇ ਨਹੀਂ, ਲਿਆਉਣੇ ਪੈਂਦੇ ਨੇ। ਮਿਹਨਤ ਜਿਹੜੀ ਆ ਉਹ ਤੁਹਾਨੂੰ ਕਰਨੀ ਪੈਂਦੀ ਆ। ਕਿਸੇ ਵੇਲੇ ਸਾਹਮਣੇ ਖਲੋਤੇ ਦੀ ਮੁਕਾਮ 'ਤੇ ਪਹੁੰਚੇ ਬੰਦੇ ਦੀ ਜਿਹੜੀ ਮਿਹਨਤ ਆ ਉਹ ਆਪਾਂ ਨੂੰ ਨਹੀਂ ਦਿਸਦੀ, ਕਿ ਆਪਾਂ ਨੂੰ ਸਿਰਫ ਇੱਦਾਂ ਲੱਗਦਾ ਵੀ ਆ ਇੱਥੇ ਪਹੁੰਚ ਗਿਆ, ਕਿਤੇ ਸੌਖਾ ਹੀ ਪਹੁੰਚ ਗਿਆ ਹੋਣਾ। ਪਰ ਉਹਦੇ ਪਿੱਛੇ ਜਿਹੜੀ ਮਿਹਨਤ ਮੁਸ਼ੱਕਤ ਆ ਉਹਦਾ ਯੋਗਦਾਨ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ, ਅਤੇ ਉਹਨੂੰ ਮੱਦੇਨਜ਼ਰ ਰੱਖਦੇ ਅੱਜ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਉਣੀ ਹੈ। ਕੈਸੇ ਮੈਂ ਕਹੂੰਗਾ ਕਿ ਨੌਜਵਾਨ ਦੇ ਨਾਲ, ਜਿੰਨੇ ਫਿਟਨੈਸ ਐਕਸਪੋ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੋਇਆ, ਮੈਲਬਰਨ ਦੇ ਵਿੱਚ ਹੋਇਆ ਰੀਸੈਂਟਲੀ, 21-22 ਮਾਰਚ ਨੂੰ 2026 ਨੂੰ ਜਿਹੜਾ ਹੋ ਕੇ ਹਟਿਆ ਵਾ ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ, ਜਿਹਦੇ ਵਿੱਚ ਉਹ ਵਿਨਰ ਰਿਹਾ ਵਾ ਵੀਰ, ਦਲਵਿੰਦਰ ਸਿੰਘ ਵੀਰ ਦਾ ਨਾਮ ਆ। ਵੱਡੀ ਗੱਲ ਇਹ ਕਿ ਉਹਨੇ ਪੰਜਾਬ ਨੂੰ, ਪੰਜਾਬੀਅਤ ਨੂੰ ਜਿਹੜਾ ਰੀਪ੍ਰਜੈਂਟ ਕੀਤਾ ਵਾ ਉਸ ਇੱਕ ਵੱਡੀ ਸਟੇਜ ਦੇ ਉੱਤੇ। ਨਾਲ ਦੀ ਨਾਲ ਮੈਂ ਵੀ ਦੱਸ ਦਿੰਦਾ ਕਿ 5 ਮੈਡਲ ਜਿਹੜੇ ਨੇ ਉਹ ਵੀਰ ਨੇ ਜਿੱਤੇ ਨੇ।

0: ਹਾਂਜੀ ਭਾਅ ਜੀ,
1: ਜੀ ਬਿਲਕੁਲ ਸਵਾਗਤ ਤੁਹਾਡਾ। ਕੀ ਗੱਲ, ਕਾਲੀ ਚ ਲੱਗਦੇ ਹੋ ਕਿਤੇ, ਕਾਲੀ ਤੇ ਨਹੀਂ?
0: ਨਹੀਂ ਨਹੀਂ ਭਾਜੀ ਨਹੀਂ, ਮੈਂ ਜੋਬ ਤੇ ਸੀਗਾ, ਵੈਸੇ ਤਾਂ ਜੋਬ ਤੋਂ ਥੋੜੀ ਬ੍ਰੇਕ ਲੈ ਕੇ ਮੈਂ ਬੈਠਿਆ ਸੀ, ਬਸ ਠੀਕ ਹੈ ਕੋਈ ਨਹੀਂ।
1: ਨਹੀਂ ਬਿਲਕੁਲ, ਕਿਉਂਕਿ ਇੱਦਾਂ ਦੀ ਕੰਟਰੀ 'ਚ ਫਿਰ ਤੁਹਾਨੂੰ ਪਤਾ ਟਾਈਮ ਦਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕੱਢਣਾ। ਤੁਸੀਂ ਤਾਂ ਕੰਮ ਵੀ ਕਰਦੇ ਹੋ ਬਾਹਰ ਦੇ ਵੀ ਅਤੇ ਘਰ ਦੇ ਵੀ, ਅਤੇ ਨਾਲ ਦੀ ਨਾਲ ਤੁਹਾਨੂੰ ਜਿਹੜੀ ਐਕਸਟਰਾ ਮਿਹਨਤ ਜਿਹੜੀ ਉਹ ਟ੍ਰੇਨਿੰਗ ਅਤੇ ਇਸ ਪਾਸੇ ਵੀ ਜਿਹੜਾ ਥਲੀਟ ਦੇ ਪਾਸੇ ਵੀ ਲਾਉਣੀ ਪੈਂਦੀ ਹੋਣੀ ਆ।
0: ਬਿਲਕੁਲ ਜੀ ਬਿਲਕੁਲ, ਦੇਖੋ ਬਾਹਰਲੀ ਕੰਟਰੀ 'ਚ ਆਪਾਂ ਆਉਂਦੇ ਹਾਂ ਸਪੈਸ਼ਲੀ ਤੇ ਪੈਸੇ ਕਮਾਉਣ ਆਉਂਦੇ ਆ, ਉਹਦੇ ਬਿਨਾਂ ਤਾਂ ਰਿਹਾ ਨੀ ਜਾਣਾ, ਕਿਉਂਕਿ ਰੋਜੀ ਰੋਟੀ ਕਮਾਵਾਂਗੇ ਤਾਂ ਹੀ ਫੈਮਿਲੀ ਦਾ ਸਰਕਲ ਸਾਰਾ ਘੁੰਮੂਗਾ, ਤੇ ਬਾਕੀ ਨਾਲ ਨਾਲ ਜਿਹੜਾ ਬੰਦੇ ਦੇ ਸ਼ੌਂਕ ਹੁੰਦੇ ਆ, ਕੋਈ ਗੋਲ ਹੁੰਦੇ ਆ, ਉਹ ਵੀ ਕੈਰੀ ਔਨ ਕਰਨੇ ਹੁੰਦੇ ਆ, ਤਾਂ ਥੋੜਾ ਟਾਈਮ ਮੈਨੇਜ ਕਰਨਾ ਪੈਂਦਾ, ਬਟ ਸਾਰਾ ਕੁਛ ਨਾਲ ਨਾਲ ਪੈਰਲ ਚਲਾਉਣਾ ਹੀ ਪੈਂਦਾ।
1: ਜੀ ਬਿਲਕੁਲ, ਮੈਂ ਸ਼ੁਰੂ ਕਰੂੰਗਾ, ਤੁਹਾਡੀ ਥੋੜੀ ਜਿਹੀ ਬੈਕਗ੍ਰਾਉਂਡ ਬਾਰੇ ਆਪਣੀ ਦੱਸੋ ਦਲਵਿੰਦਰ ਜੀ।
0: ਬਿਲਕੁਲ ਜੀ ਬਿਲਕੁਲ, ਮੈਂ ਪੰਜਾਬ ਤੋਂ ਜੀ, ਲੁਧਿਆਣਾ ਡਿਸਟ੍ਰਿਕਟ ਤੋਂ, ਇੱਕ ਛੋਟਾ ਜਿਹਾ ਪਿੰਡ ਆ ਸੋਮਲ ਖੇੜੀ, ਰਾੜਾ ਸਾਹਿਬ ਤੇ ਮਲੇਰਕੋਟਲੇ ਦੇ ਕੋਲ ਪੈਂਦਾ ਇਹ, ਤੇ ਮੈਂ ਉੱਥੇ ਦਾ ਬੌਰ ਨਾ। ਮੇਰੀ ਸਾਰੀ ਸਟੱਡੀ ਇੰਡੀਆ ਦੀ ਹੈ, ਮੈਂ ਮਾਸਟਰਸ ਇਨ ਮਕੈਨੀਕਲ ਇੰਜੀਨੀਅਰਿੰਗ ਕਰੀ ਸੀ ਇੰਡੀਆ ਚ 2016 ਚ, ਤੇ ਮੈਂ ਉਹ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਤੇ ਮੈਂ ਕੱਲਾ ਹੀ, ਵੈਸੇ ਤਾਂ ਮੈਰਿਜ ਤੋਂ ਬਾਅਦ ਮੈਂ ਕੈਨੇਡਾ ਚਲਾ ਗਿਆ ਸਟੱਡੀ ਵੀਜ਼ਾ ਤੇ ਫਰਦਰ ਸਟੱਡੀਜ਼ ਲਈ, ਤੇ ਉੱਥੇ ਕਿਸੇ ਕੋਈ ਪਰਸਨਲ ਰੀਜ਼ਨਸ ਕਰਕੇ ਮੈਂ ਇੱਧਰ ਆਸਟ੍ਰੇਲੀਆ ਮੂਵ ਹੋ ਗਿਆ 2017 ਲੇਟ 2017 ਚ।
1: ਓਕੇ ਜੀ,
0: ਤੇ ਉਦੋਂ ਤੋਂ ਮੈਂ ਮੈਲਬਰਨ ਰਹਿ ਰਿਹਾ ਆਸਟ੍ਰੇਲੀਆ ਚ।
1: ਓਕੇ
0: ਹਾਂਜੀ
1: ਹਾਂਜੀ, ਤੇ ਫਿਰ ਜੇ ਆਪਾਂ ਇੱਧਰ ਟ੍ਰੇਨਿੰਗ ਦੇ ਸਿਲਸਿਲੇ ਦੀ ਗੱਲ ਕਰੀਏ ਤੇ ਇਹ ਕਦੋਂ ਕਦਾ ਸ਼ੁਰੂ ਕੀਤਾ ਤੁਸੀਂ?
0: ਇਹ ਤਾਂ ਜੀ ਇਹ ਭਾਜੀ ਗੱਲ 2012 ਜਾਂ 13 ਦੀ।
1: ਓਕੇ,
0: ਤੇ ਲਾਈਕ ਕਾਫੀ ਕਾਫੀ ਅਰਸਾ ਹੋ ਗਿਆ, ਟਾਈਮ ਬਹੁਤ ਹੋ ਗਿਆ ਇਹਦੇ ਲਈ। ਹਾਂ, ਤੇ ਉਸ ਟਾਈਮ ਲਾਈਕ ਮੈਂ ਕਹਿਦਾ ਕਿ ਵੀ ਇੱਕ ਸਕਿਨੀ ਜਿਹਾ ਜਵਾਕ ਸੀਗਾ, ਇੱਕ ਜਿੱਦਾਂ ਚੜ੍ਹਦੀ ਉਮਰ ਆ ਨਾ, ਉਹ ਨੀ ਇੱਕ ਜਿਵੇਂ ਵੀ ਕਈ ਬੱਚਿਆਂ ਨੂੰ ਉਹ ਹਰਾਸਮੈਂਟ ਦਾ ਸ਼ਿਕਾਰ ਜਿਹਾ ਹੋਣਾ ਪੈਂਦਾ ਸੀ ਨਾ, ਵੀ ਯਾਰ ਕੀ ਆ ਪਤਲੂ ਜਿਹਾ ਨਾ, ਇਹ ਵੋ, ਉਹਦੇ ਕਰਕੇ ਥੋੜਾ ਉਹ ਇਹ ਸਿਲਸਿਲਾ ਉਦੋਂ ਹੀ ਸ਼ੁਰੂ ਹੋਇਆ। ਤੇ ਬਾਕੀ ਊ ਵੀ ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀਗੇ ਵੀ ਯਾਰ ਵੀ ਜੱਟ ਦਾ ਪੁੱਤ ਨਾ ਮਾੜਾ ਨੀ ਹੋਣਾ ਚਾਹੀਦਾ, ਵੀ ਜੇ ਕੱਲਾ ਤੂੰ ਪੁੱਤਾਂ ਪੁੱਤ ਤੈਨੂੰ ਕਿਸੇ ਨੇ ਹੈਲਪ ਨੀ ਕਰਨੀ, ਤੂੰ ਆਪਦਾ ਆਪ ਹੀ ਦੇਖਣਾ ਹਨਾ। ਤਾਂ ਉੱਥੋਂ ਥੋੜਾ ਜਿਹਾ ਇੱਕ ਜਿਵੇਂ ਉਹ ਕਹਿੰਦੇ ਉਹਨੇ ਚੰਗਿਆਰੀ ਜੀ ਮੱਚੀ ਅੰਦਰ, ਤੇ ਹੌਲੀ ਹੌਲੀ ਜਿਮ ਸਟਾਰਟ ਹੋਈ, ਥੋੜਾ ਥੋੜਾ ਅਵੇਅਰ ਜਿਹਾ ਹੋਣ ਲੱਗੇ ਵੀ ਯਾਰ ਆਪਣੇ ਆਪ ਦਾ ਹੀ ਮਿਹਨਤ, ਆਪਣੇ ਆਪ ਦਾ ਜੇ ਆਪਾਂ ਖਿਆਲ ਰੱਖਾਂਗੇ ਹਨਾ, ਇਹ ਸਰੀਰ ਨੂੰ ਅੱਗੇ ਤੱਕ ਜਾਣਾ, ਆਪਣੇ ਪੈਸੇ ਨੇ ਚੱਲੀ ਜਾਣਾ, ਤੇ ਬਸ ਉਦੋਂ ਤੋਂ ਲੱਗੇ ਹੋਏ ਆ ਭਾਜੀ। ਵਿੱਚ ਕੋਵਿਡ ਆਇਆ ਉਦੋਂ ਥੋੜਾ ਜਿਹਾ ਬ੍ਰੇਕ ਲੱਗ ਗਈ ਸੀਗੀ, ਬਟ ਉਦੋਂ ਵੀ ਮੈਂ ਘਰੇ ਆਪਣਾ ਕਰਦਾ ਰਿਹਾ ਸੀਗਾ, ਉਦੋਂ ਮੇਰੇ ਫਸਟ ਡਾਟਰ ਵੀ ਹੋਈ ਸੀਗੀ, ਤੇ ਫਿਲਹਾਲ ਵਧੀਆ ਟ੍ਰੇਨਿੰਗ ਚੱਲ ਰਹੀ ਆ, ਨਾਲ ਨਾਲ ਜੋਬ ਵੀ ਕਰਦੇ ਆ, ਫੈਮਿਲੀ ਵੀ ਆ, ਤਾਂ ਸਮਹਾਉ ਮੈਨੇਜ ਕਰ ਰਹੇ ਆ ਵਧੀਆ।
1: ਨਹੀਂ ਗੁੱਡ, ਕਿਉਂਕਿ ਮੈਨੇਜਮੈਂਟ ਜਿਹੜੀ ਉਹ ਬੜੀ ਜ਼ਰੂਰੀ ਆ, ਜੇ ਤੁਸੀਂ ਆਪਣੇ ਗੋਲ ਨੂੰ ਪੂਰਾ ਕਰਨਾ ਵਾ ਨਾ, ਕੋਈ ਸੁਪਨਾ ਤੁਸੀਂ ਰੱਖਿਆ ਤੇ ਤੁਹਾਨੂੰ ਮੈਨੇਜਮੈਂਟ ਜਿਹੜੀ ਉਹ ਪਹਿਲੇ ਨੰਬਰ ਤੇ ਕਰਨੀ ਪੈਣੀ ਆ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਸਪੈਸ਼ਲੀ ਇਹਨਾਂ ਕੰਟਰੀਆਂ 'ਚ ਜਿਹਦੇ ਵਿੱਚ ਨਾ ਇੱਕ ਇੱਕ ਮਿੰਟ ਸਹਾਈ ਹੁੰਦਾ ਬੰਦੇ ਨੂੰ ਨਾ, ਟਾਈਮ ਇਜ਼ ਮਨੀ, ਉਹ ਇੱਥੇ ਆ ਕੇ ਪਤਾ ਲੱਗਦੀ ਆਪਾਂ ਨੂੰ ਇੱਥੇ। ਹਾਂਜੀ
1: ਹਾਂਜੀ ਜੀ ਪਲੀਜ਼।
0: ਤੇ ਇੱਥੇ ਆ ਕੇ ਜਿੱਦਾਂ ਹੁਣ ਮੈਂ 9.5 ਆਵਰ ਜੋਬ ਵੀ ਕਰਦਾ, ਤੇ ਆਈ ਹੈਵ 2 ਗਰਲਸ, ਤੇ ਮੈਂ ਇੱਕ ਉਹ ਫਾਦਰ ਦੀ ਰੈਸਪੋਂਸੀਬਿਲਟੀ ਵੀ ਨਿਭਾਉਣੀ ਆ ਨਾ, ਫੈਮਿਲੀ ਨੂੰ ਵੀ ਟਾਈਮ ਦੇਣਾ, ਉਹਨਾਂ ਨੂੰ ਵੀ ਨਹੀਂ ਇਗਨੋਰ ਕਰ ਸਕਦੇ,
1: ਤੇ
0: ਨਾਲ ਦੀ ਨਾਲ ਟ੍ਰੇਨਿੰਗ ਵੀ ਕਰਨੀ ਆਪਾਂ। ਮੈਂ 5 ਡੇਜ਼ ਟ੍ਰੇਨਿੰਗ ਵੀ ਕਰਦਾ, ਬਟ ਉਹੀ ਆ ਕਿ ਮੈਂ ਉਹ ਇੱਕ ਆਪਣਾ ਟਾਈਮ ਜਿਹਾ ਮੈਨੇਜ ਪ੍ਰੋਪਰਲੀ ਕਰ ਪਾ ਰਹੇ ਹਾਂ, ਟਾਈਮ ਮੈਨੇਜਮੈਂਟ ਨਾਲ ਹੀ ਸਾਰਾ ਕੁਝ ਚੱਲਦਾ ਭਾਜੀ।
1: ਜੀ ਬਿਲਕੁਲ, ਇਹੀ ਤੇ ਕੀ ਆ ਸਕਸੈਸਫੁਲ ਹੋਣ ਦੀ, ਤੇ ਬੜਾ ਵਧੀਆ ਆਈ ਥਿੰਕ ਤੁਸੀਂ ਕਰ ਰਹੇ ਹੋਗੇ ਮੈਨੇਜ ਜਿਹੜਾ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਹੋ। ਤੇ ਜੇ ਮੈਂ ਇੱਧਰ ਗੱਲ ਕਰਾਂ ਇਸ ਐਕਸਪੋ ਦੀ, ਜਿਹਨੂੰ ਫਿਟਨੈਸ ਐਕਸਪੋ ਕਹਿ ਦਿੱਤਾ ਜਾਂਦਾ, ਜਿਹੜਾ ਕਿ ਕਹਿੰਦੇ ਹਰ ਸਾਲ ਇਹ ਕਰਾਇਆ ਜਾਂਦਾ ਆਸਟ੍ਰੇਲੀਆ ਦੇ ਵਿੱਚ, ਮੈਲਬਰਨ ਸਿਡਨੀ ਸ਼ਹਿਰਾਂ ਦੇ ਵਿੱਚ, ਤੇ ਇਸ ਦੇ ਵਿੱਚ ਵੀ ਕੁਛ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਹੁੰਦੀਆਂ ਨੇ।
0: ਬਿਲਕੁਲ ਜੀ ਬਿਲਕੁਲ, ਫਿਟਨੈਸ ਐਕਸਪੋ ਲਾਈਕ ਆਸਟ੍ਰੇਲੀਆ ਦਾ ਵਨ ਆਫ ਦਾ ਬਿਗੈਸਟ ਇਵੈਂਟ ਆ ਫਿਟਨੈਸ, ਹੈਲਥ ਐਂਡ ਫਿਟਨੈਸ ਦੇ ਰਿਗਾਰਡਿੰਗ, ਤੇ ਇਹਦੇ ਵਿੱਚ ਲਾਈਕ ਮਲਟੀਪਲ ਇਵੈਂਟਸ ਹੁੰਦੀਆਂ ਨੇ ਵੀਰ ਜੀ, ਜਿੱਦਾਂ ਬੋਡੀ ਬਿਲਡਿੰਗ ਹੋ ਗਈ, ਵੇਟ ਲਿਫਟਿੰਗ ਹੋ ਗਈ, ਪੁਸ਼ ਅਪਸ ਦੇ ਕੰਪੀਟੀਸ਼ਨ ਹੋ ਗਏ, ਹੋਰ ਵੀ ਲਾਈਕ ਹੈਂਡ ਰੈਸਲਿੰਗ ਹੋ ਗਈ, ਕਾਫੀ ਤਰ੍ਹਾਂ ਦੇ ਹੁੰਦੇ ਨੇ, ਤੇ ਲਾਈਕ ਆਲ ਓਵਰ ਆਸਟ੍ਰੇਲੀਆ ਜਿੰਨੇ ਵੀ ਫਿਟਨੈਸ ਤੇ ਹੈਲਥ ਦੇ ਰਿਲੇਟਡ ਬ੍ਰਾਂਡਸ ਨੇ, ਕੰਪਨੀਜ਼ ਨੇ, ਉਹ ਸਾਰੇ ਆਪਣੇ ਆ ਕੇ ਉੱਥੇ ਬੂਥ ਲਗਾਉਂਦੇ ਆ, ਉਹਨਾਂ ਦੇ ਲਾਈਕ ਰਿਪ੍ਰੈਜੈਂਟੇਟਿਵਸ ਉੱਥੇ ਹੁੰਦੇ ਆ, ਉਹ ਲੋਕਾਂ ਨੂੰ ਗਾਈਡ ਕਰਦੇ ਆ ਕਿ ਵੀ ਤੁਸੀਂ ਕਿਹੋ ਜਿਹਾ ਲਾਈਕ ਹੈਲਥ ਰਿਲੇਟਡ ਕਿਹੋ ਜਿਹੇ ਸਪਲੀਮੈਂਟਸ ਲੈ ਸਕਦੇ ਹੋ, ਕੋਈ ਕਲੋਥਿੰਗ ਦੇ ਰਿਲੇਟਡ ਲੈ ਸਕਦੇ ਹੋ, ਕਿ ਜੋ ਵੀ ਹਿਸਾਬ ਕਿਤਾਬ, ਤੇ ਜਿੱਦਾਂ ਜਿਮ ਦੇ ਇਕਵਿਪਮੈਂਟਸ ਕਿਸੇ ਨੇ ਬਾਏ ਕਰਨੇ ਹੋਣ ਉਹਦੇ ਰਿਲੇਟਡ, ਕਾਫੀ ਲੋਕ ਮੈਂ ਦੇਖੇ ਉੱਥੇ ਇਨਕੁਆਇਰੀਜ਼ ਕਰ ਰਹੇ ਸੀਗੇ, ਤੇ ਹਾਂਜੀ ਵਧੀਆ ਇਵੈਂਟ ਸੀ, ਤੇ ਮੇਰੀ ਉਹੀ ਮੇਰੀ

0: ਬੋਡੀ ਮੈਂ ਬੋਡੀ ਬਿਲਡਿੰਗ ਚ ਕੰਪੀਟ ਕੀਤਾ ਉਹ ਵਿਚ ਵਾਸ ਵਨ ਆਫ ਦ ਈਵੈਂਟ।
1: ਓਕੇ, ਤੁਸੀਂ ਬੋਡੀ ਬਿਲਡਿੰਗ ਦੇ ਵਿੱਚ ਤੁਸੀਂ 5 ਮੈਡਲ ਜਿਹੜੇ ਨੇ ਉਹ ਜਿੱਤੇ ਨੇ, ਜਿਨ੍ਹਾਂ ਦੇ ਵਿੱਚੋਂ 3 ਗੋਲਡ ਨੇ, ਇਹਨਾਂ ਨੂੰ ਕੈਟੇਗਰਾਈਜ਼ ਕਰੋਗੇ?
0: ਹਾਂਜੀ ਹਾਂਜੀ ਬਿਲਕੁਲ। ਮੈਂ ਵੀਰ ਜੀ ਮੈਂ ਫਸਟ ਟਾਈਮ ਬੋਡੀ ਬਿਲਡਿੰਗ ਚ ਕੰਪੀਟ ਕੀਤਾ ਸੀਗਾ,
1: ਓਕੇ,
0: ਨੈਚੁਰਲ ਬੋਡੀ ਬਿਲਡਿੰਗ ਚ, ਤੇ ਫਿਟਨੈਸ ਐਕਸਪੋ ਚ ਇੱਕ ਫੈਡਰੇਸ਼ਨ ਸੀਗੀ ICN, ਵਿਚ ਇਜ਼ ਆਈ ਕੰਪੀਟ ਨੈਚੁਰਲ, ਉਹ ਵਰਲਡ ਦੀ ਫੈਡਰੇਸ਼ਨ ਆ ਨੈਚੁਰਲ ਬੋਡੀ ਬਿਲਡਿੰਗ ਦੀ, ਆਪਣੇ ਇੰਡੀਆ ਚ ਵੀ ਕਰਵਾਉਂਦੀ ਆ ਉਹ ਕੰਪੀਟੀਸ਼ਨ, ਦੁਬਈ, ਇੰਡੋਨੇਸ਼ੀਆ, ਮਲਟੀਪਲ ਕੰਟਰੀਜ਼ ਚ ਕਰਾਉਂਦੀ ਆ, ਤੇ ਉਹਨਾਂ ਦਾ ਵਿਕਟੋਰੀਆ ਦਾ ਟਾਈਟਲ ਸੀਗੇ ਇੱਥੇ, ਉਹ ਫਿਟਨੈਸ ਐਕਸਪੋ ਚ ਹੋ ਰਿਹਾ ਸੀਗਾ, ਤੇ ਮੈਂ ਉਹਦੇ ਵਿਚ ਕੰਪੀਟ ਕੀਤਾ 5 ਡਿਫਰੈਂਟ ਕੈਟੇਗਰੀਜ਼ ਚ, ਕੈਟੇਗਰੀਜ਼ ਕਹਿੰਦਾ ਮੈਂ 2 ਚ ਕਰਿਆ, ਉਹਦੀਆਂ ਅੱਗੇ 5 ਡਿਵੀਜ਼ਨਸ ਸੀਗੀਆਂ।
1: ਓਕੇ ਜੀ।
0: ਤੇ ਮੈਂ ਜਦੋਂ ਮੈਂ ਮੇਰੇ ਜਿਹੜੇ ਫਸਟ 3 ਗੋਲਡ ਆਏ ਨੇ ਉਹ ਆਏ ਨੇ ਮੈਨਸ ਫਿਜ਼ੀਕ ਚ, ਤੇ ਅੰਡਰ 3 ਡਿਫਰੈਂਟ ਡਿਵੀਜ਼ਨਸ, ਫਸਟ ਡਿਵੀਜ਼ਨ ਸੀਗੀ ਏਜ ਕੈਟੇਗਰੀ 30+, ਕਿਉਂਕਿ ਮੇਰੀ ਏਜ 33 ਆ, ਮੈਨੂੰ 30 ਉਹਦੇ ਵਿੱਚ ਮੈਂ ਗਿਆ ਤਾਂ ਉਹਦੇ ਵਿੱਚ ਮੈਨੂੰ ਗੋਲਡ ਆਇਆ। ਉਹ ਤੋਂ ਬਾਅਦ ਮੇਰੀ ਸੈਕਿੰਡ ਡਿਵੀਜ਼ਨ ਸੀਗੀ ਫਸਟ ਟਾਈਮਰ, ਫਸਟ ਟਾਈਮ ਮੈਂ ਜਿੰਨੇ ਵੀ ਐਥਲੀਟਸ ਉੱਥੇ ਫਸਟ ਟਾਈਮ ਕੰਪੀਟ ਕਰ ਰਹੇ ਸੀਗੇ ਮੈਨਸ ਫਿਜ਼ੀਕ ਕੈਟੇਗਰੀ ਚ, ਤੇ ਉਹਦੇ ਵਿੱਚੋਂ ਮੈਨੂੰ ਗੋਲਡ ਆਇਆ। ਤੇ ਸੈਕਿੰਡ ਚ ਸੋਰੀ ਥਰਡ ਚ ਵੀਰ ਜੀ ਮੈਨੂੰ ਆਇਆ ਓਪਨ ਚ, ਓਪਨ ਚ ਕੋਈ ਵੀ ਬੰਦਾ ਕੰਪੀਟ ਕਰ ਸਕਦਾ ਸੀਗਾ, ਲਾਈਕ ਡਜ਼ਨਟ ਮੈਟਰ ਵੀ ਉਹਦੀ ਏਜ ਕੀ ਆ, ਉਹਦਾ ਵੇਟ ਕੈਟੇਗਰੀ ਕੀ ਆ, ਉਹ ਫਸਟ ਟਾਈਮਰ ਆ ਜਾਂ ਐਕਸਪੀਰੀਅੰਸਡ ਆ, ਤਾਂ ਰੱਬ ਦੀ ਕਿਰਪਾ ਹੋਈ ਤੇ ਮੈਨੂੰ ਉਹਦੇ ਵਿੱਚੋਂ 20 ਗੋਲਡ ਆਇਆ।
1: ਓਕੇ,
0: ਤੇ ਹਾਂਜੀ, ਤੇ ਉਹ ਤੋਂ ਬਾਅਦ ਜਿਹੜੀਆਂ ਨੈਕਸਟ 2 ਡਿਵੀਜ਼ਨ ਸੀਗੀਆਂ ਉਹ ਸੀਗੀਆਂ ਮੈਨਸ ਫਿਟਨੈਸ ਦੀਆਂ, ਉਹ ਲਾਈਕ ਕਾਇੰਡ ਆਫ ਸਿਮਿਲਰ ਹੀ ਹੁੰਦੀ ਆ, ਥੋੜਾ ਜਿਹਾ ਉਹਦੇ ਵਿੱਚ ਡਿਫਰੈਂਸ ਹੁੰਦਾ ਕਿ ਉਹਦੇ ਵਿੱਚ ਥੋੜੇ ਜ਼ਿਆਦਾ ਕਹਿ ਦਈਏ ਕਿ ਚੜ੍ਹਦੀ ਵਰੇਸ ਦੇ ਮੁੰਡੇ ਜ਼ਿਆਦਾ ਉਹਦੇ ਚ ਜਾਂਦੇ ਹੁੰਦੇ ਨੇ ਉਹ ਕੈਟੇਗਰੀ, ਲਾਈਕ ਮੈਂ ਕੰਪੀਟ ਕਰ ਰਿਹਾ ਸੀ ਉੱਥੇ 21-22 ਸਾਲਾਂ ਦੇ ਮੁੰਡਿਆਂ ਨਾਲ, ਹਨਾ, ਤੇ ਪਰ ਉਹਦੇ ਵਿੱਚ ਵੀ ਮੈਨੂੰ 1 ਬ੍ਰੌਂਜ਼ ਆ ਗਿਆ ਤੇ 1 ਮੈਨੂੰ ਆ ਗਿਆ 4th ਪੋਜੀਸ਼ਨ ਦਾ ਅਵਾਰਡ।
1: ਗੁੱਡ,
0: ਟੋਟਲ 5 ਮੈਡਲ ਆਏ ਮੈਨੂੰ, ਬਹੁਤ ਬਾਬਾ ਜੀ ਦਾ ਬੜਾ ਥੈਂਕਸ ਕਰਦਾ। ਮੈਨੂੰ ਪਤਾ ਨੀ ਮੈਂ ਉਦਣ ਦਾ ਬਹੁਤ ਇਮੋਸ਼ਨਲ ਹੋ ਰਿਹਾ, ਮੈਨੂੰ ਸ਼ੁਕਰਾਨਾ ਨੀ ਕਰਨਾ ਆ ਰਿਹਾ ਵੀ ਮੈਂ ਕਿਵੇਂ ਪਰਮਾਤਮਾ ਦਾ ਸ਼ੁਕਰਾਨਾ ਕਰਾਂ। ਮੈਂ ਸੱਚ ਪੁੱਛੋ ਤਾਂ ਮੇਰੇ ਨਾ ਇੰਸਟਾਗ੍ਰਾਮ ਤੇ ਪ੍ਰੋਪਰ ਉਹ ਪਾਈ ਹੋਈ ਆ ਕਿ ਵੀ ਮੈਂ 40 ਦਿਨ ਕਿੱਦਾਂ ਆਪਣੇ ਸਪੈਂਡ ਕਰੇ ਜਿਹੜਾ ਪ੍ਰੈਪ ਚ, ਤੇ ਮੈਂ ਉਹਦੇ ਵਿੱਚ ਇੱਕੋ ਹੀ ਗੱਲ ਕਰਦਾ ਹੁੰਦਾ ਜੀ ਵੀ ਮੈਂ ਸਟੇਜ ਤੇ ਚੜ੍ਹਨਾ, ਜਸਟ ਮੈਂ ਕਿਸੇ ਮੈਡਲ ਲਈ ਨੀ ਜਾਣਾ, ਬਟ ਮੈਨੂੰ ਮਤਲਬ ਬਿਨਾਂ ਮੰਗੇ ਮੈਨੂੰ ਇੰਨਾ ਕੁਛ ਮਿਲ ਗਿਆ ਨਾ,
1: ਖਾਸ ਕਰਕੇ ਜਦੋਂ ਤੁਸੀਂ ਪਹਿਲੀ ਵਾਰੀ ਕੋਈ ਕੰਪੀਟੀਸ਼ਨ ਲੜਨਾ ਹੋਵੇ ਤੇ ਉਹ ਵੀ ਇੱਕ ਵੱਡੀ ਗੱਲ ਹੈ ਕਿ ਪਹਿਲੇ ਦੇ ਵਿੱਚ ਹੀ 5 ਮੈਡਲ ਲੈ ਕੇ ਆਉਣੇ।
0: ਬਿਲਕੁਲ ਜੀ ਬਿਲਕੁਲ।
1: ਤੇ ਆਪਾਂ ਅੱਗੇ ਚੱਲਦੇ ਹਾਂ ਤੇ ਵੇਖੀਏ ਤੇ ਫਿਊਚਰ ਗੋਲਸ ਕੀ ਲੈ ਕੇ ਚੱਲਦੇ ਹੋ, ਕਿ ਗਾਂ ਆਉਣ ਵਾਲੇ ਜਿਹੜੇ ਹੋਰ ਨੈਕਸਟ ਜਿਹੜਾ ਐਕਸਪੋ ਆਉਣਾ ਵਾ ਉਹ ਵੀ ਕਰੋਗੇ ਕੰਪੀਟੀਸ਼ਨ ਦੇ ਵਿੱਚ?
0: ਹਾਂਜੀ ਹਾਂ, ਨੈਕਸਟ ਐਕਸਪੋ ਚ ਤਾਂ ਨਹੀਂ ਮੈਂ ਹਲੇ ਕੋਈ ਸੋਚਿਆ, ਬਟ ਸੂਨ ਇੱਕ ਲਾਈਕ ਵਿਦ ਇਨ 7 weeks ਇੱਕ ਡਿਫਰੈਂਟ ਫੈਡਰੇਸ਼ਨ ਆ ਆਸਟ੍ਰੇਲੀਆ ਚ, ਨੈਚੁਰਲ ਬੋਡੀ ਬਿਲਡਿੰਗ ਆਸਟ੍ਰੇਲੀਆ, NBA ਕਹਿੰਦੇ ਆ ਉਹਨੂੰ, ਤੇ ਮੈਂ ਪਲਾਨ ਕਰ ਰਿਹਾ ਕਿ ਵੀ ਮੈਂ ਉਹਦੇ ਵਿੱਚ ਵੀ ਕੰਪੀਟ ਕਰਾਂ। ਉਹ 7 weeks ਤੱਕ ਹੀ ਆ, ਕਿਉਂਕਿ ਮੈਂ ਆਲਰੇਡੀ 10 month ਦੀ ਬਹੁਤ ਹਾਰਡ ਪ੍ਰੈਪ ਕਰੀ ਆ, ਤੇ ਬੋਡੀ ਆਲਮੋਸਟ ਮੇਰੀ ਰੈਡੀ ਆ, ਜਸਟ ਮੈਂ ਮੇਨਟੇਨ ਕਰਨਾ। ਮੈਂ ਸੋਚਿਆ ਕਿ ਵਾਈ ਨਾਟ ਕਿ ਵੀ ਆਪਾਂ ਉਹਦੇ ਚ ਵੀ ਕੰਪੀਟ ਕਰਕੇ ਦੇਖੀਏ, ਤੇ ਉਹ ਵੀ ਮੈਲਬਨ ਚ ਹੀ ਹੋ ਰਹੀ ਆ, ਲੈਟਸ ਸੀ ਕਿ ਬਾਬਾ ਮੇਹਰ ਕਰੇ ਤਾਂ ਦੇਖੋ ਕੀ ਬਣਦਾ ਉੱਥੇ।
1: ਹਾਂਜੀ ਬਿਲਕੁਲ, ਜੇ ਆਪਾਂ ਇੱਧਰ ਤੁਹਾਡੀ ਪ੍ਰੈਕਟਿਸ ਦੇ ਵੱਲ ਚੱਲੀਏ, ਟ੍ਰੇਨਿੰਗ ਦੇ ਵੱਲ ਚੱਲੀਏ, ਤੇ ਕਿੰਨੀ ਕੁ ਜਿਹੜੀ ਆ ਉਹ ਡਿਸਿਪਲਿਨ ਦੀ ਲੋੜ ਹੁੰਦੀ ਹੈ? ਕਿਉਂਕਿ ਅਕਸਰ ਹੀ ਆਪਾਂ ਜੇ ਨੋਰਮਲੀ ਵੇਖ ਲਈਏ ਤੇ ਹੁਣ ਸਾਡੇ ਵਰਗਾ ਵੀ ਮੰਨ ਲਓ ਜਿਮ ਸ਼ੁਰੂ ਕਰ ਲੈਂਦਾ ਵਾ ਤੇ ਫਿਰ 10 ਦਿਨ ਜਾਂਦਾ, 11ਵੇਂ ਦਿਨ ਫਿਰ ਉਹ ਗੱਲ ਆ ਜਾਂਦੀ ਆ ਵੀ ਨਹੀਂ ਯਾਰ ਅੱਜ ਰਹਿਣ ਦੇ ਕੱਲ੍ਹ ਚੱਲ ਜਾਂਗੇ, ਤੇ ਉਹ ਡਿਸਿਪਲਿਨ ਜਿਹੜਾ ਉਹ ਬੜੀ ਛੇਤੀ ਟੁੱਟ ਜਾਂਦਾ ਵਾ, ਉਹਨੂੰ ਕਿੱਦਾਂ ਮੇਨਟੇਨ ਕਰਕੇ ਰੱਖਣਾ?
0: ਦੇਖੋ ਡਿਸਿਪਲਿਨ ਤਾਂ ਬਹੁਤ ਇੰਪੋਰਟੈਂਟ ਚੀਜ਼ ਆ, ਤੇ ਇਹਨੂੰ ਮੇਨਟੇਨ ਕਰਨ ਦਾ ਮੈਂ ਤੁਹਾਨੂੰ ਦੱਸਾਂ ਕਿ ਇੱਕ ਫਾਰਮੂਲਾ, ਕਿ ਵੀ ਜਦ ਨਾ ਆਪਾਂ ਕੋਈ ਵੀ ਚੀਜ਼ ਕਰਨ ਜਾਂਦੇ ਆ, ਕੋਈ ਚੀਜ਼ ਆਪਾਂ ਅਚੀਵ ਕਰਨੀ ਆ, ਜੇ ਆਪਾਂ ਨਾ ਕੋਈ ਗੋਲ ਨੀ ਸੈੱਟ ਕਰਿਆ ਹੋਇਆ ਉਹਦੇ ਰਿਗਾਰਡਿੰਗ, ਲਾਈਕ ਆਪਾਂ ਫੋਰ ਐਗਜ਼ਾਮਪਲ ਜਿਮ ਜਾਂਦੇ ਆ ਨਾ, ਕੋਈ ਵੀ ਬੰਦਾ ਜਿਮ ਚੱਲ ਜਾਂਦਾ, ਕਈ ਵਾਰ ਆਪਾਂ ਜਿੱਦਾਂ ਜਿਵੇਂ ਹੁਣ ਅਸੀਂ ਵੀ ਸਟਾਰਟ ਕਰਿਆ, ਇੱਕ ਦੂਜੇ ਨੂੰ ਦੇਖੇ ਦੁਖੇ ਲੱਗੇ ਵੀ ਯਾਰ ਮੇਰਾ ਯਾਰ ਦੋਸਤ ਜਾ ਰਿਹਾ ਮੈਂ ਵੀ ਚੱਲਦਾ ਜਿਮ, ਹਨਾ, ਆਪਾਂ ਐਂ ਕਰਦੇ ਆ ਸਾਰੇ ਮੋਸਟਲੀ, ਜੇ ਇੱਕ ਜਣਾ ਛੁੱਟੀ ਮਾਰ ਗਿਆ ਕਹਿੰਦਾ ਯਾਰ ਮੈਂ ਵੀ ਅੱਜ ਰਹਿ ਨੀ ਦਿੰਦਾ ਨਾ ਜਿਮ ਜਾਣ ਨੂੰ, ਹਨਾ, ਬਟ ਮੈਂ ਤਾਂ ਆਹ ਕਹੂੰਗਾ ਕਿ ਵੀ ਅਗਰ ਤੁਸੀਂ ਜਿਮ ਵੀ ਜਾਂਦੇ ਹੋ ਨਾ, ਤਾਂ ਇੱਕ ਗੋਲ ਸੈੱਟ ਕਰੋ, ਇੱਕ ਸਮਾਰਟ ਗੋਲ ਸੈੱਟ ਕਰੋ ਆਪਦੇ ਮਾਇੰਡ ਦੇ ਵਿੱਚ ਕਿ ਤੁਸੀਂ ਵੀ ਬਾਏ ਦਿਸ ਟਾਈਮ ਤੁਸੀਂ ਆਹ ਚੀਜ਼ ਅਚੀਵ ਕਰਨੀ ਆ। ਅਗਰ ਤੁਹਾਡੇ ਮਾਇੰਡ 'ਚ ਨਾ ਇੱਕ ਗੋਲ ਸੈੱਟ ਹੋਇਆ ਹੋਊਗਾ ਤੇ ਤੁਹਾਡੀ ਕੰਸਿਸਟੈਂਸੀ ਬਰਕਰਾਰ ਰਹੂਗੀ, ਤੇ ਤੁਸੀਂ ਆਪੇ ਆਪਣੇ ਆਪ ਡਿਸਿਪਲਿਨ ਰਹੋਗੇ। ਇਹ ਜਿਹੜੀ ਮੋਟੀਵੇਸ਼ਨ ਵਗੈਰਾ ਹੁੰਦੀ ਆ ਨਾ, ਇਹ ਤੁਹਾਨੂੰ ਕੋਈ ਨਹੀਂ ਦੇ ਸਕਦਾ ਹੈਗਾ, ਇਹ ਤੁਸੀਂ ਆਪਣੇ ਆਪ ਹੀ ਮੋਟੀਵੇਟ ਰਹਿਣਾ ਹੁੰਦਾ, ਤੇ ਉਹੀ ਅਜੇ ਤੁਸੀਂ ਕਿਸੇ ਮੁਕਾਮ ਵੱਲ ਜਾਓਗੇ, ਤੁਰਦੇ ਰਹੋਗੇ, ਐਫਰਟ ਪਾਈ ਚੱਲੋਗੇ ਕੰਸਿਸਟੈਂਟਲੀ, ਉਹ ਤੁਹਾਨੂੰ ਕਿਸੇ ਨਾ ਕਿਸੇ ਦਿਨ ਮਿਲਣਾ ਹੀ ਮਿਲਣਾ ਭਾਜੀ।
1: ਹਾਂ ਜੀ ਬਿਲਕੁਲ, ਡਟੇ ਰਹੋ ਬਸ, ਪੰਜਾਬੀ ਦੇ ਵਿੱਚ ਤਾਂ ਇੰਨਾ ਹੀ ਆ ਕਿ ਤੁਸੀਂ ਡਟੇ ਰਹੋ, ਜਿੱਥੇ ਡਟੇ ਹੋ ਅਤੇ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਪਹੁੰਚੋਗੇ। ਅਤੇ ਬੜੀ ਵੱਡੀ ਗੱਲ ਹੈ, ਤੁਸੀਂ ਆਪਣੇ ਪਿੰਡ ਦਾ ਪੰਜਾਬੀ ਦਾ ਜਿਹੜਾ ਨਾਮ ਰੋਸ਼ਨ ਕੀਤਾ, ਖਾਸ ਕਰਕੇ ਇਹੋ ਜਿਹੀ ਜਿਹੜੀ ਫੀਲਡ ਆ ਉਹਦੇ ਵਿੱਚ ਥੋੜ੍ਹੀ ਜਿਹੀ ਆਪਣੀ ਜਿਹੜੀ ਕਮਿਊਨਿਟੀ ਘੱਟ ਆ, ਜਾਂ ਮੰਨ ਲਓ ਕਹਿ ਲਓ ਕਿ ਇੰਟਰਸਟ ਥੋੜ੍ਹਾ ਜਿਹਾ ਘੱਟ ਆ, ਜਾਂ ਫਿਰ ਇਸ ਬੋਡੀ ਬਿਲਡਿੰਗ ਦੇ ਵਿੱਚ ਜਿਹੜਾ ਉਹ ਆਪਾਂ ਕਮਿਊਨਿਟੀ ਵੀ ਜੇ ਆਪਾਂ ਗੱਲ ਕਰੀਏ ਤਾਂ ਉਹ ਵੀ ਜ਼ਿਆਦਾ ਉਤਸ਼ਾਹ ਨਹੀਂ ਹੈ ਕਿ ਆਪਾਂ ਵੇਖਣ ਵੀ ਜਿਹੜਾ ਉਹ ਜ਼ਿਆਦਾ ਕੰਪੀਟੀਸ਼ਨਸ ਨਹੀਂ ਜਾਂਦੇ।
0: ਬਿਲਕੁਲ ਜੀ ਬਿਲਕੁਲ, ਇਹ ਗੱਲ ਮੈਂ ਉੱਥੇ ਰਿਅਲਾਈਜ਼ ਕਰੀ ਜਦੋਂ ਮੈਂ ਕੰਪੀਟ ਕਰ ਰਿਹਾ ਸੀ ਕਿ ਮੈਨੂੰ ਕੋਈ ਕੋਈ ਇੱਕ ਦੋ ਜਾਣਿਆਂ ਨੂੰ ਛੱਡ ਕੇ ਮੈਨੂੰ ਕੋਈ ਵੀ ਆਪਣੀ ਪੰਜਾਬੀ ਕਮਿਊਨਿਟੀ ਦਾ ਬੰਦਾ ਨਹੀਂ ਦਿਖਿਆ ਉੱਥੇ, ਈਵਨ ਸਾਰੇ ਫਿਟਨੈਸ ਐਕਸਪੋ ਚ ਹੀ ਨਹੀਂ ਦਿਖਿਆ ਮੈਨੂੰ ਕੋਈ ਆਪਣੀ ਕਮਿਊਨਿਟੀ ਦਾ ਬੰਦਾ, ਕਿਉਂਕਿ ਅਵੇਅਰਨੈਸ ਬਹੁਤ ਘੱਟ ਆ ਭਾਈ, ਸਪੈਸ਼ਲੀ ਬੋਡੀ ਬਿਲਡਿੰਗ ਨੂੰ ਲੈ ਕੇ ਨਾ ਲੋਕ, ਜਿੱਦਾਂ ਮੈਂ ਤਾਂ ਹੁਣ ਨੈਚੁਰਲ ਬੋਡੀ ਬਿਲਡਿੰਗ ਕਰੀ ਆ, ਇਹਨੂੰ ਲੋਕ ਕਈ ਤਾਂ ਲੋਕ ਇਹਨੂੰ ਸਪੋਰਟ ਹੀ ਨੀ ਮੰਨਦੇ ਹੈਗੇ ਵੀ ਇਹ ਕੀ ਕਰੀ ਜਾਂਦੇ ਨੇ ਹਨਾ, ਤੇ ਬਟ ਬੋਡੀ ਬਿਲਡਿੰਗ ਇੱਕ ਇਹੋ ਜਿਹੀ ਚੀਜ਼ ਆ ਨਾ, ਇਹ ਤੁਹਾਨੂੰ ਇੰਨਾ ਕੁ ਮਤਲਬ ਮੇਰਾ ਜਿਹੜਾ ਮੈਂ ਜੋ ਚੀਜ਼ ਮਹਿਸੂਸ ਕਰੀ ਆ ਨਾ, ਕਿਉਂਕਿ ਫਸਟ ਟਾਈਮ ਐਕਸਪੀਰੀਅੰਸ ਕਰੀ ਆ, ਤਾਂ ਮੈਂ ਚਾਹੁੰਦਾ ਮੈਂ ਸ਼ੇਅਰ ਕਰਾਂ। ਬੋਡੀ ਬਿਲਡਿੰਗ ਦੇ ਵਿੱਚ ਜਿਹੜੀ ਪ੍ਰੈਪ ਦੇ ਥਰੂ ਮੈਂ ਗਿਆ ਨਾ, ਉਹ ਉਹਨੇ ਜਸਟ ਮੇਰੀ ਬੋਡੀ ਨੀ ਬਿਲਟ ਅਪ ਕਰੀ, ਮੇਰਾ ਮਾਇੰਡ ਸੈਟ ਬਹੁਤ ਚੇਂਜ ਕਰਤਾ, ਮੈਨੂੰ ਇੰਨਾ ਕੁ ਸਟਰੋਂਗ ਬਣਾਤਾ ਨਾ ਮਾਇੰਡ ਚ ਉਹਨੇ। ਹੁਣ ਜੇ ਮੇਰੇ ਲਾਈਫ ਚ ਫਿਊਚਰ ਚ ਮੇਰੇ ਮੂਹਰੇ ਕੋਈ ਔਕੜ ਆਊ, ਮੇਰੇ ਮੂਹਰੇ ਕੋਈ ਕੋਈ ਵੱਡੀ ਮੁਸੀਬਤ ਆਊ ਨਾ, ਮੈਂ ਈਜ਼ੀਲੀ ਉਹਨੂੰ ਹੈਂਡਲ ਕਰ ਲੂੰਗਾ, ਮੈਨੂੰ ਇੰਨਾ ਕੁ ਵਿਸ਼ਵਾਸ ਹੋ ਗਿਆ ਆਪਦੇ ਆਪ ਤੇ ਯਾਰ ਵੀ ਮੈਂ ਜੇ ਆਹ ਕਰ ਸਕਦਾ, ਕਿਉਂਕਿ ਪ੍ਰੈਪ ਇਜ਼ ਨੋਟ ਈਜ਼ੀ, ਈਜ਼ੀ ਨਹੀਂ ਹੈਗੀ ਬਟ ਇੰਪੋਸੀਬਲ ਵੀ ਨਹੀਂ ਹੈਗੀ, ਮਤਲਬ ਤੁਸੀਂ ਕਰ ਸਕਦੇ ਹੋ, ਹਾਰਡ ਆ ਕਰ ਸਕਦੇ ਹੋ, ਬਟ ਅਗਰ ਤੁਸੀਂ ਉਹ ਕਰ ਲਈ ਨਾ, ਅਗਰ ਤੁਸੀਂ ਉਹ ਅਚੀਵ ਕਰ ਲਈ ਇੱਕ ਵਾਰ, ਬਟ ਉਹ ਤੋਂ ਬਾਅਦ ਤੁਹਾਡੇ ਨੂੰ ਨਾ ਦੂਜੀਆਂ ਲਾਈਫ ਦੀਆਂ ਪ੍ਰੋਬਲਮਸ ਬਹੁਤ ਛੋਟੀਆਂ ਲੱਗਣ ਲੱਗ ਜਾਣਗੀਆਂ। ਬਟ ਉਹੀ ਗੱਲ ਆ ਕਿ ਪੰਜਾਬੀ ਕਮਿਊਨਿਟੀ ਚ ਆਪਣੇ ਚ ਬਹੁਤ ਥੋੜਾ ਹੈਗਾ ਅਵੇਅਰਨੈਸ ਦੀ ਕਮੀ ਆ, ਬਟ ਮੈਂ ਟਰਾਈ ਕਰੀ ਆ ਉੱਥੇ ਕਿ ਵੀ ਮੈਂ ਇੱਕ ਦਸਤਾਰ ਬੰਨ ਕੇ ਆਪਦਾ ਸਟੇਜ ਤੇ ਗਿਆ ਤਾਂ ਹੋਪਫੁਲੀ ਲੋਕ ਦੇਖਣਗੇ। ਬਟ ਆਨਲਾਈਨ ਸੋਸ਼ਲ ਮੀਡੀਆ ਤੇ ਜੇ ਮੈਂ ਗੱਲ ਕਰਾਂ, ਮੈਨੂੰ ਬਹੁਤ ਪਿਆਰ ਮਿਲਿਆ ਭਾਜੀ, ਮੈਂ ਬਹੁਤ ਥੈਂਕਸ ਕਰਦਾ ਸਾਰਿਆਂ ਦਾ, ਸਪੈਸ਼ਲੀ ਇੱਥੇ ਆਪਣੇ ਪੰਜਾਬੀ ਆਸਟ੍ਰੇਲੀਅਨ ਕਮਿਊਨਿਟੀ ਦਾ ਵੀ, ਤੇ ਪਿੱਛੋਂ ਪੰਜਾਬ ਤੋਂ ਵੀ ਮੈਨੂੰ ਇੰਨੇ ਕੁ ਜ਼ਿਆਦਾ ਮੈਸੇਜਸ ਆਏ ਨੇ, ਇੰਨਾ ਕੁ ਜ਼ਿਆਦਾ ਪਿਆਰ ਮਿਲਿਆ, ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ।
1: ਹਾਂਜੀ ਬਿਲਕੁਲ, ਤੁਸੀਂ ਵੀ ਇਹਨਾਂ ਦਾ ਸੋਸ਼ਲ ਮੀਡੀਆ ਜਾ ਕੇ ਵਿਜ਼ਿਟ ਕਰ ਸਕਦੇ ਹੋ। ਸੋਮਲ ਆਈ ਥਿੰਕ ਰਿਪੀਟ ਕਰ ਦੋਗੇ ਇੱਕ ਵਾਰੀ ਆਪਣਾ?
0: ਹਾਂਜੀ ਹਾਂ, ਸੋਮਲ ਅੰਡਰਸਕੋਰ ਦਲਵਿੰਦਰ ਮੇਰਾ ਇੰਸਟਾਗ੍ਰਾਮ ਅਕਾਊਂਟ ਆ, ਤੇ ਬਿਲਕੁਲ ਜੀ ਬਿਲਕੁਲ, ਮੈਂ ਤਾਂ ਦੇਖੋ ਮੈਂ ਐਡਾ ਆਪਦੇ ਆਪ ਨੂੰ ਸਮਝਦਾ ਨੀ ਹਲੇ, ਮੈਂ ਬਹੁਤ ਕਾਮ ਜਿਹਾ ਮੁੰਡਾ ਹਾਂ ਨਾ, ਜੇ ਮੈਂ ਕਿਸੇ ਨੂੰ ਐਡਵਾਈਸ ਦਵਾਂ, ਕਿਉਂਕਿ ਸਾਰੇ ਆਪਦੀ ਆਪਦੀ ਜਗ੍ਹਾ ਸਿਆਣੇ ਨੇ, ਬਟ ਮੈਂ ਇੱਕ ਗੱਲ ਕਹੂੰਗਾ ਤੁਹਾਨੂੰ ਕਿ ਵੀ ਉਹ ਜਿੱਦਾਂ ਆਪਾਂ ਸਾਰੇ ਬਾਹਰਲੀ ਕੰਟਰੀਆਂ ਚ ਆਉਂਦੇ ਹਾਂ ਪੈਸਾ ਕਮਾਉਣ ਆਉਂਦੇ ਹਾਂ, ਚੰਗੀ ਲਾਈਫ ਜਿਉਣ ਆਉਂਦੇ ਹਾਂ ਹਨਾ, ਬਟ ਮੈਂ ਆਹ ਕਹੂੰਗਾ ਕਿ ਵੀ ਤੁਸੀਂ ਪੈਸਾ ਜ਼ਰੂਰ ਕਮਾਓ, ਜੀ ਸਦ ਕੇ ਕਮਾਓ ਹਨਾ, ਪਰ ਪੈਸੇ ਨੂੰ ਆਪਦੀ ਹੈਲਥ ਉੱਤੇ ਹਾਵੀ ਨਾ ਹੋਣ ਦਿਓ, ਤੁਸੀਂ ਹੈਲਥ ਦੇ ਰਿਗਾਰਡਿੰਗ ਹੈਲਥ ਲਈ ਉਹ ਥੋੜਾ ਜਿਹਾ ਸੁਚੇਤ ਹੋਵੋ, ਥੋੜਾ ਜਿਹਾ ਅਵੇਅਰ ਹੋਵੋ ਕਿ ਤੁਸੀਂ ਚੰਗਾ ਫੂਡ ਖਾਓ, ਕੋਈ ਨਾ ਕੋਈ ਲਾਈਕ ਮੈਂ ਨੀ ਕਹਿੰਦਾ ਬੋਡੀ ਬਿਲਡਿੰਗ ਕਰੋ ਜਾਂ ਜਿਮ ਹੀ ਜਾਓ, ਕੋਈ ਵੀ ਆਪਣੀ ਲਾਈਫ ਚ ਨਾ ਫਿਜ਼ੀਕਲ ਐਕਟੀਵਿਟੀ ਜ਼ਰੂਰ ਐਡ ਕਰੋ, ਚੰਗਾ ਫੂਡ ਖਾਓ, ਫਿਜ਼ੀਕਲ ਐਕਟਿਵ ਰਹੋ, ਫਿਜ਼ੀਕਲੀ ਐਕਟਿਵ ਰਹੋ ਸੋਰੀ, ਤੇ ਪੈਸਾ ਵੀ ਕਮਾਓ, ਉਹ ਵੀ ਜੀ ਸਕ ਕੇ ਕਮਾਓ ਜਿੰਨਾ ਕਮਾਉਂਦੇ ਹੋ, ਬਟ ਉਹੀ ਆ ਕਿ ਵੀ ਹੈਲਥ ਹੀ ਸਭ ਕੁਛ ਆ, ਤੁਸੀਂ ਆ ਜਿਹੜਾ ਤੁਹਾਡਾ ਸਰੀਰ ਆ ਇਹਨੇ ਤੁਹਾਡੇ ਨਾਲ ਇੰਨ ਤੱਕ ਰਹਿਣਾ ਜੀ, ਦੇਖੋ ਪੈਸਾ ਤਾਂ ਕਮਾਉ ਆਉਂਦਾ ਜਾਂਦਾ ਰਹਿਣਾ, ਇੰਨਾ ਕੁ ਕਹੂੰਗਾ ਮੈਂ
1: ਜੀ। ਬਿਲਕੁਲ, ਬੜੀ ਸੋਹਣੀ ਤੁਸੀਂ ਜਿਹੜੀ ਉਹ ਗੱਲ ਕੀਤੀ ਆ ਕਿ ਆਪਣੇ ਸਰੀਰ ਨੂੰ ਜਿਹੜਾ ਉਹ ਕਾਇਮ ਰੱਖਣਾ ਚਾਹੀਦਾ, ਫਿਰ ਬੰਦਾ ਕੁਛ ਵੀ ਪਾ ਸਕਦਾ, ਜੋ ਵੀ ਉਹਦੇ ਡ੍ਰੀਮਸ ਨੇ ਜਾਂ ਗੋਲਸ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ, ਤੇ ਇੱਕ ਵਾਰੀ ਫਿਰ ਵਧਾਈਆਂ
0: ਤੁਹਾਨੂੰ
1: ਜੀ। ਇਹ ਸਨ ਦਲਵਿੰਦਰ ਜੀ, ਐਕਸਪੋ ਫਿਟਨੈਸ ਜਿਹੜਾ ਮੈਲਬਰਨ ਦੇ ਵਿੱਚ ਨੰਗੇ ਦਿਨੀ ਹੋਇਆ, ਉਹਦੇ ਵਿੱਚ ਇਹਨਾਂ ਨੇ ਜਿਹੜਾ ਪਹਿਲੇ ਨੰਬਰ 'ਤੇ ਆ ਕੇ 5 ਮੈਡਲ ਜਿੱਤੇ ਆ। ਖਾਸ ਗੱਲ ਇਹ ਕਿ ਪਹਿਲੀ ਵਾਰੀ ਇਹਨਾਂ ਨੇ ਕੋਈ ਕੰਪੀਟੀਸ਼ਨ ਆ ਉਹ ਜਿਹੜਾ ਲੜਿਆ ਸੀ, ਅਤੇ ਪਹਿਲੀ ਵਾਰੀ ਜਿਹੜਾ ਉਹ ਜਿੱਤ ਜਾਣਾ, ਅਤੇ ਉਹਦੇ ਲਈ ਹੌਸਲੇ ਜਿਹੜੇ ਉਹ ਬੁਲੰਦ ਹੋ ਜਾਂਦੇ ਆ, ਅਤੇ ਰੱਬ ਕਰੇ ਅੱਗੇ ਵੀ ਜਿਹੜੇ ਮੈਡਲ ਨੇ ਉਹਨਾਂ ਨੂੰ ਇੱਦਾਂ ਹੀ ਮਿਲਦੇ ਰਹਿਣ। ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Yeah. Jump giant.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਾਂਜੀ।

0: ਸ਼ਹਿਰ ਪਟਿਆਲਾ ਔਰ ਇਹ ਗੀਤ ਗਿੱਲ ਸੁਰਜੀਤ ਹੋਰਾਂ ਦਾ ਲਿਖਿਆ ਹੋਇਆ, ਹਰਦੀਪ ਦਾ ਗਾਇਆ ਹੋਇਆ। ਕਿਹਨੂੰ ਨਹੀਂ ਯਾਦ ਹੈਗਾ, ਕੌਣ ਨਹੀਂ ਗੁਣਗੁਣਾਉਂਦਾ ਹੈਗਾ, ਔਰ ਪਟਿਆਲੇ ਵਾਲੇ ਹੋਣ ਚਾਹੇ ਬਾਕੀ ਦੇ ਪੰਜਾਬ ਦੇ ਹੋਣ। ਹੁਣ ਇਹ ਪਟਿਆਲਾ ਅਤੇ ਬਾਕੀ ਪੰਜਾਬ ਦੋ ਅੱਡ ਅੱਡ ਗੱਲਾਂ ਕਿਉਂ ਨੇ? ਪਟਿਆਲਾ ਸ਼ਹਿਰ ਜਿਹਨੂੰ ਕਿ ਇੰਡੀਆ ਦਾ ਖਾਸ ਤੌਰ ਦੇ ਉੱਤੇ ਨੌਰਥ ਇੰਡੀਆ ਦੀ ਕਲਚਰਲ ਕੈਪੀਟਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ, ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਆਬਾਦੀ ਦੇ ਪੱਖੋਂ। ਔਰ ਵੈਸੇ ਪਟਿਆਲਾ ਬਾਬਾ ਆਲਾ ਸਿੰਘ ਦੇ ਦੁਆਰਾ ਵਸਾਇਆ ਗਿਆ 1763 ਦੇ ਵਿੱਚ, ਔਰ ਸ਼ਾਹੀ ਖਾਨਦਾਨ ਦੀ ਇੱਕ ਰਿਆਸਤ ਸੀ। ਪਟਿਆਲੇ ਦੀ ਪੱਗ ਅਤੇ ਪਟਿਆਲੇ ਦੇ ਪੈਗ ਇਹ ਦੋਵੇਂ ਦਾ ਮਸ਼ਹੂਰ ਹੈਗੇ ਨੇ। ਇਸ ਤੋਂ ਇਲਾਵਾ ਪਟਿਆਲੇ ਦੇ ਪਰਾਂਦੇ, ਪਟਿਆਲੇ ਦੀ ਸਲਵਾਰਾਂ, ਜੁੱਤੀਆਂ, ਪਟਿਆਲੇ ਦਾ ਕਲਚਰ, ਪਟਿਆਲੇ ਦੀ ਆਪਣੀ ਇੱਕ ਟੌਹਰ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈਗੀ। ਇਹ ਸਾਰੀਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਹਿੰਦੇ ਨੇ। ਭਾਸ਼ਾ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ ਦੋ ਹੀ ਯੂਨੀਵਰਸਿਟੀਆਂ ਨੇ, ਇੱਕ ਹਿਬਰੂ ਅਤੇ ਇੱਕ ਪੰਜਾਬੀ। ਅਤੇ ਪਟਿਆਲੇ ਦੇ ਵਿੱਚ ਬਣੀ ਹੋਈ ਇਸ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਇਹ ਪਟਿਆਲੇ ਸ਼ਹਿਰ ਦੇ ਬਾਰੇ ਇੰਟਰੋਡਕਸ਼ਨ ਲਿਖੀ ਹੋਈ ਹੈ। ਥੋੜ੍ਹੀ ਜਿਹੀ ਉਹਦੇ 'ਚ ਮੈਂ ਆਪਣੇ ਕੋਲੋਂ ਜੋੜ ਕੇ ਪਾਤੀ ਹੈ। ਪਰ ਅੱਜ ਗੱਲ ਕਿਉਂ ਕਰ ਰਹੇ ਹੈਗੇ ਹਾਂ, 15 ਜੁਲਾਈ ਇੱਕ ਖਾਸ ਤਰੀਕ ਸੀਗੀ। ਕਦੇ ਸੋਚਿਆ ਤੁਸੀਂ ਕਿ ਹਿੰਦੁਸਤਾਨ ਦੇ ਵਿੱਚ ਵਾਹਦ ਇਹੋ ਜਿਹੀ ਰਿਆਸਤ ਜਾਂ ਕਈ ਰਿਆਸਤਾਂ ਦਾ, 8 ਰਿਆਸਤਾਂ ਦਾ ਇੱਕ ਸਮੂਹ ਸੀਗਾ ਜਿਹਨੂੰ ਆਜ਼ਾਦੀ ਤੋਂ ਬਾਅਦ ਆਪ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਆਪਣਾ ਮੁੱਖ ਮੰਤਰੀ ਬਣਾ ਲਓ? ਐਸੀ ਕੀ ਲੋੜ ਪੈ ਗਈ ਸੀ? ਔਰ ਪੰਜਾਬ ਦੇ ਵਿੱਚੋਂ ਜਾਂ ਇਹ ਕਹਿ ਲਈਏ ਕਿ ਵਿੱਚੋਂ ਵਿੱਚੋਂ, ਕਿਉਂਕਿ ਹਿਮਾਚਲ ਤੋਂ ਲੈ ਕੇ ਪਟਿਆਲੇ ਤੱਕ ਜਾਂ ਇੱਥੋਂ ਤੱਕ ਕਿ ਜਿਹੜਾ ਜੀਂਦ ਤੱਕ, ਫਰੀਦਕੋਟ ਤੱਕ ਜਿਹੜੀ ਇਹਦੀਆਂ ਹੱਦਾਂ ਲੱਗਦੀਆਂ ਸੀਗੀਆਂ, ਕਿਵੇਂ ਇਹ ਸਾਰਾ ਕੁਛ ਜਿਹਦੀ ਗੱਲ ਅੱਜ ਕਰਾਂਗੇ ਅਤੇ ਉਹ ਇੱਕ ਅਲੱਗ ਰਿਆਸਤ ਬਣੀ ਜਿਹਨੂੰ ਪੈਪਸੂ ਵੀ ਕਹਿ ਲੈਂਦੇ ਹਾਂ। ਕੀ ਸੀਗੀ ਇਹ ਪੂਰੀ ਕਹਾਣੀ, ਇਹਦੀ ਪੂਰੀ ਸਾਂਝ ਅੱਜ ਪਾਵਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚਾ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਪ੍ਰੀਤਮ ਭਾਅ ਜੀ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ।
1: ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਗੌਤਮ।

0: ਹੁੰਦੀਆਂ ਨੇ। ਇਹ ਪਟਿਆਲੇ ਦੀ ਖਾਸੀਅਤ ਵੀ ਸੀਗੀ ਜਾਂ ਪੈਪਸੂ ਦੀ ਖਾਸੀਅਤ ਸੀ ਜਾਂ ਫਿਰ ਪੈਪਸੂ ਆਪਣੇ ਆਪ ਨੂੰ ਅਲੱਗ ਬਣਾ ਕੇ ਰੱਖਣਾ ਚਾਹੁੰਦੀ ਸੀ। ਅਤੇ ਅੱਜ ਦੀ ਤਰੀਕ ਦੇ ਵਿੱਚ ਪੈਪਸੂ ਦੀ ਪੰਜਾਬ ਦੇ ਵਿੱਚ ਕੀ ਅਹਿਮੀਅਤ ਹੈਗੀ ਹੈ ਜਾਂ ਆਧੁਨਿਕ ਸਿਆਸਤ ਦੇ ਵਿੱਚ ਜਾਂ ਇਸ ਡੈਮੋਗ੍ਰਾਫੀ ਦੇ ਵਿੱਚ, ਉਹ ਵੀ ਆਪਾਂ ਤੁਸੀਂ ਦੱਸਿਓ। ਅਤੇ ਨਾਲੇ ਇਹਦੇ ਇਤਿਹਾਸ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਮੈਂ ਕਹਿੰਦਾ ਕਿ ਜੇ ਉੱਥੋਂ ਕਹਾਣੀ ਤੁਸੀਂ ਤੋਰੋ ਕਿ ਪੈਪਸੂ ਬਣਨ ਤੋਂ ਪਹਿਲਾਂ ਇਹ ਆਖਿਰਕਾਰ ਕਿਉਂ ਇੱਦਾਂ ਦੀ ਲੋੜ ਪਈ ਕਿ ਇੱਕ ਅਲੱਗ ਸਟੇਟ ਜਿਹੜੀ ਹੈ ਘੜ ਦਿੱਤੀ ਜਾਵੇ। ਸੋ 15 ਜੁਲਾਈ ਕਾਫ਼ੀ ਅਹਿਮ ਡੇਟ ਹੈਗੀ ਮੇਰੇ ਖਿਆਲ ਦੇ ਨਾਲ, ਪਹਿਲਾ ਮੁੱਖ ਮੰਤਰੀ ਮਿਲਿਆ ਸੀ, ਤੁਸੀਂ ਦੱਸੋ ਕੀ ਹੋਇਆ ਕੀ ਸੀਗਾ ਜੀ?
1: ਚਲੋ ਆਪਣਾ ਜੋ ਗੌਤਮ ਜੀ ਤੁਸੀਂ ਗੱਲ ਹੁਣ ਪੈਪਸੂ ਦੀ ਸ਼ੁਰੂ ਕੀਤੀ, ਅਸਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਪੈਪਸੂ ਅਸਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਐਬਰੀਵੇਸ਼ਨ ਹੈ, ਤੇ ਜਦੋਂ ਆਪਾਂ ਇਹਨੂੰ ਪੂਰਾ ਕਰਾਂਗੇ ਖੋਲਾਂਗੇ ਤਾਂ ਫਿਰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਨੂੰ ਨਾਂ ਦਿੱਤਾ ਗਿਆ। ਤੇ ਇਹ ਇਹਦੇ ਚ ਜਿਹੜੀ ਇੱਕ ਵੱਡੀ ਗੱਲ ਉਹ ਇਹ ਹੈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਉਦੋਂ ਜਿਹੜੀਆਂ ਦੋ ਤਿੰਨ ਗੱਲਾਂ ਕਾਫੀ ਇਹ ਚੱਲ ਰਹੀਆਂ ਸੀ ਕਿਉਂਕਿ ਉਸ ਆਜ਼ਾਦੀ ਦੇ ਵਿੱਚ ਕਾਂਗਰਸ ਅਕਾਲੀ ਦਲ ਇਹ ਸਾਰੇ ਇਕੱਠੇ ਸੀਗੇ ਆਜ਼ਾਦੀ ਦੀ ਲੜਾਈ ਦੇ ਵਿੱਚ। ਤੇ ਜਦੋਂ ਅੰਗਰੇਜ਼ਾਂ ਨੇ ਜਾਂ ਕਹਿ ਲਓ ਕਿ ਉਸ ਵੇਲੇ ਦਾ ਇੱਕ ਜਿਹੜਾ ਇੱਕ ਨਿਜ਼ਾਮ ਸੀ ਉਹਨੇ ਤਕਸੀਮ ਤੋਂ ਪਹਿਲਾਂ ਜਦੋਂ ਮੁਸਲਿਮ ਲੀਗ ਦੀ ਇਸ ਮੰਗ ਨੂੰ ਪਾਕਿਸਤਾਨ ਦੀ ਮੰਗ ਨੂੰ ਤਸਲੀਮ ਕਰ ਲਿਆ, ਉਹਨਾਂ ਨੇ ਇਹ ਫਿਰ ਘੜਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਜਿਹੜਾ ਸੀ ਟੂ ਨੇਸ਼ਨ ਜਿਹੜਾ ਫਾਰਮੂਲਾ ਕਿ ਇੱਕ ਪਾਸੇ ਜਿਹੜਾ ਹਿੰਦੁਸਤਾਨ ਜਿਹੜਾ ਹੈ ਜਿੱਥੇ ਹਿੰਦੂ ਬਹੁਤ ਸੰਮਤੀ ਹੈ ਉੱਧਰ ਇਹਨੂੰ ਭਾਰਤ ਰਹਿਣ ਦਿੱਤਾ ਜਾਵੇ ਜਾਂ ਹਿੰਦੁਸਤਾਨ ਵੀ ਕਹਿ ਦਿੰਦੇ ਆ ਜੀ, ਤੇ ਦੂਸਰਾ ਪਾਕਿਸਤਾਨ ਇੱਕ ਵੱਖਰਾ ਹਿੱਸਾ ਬਣਾ ਦਿੱਤਾ ਜਾਵੇ। ਉਦੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਇਹ ਮੰਗ ਜਿਹੜੀ ਉਭਰੀ ਤੇ ਉਹ ਚ ਅਕਾਲੀ ਦਲ ਮੋਹਰੀ ਸੀ ਤੇ ਹੋਰ ਪਾਰਟੀਆਂ ਵੀ ਕਿ ਇਹ ਟੂ ਜਿਹੜਾ ਨੇਸ਼ਨ ਫਾਰਮੂਲਾ ਕਿਉਂ ਹੈ, ਥ੍ਰੀ ਕਿਉਂ ਬਣਾਇਆ ਜਾ ਰਿਹਾ, ਥ੍ਰੀ ਨੇਸ਼ਨ ਫਾਰਮੂਲਾ ਕਿਉਂ ਨੀ ਬਣਾਇਆ ਜਾ ਰਿਹਾ। ਤੇ ਉਸ ਗੱਲ ਤੇ ਉਦੋਂ ਜਿਹੜੀ ਇਹ ਸਾਡੀ ਹੁਣ CPI ਹੁਣ ਤਾਂ ਅੱਡ ਧੜੇ ਬਣ ਗਏ, ਉਦੋਂ ਕਮਿਊਨਿਸਟ ਪਾਰਟੀ, ਉਹਨਾਂ ਨੇ ਇੱਕ ਜਿਹੜਾ ਸੀਗਾ ਇੱਕ ਡਰਾਫਟ ਵੀ ਤਿਆਰ ਕੀਤਾ ਸੀ ਥ੍ਰੀ ਨੇਸ਼ਨ ਫਾਰਮੂਲੇ ਦਾ, ਜਿਹਨੂੰ ਸਿੱਖ ਹੋਮਲੈਂਡ ਦਾ ਜਿਹੜਾ ਨਾਂ ਦਿੱਤਾ ਸੀ। ਤੇ ਹਾਲਾਂਕਿ ਉਹ ਚਲੋ ਲੈਫਟ ਧਿਰ ਸੀ, ਪੋਲੀਟੀਕਲੀ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਇੱਥੇ ਚੱਲੇ, ਉਹ ਨਹੀਂ ਚੱਲੀ। ਤੇ ਕਾਂਗਰਸ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤੇ ਉਹ ਕਿਉਂਕਿ ਉਸ ਵੇਲੇ ਦਾ ਜਿਹੜਾ ਸਾਰਾ ਚੱਲ ਰਿਹਾ ਸੀ ਕਿਉਂਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਐਂਟੀਟੀ ਮੰਨਣ ਲਈ ਰਾਜ਼ੀ ਨਹੀਂ ਸੀ, ਉਹ ਅੱਜ ਵੀ ਰਾਜ਼ੀ ਨਹੀਂ ਜਿਹੜੀ ਇੰਡੀਅਨ ਸਟੇਟ ਹੈ। ਤੇ ਉਹ ਉਹਦੇ ਚੋਂ ਜਿਹੜੀ ਇੱਕ ਗੱਲ ਇੱਕ ਨਿਕਲੀ ਜਿਹੜੀ ਗੱਲ ਪਟੇਲ ਨੇ ਪਟਿਆਲੇ ਜਿੱਦਣ ਉਦਘਾਟਨ ਹੋਇਆ ਤੇ ਤੁਸੀਂ ਜਿਹੜੀ CM ਦੀ ਗੱਲ ਕੀਤੀ ਉਹ ਤਾਂ ਬਾਅਦ ਦੀ ਗੱਲ ਹੈ, 15 ਜੁਲਾਈ ਨੂੰ ਤੇ 1948 ਨੂੰ ਜਿਹੜਾ ਸੀਗਾ ਇਹ ਸਟੇਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਗਈ। ਉਹਦੇ ਚ ਦੋ ਗੱਲਾਂ, ਇੱਕ ਤਾਂ ਇਹ ਅਕਾਲੀਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਸੀ ਕਿ ਜਿਹੜੀ ਅਕਾਲੀਆਂ ਦੀ ਇੱਕ ਡਿਮਾਂਡ ਸੀ ਉਹ ਲਗਭਗ ਅਸੀਂ ਮੰਨ ਲਈ ਜਾਂ ਪੂਰੀ ਕਰ ਲਈ। ਦੂਜੀ ਜਿਹੜੀ ਵੱਡੀ ਗੱਲ ਸੀ ਜਿਹੜਾ ਉਸ ਵੇਲੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਸੀ ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਪਰ ਪ੍ਰਿੰਸਲੀ ਸਟੇਟ ਬਹੁਤ ਜ਼ਿਆਦਾ ਸੀ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਰਤਾਨਵੀ ਹਕੂਮਤ ਨੂੰ ਕੋਈ ਨਜ਼ਰਾਨਾ ਦਿੰਦਾ ਸੀ, ਕੋਈ ਭੇਟ ਕਰਦਾ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਕੋਈ ਕਿਸੇ ਨੇ ਗਾਰਡੀਅਨ ਬਣਾਇਆ ਸੀ ਉਹਨਾਂ ਨੂੰ ਪ੍ਰੋਟੈਕਸ਼ਨ ਲਈ ਹੋਈ ਸੀ। ਤੇ ਇਹ ਇੱਕ ਵੱਡੀ ਸਮੱਸਿਆ ਸੀ ਦੇਸ਼ ਦੇ ਜਿਹੜੀ ਸਾਹਮਣੇ ਕਿ ਜਿਹੜੀਆਂ ਪ੍ਰਿੰਸਲੀ ਸਟੇਟ ਹੈ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਉਹ ਨਹਿਰੂ ਦੇ ਸਾਹਮਣੇ ਵੀ ਵੱਡਾ ਸਵਾਲ ਸੀ ਕਿਉਂਕਿ ਸਰਦਾਰ ਪਟੇਲ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਤੇ ਨਾਲ ਹੋਮ ਮਿਨਿਸਟਰ ਵੀ ਸੀ, ਤੇ ਉਦੋਂ ਵੀ ਉਹਨਾਂ ਸਾਹਮਣੇ ਵੱਡਾ ਸਵਾਲ ਸੀ ਜਿਹੜੀ ਉਦੋਂ ਪਹਿਲੀ ਸਰਕਾਰ ਜਿਹੜੀ ਇੰਟਰਮ ਗਵਰਨਮੈਂਟ ਬਣਦੀ ਆ ਤੇ ਉਹ ਸਾਰਿਆਂ ਦੇ ਉਹਨਾਂ ਸਾਹਮਣੇ ਸੀ ਕਿ ਇਹਨਾਂ ਦਾ ਹੁਣ ਕਿਵੇਂ ਕਰੀਏ ਵਿਦ ਇਨ ਇੰਡੀਆ, ਇਹ ਇੱਦਾਂ ਇੰਡੀਪੈਂਡੈਂਟ ਸਟੇਟ ਰਹਿਣ ਰਿਆਸਤਾਂ ਪ੍ਰਿੰਸਲੀ ਸਟੇਟ, ਤੇ ਇਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਜ਼ਿਆਦਾ ਸੀ ਛੋਟੀਆਂ ਛੋਟੀਆਂ ਜਿਹੜੀਆਂ ਇਹ ਸਟੇਟ ਸੀਗੀਆਂ। ਤੇ ਹੁਣ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਇਸ ਗੱਲ ਦੀ, ਤੇ ਕਿਉਂਕਿ ਉਦੋਂ ਪਹਿਲਾਂ ਇੱਕ ਤਰੀਕੇ ਦਾ ਬਿੱਲ ਲਿਆ ਆਉਂਦਾ ਸੀ ਸਾਰਾ ਕੁਛ, ਤੇ ਕਾਂਗਰਸ ਨੇ ਪ੍ਰਚਾਰ ਸ਼ੁਰੂ ਕਰਤਾ ਸੀ ਵੀ ਜਿਹੜਾ ਭੂਪਵਾਦ ਹੈ, ਮਤਲਬ ਕਿ ਜਿਹੜੇ ਛੋਟੇ ਛੋਟੇ ਮਹਾਰਾਜੇ ਸੀ ਜਾਂ ਰਾਜੇ ਸੀ ਉਹਨੂੰ ਵੀ ਕਹਿੰਦੇ ਕਿ ਰਜਵਾੜੇ ਆ ਇਹ ਭੂਪਵਾਦ ਹੈ ਤੇ ਵੀ ਇਹ ਅਸੀਂ ਖਤਮ ਕਰਾਂਗੇ। ਤੇ ਬਹੁਤ ਥਾਂ ਤੇ ਗੱਲ ਅੜੀ ਵੀ, ਜਿਵੇਂ ਨਿਜ਼ਾਮ ਹੈਦਰਾਬਾਦ ਅੜ ਗਿਆ ਸੀ, ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਫਿਰ ਚਲੋ ਉਹਨਾਂ ਨੂੰ ਡਰਾਇਆ ਗਿਆ ਕਿ ਸਾਡੇ ਕੋਲ ਫੌਜ ਆ ਤੁਹਾਡੇ ਕੋਲ ਦੱਸੋ ਕੀ ਹੈ। ਤੇ

0: ਇੱਥੇ ਜਿਹੜਾ ਇਹ ਬੜਾ ਇੱਕ ਕੰਮ ਫਿੱਟ ਆ ਗਿਆ ਇਹਨਾਂ ਦੇ ਫਿੱਟ, ਇਸ ਕਰਕੇ ਆਇਆ ਕਿ ਜਿਹੜਾ ਪਟਿਆਲੇ ਦਾ ਉਸ ਵੇਲੇ ਮਹਾਰਾਜਾ ਸੀ ਯਾਦਵਿੰਦਰ ਸਿੰਘ, ਉਹ ਕਾਂਗਰਸੀ ਵੀ ਸੀਗਾ ਤੇ ਉਹਨੂੰ ਉਹਨਾਂ ਨੇ ਅੱਗੇ ਲਾਇਆ। ਉਹ ਇੱਕ ਤਰ੍ਹਾਂ ਦਾ ਇੱਕ ਲੀਡ ਕੀਤਾ ਕਿ ਆਪਾਂ ਜਿਹੜੀਆਂ ਨੇ ਇਹ ਸਟੇਟਾਂ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਇੰਡੀਅਨ ਜਿਹੜੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਟਸ ਨੇ ਇਹ ਮਰਜ ਹੋ ਜਾਣ। ਹੁਣ ਇੱਥੇ ਸਮੱਸਿਆ ਇਹ ਸੀ, ਇੱਥੇ 8 ਪ੍ਰਿੰਸਲੀ ਸਟੇਟ ਸੀਗੀਆਂ, ਪੰਜਾਬ ਤਾਂ ਇੰਡੀਪੈਂਡ ਆਪਣੇ ਆਪ ਤੇ ਹੈਗੀ ਸੀ ਪੰਜਾਬ ਤਾਂ, ਤੇ ਪਰ ਜਿਹੜੀਆਂ 8 ਪ੍ਰਿੰਸਲੀ ਸਟੇਟ ਸੀ ਜਿਹ ਚ ਪਟਿਆਲਾ ਸਭ ਤੋਂ ਵੱਡੀ ਸਟੇਟ ਸੀਗੀ, ਤੇ ਫਿਰ ਪਟਿਆਲੇ ਦੇ ਨਾਲ ਫਿਰ ਜੀਂਦ ਸੀ, ਕਪੂਰਥਲਾ ਸੀ, ਨਾਭਾ ਸੀ ਤੇ ਫਰੀਦਕੋਟ ਸੀ, ਇਸ ਤਰ੍ਹਾਂ ਮਲੇਰਕੋਟਲਾ ਸੀ, ਤੇ ਦੋ ਸਟੇਟਾਂ, ਇੱਕ ਕਲਸੀਆ ਜਿਹੜਾ ਹੁਣ ਇਹ ਹਰਿਆਣੇ ਦਾ ਜਮੁਨਾ ਨਗਰ ਵਾਲਾ ਇਲਾਕਾ ਇੱਧਰ ਨੂੰ ਪੈਂਦਾ ਅੰਬਾਲੇ ਦੇ ਇਸ ਪਾਸੇ ਨੂੰ, ਤੇ ਇੱਧਰ ਸੀ ਉਹ ਵੀ ਇੱਕ ਤਰੀਕੇ ਦੀ ਸਿੱਖ ਸਟੇਟ ਸੀਗੀ, ਤੇ ਨਾਲਾਗੜ੍ਹ ਰਾਜਪੂਤ ਸਟੇਟ ਸੀਗੀ, ਤੇ ਨਾਲਾਗੜ੍ਹ ਜਿਹੜੀ ਹੈਗੀ ਆ ਉਹ ਵੀ ਇੱਕ ਵੱਖਰੀ ਜਿਹੜੀ ਆ ਇਹ ਸਟੇਟ ਸੀ। ਇਹਦੇ ਚ ਜਿਹੜੀਆਂ 6 ਸਟੇਟਾਂ ਸੀ ਉਹ ਤਾਂ ਉਹਨਾਂ ਨੂੰ ਸਲਾਮੀ ਰਿਆਸਤਾਂ ਕਹਿੰਦੇ ਸੀ, ਤੇ ਕਿਉਂਕਿ ਉੱਥੇ ਇਹ ਹੁੰਦਾ ਸੀ ਕਿ ਜਿਹੜੀਆਂ ਇੰਨੀਆਂ ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਜਾਂਦੀ ਹੈ। ਇਹ ਜਿਹੜੀ ਕਲਸੀਆ ਤੇ ਨਾਲਾਗੜ੍ਹ ਸਟੇਟ ਸੀ ਇਹ ਸਲਾਮੀ ਰਿਆਸਤਾਂ ਨਹੀਂ ਸੀਗੀਆਂ, ਇਹ ਛੋਟੀਆਂ ਰਿਆਸਤਾਂ ਸੀ, ਇਹਨਾਂ ਦੇ ਸਰਦਾਰ ਹੁੰਦੇ ਸੀ, ਕਿਸੇ ਵੇਲੇ ਫਿਰ ਉਹਨੂੰ ਰਾਜਾ ਕਹਿਣ ਲੱਗ ਗਏ। ਤੇ ਇੱਥੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਦੋਂ ਯਾਦਵਿੰਦਰ ਸਿੰਘ ਇਸ ਗੱਲ ਲਈ ਰਾਜੀ ਹੋ ਗਏ ਕਿ ਹਾਂ ਇਹ ਹੋ ਜਾਣਾ ਚਾਹੀਦਾ, ਤੇ ਫਿਰ ਜਿਹੜੀਆਂ ਨਾਲ ਇਹ ਜਿਹੜੀਆਂ ਦੂਜੀਆਂ 7 ਹੋਰ ਜਿਹੜੀਆਂ ਸਟੇਟਾਂ ਸੀ ਤੇ ਇਹਨਾਂ ਨੂੰ ਮਿਲਾ ਕੇ ਪ੍ਰਿੰਸਲੀ ਰਿਆਸਤਾਂ ਸੀ ਬਹੁਤ ਛੋਟੀਆਂ, ਇੱਕ ਜਿਹੜੀ ਹੈ ਸਾਂਝੀ ਇੱਕ ਵੱਡੀ ਇੱਕ ਸਟੇਟ ਬਣਾਈ ਗਈ ਜਿਹੜੀ ਯੂਨੀਅਨ ਦਾ ਪਾਰਟ ਬਣੀ, ਇੱਕ ਵੱਖਰੀ ਸਟੇਟ ਬਣੀ ਪੰਜਾਬ ਦੇ ਪੈਰਲਲ, ਜਿਹਨੂੰ ਫਿਰ ਪੈਪਸੂ ਦਾ ਨਾਮ ਦਿੱਤਾ। ਇਹਦਾ ਉਦਘਾਟਨ ਹੀ ਜਿਹੜਾ ਹੈਗਾ 15 ਜੁਲਾਈ, ਕੱਲ ਹੀ ਲੰਘੀ ਹੈ ਜੀ, ਤੇ 15 ਜੁਲਾਈ 1948 ਨੂੰ ਪਟਿਆਲੇ ਚ ਜਿਹੜਾ ਬਹੁਤ ਵੱਡਾ ਸਮਾਗਮ ਕੀਤਾ ਗਿਆ ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਕੱਠੇ ਹੋਏ, ਮਾਸਟਰ ਤਾਰਾ ਸਿੰਘ ਵਰਗੇ ਵੀ ਉੱਥੇ ਆਏ ਉਸ ਵੇਲੇ, ਅਕਾਲੀ ਹੋਰ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਸੀ ਉਹ ਸੀ, ਤੇ ਕਾਂਗਰਸੀਆਂ ਦੇ ਚਲੋ ਹੋਣੇ ਸੀ, ਤੇ ਉੱਥੇ ਇਹਦਾ ਜਿਹੜਾ ਸੀਗਾ ਇਹਦਾ ਇਨੋਗਰੇਸ਼ਨ ਇਹਦਾ ਉਦਘਾਟਨ ਜਿਹੜਾ ਸੀ ਉਹ ਹੋਇਆ। ਤੇ ਅਸਲ ਦੇ ਵਿੱਚ ਉਦੋਂ ਜਦੋਂ ਇਹ ਸਟੇਟ ਬਣੀ ਤੇ ਯਾਦਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ, ਜੇ ਰਾਜ ਪ੍ਰਮੁੱਖ ਦਾ ਜਿਵੇਂ ਹੁਣ ਗਵਰਨਰ ਕੋਲੇ ਪਾਵਰਸ ਨੇ ਜਾਂ ਗਵਰਨਰ ਹੈ, ਇਹ ਇਸ ਰੂਪ ਦੇ ਵਿੱਚ ਹੀ ਉਦੋਂ ਰਾਜ ਪ੍ਰਮੁੱਖ ਜਿਹੜਾ ਹੁੰਦਾ ਸੀ, ਤੇ ਪਰ ਸ਼ੁਰੂ ਦੇ ਵਿੱਚ ਇਨੀਸ਼ਲੀ ਜਿਹੜਾ ਉਹ ਮੁੱਖ ਮੰਤਰੀ ਤਾਂ ਬਾਅਦ ਚ ਬਣਦੇ ਆ, ਤੇ ਉਹ ਸ਼ੁਰੂ ਚ ਜਿਹੜਾ ਉਹ ਰਾਜ ਪ੍ਰਮੁੱਖ ਹੀ ਜਿਹੜਾ ਸੀ ਉਹ ਰਹੇ, ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂਕਿ ਉਦੋਂ ਅਜੇ ਕੋਈ ਚੋਣ ਨੀ ਸੀ ਹੋਈ, ਕੁਛ ਵੀ ਨੀ ਸੀ ਹੋਈ, ਗਿਆਨ ਸਿੰਘ ਰਾੜੇ ਵਾਲੇ ਨੂੰ ਉਦੋਂ ਐਕਟਿੰਗ ਚੀਫ ਮਿਨਿਸਟਰ ਜਿਹੜਾ ਸੀ ਉਹ ਫਿਰ ਬਣਾਇਆ ਗਿਆ, ਤੇ ਜਿਹਨਾਂ ਨੇ ਉਦੋਂ ਹੀ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਚਾਰਜ ਆਪਣਾ ਸੰਭਾਲ ਲਿਆ ਸੀ। ਫਿਰ ਉਸ ਤੋਂ ਕਾਫੀ ਚਿਰ ਬਾਅਦ ਕਿਤੇ ਜਾ ਕੇ 6 ਮਹੀਨੇ ਬਾਅਦ ਇਲੈਕਸ਼ਨ ਹੁੰਦੀ ਹੈ 1949 ਦੇ ਵਿੱਚ, ਤੇ ਉਦੋਂ ਫਿਰ ਉਹ ਜਿਹੜਾ ਹੈ ਬਕਾਇਦਾ ਜਿਹੜਾ ਹੈਗਾ ਮੁੱਖ ਮੰਤਰੀ ਵਜੋਂ ਤੇ ਅਹੁਦਾ ਸੰਭਾਲਦੇ ਆ, ਤੇ ਉਦੋਂ ਨਾ ਜਿਵੇਂ ਹੁਣ ਕੈਨੇਡਾ ਵਗੈਰਾ ਦੇ ਵਿੱਚ ਇੱਥੇ ਪ੍ਰੀਮੀਅਰ ਦਾ ਨਾ ਹੀ ਦਿੱਤਾ ਜਾਂਦਾ ਸੀ, ਚਲੋ ਇਹ ਚੀਫ ਮਿਨਿਸਟਰ ਦਾ ਤਾਂ ਕਿਉਂਕਿ ਕਨਸੈਪਟ ਜਿਹੜਾ ਉਹ ਬਾਅਦ ਦੇ ਵਿੱਚ ਫਿਰ ਆਉਂਦਾ ਹੈਗਾ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ, ਉਹ ਜਦੋਂ ਸੰਵਿਧਾਨ ਲਾਗੂ ਹੁੰਦਾ 1950 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਆਉਂਦੀ ਹੈ। ਤੇ ਸੋ ਇਹ ਜਿਹੜੀਆਂ ਸਟੇਟਾਂ ਸੀਗੀਆਂ ਤੇ ਇਹਦੇ ਵਿੱਚੋਂ ਜਿਹੜੀਆਂ ਜਿੱਦਾਂ ਮੈਂ ਦੱਸਿਆ ਕਿ ਮਲੇਰਕੋਟਲਾ ਤੇ ਇਹਨੂੰ ਛੱਡ ਕੇ ਆਪਣੇ ਨੂੰ ਨਾਲਾਗੜ੍ਹ ਨੂੰ ਛੱਡ ਕੇ ਸਾਰੀਆਂ ਇਹ ਸਿੱਖ ਸਟੇਟ ਸੀਗੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ, ਤੇ ਉੱਥੇ ਗੁਰਚਰਨ ਸਿੰਘ ਟੌੜਾ ਦੀ ਹੁਣ ਪਿੱਛੇ ਕਿਤਾਬ ਆਈ ਹੈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ, ਕਿਉਂਕਿ ਉਸ ਸਮਾਗਮ ਦੇ ਵਿੱਚ ਉਹ ਸ਼ਾਮਿਲ ਸੀ, ਕਿ ਸਰਦਾਰ ਪਟੇਲ ਨੇ ਕਿਹਾ ਕਿ ਤੁਸੀਂ ਇੰਨਾ ਕੁ ਹਿੱਸਾ ਮੰਗਦੇ ਸੀ ਤੁਹਾਨੂੰ ਅਸੀਂ ਪੂਰਾ ਹੀ ਦੇਤਾ, ਇਹ ਹੁਣ ਤੁਹਾਡਾ ਇੱਕ ਸਿੱਖਾਂ ਦੀ ਇੱਕ ਉਹ ਬਣ ਗਿਆ, ਸੂਬਾ ਬਣ ਗਿਆ। ਇਹ ਇਸ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਇਸ ਪਾਸੇ ਨੂੰ ਜਿਹੜਾ ਸੀ ਉਹ ਕਹਿੰਦੇ ਤੋੜਿਆ, ਤੇ ਪਰ ਖੈਰ ਉਹ ਤਾਂ ਬਹੁਤਾ ਲੰਬਾ ਸਮਾਂ ਗੱਲ ਉਵੇਂ ਰਹੀ ਨੀ ਕਿਉਂਕਿ ਕਾਂਗਰਸ ਉੱਪਰ ਸੱਤਾ ਦੇ ਵਿੱਚ ਸੀ, ਤੇ ਇੱਥੇ ਵੀ ਗਿਆਨ ਸਿੰਘ ਰਾੜੇ ਵਾਲਾ ਕਾਂਗਰਸ ਦੇ ਸ਼ੁਰੂ ਚੋਂ ਮੁੱਖ ਮੰਤਰੀ ਬਣੇ, ਤੇ ਜੋ ਜੋ ਮਹਾਰਾਜਾ ਜੋ ਸੀਗਾ ਯਾਦਵਿੰਦਰ ਸਿੰਘ ਸੀ ਉਹ ਤਾਂ ਸੀਗਾ ਹੀ ਕਾਂਗਰਸੀ, ਜਿਹੜਾ ਉਸ ਵੇਲੇ ਦਾ ਇੱਕ ਤਰ੍ਹਾਂ ਦੀ ਗਵਰਨਰ ਜਾਂ ਰਾਜ ਪ੍ਰਮੁੱਖ ਉਹਨਾਂ ਨੂੰ ਲਿਖਿਆ ਗਿਆ ਹੈਗਾ, ਤੇ ਉਹ ਸੀ। ਤੇ ਇੱਥੇ ਫਿਰ ਇਹ ਜਿਹੜਾ ਸੀ ਇੱਕ ਵੱਖਰੀ ਸਟੇਟ ਜਿਹੜੀ ਹੈ ਇਹ ਹੋਂਦ ਦੇ ਵਿੱਚ ਆਈ, ਤੇ ਪਰ ਇਹਦੀ ਹੋਣੀ ਜਿਹੜੀ ਇਸ ਸਟੇਟ ਦੀ ਇਹ ਹੋਈ ਕਿ ਇਹ ਬਹੁਤਾ ਲੰਬਾ ਸਮਾਂ ਇਹ ਇੱਕ ਸਟੇਟ ਦੇ ਤੌਰ ਤੇ ਉਵੇਂ ਰਹਿ ਨਹੀਂ ਸਕੀ। ਤੇ ਇਹਦੇ ਹੁਣ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਹ ਨਹੀਂ ਪਤਾ, ਤੇ ਕਿਉਂਕਿ 48 ਦੇ ਵਿੱਚ ਇਹ ਸਟੇਟ ਬਣਦੀ ਹੈ ਤੇ 48 ਤੋਂ ਬਾਅਦ 8 ਸਾਲਾਂ ਬਾਅਦ ਜਿਹੜਾ ਹੈਗਾ ਇਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ। ਤੇ ਹੁਣ ਜਾਂ ਤਾਂ ਇਹ ਪਹਿਲੀ ਤੋਂ ਇੱਕ ਤਰ੍ਹਾਂ ਦੀ ਇੱਕ ਗੱਲ ਕਿਤੇ ਅੰਦਰ ਖਾਤੇ ਲਿਖੀ ਹੋਈ ਸੀ ਕਿ ਆਪਾਂ ਇਸ ਤਰ੍ਹਾਂ ਕਰੋ ਤੇ ਫਿਰ ਜਿਹੜੀ ਉਹ ਗੱਲ ਅੱਗੋਂ ਜਿਹੜੀ ਉਹ ਚੱਲਣੀ ਹੈ। ਜਦੋਂ ਜਿਹੜੀ ਹੈ ਪੈਪਸੂ ਜਿਹੜੀ ਹੈ ਤੇ ਉਹ ਪੰਜਾਬ ਦੇ ਵਿੱਚ ਮਰਜ ਹੁੰਦੀ ਆ 1956 ਦੇ ਵਿੱਚ ਜਾ ਕੇ, 1 ਨਵੰਬਰ 1956 ਨੂੰ ਇਹਦਾ ਮਰਜਰ ਹੋਇਆ ਪੰਜਾਬ ਦੇ ਨਾਲ। ਉਦੋਂ ਫਿਰ ਕਈ ਲੋਕ ਖੁਸ਼ ਵੀ ਹੋਏ, ਕਈ ਗੁੱਸੇ ਵੀ ਹੋਏ, ਔਖੇ ਵੀ ਹੋਏ। ਤੇ ਉਸ ਵੇਲੇ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਉਵੇਂ ਦੀ ਜਿਹੜੀ ਜਮਹੂਰੀਅਤ ਜੋ ਬਾਅਦ ਦੇ ਵਿੱਚ ਆਈ ਜਾਂ ਵੋਟਾਂ ਕੌਣ ਪਾਏਗਾ, ਕਿੰਨੀਆਂ ਪਾਏਗਾ, ਕਿਵੇਂ ਪੈਣਗੀਆਂ, ਕਿਉਂਕਿ ਇੱਕ ਤਾਂ ਉਦੋਂ ਅਜੇ ਤੱਕ ਰਜਵਾੜਾ ਸ਼ਾਹੀ ਇੱਥੇ ਸੀ ਜਿਹਦੇ ਆਧਾਰ ਤੇ ਇਸ ਪ੍ਰਿੰਸਲੀ ਸਟੇਟਾਂ ਬਣੀਆਂ ਹੋਈਆਂ ਸੀ। ਹੇਠਾਂ ਜਗੀਰਾਂ ਦਿੱਤੀਆਂ ਹੋਈਆਂ ਸੀ, ਇਹਨਾਂ ਦੇ ਰਿਸ਼ਤੇਦਾਰ ਸੀ, ਰਜਵਾੜੇ ਸੀ, ਜਗੀਰਦਾਰ ਸੀ, ਸਰਦਾਰ ਸੀ। ਇਹੀ ਕਾਰਨ ਸੀ ਕਿ ਫਿਰ ਇੱਕ ਮੂਵਮੈਂਟ ਇੱਥੇ ਚੱਲੀ ਪੈਪਸੂ ਦੇ ਵਿੱਚ, ਜਿਹਨੂੰ ਪੈਪਸੂ ਨਜ਼ਾਰਾ ਮੂਵਮੈਂਟ ਦੇ ਨਾਂ ਨਾਲ ਜਾਣਿਆ ਜਾਂਦਾ। ਉਹਦੇ ਉੱਤੇ ਕਾਫੀ ਇਹ ਕੁਝ ਜਿਹੜਾ ਉਹ ਉਹਦੇ ਚ ਹੋਇਆ ਤੇ ਫਿਰ ਅਲਟੀਮੇਟਲੀ ਚਲੋ ਉਹ ਮੁਜ਼ਾਹਰੇ ਦੀਆਂ ਜਿਹੜੀਆਂ ਮੰਗਾਂ ਮੰਨਣੀਆਂ ਵੀ ਪਈਆਂ ਤੇ ਫਿਰ ਬਕਾਇਦਾ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਉਹਨਾਂ ਨੂੰ ਮਾਲਕ ਬਣਾਇਆ ਗਿਆ। ਪਹਿਲਾਂ ਜ਼ਮੀਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਸਰਦਾਰਾਂ ਦੀਆਂ ਹੁੰਦੀਆਂ ਸੀ, ਉਹ ਸਿਰਫ ਉੱਥੇ ਕੰਮ ਕਰਦੇ ਸੀ ਤੇ ਉਸ ਨੂੰ ਕੁਛ ਹਿੱਸਾ ਦਿੱਤਾ ਜਾਂਦਾ ਸੀ। ਇਹ ਵੀ ਜਿਹੜਾ ਹੈ ਉਹ ਪੈਪਸੂ ਦੇ ਹਿੱਸੇ ਆਈ ਇਹ ਗੱਲ ਵੀ। ਤੇ ਪਰ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਰਜਰ ਹੋਈ ਤੇ ਫਿਰ ਪੰਜਾਬ ਬਹੁਤ ਵੱਡਾ ਬਣ ਗਿਆ, ਕਿਉਂਕਿ ਇਹ ਤਾਂ ਪਹਿਲਾਂ ਦੇਖੋ ਪ੍ਰਿੰਸਲੀ ਸਟੇਟ ਸੀਗੀਆਂ, ਆਪੋ ਆਪਣੀਆਂ ਰਿਆਸਤਾਂ ਸੀ, ਰਿਆਸਤਾਂ ਦਾ ਆਪਣਾ ਪ੍ਰਬੰਧ ਸੀ। ਤੇ ਫਿਰ ਜਦੋਂ ਪੰਜਾਬ ਦੇ ਅੰਡਰ ਆ ਗਿਆ ਤੇ ਫਿਰ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਪੰਜਾਬ ਬਣ ਗਿਆ। ਜਿਹੜੀ ਪੰਜਾਬ ਦੀ ਗੱਲ 1947 ਦੇ ਬਟਵਾਰੇ ਹੋਏ ਕਹਿੰਦੇ ਸੀ ਕਿ ਪੰਜਾਬ ਤਾਂ ਜਿਹੜਾ ਸੀ ਉਹ ਕੱਟਿਆ ਵੱਢਿਆ ਗਿਆ, ਤੇ ਉਹ ਗੱਲ ਉਵੇਂ ਠੀਕ ਹੈ। ਜਗਰਾਫਿਕਲੀ ਵੀ ਜਿਹੜਾ ਸੀ ਪੰਜਾਬ ਦਾ ਵੱਡਾ ਹਿੱਸਾ ਉੱਧਰ ਚਲਿਆ ਗਿਆ ਸੀ, ਤੇ ਪਰ ਜਦੋਂ ਕਿਉਂਕਿ ਉਦੋਂ ਇਹ ਜਿਹੜੀਆਂ ਰਿਆਸਤਾਂ ਉਹ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਸੀਗੀਆਂ, ਤੇ ਫਿਰ ਪੈਪਸੂ ਬਣਾ ਕੇ ਫਿਰ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਸ਼ਾਮਿਲ ਕੀਤਾ ਗਿਆ। ਉਦੋਂ ਬਾਅਦ ਫਿਰ ਪੰਜਾਬ ਦੀ ਹੋਰ ਤਰ੍ਹਾਂ ਪੋਲਿਟਿਕਸ ਸ਼ੁਰੂ ਹੋਈ। ਤੇ 1966 ਦੇ ਵਿੱਚ ਜਦੋਂ ਜਿਹੜਾ ਹੈ ਉਹ ਪੰਜਾਬ ਦੀ ਫੇਰ ਅੱਗੋਂ ਟ੍ਰਾਈਫਰਕੇਸ਼ਨ ਹੁੰਦੀ ਆ, ਕਿਉਂਕਿ ਉਦੋਂ ਤੱਕ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਸੂਬੇ ਦੀ ਮੰਗ ਬਹੁਤ ਜ਼ੋਰ ਫੜ ਗਈ ਜਦੋਂ ਪੈਪਸੂ ਦੀ ਜਿਹੜਾ ਹੈ ਮਰਜਰ ਹੋ ਗਈ 1956 ਦੇ ਵਿੱਚ। ਤੇ 1956 ਤੱਕ ਥੋੜਾ ਜਿਹਾ ਗੱਲ ਤਾਂ ਟਿੱਕੀ ਰਹੀ ਕਿ ਜਿਹੜਾ ਸੀ ਕਿਉਂਕਿ ਉਦੋਂ ਤੱਕ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਅਮਲ ਵੀ ਸ਼ੁਰੂ ਹੋ ਗਿਆ ਸੀ ਕੇਂਦਰ ਦੇ ਵਿੱਚ, ਕਿੰਨੇ ਉਦੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਇਹ ਸੂਬੇ ਬਣ ਚੁੱਕੇ ਸੀ, ਭਾਵੇਂ ਮਹਾਰਾਸ਼ਟਰ ਸੀ ਤੇ ਤਮਿਲਨਾਡੂ ਸੀ ਕਿਸੇ ਵੇਲੇ, ਜਿਹੜਾ ਇੱਕ ਉਹਨੂੰ ਮਦਰਾਸ ਪ੍ਰੈਜੀਡੈਂਸੀ ਕਿਹਾ ਜਾਂਦਾ ਸੀ, ਉਹ ਇਸ ਤਰ੍ਹਾਂ ਦੇ ਜਿਹੜੇ ਉਹ ਸੂਬੇ ਜਿਹੜੇ ਸੀ ਉਹ ਹੋਂਦ ਦੇ ਵਿੱਚ ਆਉਣ ਸ਼ੁਰੂ ਹੋ ਗਏ ਸੀ ਭਾਸ਼ਾ ਦੇ ਆਧਾਰ ਤੇ। ਤੇ ਫਿਰ ਇੱਥੇ ਵੀ ਇਹ ਗੱਲ ਵੱਡੀ ਚੱਲੀ, ਕਿਉਂਕਿ ਜਿਹੜਾ ਟਿਪੀਕਲੀ ਜਿਹੜਾ ਇਹ ਪੰਜਾਬ ਸੀ ਤੇ ਇਹਦੇ ਵਿੱਚ ਵੱਡਾ ਹਿੱਸਾ ਜਿਹੜਾ ਇੱਧਰ ਪੈਪਸੂ ਵਾਲੇ ਪਾਸੇ ਰਲਿਆ ਉਹ ਬਾਂਗਰ ਸੀ, ਉਹ ਬਾਂਗਰ ਭਾਸ਼ਾ ਸੀ ਉਹਨਾਂ ਦੀ, ਜਾਂ ਹਰਿਆਣਵੀ ਸੀ, ਤੇ ਜਾਂ ਫਿਰ ਜਿਹੜਾ ਉੱਪਰਲਾ ਹਿੱਸਾ ਸੀ ਚਲੋ ਉਹ ਤਾਂ ਪਹਿਲੇ ਇਹ ਪੰਜਾਬ ਦਾ ਪਾਰਟ ਸੀ ਕਾਂਗੜੇ ਵਾਲਾ ਹਿੱਸਾ, ਤੇ ਜਾਂ ਕੁਛ ਹੋਰ ਜਿਹੜਾ ਜਿੱਦਾਂ ਮੈਂ ਇਹ ਗੱਲ ਕੀਤੀ ਹੈ ਨਾਲਾਗੜ੍ਹ ਸਟੇਟ ਦੀ, ਤੇ ਉਹਦਾ ਜਿਹੜਾ ਹਿੱਸਾ ਕੁਛ ਉਹ ਫਿਰ ਪੰਜਾਬ ਦੇ ਹਿੱਸੇ ਆਇਆ, ਉਹ ਉਹਨਾਂ ਦੀ ਲੈਂਗੁਏਜ ਭਾਵੇਂ ਪੰਜਾਬੀ ਸੀ ਥੋੜਾ ਜਿਹਾ ਉਹਦਾ ਟਿੰਟ ਸੀ ਜਿਹੜਾ ਜਾਂ ਉਹ ਪਹਾੜੀ ਸੀ। ਤੇ ਦੂਜਾ ਅਕਾਲੀਆਂ ਦੀ ਸਿਰਫ ਇਹ ਗੱਲ ਇਹ ਸੀ ਕਿ ਇਕੱਲਾ ਉਹਨਾਂ ਦਾ ਮਤਲਬ ਭਾਸ਼ਾ ਨਾਲ ਨੀ ਸੀ, ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਸਿੱਖ ਬਹੁ ਗਿਣਤੀ ਨਾਲ ਵੀ ਸੀ ਕਿ ਏਦਾਂ ਦੀ ਸਟੇਟ ਬਣੇ ਜਿੱਥੇ ਉਹ ਸੱਤਾ ਚ ਕਾਬਜ ਹੋ ਸਕਣ, ਕਿਉਂਕਿ 1947 ਤੋਂ ਬਾਅਦ ਤਾਂ ਉਹਨਾਂ ਦੀ ਕਿਤੇ ਇਸ ਤਰੀਕੇ ਨਾਲ ਬਹੁ ਗਿਣਤੀ ਬਣਦੀ ਨੀ ਸੀ। 1947 ਤੋਂ ਬਾਅਦ ਤਾਂ ਭਾਵੇਂ ਸਾਡੇ ਜਿਹੜੇ ਗੋਪੀ ਚੰਦ ਭਾਰਗਵ ਰਹੇ ਹਨਾ, ਤੇ ਉਹ ਹੋਰ ਜਿਹੜੇ ਇੱਥੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਪੈਰੋਂ ਬਣੇ, ਉਹ ਕਾਂਗਰਸ ਵੱਲੋਂ ਹੀ ਬਣੇ, ਤੇ ਪਰ ਅਕਾਲੀਆਂ ਨੂੰ ਇਹ ਲੱਗਦਾ ਸੀ ਕਿ ਸਾਡਾ ਦਾ ਤਾਂ ਲੱਗ ਸਕਦਾ ਜੇ ਏਦਾਂ ਦਾ ਹੋਵੇ। ਤੇ ਫਿਰ ਇਹ ਡਿਮਾਂਡ ਜਦੋਂ ਬਹੁਤ ਜ਼ੋਰ ਫੜ ਗਈ ਤੇ ਫਿਰ ਟ੍ਰਾਈਫਰਕੇਸ਼ਨ ਹੋ ਗਈ, ਕੁਛ ਹਿੱਸਾ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਨਾਲ ਜੋੜ ਦਿੱਤਾ, ਕਿਉਂਕਿ ਹਿਮਾਚਲ ਉਦੋਂ ਯੂਟੀ ਬਣ ਚੁੱਕਿਆ ਸੀ ਉਦੋਂ ਪਹਿਲਾਂ, ਤੇ ਕੁਛ ਹਿੱਸਾ ਜਿਹੜਾ ਸੀਗਾ ਉਹ ਫਿਰ ਵੱਖਰੀ ਸਟੇਟ ਜਿਹੜੀ ਹਰਿਆਣਾ, ਉਹ ਕਿਉਂਕਿ ਹਰਿਆਣੇ ਦੀ ਵੀ ਡਿਮਾਂਡ ਨਾਲ ਹੀ ਸ਼ੁਰੂ ਹੋ ਗਈ ਸੀ। ਜਿਹੜੇ ਹਰਿਆਣੇ ਦੇ ਲੀਡਰ ਸੀ ਪੁਰਾਣੇ, ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਸੀ ਉਸ ਵੇਲੇ, ਚੌਧਰੀ ਦੇਵੀ ਲਾਲ ਵਰਗੇ, ਬਾਅਦ ਚ ਉਹਨਾਂ ਨੇ ਵੱਖਰੀ ਪਾਰਟੀ ਬਣਾਈ, ਉਹ ਅਲੱਗ ਹੈ। ਤੇ ਉਦੋਂ ਫਿਰ ਇਹ ਹਰਿਆਣੇ ਦੀ ਜਿਹੜੀ ਡਿਮਾਂਡ ਨਾਲ ਨਾਲ ਇਹ ਸ਼ੁਰੂ ਹੋ ਗਈ ਸੀ ਤੇ ਫਿਰ ਦੁਬਾਰਾ ਫਿਰ ਉਹ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਬਣ ਗਿਆ ਸੀ ਜਦੋਂ ਟਾਈਫਿਕੇਸ਼ਨ ਨਾਲ ਫਿਰ ਉਹ ਪੰਜਾਬ ਉਵੇਂ ਛੋਟਾ ਰਹਿ ਗਿਆ ਤੇ ਉਹਦੇ ਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਗੌਤਮ ਜੀ ਉਹ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਜਾਂ ਇੱਕ ਸੋਸ਼ਲ ਜਾਂ ਇੱਕ ਡੈਮੋਗ੍ਰਾਫਿਕਲ ਜਿਹੜਾ ਸਵਿੰਗ ਸੀਗਾ ਉਹ ਫਿਰ ਪੈਪਸੂ ਵਾਲੀਆਂ ਜਿਹੜੀਆਂ ਰਿਆਸਤਾਂ ਵਾਲਾ ਹਿੱਸਾ ਸੀ ਇਹਦੇ ਹੱਥ ਚ ਆ ਗਿਆ। ਹੁਣ ਵੀ ਪੰਜਾਬ ਦੇ ਸਭ ਤੋਂ ਵੱਧ ਹਲਕੇ ਸਭ ਤੋਂ ਵੱਧ ਰਾਜਨੀਤੀ ਚ ਹਿੱਸਾ ਉਹ ਮਾਲਵੇ ਦਾ ਜਿਹੜਾ ਇਹ ਇੱਕ ਕਿਉਂਕਿ ਸਾਰਾ ਮਾਲਵਾ ਰੀਜਨ ਸਿਰਫ ਥੋੜਾ ਜਿਹਾ ਲੁਧਿਆਣੇ ਦੇ ਹਿੱਸੇ ਨੂੰ ਛੱਡ ਕੇ ਉਹ ਇਹਨਾਂ ਪੈਪਸੂ ਦਾ ਹਿੱਸਾ ਸੀ ਤੇ ਇਹਨਾਂ ਰਿਆਸਤਾਂ ਦਾ ਹਿੱਸਾ ਸੀ ਤੇ ਉਹ ਇਹ ਜਿਹੜਾ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਇਹਦਾ ਅਸਰ ਹੋਇਆ। ਹੁਣ ਇਹਦਾ ਜੇ ਸ਼ਾਇਦ ਪੈਪਸੂ ਸਟੇਟ ਬਣੀ ਰਹਿੰਦੀ ਤੇ ਪੰਜਾਬ ਦੇ ਵਿੱਚ ਮਰਜਰ ਨਾ ਹੁੰਦੀ ਤੇ ਫਿਰ ਸ਼ਾਇਦ ਨਾ ਹੀ ਉਹ ਅਕਾਲੀਆਂ ਦੀ ਉਵੇਂ ਕੋਈ ਡਿਮਾਂਡ ਬਣਦੀ ਤੇ ਨਾ ਹੀ ਸ਼ਾਇਦ ਫਿਰ ਪੰਜਾਬ ਦੀ ਜਿਹੜੀ 1966 ਦੇ ਵਿੱਚ ਤਕਸੀਮ ਹੋਈ ਹੈ ਜਿਹੜੀ ਵੰਡ ਹੋਈ ਹੈ ਦੁਬਾਰਾ 1966 ਦੇ ਵਿੱਚ ਸ਼ਾਇਦ ਪੰਜਾਬ ਦੀ ਉਵੇਂ ਉਹ ਨਾ ਹੁੰਦੀ। ਇਹ ਇਹ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਵੀ ਸੰਭਾਵਨਾ ਸੀਗੀ। ਤੁਸੀਂ ਸ਼ੁਰੂ ਚ ਪਟਿਆਲਾ ਦੇ ਜਾਂ ਪੈਪਸੂ ਦੇ ਕੁਛ ਕਲਚਰ ਦੀਆਂ ਗੱਲਾਂ ਕੁਛ ਇਹ ਇਸ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ ਜਾਂ ਜਿਵੇਂ ਤੁਸੀਂ PRTC ਦੀ ਗੱਲ ਕੀਤੀ ਜਿਹੜੀ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਸੀ ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਰਹੀਆਂ ਖੈਰ ਤੇ ਪਰ ਜਿਹੜੀ PRTC ਸੀ ਇੱਕ ਵੱਖਰੇ ਤੌਰ ਤੇ ਇੱਕ ਪੈਰਲਲ ਕਾਰਪੋਰੇਸ਼ਨ ਉਹ ਹੁਣ ਤੱਕ ਹੈ ਜਿਹੜੀ ਪੈਪਸੂ ਵੇਲੇ ਸ਼ੁਰੂ ਹੋਈ ਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੋੜੇ ਵਾਲੀ ਬੱਸ ਕਿਉਂਕਿ ਜਦੋਂ ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਕੇ ਤੇ ਇਹਦਾ ਭਾਵੇਂ ਬਾਅਦ ਦੇ ਵਿੱਚ ਮਰਜਰ ਤੋਂ ਬਾਅਦ ਹੋਇਆ PRTC ਨੇ ਫਿਰ ਨਵੀਆਂ ਬੱਸਾਂ ਪਾਈਆਂ ਤੇ ਉਹਨਾਂ ਨੇ ਉਹਦੇ ਉਸ ਇਹ ਸੰਕੇਤ ਦੇਣ ਵਾਸਤੇ ਕਿ ਜਿਹੜੀ ਇਹਦੀ ਹਾਈਪੋਥੀਕੇਸ਼ਨ ਆ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਤੇ ਉਹਨਾਂ ਨੇ ਫਿਰ ਸਾਈਡ ਤੇ ਜਿਹੜਾ ਹੈ ਇੱਕ ਉੱਡਣਾ ਘੋੜਾ ਖੰਭਾਂ ਵਾਲਾ ਜਿਹੜਾ ਸੀ ਉਹ ਛਾਪਣਾ ਸ਼ੁਰੂ ਕੀਤਾ ਤੇ ਉਹ ਉਸ ਕਰਕੇ ਵੀ ਉਹਦੀ ਜਿਹੜੀ ਉਹ ਜਿਹੜੀ ਪਾਪੂਲਰਿਟੀ ਰਹੀ ਤੇ ਬਾਕੀ ਕਲਚਰ ਦੇ ਤੌਰ ਤੇ ਤਾਂ ਕਿਉਂਕਿ ਹੁਣ ਵੀ ਜੇ ਡੋਮੀਨੇਟ ਕਰਦਾ ਕਿਸੇ ਵੇਲੇ ਅੰਮ੍ਰਿਤਸਰ ਦਾ ਕਲਚਰ ਡੋਮੀਨੇਟ ਕਰਦਾ ਸੀ ਪੰਜਾਬ ਦੇ ਵਿੱਚ ਲਾਹੌਰ ਦਾ ਕਲਚਰ ਜਿਹੜਾ ਜਿਹਨੂੰ ਮਾਝਾ ਕਹਿ ਲਈਏ ਤੇ ਹੁਣ ਜਿਹੜਾ ਸਾਰਾ ਉਹ ਮਾਲਵਾ ਡੋਮੀਨੇਟ ਕਰਦਾ ਹਰ ਇੱਕ ਪਾਸੇ ਤੁਸੀਂ ਕਿੰਨਾ ਸ਼ੁਰੂ ਸ਼ੁਰੂ ਚ ਜ਼ਿਕਰ ਕੀਤਾ ਹੀ ਹੈ ਪਟਿਆਲਾ ਜੀ ਚ ਖਾਸ ਕਰਕੇ ਜ਼ਿਕਰ ਕੀਤਾ ਤੇ ਉਂਜ ਜਿਹੜਾ ਪਟਿਆਲੇ ਦਾ ਰਿਆਸਤ ਦਾ ਬਹੁਤਾ ਹਿੱਸਾ ਸੀ ਤੇ ਇਹ ਸ਼ਾਇਦ ਜਿਹੜੀ ਬਹੁਤੇ ਲੋਕਾਂ ਨੂੰ ਨਾ ਹੋਵੇ ਪਤਾ ਵੀ ਇਹਦੇ ਚ ਜਿਹੜਾ ਬਹੁਤਾ ਹਿੱਸਾ ਉਹ ਪੁਆਧ ਦੇ ਵਿੱਚ ਪੈਂਦਾ ਸੀ ਜਿਹੜਾ ਅੱਜ ਦਾ ਚੰਡੀਗੜ੍ਹ ਹੈ ਤੇ ਜਾਂ ਜਿਹੜਾ ਉੱਪਰ ਤੱਕ ਜਿਹੜੀਆਂ ਹਿੱਲ ਟੈਰਨ ਸੀ ਜਿਹੜੇ ਉਹ ਵੀ ਸਾਰਾ ਇਹ ਪਟਿਆਲੇ ਦੇ ਵਿੱਚ ਸ਼ਿਮਲੇ ਤੱਕ ਜਿਹੜੀ ਪਟਿਆਲਾ ਰਿਆਸਤ ਸੀਗੀ ਚਹਿਲ ਕੰਡਾ ਘਾਟ ਕੰਡਾ ਘਾਟ ਤਾਂ ਬਕਾਇਦਾ ਇਹਦੀ ਤਹਿਸੀਲ ਰਹੀ ਹੈ ਤੇ ਫਿਰ ਇਹ ਨਾਲਾਗੜ੍ਹ ਵਗੈਰਾ ਖੈਰ ਉਹ ਪੈਪਸੂ ਦਾ ਇੱਕ ਹਿੱਸਾ ਰਿਹਾ ਬਾਅਦ ਦੇ ਵਿੱਚ ਵੀ ਪੈਪਸੂ ਦਾ ਤਾਂ ਖੈਰ ਏਰੀਆ ਹੋਰ ਵੱਡਾ ਹੋ ਗਿਆ ਸੀਗਾ ਤੇ ਚਹਿਲ ਤਾਂ ਹੁਣ ਤੱਕ ਇਹਨਾਂ ਦਾ ਪਟਿਆਲਾ ਦੇ ਰਾਜਿਆਂ ਦਾ ਜਿਹੜਾ ਪੈਲਸ ਰਿਹਾ ਜਿਹੜਾ ਬਾਅਦ ਦੇ ਵਿੱਚ ਹਿਮਾਚਲ ਗੌਰਮੈਂਟ ਨੇ ਇਹਨਾਂ ਤੋਂ ਲਿਆ ਤੇ ਸੋ ਇੱਕ ਇਸ ਤਰ੍ਹਾਂ ਦਾ ਪਟਿਆਲਾ ਕਿਉਂਕਿ ਜਿਹੜੇ ਪਟਿਆਲੇ ਦੇ ਮੋੜੀਗੜ੍ਹ ਸੀਗੇ ਬਾਬਾ ਆਲਾ ਸਿੰਘ ਉਹ ਮਾਲਵੇ ਦੇ ਸੀ ਪਿਓਰ ਮਾਲਵੇ ਦੇ ਜਿਹੜੇ ਮਹਾਰਾਜ ਤੋਂ ਉੱਠ ਕੇ ਆਏ ਸੀਗੇ ਤੇ ਫੂਲ ਇਸ ਇਲਾਕੇ ਤੋਂ ਤੇ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਨਾਭਾ ਰਿਆਸਤ ਤੋਂ ਫੂਲਕੀਆਂ ਨੇ ਸੰਭਾਲ ਲਈ ਤੇ ਇਹ ਜਿਹੜੇ ਇਹ ਸੀਗੇ ਇਹਨਾਂ ਨੇ ਇਹ ਪਟਿਆਲਾ ਰਿਆਸਤ ਜਿਹੜੀ ਆ ਉਹ ਸੰਭਾਲ ਲਈ ਤੇ ਪਰ ਉੱਥੇ ਪਰ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ ਤੁਸੀਂ ਇੱਕ ਜਿਹੜੀ ਹੋਰ ਵੀ ਈਡੀਅਮ ਤੁਸੀਂ ਸੁਣਿਆ ਹੋਣਾ ਤੇ ਜਦੋਂ ਤੁਸੀਂ ਬਾਕੀ ਗੱਲਾਂ ਦੀ ਇੱਥੋਂ ਦੇ ਨਾਲਿਆਂ ਦੀ ਇੱਥੋਂ ਦੇ ਪੈਗ ਦੀ ਇੱਥੋਂ ਦੀਆਂ ਪੱਗਾਂ ਦੀ ਇੱਥੋਂ ਦੇ ਉਹ ਸਾਰੀ ਗੱਲ ਜਿਹੜੀ ਆ ਕੀਤੀ ਤੇ ਇੱਥੇ ਇੱਕ ਹੋਰ ਵੀ ਬੜਾ ਇੱਕ ਟਿਪੀਕਲ ਜਿਹੜਾ ਪੁਆਧੀ ਦੇ ਵਿੱਚ ਜਿਹੜਾ ਚੱਲਦਾ ਸੀ ਪਟਿਆਲਾ ਕੇ ਵਿੱਚਮਾਂ ਤੇ ਉਹ ਜਿਹੜਾ ਇਹ ਈਡੀਅਮ ਵੀ ਜਿਹੜਾ ਨਾਲ ਨਾਲ ਇਹ ਚੱਲਦਾ ਰਹੇ ਕਿਉਂਕਿ ਇਹ ਸਾਰਾ ਰੀਜਨ ਜਿਹੜਾ ਪੁਆਧ ਨਾਲ ਜਾਂ ਇਧਰਲੇ ਪਾਸਿਓਂ ਜਿਹੜਾ ਸੀਗਾ ਜਦੋਂ ਜਿਹੜਾ ਸਾਈਡ ਜੀਂਦ ਰਿਆਸਤ ਨਾਲ ਲੱਗਦੀ ਸੀ ਉਹ ਬਾਂਗਰ ਦੇ ਨਾਲ ਸੰਬੰਧਿਤ ਸੀ ਤੇ ਇਸੇ ਤਰ੍ਹਾਂ ਜੀਂਦ ਭਾਵੇਂ ਸਿੱਖ ਰਿਆਸਤ ਸੀ ਪਰ ਜੀਂਦ ਦਾ ਜਿਹੜਾ ਕਿਉਂਕਿ ਜੀਂਦ ਮਹਿੰਦਰਗੜ੍ਹ ਤੱਕ ਇਹਦਾ ਹਿੱਸਾ ਸੀਗਾ ਸੰਗਰੂਰ ਤੋਂ ਲੈ ਕੇ ਸੰਗਰੂਰ ਇਹਦਾ ਹੈੱਡਕੁਆਟਰ ਰਿਹਾ ਜੀਂਦ ਰਿਆਸਤ ਦਾ ਤੇ ਉਹਦੇ ਚ ਵੀ ਜਿਹੜਾ ਸੀ ਬਾਂਗਰ ਹਰਿਆਣਵੀ ਉਹ ਇਸ ਤਰ੍ਹਾਂ ਦੀ ਜਿਹੜੀ ਟਿਪੀਕਲ ਜਿਹੜੀਆਂ ਲੈਂਗੁਏਜ ਸੀ ਏਦਾਂ ਦੀਆਂ ਉਹ ਰਹੀਆਂ ਤੇ ਪਰ ਇੱਕ ਜਿਹੜਾ ਇਹ ਹੈ ਕਿ ਭਾਵੇਂ ਹੁਣ ਇਤਿਹਾਸ ਬਣ ਗਈ ਜਿਹੜੀ ਪੈਪਸੂ ਦੀ ਜਿਹੜੀ ਗੱਲ ਹੈ ਸਾਰੀ ਤੇ ਪੈਪਸੂ ਪੋਲੀਟੀਕਲ ਕਾਰਨ ਕਰਕੇ ਹੋਣ ਚਾਹੀਦੀ ਸੀ ਕੋਈ ਨਾ ਡਿਮਾਂਡ ਸੀ ਕਿਸੇ ਦੀ ਕਿ ਪੈਪਸੂ ਬਣਾਈ ਜਾਵੇ ਤੇ ਨਾ ਹੀ ਜਿਹੜਾ ਸੀਗਾ ਕੋਈ ਏਦਾਂ ਦਾ ਕੋਈ ਜਾਂ ਜਿਹਨੂੰ ਆਪਾਂ ਇੱਕ ਕਲਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕੋਈ ਏਦਾਂ ਦਾ ਵੀ ਇੱਥੇ ਕੋਈ ਇਹ ਨੀ ਸੀ ਕਿ ਕੋਈ ਵੱਖਰੀ ਤਰ੍ਹਾਂ ਦੀ ਜਾਂ ਏਦਾਂ ਦੀ ਗੱਲ ਬਾਕੀ ਏਰੀਏ ਦੇ ਨਾਲ, ਕਿਉਂਕਿ ਪ੍ਰਿੰਸਲੀ ਸਟੇਟ ਜ਼ਰੂਰ ਸੀਗੇ ਜਿਹੜੀਆਂ ਰਿਆਸਤਾਂ ਦਾ ਜਾਂ ਰਜਵਾੜਿਆਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਜੀਵਨ ਹੈ ਉਹ ਥੋੜਾ ਜਿਹਾ ਦੂਜੇ ਪੰਜਾਬ ਦੇ ਨਾਲ ਫਰਕ ਸੀ ਇੱਥੇ। ਜਿਵੇਂ ਖਾਸ ਕਰਕੇ ਇੱਥੇ ਔਰਤਾਂ ਨੂੰ ਬਹੁਤੀ ਆਜ਼ਾਦੀ ਨਹੀਂ ਸੀ, ਜਾਂ ਜਿਹੜੀਆਂ ਥੋੜੀਆਂ ਜਿਹੜੀਆਂ ਰਜਦੇ ਸਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਸੀ ਉਹ ਤਾਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਘਰਾਂ ਚੋਂ, ਇਸ ਤਰ੍ਹਾਂ ਦਾ। ਤੇ ਫੈਸ਼ਨ ਦੇ ਵਿੱਚ ਜ਼ਰੂਰ ਇਹ ਜਿਹੜਾ ਖਾਸ ਕਰਕੇ ਟਿਪੀਕਲੀ ਆਪਾਂ ਪੰਜਾਬੀ ਕਲਚਰ ਦੇ ਫੈਸ਼ਨ ਦੀ ਗੱਲ ਕਰਦੇ ਹਾਂ, ਉੱਥੇ ਤਾਂ ਇਹ ਇਸ ਕਰਕੇ ਮੋਹਰੀ ਜਿਹੜਾ ਸੀ ਉਹ ਰਿਹਾ। ਤੇ ਪਰ ਬਾਕੀ ਜਿਹੜਾ ਪੰਜਾਬ ਨਾਲੋਂ ਕੋਈ ਇਹਦਾ ਬਹੁਤਾ ਜਿਹੜਾ ਸੀਗਾ ਉਹ ਇਹ ਫਰਕ ਜਿਹੜਾ ਉਹ ਨਹੀਂ ਸੀ। ਤੇ ਇਹੀ ਕਾਰਨ ਸੀ ਕਿ ਉਦੋਂ ਆਪਣੀ ਲੋੜ ਦੇ ਵਿੱਚੋਂ ਜਿਹੜੀ ਸੀ ਯੂਨੀਅਨ ਗਵਰਨਮੈਂਟ ਨੇ ਉਹਨੂੰ ਇੱਕ ਇੱਕ ਸਿਰਜ ਲਿਆ ਤੇ ਆਪਣੀ ਲੋੜ ਚੋਂ ਜਿਹੜਾ ਸੀ ਇਹਨੂੰ ਉਹ ਖਤਮ ਕਰਤਾ। ਤੇ ਉਂਝ ਹੁਣ ਜਿਹੜਾ ਅਜੋਕਾ ਸਮਾਂ ਹੈ ਉਹ ਹੁਣ ਤਾਂ ਖੈਰ ਪੈਪਸੂ ਹੈ ਨੀ, ਤੇ ਬਸ ਪੈਪਸੂ ਦੀਆਂ ਕੁਛ ਨਿਸ਼ਾਨੀਆਂ ਨੇ ਜਿੱਦਾਂ ਤੁਸੀਂ ਆਪੀ ਆਰ ਟੀ ਸੀ ਦੀ ਗੱਲ ਕੀਤੀ ਹੈ ਜਾਂ ਕੁਛ ਉਦਾਂ ਦੀਆਂ ਗੱਲਾਂ। ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਭਾਸ਼ਾ ਵਿਭਾਗ ਆ ਹੁਣ ਤੇ ਪੈਪਸੂ ਦੇ ਵਿੱਚ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ, ਪਹਿਲਾਂ ਪੰਜਾਬ ਦੇ ਵਿੱਚ ਕੋਈ ਏਦਾਂ ਦਾ ਡਿਪਾਰਟਮੈਂਟ ਪਹਿਲਾਂ ਹੈ ਨੀ ਸੀ, ਐਜੂਕੇਸ਼ਨ ਡਿਪਾਰਟਮੈਂਟ ਸੀਗਾ। ਤੇ ਪੈਪਸੂ ਦੇ ਵਿੱਚ ਇੱਕ ਡਿਪਾਰਟਮੈਂਟ ਸੀ ਉਹਨੂੰ ਕਹਿੰਦੇ ਸੀ ਮਹਿਕਮਾ ਪੰਜਾਬੀ, ਤੇ ਸਭ ਤੋਂ ਵੱਧ ਪੰਜਾਬੀ ਦੇ ਉੱਤੇ ਕੰਮ ਵੀ ਉਸਨੇ ਕੀਤਾ। ਪਟਿਆਲਾ ਰਿਆਸਤ ਦਾ ਸੀ ਭਾਵੇਂ ਹਿੱਸਾ ਬਾਅਦ ਚ ਪੈਪਸੂ ਦਾ ਬਣ ਗਿਆ, ਠੀਕ ਹੈ, ਤੇ ਮਹਿਕਮਾ ਪੰਜਾਬੀ ਨੇ ਹੀ ਪੰਜਾਬੀ ਚ ਜਿਹੜਾ ਜ਼ਿਆਦਾ ਕੰਮ ਕੀਤਾ, ਭਾਵੇਂ ਮੈਨੂਸਕ੍ਰਿਪਟ ਸਾਂਭਣ ਵਾਲੀ ਗੱਲ ਹੋਵੇ, ਇੱਥੋਂ ਤੱਕ ਕਿ ਪੰਜਾਬੀ ਦੀ ਜਿਹੜੀ ਟਾਈਪਰਾਈਟਰ ਵੀ ਹੈ ਤੇ ਉਹ ਵੀ ਫਿਰ ਇਹਨਾਂ ਨੇ ਜਿਹੜੀ ਸੀ ਉਹ ਤਿਆਰ ਕਰਵਾਈ। ਤੇ ਇਹ ਇਹ ਜਿਹੜਾ ਇਹ ਯੋਗਦਾਨ ਹੈ, ਠੀਕ ਆ, ਪਟਿਆਲੇ ਵਾਲੇ ਰਾਜਾ ਨੂੰ ਹੋਰ ਗੱਲ ਕਰਕੇ ਤਾਂ ਆਪਾਂ ਕਈ ਵਾਰੀ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ, ਤੇ ਪਰ ਜਿਹੜੀਆਂ ਕੁਛ ਇਹਦੀਆਂ ਇਹ ਇੱਦਾਂ ਦੀਆਂ ਕੰਟਰੀਬਿਊਸ਼ਨ ਸੀ ਪੰਜਾਬ ਨੂੰ ਉਹਦੇ ਬਾਰੇ ਜਿਹੜਾ ਹੈ ਆਪਾਂ ਕਈ ਵਾਰੀ ਜ਼ਿਕਰ ਨਹੀਂ ਕਰਦੇ। ਤੇ ਸੋ ਇਹਦੀਆਂ ਜਿਹੜੀਆਂ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਨੇ ਜਿਹੜੀਆਂ ਇੱਕ ਪੋਲੀਟੀਕਲ, ਦੂਜੀ ਸੋਸ਼ਲ, ਤੀਜੀ ਕਲਚਰਲ ਜਿਹੜੀ ਗੱਲ ਹੈ, ਤੇ ਉਹ ਜਿਹੜੀਆਂ ਇਹ ਨਾਲ ਨਾਲ ਚੱਲਦੀਆਂ ਨੇ। ਤੇ ਪਰ ਹੁਣ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਵੇਂ ਅਲੱਗ ਅਲੱਗ ਪਾਰਟੀਆਂ ਹੋ ਗਈਆਂ ਪਰ ਮੁੱਖ ਧਿਰਾਂ ਇੱਥੇ ਅਕਾਲੀ ਦਲ ਤੇ ਜਿਹੜੀਆਂ ਉਹ ਕਾਂਗਰਸ ਹੀ ਰਹੀ ਹੈ, ਤੇ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਇਹ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਪਾਰਟੀ ਹੈ, ਜਾਂ ਇਸ ਤੱਕ ਕਿ ਇਹ ਵੀ ਕਹਿ ਲੈਂਦਾ ਸੀ ਜੱਟ ਸਿੱਖਾਂ ਦੀ ਪਾਰਟੀ ਹੈ, ਇਹ ਵੀ ਮੰਨ ਲਿਆ ਜਾਂਦਾ ਸੀ। ਤੇ ਕਾਂਗਰਸ ਬਾਰੇ ਇਹ ਸੀਗਾ ਕਿ ਕਾਂਗਰਸ ਸਾਰੇ ਰਜਵਾੜੇ ਹੈ ਜਿਹੜੇ ਉਹ ਕਾਂਗਰਸ ਨੇ, ਤੇ ਨਾਲ ਇਹਨਾਂ ਨੇ ਲਾਇਆ ਹੋਇਆ ਜਿਹੜਾ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਜਾਂ ਜਿਹੜੇ ਐਸਸੀ ਐਸਟੀ, ਚਲੋ ਐਸਟੀ ਤਾਂ ਹੁਣ ਰਹੀ ਨੀ ਪੰਜਾਬ ਚੋਂ ਖਤਮ ਹੋ ਗਈ ਬਿਲਕੁਲ, ਤੇ ਵੀ ਉਹਨੂੰ ਨਾਲ ਲਾਇਆ ਹੋਇਆ ਤੇ ਇਹ ਉਹਨਾਂ ਦੀ ਪਾਰਟੀ ਹੈ, ਇਸ ਰੂਪ ਦੇ ਵਿੱਚ ਲਿਆ ਜਾਂਦਾ ਸੀ ਜਾਂ ਸ਼ਹਿਰੀਆਂ ਦੀ ਪਾਰਟੀ ਵਜੋਂ ਇਹਨੂੰ ਦੇਖਿਆ ਜਾਂਦਾ ਸੀ। ਬਾਕੀ ਪੋਲੀਟੀਕਲੀ ਉਵੇਂ ਜਿਵੇਂ ਵਪਾਰ ਦੇ ਵਿੱਚ ਜਿਹੜਾ ਸੀ ਭਾਰਤੀ ਜਨਸੰਘ, ਭਾਰਤੀ ਜਨਸੰਘ ਦਾ ਜਲੰਧਰ ਅੰਮ੍ਰਿਤਸਰ ਇਹ ਵੱਡੇ ਸੈਂਟਰ ਰਹੇ ਨੇਗੇ, ਤੇ ਈਵਨ ਪਠਾਨਕੋਟ ਗੁਰਦਾਸਪੁਰ, ਤੇ ਇਸ ਪਾਸੇ ਪੈਪਸੂ ਚ ਇਹਨਾਂ ਦਾ ਕੋਈ ਬਹੁਤਾ ਕੁਛ ਹੈ ਨੀ ਸੀ ਕਿਉਂਕਿ ਇੱਥੇ ਨਾ ਹੀ ਕੋਈ ਬਹੁਤਾ ਕੰਮ ਹੋਇਆ ਸੀ ਪਹਿਲਾਂ ਇਸ ਰੂਪ ਦੇ ਵਿੱਚ। ਸੋ ਏਦਾਂ ਦਾ ਜਿਹੜਾ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 15 July 1948 ਤੋਂ ਸ਼ੁਰੂ ਹੋ ਕੇ ਤੇ ਜਿਹੜੇ ਸੀ ਇਹ ਫਿਰ 1 November 1956 ਤੱਕ ਜਿਹੜੀ 8 ਸਾਲ ਇਹ ਹੋਣ ਦੇ ਵਿੱਚ ਰਹੀ। ਤੇ ਇਹਦੇ ਚ ਗਿਆਨ ਸਿੰਘ ਰਾੜੇਵਾਲ ਤਾਂ ਖੈਰ ਰਿਸ਼ਤੇਦਾਰ ਹੀ ਸੀ ਯਾਦਵਿੰਦਰ ਸਿੰਘ ਦਾ, ਇਹਨਾਂ ਦੀ ਸਰਕਾਰ ਨੂੰ ਤਾਂ ਮਾਮੇ ਭਾਣਜੇ ਦੀ ਸਰਕਾਰ ਕਹਿੰਦੇ ਸੀ ਉਸ ਵੇਲੇ, ਜਿਹੜੇ ਵਿਰੋਧੀ ਅਕਾਲੀ ਖਾਸ ਕਰਕੇ ਜਦੋਂ ਨੁਕਤਾਚੀਨੀ ਕਰਦੇ, ਜਾਂ ਉਦੋਂ ਸੋਸ਼ਲਿਸਟ ਪਾਰਟੀ ਵੀ ਇਸ ਏਰੀਏ ਦੇ ਵਿੱਚ ਪੈਪਸੂ ਚ ਸੀ, ਤੇ ਜਾਂ ਪਰਜਾ ਮੰਡਲ ਸੀ ਜਿਹੜਾ ਉਹ ਸੀ ਕਾਫੀ। ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਫਿਰ ਕਰਨਲ ਰਘਵੀਰ ਸਿੰਘ, ਉਹ ਵੀ ਇਹਨਾਂ ਚ ਰਜਵਾੜਿਆਂ ਚ ਸੀਗੇ, ਕਰਨਲ ਰਘਵੀਰ ਸਿੰਘ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ, ਤੇ ਕੁਛ ਚਿਰ ਇੱਥੇ ਰਾਸ਼ਟਰਪਤੀ ਰਾਜ ਵੀ ਰਿਹਾ। ਤੇ ਫਿਰ ਉਸ ਤੋਂ ਬਾਅਦ ਬਿਲਕੁਲ ਅਖੀਰ ਚ ਜਦੋਂ ਮਰਜਰ ਹੁੰਦਾ ਇਹਦਾ, ਉਸ ਵੇਲੇ ਜਿਹੜਾ ਸੀਗਾ ਬਾਬੂ ਬ੍ਰਿਸ਼ਭਾਨ, ਤੇ ਬਾਬੂ ਬ੍ਰਿਸ਼ਭਾਨ ਜਿਹੜੇ ਸੀਗੇ ਉਹ ਇਹਦੇ ਮੁੱਖ ਮੰਤਰੀ ਜਿਹੜੇ ਰਹੇ, ਜਿਹੜੇ ਉਹ ਉਹਨਾਂ ਦਾ ਜਿਹੜਾ ਇਲਾਕਾ ਸੀ ਇਹੀ ਸੀ ਕਲਾਇਤ, ਜਿਹੜਾ ਇੱਧਰ ਹੁਣ ਲਹਿਰੇਗਾਗੇ ਵਾਲਾ ਜਿਹੜਾ ਇਲਾਕਾ, ਸੈਮੀ ਬਾਂਗਰ ਵਾਲਾ ਜਿਹੜਾ ਇਲਾਕਾ, ਤੇ ਉਹ ਵੀ ਕਾਂਗਰਸ ਦੇ ਸੀ। ਤੇ ਉਹ ਹੁਣ ਉਦੋਂ ਤੱਕ ਫਿਰ ਜਿਹੜੇ ਰਹੇ ਜਦੋਂ ਤੱਕ ਇਹਦਾ ਜਿਹੜਾ ਮਰਜਰ ਹੋਇਆ ਤੇ 8 ਸਾਲ ਦੇ ਵਿੱਚ ਫਿਰ ਇਹਨੇ ਤਿੰਨ ਮੁੱਖ ਮੰਤਰੀ ਦੇਖੇ ਤੇ ਰਾਜ ਪ੍ਰਮੁੱਖ ਉਹੀ ਰਹੇ ਮਹਾਰਾਜਾ ਜਗਵਿੰਦਰ ਸਿੰਘ ਤੇ ਜਿਹੜੇ ਡਿਪਟੀ ਰਾਜ ਪ੍ਰਮੁੱਖ ਸੀ ਉਪ ਰਾਜ ਪ੍ਰਮੁੱਖ ਉਹ ਕਪੂਰਥਲੇ ਦੇ ਜਿਹੜੇ ਮਹਾਰਾਜਾ ਸੀਗੇ ਜਗਤਜੀਤ ਸਿੰਘ ਹੁਣ ਜਿਹਨਾਂ ਦੇ ਨਾਂ ਤੇ ਆਪਾਂ ਕਾਫੀ ਕੁਛ ਦੇਖਦੇ ਹਾਂ ਦੁਆਬੇ ਦੇ ਉਸ ਇਲਾਕੇ ਦੇ ਵਿੱਚ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਪੈਪਸੂ ਦਾ ਇਹ ਸਾਰਾ ਪੱਖ ਸੀਗੇ ਤੇ ਇਹਦਾ ਇਤਿਹਾਸਿਕ ਪੱਖ ਤੇ ਇਹਦਾ ਸਿਆਸੀ ਤੇ ਸੱਭਿਆਚਾਰਕ ਪੱਖ ਤੇ ਏਦਾਂ ਦਾ ਜਿਹੜਾ ਸਮਾਜਿਕ ਜੀਵਨ
1: ਇੱਕ ਸਵਾਲ ਮੈਂ ਇਹਦੇ ਚ ਜ਼ਰੂਰ ਕਰਨਾ ਚਾਹੂੰਗਾ ਉਹਦੇ ਚ ਨਾ ਪ੍ਰੀਤਮ ਭਾਜੀ ਇਸ ਕਰਕੇ ਕਿਉਂਕਿ ਤੁਹਾਡਾ ਇਸ ਬਹੁਤ ਚੰਗੀ ਇੱਕ ਨੌਲੇਜ ਹੈ ਇੱਕ ਗੜੁੱਚ ਹੈਗੇ ਹੋ ਤੁਸੀਂ ਇਸ ਮਾਮਲੇ ਦੀ ਜਿੰਨੀ ਵੀ ਜਾਣਕਾਰੀ ਹੈਗੀ ਹੈ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਬਹੁਤਾ ਨਹੀਂ ਪਤਾ ਲੱਗਦਾ ਹੈਗਾ ਸੋ ਇਸ ਕਰਕੇ ਮੈਂ ਇਹਨੂੰ ਥੋੜ੍ਹੀ ਜਿਹੀ ਮਾਡਰਨ ਪੋਲੀਟਿਕਸ ਦੇ ਨਾਲ ਵੀ ਜੋੜਨਾ ਚਾਹੁੰਦਾ ਹੈਗਾ ਉਹ ਇਸ ਕਰਕੇ ਕਿ ਪੈਪਸੂ ਦਾ ਜਿਹੜਾ ਇੱਕ ਟਾਈਮ ਸੀਗਾ ਉਸ ਟਾਈਮ ਦੇ ਉੱਤੇ ਇੱਕ ਤਾਂ ਜਿਵੇਂ ਲੋਕ ਸਭਾ 4 ਸੀਗੀਆਂ ਉੱਥੇ ਮੇਰੇ ਖਿਆਲ ਨਾਲ ਮਹਿੰਦਰਗੜ੍ਹ ਸੰਗਰੂਰ ਪਟਿਆਲਾ ਤੇ ਇੱਕ ਜਿਹੜੀ ਡਬਲ ਸੀਟ ਕੌਂਸਟੀਚੁਐਂਸੀ ਵੀ ਸੀ ਕਪੂਰਥਲਾ ਬਠਿੰਡਾ ਸੋ ਇੱਕ ਉਹਦੇ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਜਦੋਂ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨਾ ਸੀਗਾ ਪੰਜਾਬ ਦੇ ਵਿੱਚ ਤੇ ਇਹ ਜਿਹੜੀ ਪੈਪਸੂ ਦੀ ਤੁਸੀਂ ਗੱਲ ਕੀਤੀ ਉਹ ਪੈਪਸੂ 'ਚ ਸਰਹੰਦ ਅਮਲੋਹ ਦੇ ਨਾਲ ਨਾਲ ਪਾਇਲ ਨੂੰ ਵੀ ਵਿੱਚ ਰੱਖਿਆ ਸੀ ਤੇ ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਗਿਆਨ ਸਿੰਘ ਰਾੜੇਵਾਲਾ ਉਹ ਆਉਂਦੇ ਉੱਥੋਂ ਹੀ ਨੇ ਵੈਸੇ ਰਤਨ ਸਿੰਘ ਭੰਗੂ ਹੋਰਾਂ ਦੇ ਕੁਣਬੇ ਦੇ ਵਿੱਚੋਂ ਹੈਗੇ ਨੇ ਉਹ ਪਰ ਆਉਂਦੇ ਪਾਇਲ ਤੋਂ ਹੀ ਨੇ ਉਹ ਹਨਾ ਉਹੀ ਪਾਇਲ ਜਿੱਥੋਂ ਬੇਅੰਤ ਸਿੰਘ ਵੀ ਜਿੱਤ ਕੇ ਆਏ ਨੇ ਸੋ ਉਦੋਂ ਬੜੀ ਇਹ ਸਿਆਸਤ ਹੋਈ ਸੀਗੀ ਕਿ ਪਾਇਲ ਨੂੰ ਵੀ ਫਤਿਹਗੜ੍ਹ ਦੇ ਵਿੱਚ ਰਲਾਉਣਾ ਕਿਉਂਕਿ ਪੈਪਸੂ ਦੇ ਟਾਈਮ ਦੇ ਉੱਤੇ ਇਹ ਸੀਗਾ ਮਾਡਰਨ ਸਿਆਸਤ ਦੀ ਮੈਂ ਗੱਲ ਕਰਦਾ ਉਸ ਵੇਲੇ ਪੈਪਸੂ ਦੇ ਵਿੱਚ ਬਰਨਾਲਾ ਜ਼ਿਲ੍ਹਾ ਸੀ ਬਾਅਦ 'ਚ ਭੰਗ ਕਰਤਾ ਫਿਰ ਹੁਣ ਜਦੋਂ ਦੁਬਾਰਾ ਬਰਨਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਤੁਰੀ ਤਾਂ ਉਹੀ ਹਵਾਲੇ ਦਿੱਤੇ ਜਾਂਦੇ ਰਹੇ ਵੀ ਉਦੋਂ ਜ਼ਿਲ੍ਹਾ ਹੁੰਦਾ ਸੀ ਹੁਣ ਫਿਰ ਬਣਾਇਆ ਜਾਵੇ ਤੇ ਇਸ ਤਰੀਕੇ ਦੇ ਨਾਲ ਇਹ ਗੱਲਾਂ ਇਹ ਇਹ ਜਿਹੜੀ ਮਾਡਰਨ ਪੋਲੀਟਿਕਸ ਹੈਗੀ ਹੈ ਅੱਜ ਕੱਲ੍ਹ ਦੀ ਅੱਜ ਤੋਂ 10-15 ਸਾਲਾਂ ਦੀ ਇਹਨੂੰ ਵੀ ਇਹ ਪ੍ਰਭਾਵਿਤ ਕਰਦਾ ਰਿਹਾ ਪੈਪਸੂ ਲੈ ਦੇ ਕੇ ਵੀ ਹੁਣ 78 ਸਾਲ ਹੋ ਗਏ ਨੇ ਪੈਪਸੂ ਨੂੰ ਬਣਿਆ ਨੂੰ ਤੇ ਮੈਂ ਇਸ ਕਰਕੇ ਇਹ ਗੱਲਾਂ ਤੁਹਾਡੇ ਹਵਾਲੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੀ ਪਤਾ ਹੋਵੇ ਵੀ ਉਸ ਵਕਤ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਸੀਗੀਆਂ ਚੀਜ਼ਾਂ ਇੱਕ ਅਲੱਗ ਸਟੇਟ ਜਿਵੇਂ ਤੁਸੀਂ ਦੱਸਿਆ ਕਿ ਪਟੇਲ ਹੋਰਾਂ ਨੇ ਬਣਾਤਾ ਪਰ ਇੱਕ ਰਾਜ ਪ੍ਰਮੁੱਖ ਦਾ ਦਰਜਾ ਯਾਦਵਿੰਦਰ ਸਿੰਘ ਹੋਰਾਂ ਨੂੰ ਦੇ ਕੇ ਰੱਖਣਾ ਯਾਨੀ ਕਿ ਇੱਕ ਤਰੀਕੇ ਦਾ ਪ੍ਰਾਈਮ ਮਿਨਿਸਟਰ ਪਰ ਚੀਫ ਮਿਨਿਸਟਰ ਵੀ ਹੋਣਗੇ ਸੋ ਉਹ ਕਿਸ ਤਰੀਕੇ ਦੇ ਨਾਲ ਉਹ ਨਿਜ਼ਾਮ ਜਿਹੜਾ ਉਸ ਵਕਤ ਕੰਮ ਕਰਦਾ ਸੀਗਾ ਅਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਬਹੁਤਾ ਦੇਰ ਇਹਨੂੰ ਕੰਟੀਨਿਊ ਰੱਖਿਆ ਜਿਵੇਂ ਹੈਦਰਾਬਾਦ ਦੇ ਵਿੱਚੋਂ ਥੱਲੇ ਉਹਨਾਂ ਨੂੰ ਸਾਊਥ ਦੇ ਵਿੱਚੋਂ ਇੱਕ ਬਗਾਵਤ ਆਉਣ ਲੱਗ ਗਈ ਸੀਗੀ ਕਿ ਜੇ ਬਹੁਤਾ ਚਿਰ ਇਹਨੂੰ ਕੰਟੀਨਿਊਸ਼ਨ ਦੇ ਵਿੱਚ ਰੱਖਿਆ ਤਾਂ ਕੰਮ ਖਰਾਬ ਹੋ ਜੂਗਾ ਜਾਂ ਫਿਰ ਜਿਹੜਾ ਇੱਥੇ ਜਿਹੜਾ ਪ੍ਰੈਜ਼ੀਡੈਂਸੀ ਰੂਲ ਲੱਗ ਗਿਆ ਵਿੱਚ ਵਿਚਾਲੇ ਉਹ ਗੜਬੜ ਹੋਊਗੀ ਉਹਦੇ ਕਰਕੇ ਪੈਪਸੂ ਜਿਹੜਾ ਪੈਪਸੂ ਨਹੀਂ ਰਿਹਾ ਹੈਗਾ ਤੇ ਫਿਰ ਅਗਲੀਆਂ ਇਲੈਕਸ਼ਨ 'ਚ ਉਹ ਗੱਲ ਹੀ ਨਹੀਂ ਬਣੀ
0: ਨਹੀਂ ਦੇਖੋ ਇੱਕ ਗੱਲ ਤਾਂ ਜਿਹੜੀ ਤੁਸੀਂ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਜਦੋਂ ਪੈਪਸੂ ਬਣੀ ਸਟੇਟ ਉਹਦੀ ਜਦੋਂ ਇੱਕ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਜਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਇਹ ਜ਼ਿਲ੍ਹੇ ਬਣਾਏ ਗਏ 8 ਜ਼ਿਲ੍ਹੇ ਬਣਾਏ ਸੀ ਜਿਨ੍ਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਜ਼ਿਲ੍ਹਾ ਸੀ ਤੇ ਬਰਨਾਲਾ ਵੀ ਸੀ ਪਰ ਬਾਅਦ ਦੇ ਵਿੱਚ ਜਦੋਂ ਇਹਨੂੰ ਰਿਡਿਊਸ ਕੀਤਾ ਤੇ ਉਦੋਂ ਇਹ ਦੋਨੇ ਜ਼ਿਲ੍ਹੇ ਖਤਮ ਕੀਤੇ ਸਭ ਤੋਂ ਪਹਿਲਾਂ ਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਕੁਛ ਇਲਾਕਾ ਸੀ ਜਿਹੜਾ ਉਹ ਇੱਧਰ ਜੋੜਤਾ ਆਪਣਾ ਪਟਿਆਲੇ ਦੇ ਨਾਲ ਤੇ ਜਿਹੜਾ ਸੀ ਕੁਛ ਜਿਹੜਾ ਇਹਦਾ ਇਲਾਕਾ ਪਟਿਆਲੇ ਜ਼ਿਲ੍ਹੇ ਦੇ ਨਾਲ ਜੋੜਤਾ ਤੇ ਕੁਛ ਦੂਜੇ ਪਾਸੇ ਇਹਦਾ ਇਲਾਕਾ ਸੀ ਜਿਹੜਾ ਇਹ ਧੂਰੀ ਵਗੈਰਾ ਹੋਰ ਇਹ ਉੱਧਰ ਜੋੜਤਾ ਇਹਦੇ ਨਾਲ ਸੰਗਰੂਰ ਦੇ ਨਾਲ ਜੋੜਤਾ ਤੇ ਇਸੇ ਤਰ੍ਹਾਂ ਹੀ ਬਰਨਾਲੇ ਦਾ ਨਹੀਂ ਮਾਫ ਕਰਨਾ ਬਰਨਾਲੇ ਦੇ ਵਿੱਚ ਸੀ ਧੂਰੀ ਧੂਰੀ ਨੂੰ ਫਿਰ ਸੰਗਰੂਰ ਨਾਲ ਜੋੜਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਬਰਨਾਲੇ ਦਾ ਹੋਇਆ ਤੇ ਜਿਹੜਾ ਇਹ ਤੀਜਾ ਇੱਕ ਜ਼ਿਲ੍ਹਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜਾ ਉਦੋਂ ਜ਼ਿਲ੍ਹਾ ਪੈਂਦਾ ਸੀਗਾ ਤੇ ਫਿਰ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ ਤੇ ਜਿਹਦੇ ਚ ਕੰਡਾ ਘਾਟ ਨਾਲਾਗੜ੍ਹ ਤੇ ਡੇਰਾ ਬਸੀ ਇਹ ਇਲਾਕੇ ਆਉਂਦੇ ਸੀ ਉਹ ਜ਼ਿਲ੍ਹੇ ਦਾ ਨਾਮ ਵੀ ਬੜਾ ਟਿਪੀਕਲ ਸੀ ਰੱਖਿਆ ਕੋਹਿਸਤਾਨ ਕੋਹਿਸਤਾਨ ਦਾ ਮਤਲਬ ਹੁੰਦਾ ਜਿੱਥੇ ਪਹਾੜ ਹੋਣ ਕਿਉਂਕਿ ਕੋਹ ਜਿਹੜਾ ਹੈਗਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਪਹਾੜੀ ਹੁੰਦਾ ਪਹਾੜੀ ਇਲਾਕਾ ਤੇ ਹਾਲਾਂਕਿ ਜਿਹੜਾ ਇਹਦਾ ਹੈਡਕੁਆਟਰ ਤਾਂ ਨਾਲਾਗੜ੍ਹ ਹੀ ਸੀ ਤੇ ਪਰ ਇਹਦਾ ਨਾਂ ਇਹਨੂੰ ਇਹ ਦਿੱਤਾ ਗਿਆ ਤੇ ਫਿਰ ਇਸੇ ਤਰ੍ਹਾਂ ਜਿਹੜਾ ਸੀ ਡੇਰਾ ਬਸੀ ਉਹ ਪਟਿਆਲੇ ਨਾਲ ਜੋੜਤਾ ਏਦਾਂ ਇਸ ਜ਼ਿਲ੍ਹੇ ਨੂੰ ਜਿਹੜਾ ਸੀ ਉਹ ਖਤਮ ਕਰਤਾ ਤੇ ਸੋ ਇਹ ਤਾਂ ਚਲੋ ਇੱਕ ਐਡਮਿਨਿਸਟ੍ਰੇਟਿਵ ਜਾਂ ਸਿਸਟਮ ਸੀ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਬਾਅਦ ਦੇ ਵਿੱਚ ਇਹ ਡਿਮਾਂਡ ਜਦੋਂ ਉੱਠੀ ਕਿ ਇਹ ਬਣਾਇਆ ਜਾਵੇ ਤੇ ਇਹ ਬਿਲਕੁਲ ਇਹਦੇ ਚ ਜਿਹੜੇ ਸੀ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਧਾਰ ਜਿਹੜਾ ਬਣਾਇਆ ਜਾਂਦਾ ਤੇ ਜਦੋਂ ਵੀ ਜਿਹੜੀ ਇਹ ਜਿਹੜੀ ਉਹ ਗੱਲ ਉੱਠਦੀ ਹੈ ਕਿ ਇੱਥੇ ਹਿਸਟੋਰੀਕਲੀ ਕੀ ਸੀ, ਜਿਵੇਂ ਫਤਿਹਗੜ੍ਹ ਸਾਹਿਬ ਵੇਲੇ ਵੀ ਇਹ ਗੱਲ ਉੱਠੀ ਕਿ ਫਤਿਹਗੜ੍ਹ ਜਿਹੜਾ ਇਤਿਹਾਸਕ ਤੌਰ ਤੇ ਪੈਰਸੂ ਦਾ ਇੱਕ ਜ਼ਿਲ੍ਹਾ ਸੀ ਤੇ ਬਿਲਕੁਲ ਪੈਲ ਉਹਦਾ ਇੱਕ ਪਾਰਟ ਸੀ, ਤੇ ਵੀ ਜਿਹੜਾ ਹੁਣ ਵੀ ਜਿਹੜਾ ਪਾਇਲ ਨੂੰ ਇਹਦੇ ਚ ਲਿਆਂਦਾ ਜਾਵੇ, ਪਰ ਚਲੋ ਉਹ ਗੱਲ ਨਹੀਂ ਚੱਲੀ। ਇਸੇ ਤਰ੍ਹਾਂ ਬਰਨਾਲਾ ਬਣਾਉਣ ਵੇਲੇ ਵੀ ਇਹ ਸਾਰੀ ਗੱਲ ਚੱਲੀ, ਇੱਥੋਂ ਤੱਕ ਕਿ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਜ਼ਿਲ੍ਹਾ ਬਣਿਆ ਮਲੇਰਕੋਟਲਾ, ਉੱਥੇ ਜਿਹੜੀ ਸਭ ਤੋਂ ਗੱਲ ਹੋਰ ਟਿਪੀਕਲ ਇਹ ਹੋਈ ਕਿ ਮਲੇਰਕੋਟਲਾ ਤਾਂ ਇੱਕ ਇੰਡੀਪੈਂਡੈਂਟ ਸਟੇਟ ਸੀ ਜੀ, ਤੇ ਵੀ ਤੁਸੀਂ ਹੁਣ ਇਹਨੂੰ ਅਣਗੌਲਿਆ ਕੀਤਾ ਹੋਇਆ, ਇਹਨੂੰ ਤੁਸੀਂ ਸੰਗਰੂਰ ਦੇ ਨਾਲ ਜੋੜਿਆ ਹੋਇਆ, ਇਹਨੂੰ ਏਦਾਂ ਕੀਤਾ ਹੋਇਆ। ਤੇ ਹਾਲਾਂਕਿ ਹੁਣ ਜਿਹੜੀ ਮਲੇਰਕੋਟਲਾ ਦੀ ਜਿਹੜੀ ਡੈਮੋਗ੍ਰਾਫੀ ਉਦਾਂ ਦੀ ਨਹੀਂ ਰਹੀ, ਠੀਕ ਹੈ ਮਲੇਰਕੋਟਲਾ ਜਿਹੜਾ ਹੈਗਾ ਵਰਲਡ ਸਿਟੀ ਹੈ ਜਿਹੜਾ, ਠੀਕ ਹੈ ਉੱਥੇ ਮੁਸਲਿਮ ਜਿਹੜਾ ਅਜੇ ਵੀ ਬਹੁ ਗਿਣਤੀ ਹੈਗੀ ਹੈ ਮੁਸਲਿਮ ਭਾਈਚਾਰੇ ਦੀ, ਪਰ ਕਿਉਂਕਿ ਆਲੇ ਦੁਆਲੇ ਬਹੁਤ ਜਿਹੜੇ ਪਿੰਡ ਸੀ ਉੱਥੋਂ ਬਹੁਤ ਘੱਟ ਗਏ, ਤੇ ਨਾਲ ਨਾਲ ਜਿਹੜੇ ਕਿੰਨੇ ਪਿੰਡ ਸੀਗੇ ਜਿਹੜੇ ਮਲੇਰਕੋਟਲਾ ਦੇ, ਖਾਨਪੁਰ ਸੀ, ਮੁੰਡੀਆਂ ਸੀ ਇਸ ਪਾਸੇ ਨੂੰ, ਉੱਧਰ ਨੌਧਰਾਣੀ ਸੀ, ਤੇ ਉੱਥੋਂ ਉੱਥੇ ਜਿਹੜੀ ਉਹ ਫਿਰ ਡੈਮੋਗ੍ਰਾਫਿਕਲੀ ਜਿਹੜੇ ਕਿਉਂਕਿ ਜ਼ਮੀਨਾਂ ਸੀ ਜਿੱਥੇ ਖੇਤੀ ਸੀ, ਫਿਰ ਉਹ ਦੂਜੇ ਲੋਕ ਜਿਹੜੇ ਆ ਗਏ ਕਿਉਂਕਿ ਮਲੇਰਕੋਟਲਾ ਦੇ ਨੇੜਿਓਂ ਬਹੁਤੇ ਲੋਕ ਉਦੋਂ ਉੱਠ ਕੇ ਫਿਰ ਚਲੇ ਗਏ ਪਾਕਿਸਤਾਨ 47 ਦੀ ਤਕਸੀਮ ਵੇਲੇ। ਸੋ ਇਸ ਤਰ੍ਹਾਂ ਦੀ ਜਿਹੜੀ, ਚਲੋ ਇਹ ਤਾਂ ਇੱਕ ਪੋਲੀਟੀਕਲ ਇੱਕ ਕੋਈ ਗੱਲ ਮੂਵਮੈਂਟ ਚਲਾਉਣ ਦੀ ਗੱਲ ਆ, ਉਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ, ਤੇ ਪਰ ਇਹਦੇ ਚ ਜਿਹੜੀ ਹੁਣ ਜਿਹੜੀ ਕਮਾਲ ਦੀ ਗੱਲ ਆ ਵੀ ਕਲਸੀਆ ਸਟੇਟ ਨੂੰ ਜਿਵੇਂ ਕੋਈ ਨੀ ਜਾਣਦਾ, ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਵੀ ਕਲਸੀਆ ਸਟੇਟ ਵੀ ਕੋਈ ਸਟੇਟ ਸੀਗੀ, ਤੇ ਹੁਣ ਜਿਹੜਾ ਇਹ ਇਲਾਕਾ ਇੱਧਰ ਜਦੋਂ ਆਪਾਂ ਅੰਬਾਲੇ ਤੋਂ ਇਸ ਪਾਸੇ ਨੂੰ ਆਪਾਂ ਜਾਂਦੇ ਹਾਂ ਯਮੁਨਾਨਗਰ ਵੱਲ ਨੂੰ, ਇਹ ਜਿਹੜਾ ਸਾਰਾ ਏਰੀਆ ਸੀ ਇੱਥੇ ਵੀ ਸਿੱਖ ਸਟੇਟ ਸੀ, ਤੇ ਜਦੋਂ ਬੰਦਾ ਸਿੰਘ ਬਹਾਦਰ ਇੱਧਰ ਆਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਜਿਹੜਾ ਇੱਥੇ ਸਾਰਾ ਸਥਾਪਿਤ ਕੀਤਾ ਸੀ ਪ੍ਰਬੰਧ, ਤੇ ਹੋਲਗੜ੍ਹ ਤੱਕ ਲੋਹਗੜ੍ਹ ਤੱਕ, ਤੇ ਉਹ ਸਟੇਟ ਫਿਰ ਇੱਦਾਂ ਹੀ ਉਦੋਂ ਪੈਪਸੂ ਦਾ ਪਾਰਟ ਬਣ ਗਈ, ਪੈਪਸੂ ਤੋਂ ਬਾਅਦ ਫਿਰ ਪੰਜਾਬ ਜਦੋਂ ਮਰਜ ਹੋਈ ਉਸ ਤੋਂ ਬਾਅਦ ਇਹ ਏਰੀਆ ਹਰਿਆਣੇ ਚਲਾ ਗਿਆ, ਤੇ ਹੁਣ ਜਾਣਦਾ ਤੱਕ ਨੀ ਕੋਈ ਵੀ ਇੱਦਾਂ ਦੀ ਇੱਥੇ ਸਟੇਟ ਵੀ ਕੋਈ ਹੁੰਦੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇਸ ਦੀ ਹੋਣੀ ਜਿਹੜੀ ਇਹਦੇ ਨਾਲ ਇਸ ਸਟੇਟ ਦੇ ਨਾਲ ਵਾਪਰੀ। ਤੇ ਇੱਕ ਗੱਲ ਮੈਂ ਹੋਰ ਹੁਣ ਤੋਂ ਸ਼ੇਅਰ ਲਈ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਯਾਦਵਿੰਦਰ ਨੂੰ ਹੀ ਜਿਹੜਾ ਸੀਗਾ ਉਹ ਪਟੇਲ ਹੋਰਾਂ ਨੇ ਪੱਟਿਆ, ਬਾਕੀ ਇਹ ਮੂਵਮੈਂਟ ਚਲਾਉਣ ਵਾਸਤੇ ਕਿ ਜਿਹੜੀਆਂ ਰਿਆਸਤਾਂ ਇਕੱਠੀਆਂ ਹੋਣ ਦਾ ਜਿਹੜਾ ਇਹ ਕੀ ਫਾਇਦਾ, ਜਿਹੜਾ ਇੱਕ ਫਿਰ ਇੱਕ ਅਲੱਗ ਜਿਹੜੀ ਇੱਕ ਫੈਡਰੇਸ਼ਨ ਬਣੀ ਜਾਂ ਇੱਕ ਯੂਨੀਅਨ ਬਣੀ ਜਿਹਦੇ ਤੇ ਫਿਰ ਪ੍ਰੀਵੀ ਪਰਸ ਸ਼ੁਰੂ ਹੋਏ, ਤੇ ਉਹ ਫਿਰ ਪ੍ਰੀਵੀ ਪਰਸ ਤਾਂ ਚਲੋ ਇੰਦਰਾ ਗਾਂਧੀ ਨੇ ਆ ਕੇ ਫਿਰ ਬੰਦ ਕੀਤੇ ਕਿ ਉਹਨਾਂ ਨੂੰ ਉਹਨਾਂ ਦੀਆਂ ਜ਼ਗੀਰਾਂ ਦੇ ਬਦਲੇ ਖਾਸ ਦਿੱਤਾ ਜਾਵੇ, ਤਨਖਾਹ ਦਿੱਤੀਆਂ ਜਾਣ ਜਾਂ ਜੋ ਵੀ ਉਹ ਦਿੱਤਾ ਜਾਣਾ ਸੀ ਨਜ਼ਰਾਨਾ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਰੋਲ ਇਹਦਾ ਪੈਪਸੂ ਦਾ ਰਿਹਾ।
1: ਜੀ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ ਪ੍ਰੀਤਮ ਭਾਅ ਜੀ। ਔਰ ਮੈਨੂੰ ਲੱਗਦਾ ਹੈ ਕਿ ਨਾ ਸਿਰਫ 78 ਸਾਲ ਪੂਰੇ ਹੋਣ ਦੇ ਉੱਤੇ ਪੈਪਸੂ ਦੇ ਇੱਕ ਵਧੀਆ ਗੱਲਬਾਤ ਤੁਰ ਪਈ ਹੈ, ਬਲਕਿ ਜਿਹੜਾ ਇਤਿਹਾਸ ਦਾ ਇੱਕ ਪਰਸਪੈਕਟਿਵ ਵੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਸਮਝਣ ਦਾ ਮੌਕਾ ਵੀ ਮਿਲਿਆ। ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਸਮਾਂ ਕੱਢਣ ਦੇ ਲਈ।
0: ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਹੋਰੀ, ਜਿਹੜੇ ਸਾਡੇ ਨਾਲ ਪੈਪਸੂ ਸਟੇਟ ਇਸ ਦੇ ਬਣਨ ਤੋਂ ਲੈ ਕੇ ਇਸ ਦੇ ਟੁੱਟਣ, ਜਾਂ ਇੰਜ ਕਹਿ ਲਓ ਕਿ ਪੰਜਾਬ ਦੇ ਵਿੱਚੋਂ ਪੈਪਸੂ ਨਿਕਲਣ ਤੇ ਫਿਰ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਕਿਤੇ ਜਾਣ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਟਿਆਲੇ ਦੇ ਨਾਲ ਦੀ ਜਿਹੜੀ ਇੱਕ ਕਹਾਣੀ ਉਹ ਸਾਂਝੀ ਹੋਈ ਹੈ, ਉਸ ਸਮੇਂ ਦਾ ਜਿਹੜਾ ਕਲਚਰ ਸੀ ਉਹਦੇ ਬਾਰੇ ਗੱਲਾਂ ਕੀਤੀਆਂ ਹੈਗੀਆਂ, ਔਰ ਥੋੜ੍ਹੀ ਬਹੁਤ ਪੋਲੀਟੀਕਲੀ ਕਿਸ ਤਰੀਕੇ ਦੇ ਨਾਲ ਪੋਲੀਟਿਕਸ ਜਿਹੜੀ ਉਸ ਵਕਤ ਕਿਵੇਂ ਕੰਮ ਕਰਦੀ ਸੀਗੀ ਅਤੇ ਹੁਣ ਵੀ ਉਹ ਕਿਵੇਂ ਇੰਪੈਕਟ ਕਰਦੀ ਹੈਗੀ ਹੈ, ਔਰ ਇਹ ਵੱਖਰੀ ਜੀ ਆਪਣੇ ਆਪ ਦੇ ਵਿੱਚ ਇਹ ਸਟੇਟ ਸੀਗੀ ਪੈਪਸੂ। ਉਮੀਦ ਹੈਗੀ ਹੈ ਕਿ ਹੁਣ ਤੁਹਾਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਯਾਨੀ ਪੈਪਸੂ ਦੇ ਇਤਿਹਾਸ ਦੀ ਇਹ ਸਾਰੀ ਰਿਪੋਰਟ ਜਿਹੜੀ ਹੈ ਹੁਣ ਉਹ ਜਾਣਕਾਰੀ ਸਾਰੀ ਇਸ ਰਿਪੋਰਟ ਦੇ ਜ਼ਰੀਏ ਮਿਲ ਗਈ ਹੋਏਗੀ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਕਿਸਮ ਦੇ ਵੱਖੋ ਵੱਖਰੇ ਜੇ ਵਿਸ਼ੇ ਹੁੰਦੇ ਨੇ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਜੁੜੇ ਹੋਏ, ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਉਹ ਜਿਹੜੇ ਵਿਸ਼ੇ ਹੁੰਦੇ ਨੇ ਤੁਹਾਡੇ ਤੱਕ ਲੈ ਕੇ ਆਉਂਦੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਨੂੰ ਚੰਗਾ ਲੱਗਿਆ ਹੋਏਗਾ। ਦਿਓ ਇਜਾਜ਼ਤਾਂ, ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਜ਼ਰ ਲਿਸਨਰਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

स्विंग ग्रोवर हांजी 1674 ये नहीं है 71-72 ये है 1674 ये है 1674 सुनते रहो हांजी AM।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਮੇਰਾ ਨਾਮ ਹੈ ਰਤਨ ਨੂਰਾ, ਉਹ ਕਾਮ ਕਰਤਾ ਹੂੰ ਖਤਮ ਪੂਰਾ ਵੇ, ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਇੱਕ ਸੇਠ ਦੀ ਗੱਲ ਆ, ਜਾਂ ਕਹਿ ਲਓ ਕਹਾਣੀ ਇੱਕ ਸੇਠ ਦੀ ਆ, ਜਾਂ ਸਾਡੀ ਵੀ ਹੋ ਸਕਦੀ। ਦੱਸਦੇ ਨੇ ਇੱਕ ਸੇਠ ਸੀਗਾ ਜਿਹੜਾ ਸ਼ਹਿਰ ਦਾ ਬੜਾ ਧਨਵਾਨ ਬੰਦਾ ਸੀਗਾ, ਪਰ ਥੋੜ੍ਹਾ ਨਾਸਤਿਕ ਸੀਗਾ, ਰੱਬ ਦੇ ਵਿੱਚ ਯਕੀਨ ਨਹੀਂ ਸੀ ਰੱਖਦਾ। ਇੱਕ ਵਾਰੀ ਸ਼ਾਮ ਦਾ ਸਮਾਂ ਹੁੰਦਾ, ਕੰਮ ਤੋਂ ਘਰੇ ਆਉਂਦਾ, ਕੰਮ ਤੋਂ ਘਰੇ ਆ ਕੇ ਦੇਖਦਾ ਕਿ ਪਰਿਵਾਰ ਸਾਰਾ ਪੂਜਾ ਦੇ ਵਿੱਚ ਰੁੱਝਿਆ ਹੋਇਆ। ਖੈਰ ਉਹਨਾਂ ਉਹਦਾ ਕੋਈ ਮਤਲਬ ਨਹੀਂ ਸੀ ਇਹਨਾਂ ਸਭ ਚੀਜ਼ਾਂ ਦੇ ਨਾਲ। ਕਮਰੇ 'ਚ ਜਾਂਦਾ, ਨੌਕਰ ਨੂੰ ਆਵਾਜ਼ ਦਿੰਦਾ ਕਿ ਮੈਨੂੰ ਕੌਫੀ ਬਣਾ ਕੇ ਲਿਆ ਦੇ। ਬੈਠੇ ਬੈਠੇ ਨੂੰ ਬੇਚੈਨੀ ਜੀ ਮਹਿਸੂਸ ਹੁੰਦੀ ਹੈ, ਇਕਦਮ ਪਸੀਨਾ ਆਉਂਦਾ। ਨੌਕਰ ਨੂੰ ਫਿਰ ਤੋਂ ਆਵਾਜ਼ ਲਗਾਉਂਦਾ ਕਿ ਜਿਵੇਂ ਹਾਰਟ ਅਟੈਕ ਆ ਰਿਹਾ ਹੋਵੇ। ਸਾਰਾ ਪਰਿਵਾਰ ਇਕੱਠਾ ਹੋ ਜਾਂਦਾ, ਡਾਕਟਰਾਂ ਨੂੰ ਬੁਲਾਇਆ ਜਾਂਦਾ, ਸ਼ਹਿਰ ਦੇ ਵੱਡੇ ਵੱਡੇ ਡਾਕਟਰ ਉਹਦੇ ਘਰ ਪਹੁੰਚ ਜਾਂਦੇ ਨੇ, ਸਾਰਾ ਕੁਝ ਚੈੱਕ ਕੀਤਾ ਜਾਂਦਾ ਅਤੇ ਕਹਿੰਦੇ ਨੇ ਵੀ ਸੇਠ ਜੀ ਤੁਸੀਂ ਬਿਲਕੁਲ ਠੀਕ ਠਾਕ ਹੋ, ਤੁਹਾਨੂੰ ਕੁਝ ਵੀ ਨਹੀਂ ਹੋਇਆ। ਪਰ ਸੇਠ ਜਿਹੜਾ ਹਾਲੇ ਵੀ ਬੜਾ ਬੇਚੈਨ ਸੀਗਾ, ਆਖਣ ਲੱਗਾ ਮੈਨੂੰ ਕੋਈ ਦਵਾਈ ਤਾਂ ਦਿਓ, ਪਰ ਬੇਚੈਨੀ ਕਿਸ ਤਰੀਕੇ ਨਾਲ ਤਾਂ ਜਾਵੇ। ਦਵਾਈ ਦੀ ਲੋੜ ਤਾਂ ਨਹੀਂ ਸੀ, ਪਰ ਡਾਕਟਰਾਂ ਨੇ ਫਿਰ ਵੀ ਕੁਝ ਗੋਲੀਆਂ ਦਿੱਤੀਆਂ, ਨਾਲ ਨੀਂਦ ਦੀ ਗੋਲੀ ਕਿ ਨੀਂਦ ਆ ਜੇ। ਦਵਾਈ ਖਾ ਤਾਂ ਲਈ ਪਰ ਬੇਚੈਨੀ ਹਾਲੇ ਵੀ ਨਹੀਂ ਗਈ। ਰਾਤ ਦਾ ਸਮਾਂ, ਸੋਚਿਆ ਚਲੋ ਬਾਹਰ ਟਹਿਲ ਕੇ ਆਉਣਾ। ਸੋ ਇੱਦਾਂ ਹੀ ਆਪਣੇ ਆਮ ਜੇ ਕੱਪੜਿਆਂ ਦੇ ਵਿੱਚ ਰਾਤ ਜਿੱਦਾਂ ਬੰਦਾ ਪਿਆ ਹੁੰਦਾ, ਉੱਦਾਂ ਹੀ ਉਹ ਨਿਕਲ ਜਾਂਦੇ ਨੇ ਸੈਰ ਕਰਨ। ਸੈਰ ਕਰਦੇ ਕਰਦੇ ਕਾਫੀ ਅੱਗੇ ਪਹੁੰਚ ਜਾਂਦੇ ਨੇ ਅਤੇ ਪਾਰਕ ਜੀ ਦੇ ਵਿੱਚ ਲੱਗੇ ਇੱਕ ਬੈਂਚ ਦੇ ਉੱਪਰ ਜਾ ਕੇ ਬਹਿ ਜਾਂਦੇ ਨੇ। ਸੋਚਾਂ ਦੇ ਵਿੱਚ ਹੁੰਦੇ ਨੇ, ਅਸਮਾਨ ਵੱਲ ਦੇਖ ਰਹੇ ਹੁੰਦੇ ਨੇ, ਚੱਪਲਾਂ ਉਤਾਰ ਕੇ ਪਾਸੇ ਰੱਖੀਆਂ ਹੁੰਦੀਆਂ ਨੇ। ਇੰਨੇ ਨੂੰ ਇੱਕ ਛੋਟਾ ਕਤੂਰਾ ਖੇਡਦਾ ਖੇਡਦਾ ਆਉਂਦਾ ਅਤੇ ਉਹਨਾਂ ਦੀ ਚੱਪਲ ਮੂੰਹ 'ਚ ਵਿੱਚ ਪਾ ਕੇ ਅਤੇ ਪਾਸੇ ਨੂੰ ਭੱਜ ਉੱਠਦਾ। ਪਹਿਲੇ ਤਾਂ ਉਹ ਦੇਖ ਰਹੇ ਸੀ ਸਭ ਕੁਝ, ਪਰ ਜਦੋਂ ਉਹ ਚੱਪਲ ਮੂੰਹ ਦੇ ਵਿੱਚ ਪਾ ਕੇ ਭੱਜ ਗਿਆ ਅਤੇ ਉਹ ਵੀ ਸੇਠ ਜੀ ਵੀ ਉਹਦੇ ਪਿੱਛੇ ਪਿੱਛੇ ਗਏ। ਛੋਟਾ ਕਤੂਰਾ ਜਿਹਦੇ ਮੂੰਹ ਦੇ ਵਿੱਚ ਚੱਪਲ ਸੀਗੀ, ਉਹਨੇ ਥੋੜ੍ਹੀ ਦੂਰ ਜਾ ਕੇ ਝੋਂਪੜੀ ਦੇ ਵਿੱਚ ਜਾ ਕੇ, ਜਿੱਥੇ ਨੇੜੇ ਤੇੜੇ ਹੋਰ ਬੜੀਆਂ ਝੌਂਪੜੀਆਂ ਸੀਗੀਆਂ, ਕੋਈ ਸਲੰਮ ਏਰੀਆ ਸੀਗਾ, ਉੱਥੇ ਚੱਪਲ ਰੱਖਤੀ ਅਤੇ ਫਿਰ ਆਪਣੀ ਖੇਡਣ 'ਚ ਰੁੱਝ ਗਿਆ। ਸੇਠ ਜੀ ਨੇ ਚੱਪਲ ਚੱਕੀ, ਵਾਪਸ ਪਾਈ ਅਤੇ ਹੁਣ ਸਮਾਂ ਦੇਖਣ ਲੱਗ ਗਏ ਕਿ ਕਾਫੀ ਸਮਾਂ ਹੋ ਗਿਆ, ਘਰੇ ਜਾਣਾ ਚਾਹੀਦਾ। ਘਰ ਵੱਲ ਨੂੰ ਤੋਰੀ ਰਹੇ ਸੀਗੇ, ਅਚਾਨਕ ਕੰਨਾਂ ਦੇ ਵਿੱਚ

ਜਿੱਦਾਂ ਮਨ ਨੇ ਇਜਾਜ਼ਤ ਨਹੀਂ ਦਿੱਤੀ, ਉਸ ਬੇਚੈਨੀ ਨੇ ਇਜਾਜ਼ਤ ਨਹੀਂ ਦਿੱਤੀ। ਜਾ ਕੇ ਝੋਪੜੀ ਦਾ ਦਰਵਾਜ਼ਾ ਖਟਖਟਾਇਆ ਅਤੇ ਅੱਗੋਂ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸ ਤੋਂ ਪਹਿਲਾਂ ਕਿ ਔਰਤ ਕੁਝ ਪੁੱਛਦੀ ਹੈ, ਆਪ ਹੀ ਬੋਲ ਪਏ ਕਿ ਭੈਣ ਜੀ ਮੈਂ ਮਾਫ਼ੀ ਚਾਹੁੰਦਾ, ਇੰਨੀ ਸਮੇਂ ਸਵੇਰ ਦੇ 4 ਵਜੇ ਤੁਹਾਡਾ ਦਰਵਾਜ਼ਾ ਖਟਕਾ ਰਿਹਾ, ਪਰ ਮੈਨੂੰ ਇੱਥੋਂ ਤੁਹਾਡੀਆਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਸੀ। ਕੀ ਸਭ ਠੀਕ ਹੈ? ਤੁਸੀਂ ਕਿਉਂ ਰੋ ਰਹੇ ਹੋ? ਸੇਠ ਦੇ ਪੁੱਛਣ ਦੀ ਦੇਰ ਸੀ। ਉਸ ਔਰਤ ਨੇ ਫਿਰ ਰੋਣਾ ਸ਼ੁਰੂ ਕਰਤਾ, ਰੋ ਰੋ ਕੇ ਆਪਣੇ ਦੁੱਖ ਦੱਸਣੇ ਸ਼ੁਰੂ ਕਰਤੇ ਕਿ ਮੇਰੀ ਇੱਕ ਛੋਟੀ ਬੇਟੀ ਆ ਜਿਸ ਨੂੰ ਕੈਂਸਰ ਹੈ, ਜਿਸ ਦਾ ਓਪਰੇਸ਼ਨ ਹੋਣਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਮੈਂ ਕੀ ਕਰਾਂ। ਸੇਠ ਕਹਿੰਦਾ ਕਿ ਤੁਸੀਂ ਮਦਦ ਕਿਉਂ ਨਹੀਂ ਮੰਗਦੇ? ਜਿੱਥੇ ਕੰਮ ਕਰਦੇ ਹੋ, ਆਲੇ ਦੁਆਲੇ ਤੋਂ, ਕਿਸੇ ਰਿਸ਼ਤੇਦਾਰ ਤੋਂ? ਤੋ ਦੱਸਣ ਲੱਗੀ ਕਿ ਘਰਾਂ ਦਾ ਕੰਮ ਕਰਕੇ ਮੈਂ ਗੁਜ਼ਾਰਾ ਕਰਦੀ ਹਾਂ, ਉੱਥੇ ਵੀ ਜਦੋਂ ਦੱਸਿਆ ਤਾਂ ਕਿਸੇ ਨੇ ਕੋਈ ਮਦਦ ਕੀਤੀ ਨਹੀਂ। ਕੱਲ੍ਹ ਜਦੋਂ ਮੈਂ ਆਪਣੀ ਝੌਂਪੜੀ ਦੇ ਬਾਹਰ ਬੈਠੀ ਦੁਖੀ ਸੀ ਤਾਂ ਇੱਕ ਬਾਬਾ ਜੀ ਕੋਲੋਂ ਲੰਘੇ। ਬਾਬਾ ਜੀ ਨੇ ਮੈਨੂੰ ਮੇਰਾ ਦੁੱਖ ਪੁੱਛਿਆ ਅਤੇ ਆਖਣ ਲੱਗੇ ਕਿ ਕੱਲ੍ਹ ਸਵੇਰੇ ਚਮਤਕਾਰ ਹੋਊਗਾ ਇੱਕ, ਤੂੰ ਬਸ ਸਵੇਰੇ 4 ਵਜੇ ਉੱਠ ਕੇ ਰੋਣਾ ਸ਼ੁਰੂ ਕਰ ਦੇ, ਜਿੰਨਾ ਉੱਚੀ ਹੋ ਸਕਿਆ ਉਨਾ ਉੱਚੀ ਰੋਈ, ਰੱਬ ਤੇਰੀ ਜ਼ਰੂਰ ਸੁਣੂਗਾ, ਕੋਈ ਨਾ ਕੋਈ ਆਪਣਾ ਜੀ ਜ਼ਰੂਰ ਭੇਜੂਗਾ ਤੇਰੀ ਮਦਦ ਲਈ। ਇਸੇ ਕਰਕੇ ਉਹ ਕਹਿੰਦੀ ਕਿ ਮੈਂ ਰੋ ਰਹੀ ਹਾਂ, ਉੱਚੀ ਉੱਚੀ ਰੋ ਰਹੀ ਹਾਂ ਕਿ ਸ਼ਾਇਦ ਚਮਤਕਾਰ ਹੋਵੇ। ਇਹ ਸਭ ਗੱਲਾਂ ਸੁਣ ਕੇ ਜਿੱਦਾਂ ਸੇਠ ਦਾ ਮਨ ਪਿਘਲ ਗਿਆ, ਪਸੀਜ ਗਿਆ, ਉਸਦੇ ਭੋਲੇਪਨ ਤੇ ਅੰਦਰੋਂ ਅੰਦਰ ਹੀ ਦੁਖੀ ਜਿਹਾ ਹੋ ਗਿਆ ਵੀ ਕੈਸੇ ਗਰੀਬ ਲੋਕ ਵੀ ਨੇ। ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਫੋਨ ਕੀਤਾ ਅਤੇ ਉਸੇ ਵੇਲੇ ਐਂਬੂਲੈਂਸ ਉਸ ਝੌਂਪੜੀ ਦੇ ਵਿੱਚ ਪਹੁੰਚ ਗਈ। ਲੜਕੀ ਨੂੰ ਹੌਸਪੀਟਲ ਭੇਜਿਆ, ਉਸਦੀ ਮਾਂ ਨੂੰ ਵਾਅਦਾ ਕੀਤਾ ਕਿ ਇਸਦਾ ਸਾਰਾ ਆਪਰੇਸ਼ਨ ਦਾ ਖਰਚਾ ਮੈਂ ਚੁੱਕੂੰਗਾ, ਮੈਥੋਂ 5-6 ਫੈਕਟਰੀਆਂ ਨੇ, ਤੂੰ ਜਿੱਥੇ ਵੀ ਕੰਮ ਕਰਨਾ ਚਾਹਵੇਂ ਤੂੰ ਉੱਥੇ ਆ ਕੇ ਕਰ ਸਕਦੀ ਹੈ, ਨੌਕਰਾਂ ਵਾਲਾ ਕੁਆਟਰ ਵੀ ਹੈਗਾ ਇੱਕ, ਉੱਥੇ ਤੂੰ ਰਹਿ ਸਕਦੀ ਹੈ। ਅਤੇ ਉਹ ਔਰਤ ਸ਼ੁਕਰ ਕਰਦੀ ਨਹੀਂ ਸੀ, ਰੱਜ ਰਹੀ। ਸੇਠ ਨੇ ਇੱਕ ਚੀਜ਼ 'ਤੇ ਧਿਆਨ ਦਿੱਤਾ ਕਿ ਉਸਦੀ ਬੇਚੈਨੀ ਹੁਣ ਚਲੀ ਗਈ ਸੀਗੀ, ਉਸਨੂੰ ਹੁਣ ਕੋਈ ਬੇਚੈਨੀ ਨਹੀਂ ਸੀ, ਬੜਾ ਹਲਕਾ ਮਹਿਸੂਸ ਕਰੀ ਜਾਂਦਾ ਸੀ। ਪਰ ਉਸਦੇ ਮਨ ਦੇ ਵਿੱਚ ਇੱਕ ਸ਼ੰਕਾ, ਇੱਕ ਸਵਾਲ ਜਿਹੜਾ ਰਹਿ ਰਹਿ ਕੇ ਉਸਨੂੰ ਤੰਗ ਕਰੀ ਜਾਂਦਾ ਸੀ। ਹੁਣ ਸੋਚਦਾ ਸੀਗਾ ਕਿ ਬੇਚੈਨੀ ਤਾਂ ਮੇਰੀ ਖਤਮ ਹੋ ਗਈ, ਅਤੇ ਜਿਸ ਰੱਬ ਤੋਂ ਮੈਂ ਇੰਨਾ ਡਿਸਟੈਂਸ ਬਣਾ ਕੇ ਰੱਖਦਾ, ਮੈਂ ਨਾਸਤਿਕ ਬੰਦਾ, ਰੱਬ ਦੇ ਵਿੱਚ ਕਦੀ ਯਕੀਨ ਨਹੀਂ ਕੀਤਾ, ਪਰ ਰੱਬ ਸੱਚੀ ਹੈਗਾ? ਜੇ ਹੈਗਾ ਤਾਂ ਫਿਰ ਜ਼ਰੂਰ ਉਸਦੀ ਕੋਈ ਕਹਾਣੀ ਤਾਂ ਹੈ। ਕੀ ਚੱਕਰ ਹੋਇਆ ਕਿ ਮੈਂ ਉੱਥੇ ਉਸ ਸਮੇਂ ਗਿਆ, ਉਸ ਔਰਤ ਨੇ ਰੋਣਾ ਸ਼ੁਰੂ ਕੀਤਾ, ਮੈਂ ਉੱਥੇ ਮੌਜੂਦ ਸੀ ਉਸ ਸਮੇਂ ਅਤੇ ਉਸਦੀ ਮਦਦ ਵੀ ਕੀਤੀ। ਬਹੁਤ ਖਿਆਲ ਆਏ ਮਨ ਦੇ ਵਿੱਚ ਕਿ ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹ ਲੋਕ ਕਿਉਂ ਫਿਰ ਲੜਾਉਣ ਡਿਆ ਉਹਨਾਂ ਨੂੰ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ, ਉਹਦੀ ਰਜ਼ਾ ਦੇ ਵਿੱਚ ਹੀ ਹੈ ਸਾਰਾ ਕੁਝ। ਇਹਨਾਂ ਸਾਰੇ ਖਿਆਲਾਂ ਦੇ ਵਿੱਚ ਇੱਕ ਗੱਲ ਤਾਂ ਉਹਦੀ ਕਲੀਅਰ ਹੋ ਗਈ ਸੀਗੀ ਕਿ ਇਹ ਸਾਰੇ ਬਹਾਨੇ ਹੀ ਨੇ, ਜ਼ਰੀਆ ਬਣਨਾ ਕਿ ਨਹੀਂ ਬਣਨਾ ਇਹ ਸਾਡੇ 'ਤੇ ਤੈਅ ਹੁੰਦਾ। ਉਸ ਦਿਨ ਉਹ ਗੱਲ ਸਮਝ ਪੈ ਗਈ ਕਿ ਜਦ ਮੈਂ ਉਸ ਔਰਤ ਕੋਲ ਪਹੁੰਚਿਆ, ਨਾ ਉਹਨੇ ਮੇਰੀ ਜਾਤ ਪੁੱਛੀ, ਨਾ ਮੈਂ ਉਹਦੇ ਧਰਮ ਪੁੱਛਿਆ, ਬਸ ਮੈਨੂੰ ਪਤਾ ਸੀ ਇਸ ਨੂੰ ਜ਼ਰੂਰਤ ਹੈ ਅਤੇ ਮੈਂ ਜ਼ਰੀਆ ਬਣ ਕੇ ਉੱਥੇ ਪਹੁੰਚ ਗਿਆ। ਹੁਣ ਉਸਦੀ ਇੱਕ ਚੀਜ਼ 'ਤੇ ਕਲੀਅਰ ਹੋ ਗਈ ਸੀਗੀ ਕਿ ਕਿੰਨੇ ਸਾਲਾਂ ਤੋਂ ਉਹਨੂੰ ਲੱਗਦਾ ਸੀਗਾ ਕਿ ਕਰਮ ਕਰੋ, ਕਰਮ ਕਰੋ, ਕਰਮ ਕਰੋ, ਸਿਰਫ ਕੰਮ ਕਰਦੇ ਰਹੋ, ਪਰ ਉਸ ਤੋਂ ਇਲਾਵਾ ਇੱਕ ਚੀਜ਼ ਉਸਨੂੰ ਹੋਰ ਪਤਾ ਲੱਗੀ ਕਿ ਕੰਮ ਦੇ ਨਾਲ ਨਾਲ ਕਿਸੇ ਹੋਰ ਦੇ ਕੰਮ ਵੀ ਆਓ, ਕਿਸੇ ਹੋਰ ਦੀ ਮਦਦ ਵੀ ਕਰੋ।

ਜੋ ਹੁਣ ਤੱਕ ਸੁਣਦੇ ਆਏ ਸਨ ਕਿ ਕੰਮ ਕਰੋ ਫਿਰ ਹੀ ਰਿਜ਼ਲਟ ਮਿਲੂਗਾ। ਉਹਨੇ ਹੋਰ ਵਰਕੋਲਿਕ ਬਣਾਤਾ ਕਿ ਆਲੇ ਦੁਆਲੇ ਵਾਲੇ ਪਾਸੇ ਧਿਆਨ ਹੀ ਨਹੀਂ ਗਿਆ ਕਿ ਮੇਰੀ ਜ਼ਰੂਰਤ ਸ਼ਾਇਦ ਕਿਸੇ ਹੋਰ ਨੂੰ ਵੀ ਪੈ ਸਕਦੀ, ਮੇਰੇ ਰਿਸੋਰਸਿਸ ਦੀ, ਮੇਰੇ ਸਮੇਂ ਦੀ। ਬਸ ਆਪਣੇ ਕੰਮ ਦੇ ਵਿੱਚ ਹੀ ਨਾ ਰੁੱਝ ਗਏ ਅਤੇ ਉਹ ਬੇਚੈਨੀਆਂ ਵੱਧਦੀਆਂ ਗਈਆਂ। ਉਹ ਬੇਚੈਨੀਆਂ ਅੱਧੀਆਂ ਅੱਧੀਆਂ ਕਰਕੇ ਵੰਡਣੀਆਂ ਸੀਗੀਆਂ ਤਾਂ ਇੱਦਾਂ ਹੀ ਸਾਰਿਆਂ ਖੁਸ਼ ਰਹਿਣਾ ਸੀ। ਉਸਨੂੰ ਸਮਝ ਆ ਗਈ ਕਿ ਜਦ ਕਿਸੇ ਦੀ ਮਦਦ ਕੀਤੀ ਸਕੂਨ ਫਿਰ ਹੀ ਮਿਲਿਆ। ਉੱਪਰ ਵਾਲੇ ਨੇ ਬਸ ਇੱਕੋ ਧਰਮ ਬਣਾਇਆ ਇਨਸਾਨੀਅਤ ਦਾ ਅਤੇ ਉਹ ਅਸੀਂ ਭੁੱਲਦੇ ਜਾਂਦੇ ਹਾਂ। ਅੱਜ ਦੀ ਕਹਾਣੀ ਦੇ ਵਿੱਚੋਂ ਸਾਨੂੰ ਕੁਝ ਕੁ ਚੀਜ਼ਾਂ ਜ਼ਰੂਰ ਸਿੱਖਣ ਨੂੰ ਮਿਲਦੀਆਂ ਜਾਂ ਸਮਝਣ ਨੂੰ ਜਾਂ ਸੋਚਣ ਨੂੰ। ਪਹਿਲੀ ਇਹ ਕਿ ਭਰੋਸਾ ਰੱਖੋ, ਚਮਤਕਾਰ ਜ਼ਰੂਰ ਹੋਊਗਾ ਪਰ ਉਹ ਗੱਲ ਭਰੋਸੇ 'ਤੇ ਹੀ ਆ। ਦੂਜਾ ਇਹ ਕਿ ਦੂਸਰਿਆਂ ਦੀ ਮਦਦ ਕਰਨੀ ਸਿੱਖੀਏ। ਆਪਣੀ ਮਦਦ ਪਰਮਾਤਮਾ ਨੇ ਆਪਣੇ ਆਪ ਕਰ ਦੇਣੀ, ਉਸਨੂੰ ਪਤਾ, ਉਹ ਦੇਖ ਰਿਹਾ ਤੁਸੀਂ ਕੀ ਕਰ ਰਹੇ ਹੋ, ਕਿਸ ਦੀ ਮਦਦ ਕਰ ਰਹੇ ਹੋ, ਕਿਸ ਦਾ ਬੁਰਾ ਕਰ ਰਹੇ ਹੋ, ਕਿਸ ਦਾ ਭਲਾ ਕਰ ਰਹੇ ਹੋ ਅਤੇ ਪੂਰਾ ਸੋਚ ਵੀ ਰਹੇ ਹੋ। ਅਤੇ ਨਾਲੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਗਿਆਨ ਵੰਡਣ ਨਾਲ ਕੁਝ ਨਹੀਂ ਹੁੰਦਾ, ਕਦੀ ਕਦੀ ਮੁਸਕਾਨ ਵੀ ਵੰਡਣੀ ਜ਼ਰੂਰੀ ਹੁੰਦੀ ਆ। ਅਤੇ ਚੌਥਾ, ਇੰਨੇ ਵੀ ਵਰਕਹੋਲਿਕ ਨਾ ਬਣੀਏ, ਇੰਨੇ ਵੀ ਆਪਣੇ ਕੰਮਕਾਰ ਦੇ ਵਿੱਚ ਨਾ ਰੁੱਝੀਏ ਕਿ ਆਲਾ ਦੁਆਲਾ ਦਿਸਣੋਂ ਹਟ ਜਾਏ, ਆਲੇ ਦੁਆਲੇ ਦੀਆਂ ਪ੍ਰੋਬਲਮਸ ਸਾਨੂੰ ਸਾਡੀਆਂ ਲੱਗਣ ਹੀ ਨਾ। ਵੈਸੇ ਸਾਡੀਆਂ ਨਹੀਂ ਨੇ ਉਹ, ਪਰ ਉਹ ਸਾਰਿਆਂ ਦੀਆਂ ਜ਼ਰੂਰ ਨੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਇਹੋ ਹੀ ਕੰਮ ਕਰ ਲੈਂਦੇ। ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਜੇ ਚਿਹਰੇ 'ਤੇ ਖੁਸ਼ੀ ਨਹੀਂ ਆ ਤਾਂ ਫਿਰ ਸਾਰਾ ਦਿਨ ਕੀ ਹੋਊਗਾ। ਸਵੇਰੇ ਸਵੇਰੇ ਦੇ ਸਮੇਂ ਕਹਿੰਦੇ ਨੇ ਕਿ ਖੁਸ਼ੀਆਂ ਲੈ ਕੇ ਘਰੋਂ ਨਿਕਲੀਏ, ਮੁਸਕਰਾਉਂਦੇ ਨਿਕਲੀਏ ਆਪਾਂ ਘਰੋਂ, ਅਤੇ ਸ਼ਾਮੀ ਵੀ ਸ਼ਾਇਦ ਇੱਦਾਂ ਪਰਤਾਂਗੇ। ਪਰ ਜੇ ਸਵੇਰੇ ਸਵੇਰੇ ਤਿਊੜੀਆਂ ਲੈ ਕੇ ਜਾਣਾ ਤਾਂ ਸ਼ਾਮਾਂ ਤੋਂ ਵੀ ਆਸ ਨਾ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਇੱਕ ਬੜੀ ਪੁਰਾਣੀ ਕਹਾਣੀ ਹੈ, ਹੋ ਸਕਦਾ ਬਚਪਨ ਦੇ ਵਿੱਚ ਤੁਸੀਂ ਵੀ ਸੁਣੀ ਹੋਵੇ। ਇਹ ਕਹਾਣੀ ਹੈ ਇੱਕ ਚੋਰ ਦੀ। ਇੱਕ ਵਾਰੀ ਕਿਸੇ ਸਾਧੂ ਨੂੰ ਪ੍ਰਵਚਨ ਕਰਦਿਆਂ ਸੁਣਿਆ ਕਿਸੇ ਨੇ, ਕਸਾਈ ਦਾ ਕੰਮ ਕਰਦਾ ਸੀ ਬੰਦਾ, ਸਾਧੂ ਦੇ ਪ੍ਰਵਚਨ ਸੀ ਕਿਸੇ ਦੀ ਜਾਨ ਨਹੀਂ ਲੈਣੀ, ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ। ਇਹ ਸਾਰਾ ਲੰਮਾ ਚੌੜਾ ਪ੍ਰਵਚਨ ਸੁਣ ਕੇ ਕਸਾਈ ਕੋਲ ਰਿਹਾ ਨਾ ਗਿਆ, ਜਾ ਕੇ ਸਾਧੂ ਨੂੰ ਪੁੱਛਣ ਲੱਗਾ ਜੀ ਮੇਰਾ ਆਹ ਕੰਮ ਹੈ, ਮੈਂ ਤਾਂ ਫਿਰ ਬਹੁਤ ਜੀਵ ਹੱਤਿਆ ਕਰਦਾ, ਸੱਚ ਜਾਣੋ ਤਾਂ ਹੋਰ ਕੋਈ ਕੰਮ ਵੀ ਨਹੀਂ ਆਉਂਦਾ ਮੈਨੂੰ, ਜੱਦੀ ਪੁਸ਼ਤੀ ਕੰਮ ਕਰਦਾ, ਇਹਦਾ ਮਤਲਬ ਫਿਰ ਮੈਂ ਕੰਮ ਨਾ ਕਰਾਂ, ਇਹਦਾ ਮਤਲਬ ਕਿ ਮੈਂ ਨਰਕਾਂ ਦਾ ਭਾਗੀ। ਇਹ ਬੜਾ ਵੱਡਾ ਸਵਾਲ ਹੈ। ਇਸ ਸਵਾਲ ਦੇ ਮੋੜਵੇਂ ਰੂਪ ਦੇ ਵਿੱਚ ਸਾਧੂ ਨੇ ਇੱਕ ਕਹਾਣੀ ਸੁਣਾਈ। ਇੱਕ ਵਾਰੀ ਇੱਕ ਚੋਰ ਸੀ। ਉਹ ਚੋਰ ਰਾਤ ਦੇ ਸਮੇਂ ਕਿਸੇ ਘਰ ਦੇ ਵਿੱਚ ਸੰਨ ਲਾਉਣ ਨੂੰ ਫਿਰੇ। ਰਾਤ ਦੇ ਹਨੇਰਿਆਂ ਦੇ ਵਿੱਚ ਜੇਕਰ ਕੋਈ ਫਿਰਦਾ ਤੇ ਪਹਿਲੀਆਂ ਦੇ ਵਿੱਚ ਸੁਭਾਵਿਕ ਹੀ ਉਹਦੇ ਉੱਤੇ ਸ਼ੱਕ ਕਰ ਲਿਆ ਜਾਂਦਾ ਹੈ। ਵੈਸੇ ਵੀ ਆਸ ਪਾਸ ਓਪਰਾ ਬੰਦਾ ਕੋਈ ਘੱਟ ਹੀ ਦੇਖਦਾ ਸੀ। ਅੱਜ ਵਾਂਗੂ ਉਹਨਾਂ ਦੇ ਕੋਲ ਗੱਡੀਆਂ ਨਹੀਂ ਸੀ ਕਿ ਰਾਤੋਂ ਰਾਤ ਕਿਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੂਰ ਪਹੁੰਚ ਜਾਣ। ਤੁਰ ਕੇ ਕੋਈ ਕਿੰਨਾ ਕੁ ਸਫ਼ਰ ਤੈਅ ਕਰ ਸਕਦਾ, ਅਤੇ ਉਹ ਕੋਸ਼ਿਸ਼ ਕਰਦਾ ਸੀ ਮੈਂ ਦਿਨੇ ਦਿਨੇ ਸਫ਼ਰ ਕਰ ਲਵਾਂ। ਸੋ ਇਸ ਕਰਕੇ ਕਹਿੰਦੇ ਨੇ ਕਿ ਕੋਈ ਓਪਰਾ ਬੰਦਾ ਦਿਸਦਾ ਤੇ ਤੋਰ ਤੋਂ ਹੀ ਪਛਾਣਿਆ ਜਾਂਦਾ। ਉਸ ਨਗਰ ਦੇ ਰਾਜੇ ਨੇ ਚੋਰ ਪਛਾਣ ਲਿਆ। ਰਾਜਾ ਵੀ ਰਾਤ ਦੇ ਸਮੇਂ ਨਿਕਲਿਆ ਸੀ ਇਹ ਚੈੱਕ ਕਰਨ ਦੇ ਲਈ ਕਿ ਮੇਰੇ ਰਾਜ ਦੇ ਵਿੱਚ ਸਭ ਕੁਝ ਠੀਕ ਠਾਕ ਹੈ। ਭੇਸ ਬਦਲ ਕੇ ਆਮ ਬੰਦੇ ਦੇ ਰੂਪ ਦੇ ਵਿੱਚ ਰਾਜਾ ਜਦੋਂ ਚੋਰ ਨੂੰ ਮਿਲਿਆ ਤੇ ਪੁੱਛਣ ਲੱਗਾ ਤੂੰ ਮੇਰੇ ਤੋਂ ਲੁਕਦਾ ਕਿਉਂ ਫਿਰਦਾ, ਕੀ ਤੂੰ ਇਸ ਨਗਰ ਦੇ ਵਿੱਚ ਓਪਰਾ, ਕੀ ਤੂੰ ਕਿਸੇ ਨੂੰ ਲੱਭ ਰਿਹਾ, ਕੀ ਮੈਂ ਤੇਰੀ ਕੋਈ ਮਦਦ ਕਰ ਸਕਦਾ। ਤੇ ਚੋਰ ਕਹਿਣ ਲੱਗਾ ਨਹੀਂ ਭਰਾਵਾ ਮੈਂ ਵੀ ਤੇਰੇ ਵਰਗਾ ਚੋਰ ਹੀ ਹਾਂ। ਉਹਨੇ ਆਸ ਲਾਈ ਕਿ ਇਸ ਵੇਲੇ ਹੋਰ ਹੋ ਵੀ ਕੌਣ ਸਕਦਾ, ਮੈਂ ਇਸ ਕਰਕੇ ਤੇਰੇ ਤੋਂ ਲੁਕਿਆ ਸਾਂ, ਇੰਨੀ ਰਾਤ ਲੰਘ ਗਈ ਹੈ ਹਾਲੇ ਤੱਕ ਕੋਈ ਸ਼ਿਕਾਰ ਨਹੀਂ ਕਰ ਸਕਿਆ, ਤੇ ਜੇ ਮੈਂ ਨਾ ਕੋਈ ਚੋਰੀ ਕਰ ਸਕਿਆ ਤੇ ਪਰਿਵਾਰ ਭੁੱਖਾ ਮਰੂ, ਮੇਰਾ ਤਾਂ ਫੁੱਲ ਟਾਈਮ ਕੰਮ ਹੀ ਇਹ ਆ, ਹੋਰ ਕੋਈ ਕੰਮ ਮੈਨੂੰ ਆਉਂਦਾ ਹੀ ਨਹੀਂ। ਤੇ ਰਾਜਾ ਕਹਿਣ ਲੱਗਾ ਜੇ ਤੇਰੇ ਕੋਲ ਮੁਹਾਰਤ ਹੈਗੀ ਆ ਤੇ ਮੇਰੇ ਕੋਲ ਇੱਕ ਜਗ੍ਹਾ ਹੈਗੀ ਹੈ, ਉੱਥੇ ਜੇਕਰ ਆਪਾਂ ਚੋਰੀ ਕਰੀਏ ਤੈਨੂੰ ਤੇ ਮੈਨੂੰ ਮੋਟੇ ਪੈਸੇ ਬਣ ਜਾਣਗੇ, ਫਿਰ ਸ਼ਾਇਦ ਸਾਰੀ ਜ਼ਿੰਦਗੀ ਸਾਨੂੰ ਚੋਰੀ ਕਰਨ ਦੀ ਲੋੜ ਨਾ ਪਵੇ। ਉਹ ਕਿਹੜੀ, ਰਾਜੇ ਦੇ ਮਹਿਲਾਂ ਦੇ ਵਿੱਚ, ਤੇਰਾ ਦਿਮਾਗ ਖਰਾਬ ਹੋ ਗਿਆ, ਰਾਜੇ ਦੇ ਮਹਿਲਾਂ ਦੇ ਵਿੱਚ
ਤੈਨੂੰ ਪਤਾ ਕਿੰਨੇ ਸੰਤਰੀ ਹੁੰਦੇ ਕਿੰਨਾ ਪੈਰਾ ਹੁੰਦਾ ਸੌਖਾ ਥੋੜ੍ਹੀ ਆ ਉੱਥੇ ਮਹਿਲਾਂ ਦੇ ਵਿੱਚ ਵੜਨਾ ਅਤੇ ਚੋਰ ਬਣਿਆ ਰਾਜਾ ਕਹਿਣ ਲੱਗਾ ਉਹ ਜ਼ਿੰਮੇਵਾਰੀ ਮੇਰੀ ਕਾਫੀ ਸਮਾਂ ਪਹਿਲਾਂ ਮੈਂ ਰਾਜੇ ਦੇ ਮਹਿਲਾਂ ਦੇ ਵਿੱਚ ਕੰਮ ਕਰਦਾ ਸੀ ਅੰਦਰ ਬਾਹਰ ਦੀਆਂ ਸਾਰੀਆਂ ਚੋਰ ਮੋਰੀਆਂ ਮੈਨੂੰ ਪਤਾ ਨੇ ਕਿਤੇ ਮਾੜੀ ਮੋਟੀ ਜਿਹੀ ਕੁਤਾਹੀ ਮੇਰੇ ਕੋਲ ਹੋ ਗਈ ਮੈਨੂੰ ਮਹਿਲਾਂ ਦੇ ਵਿੱਚੋਂ ਕੁੱਟ ਕੇ ਇੱਦਾਂ ਕੱਢਿਆ ਜਿਵੇਂ ਮੈਂ ਕੁੱਤਾ ਹੋਵਾਂ ਬੰਦਾ ਹੀ ਨਾ ਹੋਵਾਂ ਮੈਂ ਚਾਹੁੰਦਾ ਵਾਂ ਕਿ ਰਾਜੇ ਦੇ ਕੋਲੋਂ ਬਦਲਾ ਲਿਆ ਜਾਵੇ ਜੇ ਤੇਰੇ 'ਚ ਹਿੰਮਤ ਹੈਗੀ ਆ ਤਾਂ ਚੱਲ ਤੈਨੂੰ ਮੈਂ ਖਜ਼ਾਨੇ ਦਾ ਰਾਹ ਦੱਸਦਾ ਤੂੰ ਖਜ਼ਾਨੇ ਦੇ ਵਿੱਚੋਂ ਕੋਈ ਹੀਰੇ ਜਵਾਹਰਾਤ ਕੱਢ ਕੇ ਲਿਆ ਅਤੇ ਸਾਰੀ ਜ਼ਿੰਦਗੀ ਬਹਿ ਕੇ ਖਾਈਏ ਮੈਨੂੰ ਪਤਾ ਤਾਂ ਹੈਗਾ ਰਾਜੇ ਨੇ ਕਿੱਥੇ ਕਿੱਥੇ ਸਮਾਨ ਰੱਖਿਆ ਪਰ ਮੇਰੇ ਕੋਲ ਉਹ ਮੁਹਾਰਤ ਨਹੀਂ ਮੇਰਾ ਖਾਨਦਾਨੀ ਕੰਮ ਨਹੀਂ ਆ ਚੋਰੀ ਕਰਨਾ ਮੇਰੀ ਮਜਬੂਰੀ ਆ ਮੈਂ ਨਿੱਕੀਆਂ ਮੋਟੀਆਂ ਚੋਰੀਆਂ ਕਰ ਲੈਂਦਾ ਰਾਜੇ ਨੇ ਉਸ ਚੋਰ ਨੂੰ ਆਪਣਾ ਗੱਲਾਂ ਦੇ ਵਿੱਚ ਲਿਆ ਅਤੇ ਜਿਹੜੇ ਗੁਪਤ ਜਗ੍ਹਾ ਤੋਂ ਜਿਹੜੇ ਗੁਪਤ ਦਰਵਾਜ਼ੇ ਤੋਂ ਸੁਰੰਗ ਦੇ ਥਾਣੀ ਰਾਜਾ ਬਾਹਰ ਨਿਕਲਿਆ ਸੀ ਉਸੇ ਜਗ੍ਹਾ ਤੋਂ ਚੋਰ ਨੂੰ ਅੰਦਰ ਵਾੜ ਦਿੱਤਾ ਸਾਰਾ ਕੁਛ ਦੱਸ ਕੇ ਕਿ ਕਿਹੜੇ ਪਾਸੇ ਖਜ਼ਾਨਾ ਕਿੱਥੋਂ ਤੂੰ ਕੀ ਚੋਰੀ ਕਰਨਾ ਚੋਰ ਖਜ਼ਾਨੇ ਦੇ ਵਿੱਚ ਪਹੁੰਚਿਆ ਉਹਦੇ ਦੱਸੇ ਦੇ ਮੁਤਾਬਕ ਸਾਰੇ ਬਕਸੇ ਉੱਤੇ ਥੱਲੇ ਕੀਤੇ ਅਤੇ ਇੱਕ ਛੋਟਾ ਜਿਹਾ ਬਕਸਾ ਕੱਢਿਆ ਹੈਰਾਨ ਰਹਿ ਗਿਆ ਉਸ ਬੋਕਸ ਨੂੰ ਵੇਖ ਕੇ ਉਸ ਡੱਬੇ ਨੂੰ ਵੇਖ ਕੇ ਉਹਦੇ ਵਿੱਚ ਪੰਜ ਇੱਦਾਂ ਦੇ ਹੀਰੇ ਸੀ ਕਿ ਚਮਕਦੇ ਸਾਹਮਣੇ ਚੋਰ ਦੇ ਕੋਲੋਂ ਅੱਖਾਂ ਨਾ ਖੋਲੀਆਂ ਜਾਣ ਪੰਜ ਹੀਰੇ ਆਪਣੀ ਜੇਬ 'ਚ ਪਾ ਕੇ ਤੁਰਨ ਲੱਗਾ ਅਤੇ ਮਨ ਦੇ ਵਿੱਚ ਵਿਚਾਰ ਆਇਆ ਇੱਕ ਜਣਾ ਬਾਹਰ ਹੈ ਮੇਰਾ ਹਿੱਸੇਦਾਰ ਇੱਕ ਮੈਂ ਜੇ ਮੈਂ ਪੰਜ ਚੋਰੀ ਕੀਤੇ ਅਤੇ ਫਿਰ ਇੱਕ ਦਾ ਰੌਲਾ ਪਊ ਇੱਕ ਦੀ ਲੜਾਈ ਪਊ ਹੋਵੇ ਨਾ ਤਾਂ ਮੈਂ ਇੱਕ ਵਾਪਸ ਰੱਖ ਦਿਆਂ ਸੌਖਾ ਹੋਜੂ ਜੇ ਆਪਾਂ ਦੋ ਦੋ ਵੰਡ ਲਾਂਗੇ ਤਾਂ ਇਹ ਸੋਚ ਕੇ ਇੱਕ ਹੀਰਾ ਵਾਪਸ ਉਸੇ ਬਕਸੇ ਦੇ ਵਿੱਚ ਰੱਖ ਦਿੱਤਾ ਅਤੇ ਚਾਰ ਹੀਰੇ ਲੈ ਕੇ ਬਾਹਰ ਆਇਆ ਬੜੇ ਖੁਸ਼ ਅੱਜ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਦੋਵਾਂ ਨੇ ਰੱਜ ਕੇ ਜਸ਼ਨ ਮਨਾਇਆ ਦੋ ਦੋ ਹੀਰੇ ਵੰਡੇ ਅਤੇ ਆਪੋ ਆਪਣੀ ਰਾਹ ਹੀ ਪੈ ਗਏ ਉਹਦੇ ਜਾਣ ਤੋਂ ਬਾਅਦ ਰਾਜਾ ਆਪਣੇ ਮਹਿਲਾਂ 'ਚ ਆ ਕੇ ਸੌਂ ਗਿਆ ਸਵੇਰ ਹੁੰਦੀ ਨੂੰ ਰੌਲਾ ਪੈ ਗਿਆ ਰਾਜੇ ਦੇ ਮਹਿਲਾਂ ਦੇ ਵਿੱਚ ਖਜ਼ਾਨੇ ਦੇ ਵਿੱਚ ਚੋਰੀ ਹੋ ਗਈ ਖਜ਼ਾਨੇ ਦੇ ਬੂਹੇ ਖੁੱਲ੍ਹੇ ਪਏ ਨੇ ਚਾਰ ਚੁਫੇਰੇ ਰੌਲਾ ਪੈ ਗਿਆ ਰਾਜੇ ਨੇ ਆਪਣੇ ਸਭ ਤੋਂ ਖਾਸ ਮੰਤਰੀ ਨੂੰ ਹੁਕਮ ਦਿੱਤੇ ਜਾ ਕੇ ਵੇਖ ਕੀ ਚੋਰੀ ਹੋਇਆ ਅਤੇ ਮੰਤਰੀ ਨੇ ਆ ਕੇ ਦੱਸਿਆ ਰਾਜਾ ਬਾਕੀ ਤਾਂ ਸਾਰਾ ਕੁਝ ਠੀਕ ਹੈ ਪਰ ਜਿਹੜੇ ਸਭ ਤੋਂ ਕੀਮਤੀ ਹੀਰੇ ਨੇ ਸਾਡੇ ਖਜ਼ਾਨੇ ਦੇ ਵਿੱਚ ਉਹ ਚੋਰੀ ਹੋ ਗਏ ਨੇ ਰਾਜੇ ਨੇ ਹੁਕਮ ਦਿੱਤੇ ਕਿ ਚੋਰ ਨੂੰ ਲੱਭਿਆ ਜਾਵੇ ਰਾਜਾ ਹੁਣ ਇਹ ਵੀ ਵੇਖਣਾ ਚਾਹੁੰਦਾ ਸੀ ਕਿ ਮੇਰੇ ਬੰਦੇ ਕਿੰਨੇ ਕੁ ਕੰਮ ਦੇ ਨੇ ਬਹੁਤਾ ਚਿਰ ਨਾ ਲਾਇਆ ਉਹਨਾਂ ਨੇ ਖੁਰਾ ਨੱਪ ਕੇ ਛੇਤੀ ਚੋਰ ਫੜ ਲਿਆਂਦਾ ਕਹਿਣ ਲੱਗੇ ਰਾਜਾ ਦੋ ਬੰਦੇ ਲੱਗਦੇ ਸੀ ਦੂਸਰਾ ਸਾਡੇ ਮਹਿਲਾਂ ਦੇ ਆਸ ਪਾਸ ਹੀ ਕਿਤੇ ਇੱਧਰ ਨੂੰ ਹੀ ਗਾਇਬ ਹੋਇਆ ਉਹਨੂੰ ਵੀ ਛੇਤੀ ਫੜ ਲਾਂਗੇ ਸ਼ਾਇਦ ਇਹਦੇ ਕੋਲੋਂ ਉਹਦਾ ਵੀ ਪਤਾ ਲੱਗ ਜਾਵੇ ਚੋਰ ਨੂੰ ਪੇਸ਼ ਕੀਤਾ ਗਿਆ ਚੋਰ ਨੇ ਜੋ ਵੀ ਰਾਮ ਕਹਾਣੀ ਸੀ ਸਾਰੀ ਦੱਸੀ ਅਤੇ ਦੋ ਜਿਹੜੇ ਹੀਰੇ ਚੋਰੀ ਕੀਤੇ ਸੀ ਉਹ ਰਾਜੇ ਦੇ ਸਾਹਮਣੇ ਢੇਰੀ ਕਰ ਦਿੱਤੇ ਕਹਿਣ ਲੱਗਾ ਜੀ ਬਾਕੀ ਦੋ ਜਿਹੜਾ ਚੋਰ ਸੀ ਮੇਰੇ ਨਾਲ ਮੇਰਾ ਭਾਈਵਾਲ ਉਹ ਉਹਦੇ ਕੋਲ ਨੇ ਮੈਂ ਰਾਤੀ ਹੀ ਉਹਨੂੰ ਮਿਲਿਆ ਸੀ ਪਹਿਲਾਂ ਤੋਂ ਮੈਂ ਉਹਨੂੰ ਜਾਣਦਾ ਨਹੀਂ ਇੱਕ ਯਕੀਨ ਮੰਨਿਓ ਜੋ ਮੈਂ ਬੋਲੂੰਗਾ ਸੱਚ ਬੋਲੂੰਗਾ ਅਤੇ ਪਰਲੇ ਪਾਸਿਓਂ ਮੰਤਰੀ ਬੋਲਿਆ ਚੋਰ ਹੋ ਕੇ ਅਤੇ ਸੱਚ ਦੀਆਂ ਗੱਲਾਂ ਕਰਦਾ ਹੁਣ ਇਹ ਚਾਰ ਚਪੇੜਾਂ ਵੱਜੀਆਂ ਅਤੇ ਆਪੇ ਦੱਸੇਗਾ ਸਾਰਾ ਕੁਛ ਚੋਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀ ਗੱਲ ਦੇ ਉੱਤੇ ਡਟਿਆ ਰਿਹਾ ਜੀ ਮੇਰੇ ਕੋਲ ਸਿਰਫ ਦੋ ਹੀ ਹੀਰੇ ਨੇ
ਰਾਜਾ ਕਹਿਣ ਲੱਗਾ, ਜਿਹੜਾ ਬਕਸਾ ਤੂੰ ਖੋਲਿਆ ਸੀ ਉਹਦੇ ਵਿੱਚ ਪੰਜ ਹੀ ਰਹੇ, ਫਿਰ ਦੋ ਦੋ ਤੁਸੀਂ ਲੈ ਲਏ, ਇੱਕ ਕਿੱਥੇ ਗਿਆ? ਕਹਿਣ ਲੱਗਾ ਜੀ ਦੋਵਾਂ ਦੇ ਵਿੱਚ ਵੰਡ ਕੀਤੇ ਜਾਣ 'ਤੇ ਰੌਲਾ ਪੈਣਾ ਸੀ, ਇਸ ਕਰਕੇ ਮੈਂ ਇੱਕ ਪਿੱਛੇ ਛੱਡ ਦਿੱਤਾ ਸੀ। ਅਤੇ ਪਰਲੇ ਪਾਸਿਓਂ ਮੰਤਰੀ ਫਿਰ ਬੋਲਿਆ, ਬਕਵਾਸ ਕਰਦਾ ਓਏ, ਉਹਦੇ ਵਿੱਚ ਪੰਜ ਹੀਰੇ ਸੀ ਅਤੇ ਪੰਜ ਦੇ ਪੰਜ ਹੀ ਗਾਇਬ ਨੇ, ਤੂੰ ਦੱਸੇਗਾ ਜਾਂ ਦੂਜੀ ਤਰ੍ਹਾਂ ਪੁੱਛੀਏ? ਰਾਜਾ ਬੋਲਿਆ, ਨਹੀਂ ਇਹ ਸੱਚ ਬੋਲ ਰਿਹਾ। ਸਾਰੇ ਹੈਰਾਨ ਸੀ ਕਿ ਰਾਜਾ ਇੰਨੀ ਸਾਦੀ ਕਿੱਦਾਂ ਦੇ ਸਕਦਾ। ਰਾਜੇ ਨੇ ਹੌਲੀ ਦੇਣੀ ਆਪਣੀ ਜੇਬ 'ਚੋਂ ਦੋ ਹੀਰੇ ਕੱਢ ਕੇ ਬਾਹਰ ਰੱਖ ਦਿੱਤੇ ਅਤੇ ਚੋਰ ਨੂੰ ਕਹਿਣ ਲੱਗਾ, ਉਹ ਰਾਤ ਵਾਲਾ ਚੋਰ ਮੈਂ ਹੀ ਸੀ, ਮੈਂ ਆਪਣੇ ਰਾਜ ਦੇ ਵਿੱਚ ਰਾਤ ਜਾ ਕੇ ਵੇਖਦਾ ਹਾਂ, ਸਾਰੇ ਚੈਨ ਦੇ ਨਾਲ ਸੌਂ ਰਹੇ ਨੇ, ਕਿਸੇ ਨੂੰ ਕੋਈ ਲੋੜ ਤਾਂ ਨਹੀਂ ਕਿਸੇ ਚੀਜ਼ ਦੀ। ਉਸੇ ਦੇ ਦਰਮਿਆਨ ਰਾਤੀ ਮੈਨੂੰ ਤੂੰ ਟੱਕਰ ਗਿਆ, ਅਤੇ ਹਾਂ ਇਹ ਸੱਚ ਹੈ, ਦੋ ਹੀਰੇ ਨੇ ਮੈਨੂੰ ਦਿੱਤੇ ਸੀ ਅਤੇ ਮੇਰੇ ਸਾਹਮਣੇ ਦੋ ਹੀ ਇਹਨੇ ਆਪ ਰੱਖੇ ਨੇ। ਅਤੇ ਮੰਤਰੀ ਹੁਣ ਤੂੰ ਦੱਸ ਪੰਜਵਾਂ ਹੀਰਾ ਕਿੱਥੇ? ਮੰਤਰੀ ਦੇ ਬੁੱਲਾਂ ਦੇ ਉੱਤੇ ਸਿੱਕਰੀ ਜੰਮ ਗਈ। ਅਸਲ ਦੇ ਵਿੱਚ ਮੰਤਰੀ ਨੇ ਲਾਲਚ ਕੀਤਾ, ਉਹਨੂੰ ਲੱਗਾ ਕਿ ਚੋਰੀ ਤਾਂ ਹੋ ਹੀ ਗਈ ਹੈ, ਚੋਰ ਦੀ ਕਿਹਨੇ ਮੰਨਣੀ ਆ। ਅਸਲ ਦੇ ਵਿੱਚ ਉਹ ਪੰਜਵਾਂ ਹੀਰਾ ਉਹਨੇ ਆਪ ਚੁੱਕ ਕੇ ਆਪਣੀ ਜੇਬ 'ਚ ਪਾ ਲਿਆ ਸੀ। ਵਗਦੀ ਗੰਗਾ 'ਚ ਹੱਥ ਧੋਣ ਦੇ ਲਈ ਲਾਲਚ ਵਸ ਉਹ ਇੱਕ ਹੀਰਾ ਉਹਨੇ ਆਪਣੀ ਜੇਬ 'ਚ ਪਾ ਲਿਆ। ਰਾਜੇ ਦੇ ਹੁਕਮਾਂ ਦੇ ਉੱਤੇ ਉਹ ਇੱਕ ਹੀਰਾ ਉਹਨੂੰ ਕੱਢ ਕੇ ਦੇਣਾ ਹੀ ਪਿਆ। ਰਾਜੇ ਦਾ ਸਭ ਤੋਂ ਕਰੀਬੀ, ਸਭ ਤੋਂ ਵੱਧ ਵਿਸ਼ਵਾਸਯੋਗ ਬੰਦਾ, ਜਿਹਦੇ ਉੱਤੇ ਰਾਜਾ ਅੱਖਾਂ ਮੀਟ ਕੇ ਵਿਸ਼ਵਾਸ ਕਰਦਾ ਸੀ, ਉਹ ਚੋਰ ਨਿਕਲਿਆ। ਅਸਲ ਦੇ ਵਿੱਚ ਚੋਰ ਰਾਜੇ ਦਾ ਕਰੀਬੀ ਨਿਕਲਿਆ। ਵੱਡੀ ਸਜ਼ਾ ਸੁਣਾਈ ਗਈ ਉਸ ਮੰਤਰੀ ਨੂੰ, ਕਿਉਂਕਿ ਉਹਨੇ ਚੋਰੀ ਵੀ ਕੀਤੀ ਅਤੇ ਉਹਨੇ ਝੂਠ ਵੀ ਬੋਲਿਆ। ਚੋਰ ਨੂੰ ਇਸ ਕਰਕੇ ਛੱਡ ਦਿੱਤਾ ਗਿਆ ਕਿ ਉਹਨੇ ਚੋਰੀ ਤਾਂ ਕੀਤੀ ਪਰ ਝੂਠ ਨਹੀਂ ਬੋਲਿਆ। ਸ਼ਾਇਦ ਇਹ ਕਹਾਣੀ ਕਿਸੇ ਨੇ ਸੱਚ ਦੀ ਅਹਿਮੀਅਤ ਸਮਝਾਉਣ ਦੇ ਲਈ ਭਲੇ ਸਮਿਆਂ 'ਚ ਘੜੀ ਹੋਵੇ, ਪਰ ਬੜੀ ਕਮਾਲ ਦੀ ਕਹਾਣੀ ਘੜੀ ਹੈ। ਸ਼ਾਇਦ ਇਹ ਦੱਸਣ ਦੇ ਲਈ ਘੜੀ ਹੋਵੇ ਕਿ ਕਿੱਤਾ ਤੁਸੀਂ ਕੋਈ ਵੀ ਕਰਦੇ ਹੋ ਉਹਦੇ ਵਿੱਚ ਵੀ ਇਮਾਨਦਾਰੀ ਰੱਖੀ ਜਾ ਸਕਦੀ ਹੈ, ਜਾਂ ਫਿਰ ਕਿੱਡਾ ਵੀ ਦੁੱਧ ਧੋਤਾ ਕਿੱਤਾ ਤੁਸੀਂ ਕਰਦੇ ਹੋ, ਜੇ ਉਹਦੇ ਵਿੱਚ ਵੀ ਝੂਠ ਆ ਉਹਦੇ ਵਿੱਚ ਵੀ ਬੇਈਮਾਨੀ ਆ ਅਤੇ ਪਾਪ ਤੁਹਾਨੂੰ ਉਨਾ ਹੀ ਲੱਗਣਾ। ਕੰਮ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਹੋ ਸਕਦਾ, ਗਲਤੀ ਕਿਤੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕਰ ਸਕਦਾ, ਕਹਿੰਦੇ ਨੇ ਇਨਸਾਨ ਗਲਤੀ ਦਾ ਪੁਤਲਾ। ਪਰ ਜੇਕਰ ਤੁਸੀਂ ਝੂਠ ਬੋਲਦੇ ਹੋ ਤਾਂ ਫਿਰ ਤੁਹਾਡੀ ਕਿਤੇ ਢੋਈ ਨਹੀਂ। ਵਜ੍ਹਾ ਇਹ ਕਿ ਇੱਕ ਝੂਠ ਬੋਲ ਕੇ ਫਿਰ ਤੁਹਾਨੂੰ ਸੌਵਾਂ ਹੀ ਝੂਠ ਬੋਲਣੇ ਪੈਂਦੇ ਨੇ ਉਹਨੂੰ ਲੁਕਾਉਣ ਦੇ ਲਈ। ਸੋ ਇਸ ਕਰਕੇ ਜੇ ਆਪਾਂ ਇੱਕ ਅਸੂਲ ਆਪਣੀ ਜ਼ਿੰਦਗੀ ਦਾ ਬਣਾ ਛੱਡੀਏ ਕਿ ਆਪਾਂ ਝੂਠ ਨਹੀਂ ਬੋਲਣਾ, ਸਿਰਫ ਇੱਕ ਅਸੂਲ, ਅਤੇ ਯਕੀਨ ਮੰਨਿਓ ਬੜੀਆਂ ਭੈੜਾਂ ਤੁਹਾਡੇ ਸੁਭਾਅ ਦੇ ਵਿੱਚੋਂ, ਤੁਹਾਡੀ ਜ਼ਿੰਦਗੀ ਦੇ ਵਿੱਚੋਂ ਆਪਣੇ ਆਪ ਦੂਰ ਹੋ ਜਾਣਗੀਆਂ। ਪਰ ਹੋ ਅੱਜ ਕੱਲ੍ਹ ਉਲਟ ਲਿਆ, ਤੁਸੀਂ ਵੀ ਆਪਣੇ ਆਸ ਪਾਸ ਮਹਿਸੂਸ ਕਰਦੇ ਹੋਗੇ ਬੜੇ ਲੋਕ ਬੇਲੋੜੇ ਝੂਠ ਬੋਲਦੇ ਨੇ, ਉਹ ਝੂਠ ਜਿਨ੍ਹਾਂ ਦੀ ਕੋਈ ਲੋੜ ਨਹੀਂ ਹੁੰਦੀ, ਨਿੱਕੀ ਨਿੱਕੀ ਗੱਲ 'ਤੇ ਝੂਠ। ਤੁਸੀਂ ਕਿਸੇ ਨੂੰ ਕਹਿ ਦੋਗੇ ਪਤਲਾ ਹੋਇਆ ਅੱਜ ਕੱਲ੍ਹ ਜਿੰਮ ਲਾਉਣਾ ਅਤੇ ਸਾਫ਼ ਹੀ ਮੁੱਕਰ ਜਾਊਗਾ, ਨਹੀਂ ਨਹੀਂ ਵੈਸੇ ਲੱਗਦਾ ਹੋਣਾ, ਅੱਜ ਕੱਪੜੇ ਵੱਖਰੇ ਪਾਏ।
ਜਦਕਿ ਉਹ ਘੰਟਾ ਪਹਿਲਾਂ ਹੀ ਜਿਮ 'ਚੋਂ ਨਿਕਲਿਆ ਹੁੰਦਾ। ਕਈ ਚੀਜ਼ਾਂ ਸਾਡੇ ਸੁਭਾਅ ਦੇ ਵਿੱਚ ਸ਼ਾਮਿਲ ਹੋ ਗਈਆਂ ਨੇ। ਕਹਿਣ ਦਾ ਮਕਸਦ ਇਹ ਕਿ ਕਈ ਚੀਜ਼ਾਂ ਦੀ ਜ਼ਰੂਰਤ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ। ਬੜੇ ਸਾਰੇ ਝੂਠ ਸਾਡੀ ਜ਼ਿੰਦਗੀ ਦੇ ਵਿੱਚ ਨਾ ਵੀ ਹੋਣ ਤਾਂ ਅਸੀਂ ਸੌਖੇ ਹਾਂ। ਪਤਾ ਨਹੀਂ ਕਿਉਂ ਬਹੁਤੇ ਲੋਕਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਪਾਂ ਸੱਚ ਬੋਲੀਏ ਨਾ, ਜਾਂ ਫਿਰ ਇੱਦਾਂ ਕਹਿ ਲਓ ਕਿ ਜਦੋਂ ਆਪਾਂ ਹੌਲੀ ਹੌਲੀ ਝੂਠ ਨੂੰ ਇੰਟਰੋਡਿਊਸ ਕਰ ਲੈਂਦੇ ਹਾਂ ਆਪਣੀ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਹੌਲੀ ਹੌਲੀ ਉਹ ਝੂਠ ਇੰਨਾ ਕੁ ਵੱਧ ਫੁੱਲ ਜਾਂਦਾ, ਇੰਨਾ ਕੁ ਗਰੱਸ ਜਾਂਦਾ ਕਿ ਸੁਭਾਵਿਕ ਹੀ ਸਾਡੀ ਜ਼ਬਾਨ 'ਚੋਂ ਨਿਕਲਦਾ। ਕਹਿਣ ਨੂੰ ਇਹ ਬੜੀ ਛੋਟੀ ਜਿਹੀ ਗੱਲ ਹੈ, ਸੱਚ ਬੋਲੋ। ਨਿੱਕੇ ਹੁੰਦਿਆਂ ਸਕੂਲ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਐਸੇ ਲਿਖੀ ਦਾ ਸੀ ਅਤੇ ਉਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਇਹ ਲਿਖ ਦੀਦਾ ਸੀ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਭ ਤੋਂ ਸੌਖਾ ਸੀ ਅਤੇ ਸਭ ਤੋਂ ਛੋਟਾ ਲਿਖਿਆ ਜਾਂਦਾ ਸੀ ਇਸ ਕਰਕੇ, ਅਤੇ ਯਾਦ ਵੀ ਛੇਤੀ ਰਹਿ ਜਾਂਦਾ ਸੀ। ਸਭ ਤੋਂ ਟੋਪ 'ਤੇ ਲਿਖਿਆ ਹੋਣਾ ਨੰਬਰ ਇੱਕ, ਸੱਚ ਬੋਲੋ, ਸਦਾ ਸੱਚ ਬੋਲੋ। ਉਹਦੇ ਮਹਿਨੇ ਬਹੁਤ ਵੱਡੇ ਸੀ, ਉਹੀ ਸਮਝ ਸਕਦਾ ਜੇ ਕੋਈ ਸਮਝਣਾ ਚਾਹੇ। ਜੇ ਕੋਈ ਨਾ ਸਮਝਣਾ ਚਾਹੇ ਤਾਂ ਫਿਰ ਉਹ ਕੁਛ ਵੀ ਨਹੀਂ ਆ। ਜੇ ਕੋਈ ਸਮਝਣਾ ਚਾਹੇ ਤਾਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਲਾਗੂ ਕਰਕੇ ਵੇਖ ਲਿਓ, ਇੱਕ ਦਿਨ ਦੇ ਲਈ ਸਿਰਫ ਲਾਗੂ ਕਰਕੇ ਵੇਖ ਲਿਓ, ਜਾਂ ਫਿਰ ਇੱਥੋਂ ਪ੍ਰੈਕਟਿਸ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਬੇਲੋੜੇ ਝੂਠ ਨਾ ਬੋਲਿਓ। ਉਹ ਝੂਠ ਜਿਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ, ਕੋਈ ਗੇਨ ਨਹੀਂ, ਨੁਕਸਾਨ ਤਾਂ ਹੋਣਾ ਹੀ ਹੋਣਾ ਵਾ ਪਰ ਕੋਈ ਫਾਇਦਾ ਨਹੀਂ ਤੁਹਾਨੂੰ। ਅਤੇ ਸੱਚ ਬੋਲੋਗੇ ਤਾਂ ਹੋ ਸਕਦਾ ਉਲਟਾ ਤੁਹਾਡੇ ਨੁਕਸਾਨ ਦੇ ਵਿੱਚੋਂ ਵੀ ਫਾਇਦਾ ਨਿਕਲ ਆਵੇ। ਬਿਲਕੁਲ ਇਸ ਚੋਰ ਵਾਂਗੂ ਰਾਜ ਦੀਆਂ ਨਜ਼ਰਾਂ ਦੇ ਵਿੱਚ ਜਿਹਨੇ ਇੰਨੀ ਇੱਜ਼ਤ ਕਮਾ ਲਈ, ਉਹ ਵੀ ਚੋਰ ਹੋਣ ਦੇ ਬਾਵਜੂਦ, ਉਹ ਵੀ ਚੋਰੀ ਕਰਨ ਦੇ ਬਾਵਜੂਦ, ਅਤੇ ਝੂਠ ਬੋਲ ਕੇ ਮੰਤਰੀ ਨੇ ਬਣੀ ਬਣਾਈ ਸਾਰੀ ਉਮਰ ਦੀ ਇੱਜ਼ਤ ਗਵਾ ਲਈ। ਕਰ ਤਾਂ ਉਹ ਵੀ ਆਪਣਾ ਕੰਮ ਹੀ ਰਿਹਾ ਸੀ, ਉਹਨੂੰ ਲੱਗਾ ਕਿ ਕੌਣ ਕੋਈ ਵੇਖਣ ਡਿਆ। ਜਦੋਂ ਵੀ ਆਪਾਂ ਕੁਛ ਕਰਦੇ ਹਾਂ ਉਹ ਵੱਖਰੀ ਗੱਲ ਹੈ ਕਿ ਹੌਲੀ ਹੌਲੀ ਸਾਡੇ ਹੱਥ ਕੰਬਣੋਂ ਹਟ ਜਾਂਦੇ ਆ, ਸਾਡਾ ਜ਼ਮੀਰ ਮਾਰਿਆ ਜਾਂਦਾ। ਪਰ ਇਹ ਵੀ ਸੱਚ ਹੈ ਕਿ ਜਦੋਂ ਨਵਾਂ ਨਵਾਂ ਕੋਈ ਚੋਰੀ ਕਰਨ ਲੱਗਦਾ, ਨਵਾਂ ਨਵਾਂ ਕੋਈ ਝੂਠ ਬੋਲਣ ਲੱਗਦਾ, ਨਵੀਂ ਨਵੀਂ ਬੇਈਮਾਨੀ ਨੂੰ ਜਦੋਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦਾ ਤਾਂ ਉਦੋਂ ਉਹਦੇ ਹੱਥ ਜ਼ਰੂਰ ਕੰਬਦੇ ਆ। ਕੋਸ਼ਿਸ਼ ਕਰੀਏ ਆਪਾਂ ਉਦੋਂ ਹੀ ਰੁਕ ਜਾਈਏ। ਮੈਨੂੰ ਕੋਈ ਨਹੀਂ, ਪਰ ਝੂਠ ਆਪਾਂ ਸਾਰੇ ਬਹੁਤ ਬੋਲਦੇ ਹਾਂ, ਸਾਰੀ ਦਿਹਾੜੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਝੂਠ ਬੋਲਦੇ ਹਾਂ। ਬੜਿਆਂ ਦੀ ਲੋੜ ਹੁੰਦੀ ਹੈ, ਬੜਿਆਂ ਦੀ ਨਹੀਂ ਲੋੜ ਹੁੰਦੀ। ਅਤੇ ਚਲੋ ਆਓ ਅੱਜ ਇਸ ਬਚਪਨ ਦੀ ਕਹਾਣੀ ਦੇ ਵਿੱਚੋਂ ਵੱਡੇ ਹੋ ਕੇ ਇੱਕ ਵਾਰੀ ਫਿਰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਕੋਸ਼ਿਸ਼ ਕਰੋ ਇਹ ਕਹਾਣੀਆਂ ਆਪਣੇ ਬੱਚਿਆਂ ਤੱਕ ਵੀ ਸੁਣਾਇਆ ਕਰੋ। ਕੋਈ ਪਤਾ ਨਹੀਂ ਕਿਹੜੀ ਕਹਾਣੀ ਕਿੱਦਾਂ ਕਿਹੜੇ ਰੂਪ ਦੇ ਵਿੱਚ ਉਹਨਾਂ ਦੇ ਦਿਮਾਗ 'ਚ ਬਹਿ ਜਾਣੀ ਆ। ਪਤਾ ਨਹੀਂ ਚੋਰ ਨੇ ਕਿੱਥੋਂ ਸੁਣਿਆ ਸੀ ਵੀ ਚੋਰੀ 'ਚ ਵੀ ਇਮਾਨਦਾਰੀ ਰੱਖਣੀ ਆ। ਪਤਾ ਨਹੀਂ ਉਹਨੇ ਕਿੱਥੋਂ ਸੁਣਿਆ ਹੋਊਗਾ ਵੀ ਸੱਚ ਬੋਲਣਾ ਝੂਠ ਨਹੀਂ ਬੋਲਣਾ, ਜਿਹਦੀ ਵਜ੍ਹਾ ਦੇ ਕਰਕੇ ਉਹ ਅੱਜ ਇਸ ਕਹਾਣੀ ਦਾ ਨਾਇਕ ਆ, ਖਲਨਾਇਕ ਨਹੀਂ ਆ। ਸੋ ਇਸ ਕਰਕੇ ਆਪਣੇ ਬੱਚਿਆਂ ਦੇ ਨਾਲ ਵੀ ਜ਼ਰੂਰ ਇਹ ਕਹਾਣੀਆਂ ਸਾਂਝੀਆਂ ਕਰੋ। ਜੇ ਕਿਤੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਸਾਡੇ ਰੇਡੀਓ ਹਾਂਜੀ ਦੀ ਐਪਲੀਕੇਸ਼ਨ 'ਤੇ, ਐਪਲੀਕੇਸ਼ਨ ਦੇ ਵਿੱਚ ਪੋਡਕਾਸਟ ਸੈਕਸ਼ਨ 'ਚ ਜਾਓਗੇ ਉੱਥੇ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ। ਯੂਟਿਊਬ ਚੈਨਲ ਦੇ ਉੱਤੇ ਜੇ ਤੁਸੀਂ ਜ਼ਿਆਦਾ ਆਉਣ ਜਾਣ ਰੱਖਦੇ ਹੋ ਤਾਂ ਕਿਤਾਬ ਕਹਾਣੀ ਨਾਂ ਦਾ ਸਾਡਾ ਚੈਨਲ ਹੈ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਛੱਡੋ। ਉਹਦੇ ਵਿੱਚ ਵੀ ਤੁਹਾਨੂੰ ਹਰ ਰੋਜ਼ ਨਵੀਆਂ ਕਹਾਣੀਆਂ ਮਿਲ ਜਾਣਗੀਆਂ। ਹਰ ਰੋਜ਼ ਨਹੀਂ ਤਾਂ ਕੁਛ ਨਾ ਕੁਛ ਜਿਹੜਾ ਚੱਲਦਾ ਰਹੂਗਾ ਉਹਦੇ 'ਚ, ਬਾਕੀ ਜੋ ਤੁਹਾਡੀ ਫੀਡਬੈਕ ਹੈ ਉਹਦੇ ਹਿਸਾਬ ਦੇ ਨਾਲ ਉਹ ਵਧਾਇਆ ਘਟਾਇਆ ਜਾ ਸਕਦਾ। ਫਿਲਹਾਲ ਇਜਾਜ਼ਤ ਲੈਂਦਾ, ਤੁਹਾਡੇ ਕੋਲੋਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਵਸਤਰ ਕਰਮਾ ਨੈ ਜੋ ਹੋਵਨ ਸੋ ਦੂਰ ਪਰਾਨੈ
1: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
0: ਚੰਦਨ ਲੇਪ ਉਧਾਰੈ ਧੋਏ ਘਰ ਤੋ ਪੀਰ ਪ੍ਰਸੰਗ ਸੰਗ ਹੋਏ
1: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
1: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
0: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
1: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
0: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
1: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
0: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਇ ਤਾ ਸੋ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
0: ਇਹੋ ਜੁਗਤ ਬਿਹਾ ਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
1: ਉਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
1: ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
1: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
0: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
1: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
0: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
0: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
0: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
1: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
0: ਨਾਨਕ ਪਾਤ ਮਾਇਆ ਕੇ ਹੇ ਸਰ ਪਰ ਹੋਵਤ ਜਾਨ ਅਨੇਕ
1: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
1: ਬਟਾਉ ਸਿਉ ਜੋ ਲਾਵੈ ਨੇਹੇ ਤਾ ਕੋ ਹਾਥ ਨਾ ਆਵੈ ਕੇਹੇ
0: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
0: ਮਿਥਿਆ ਰਾਜੁ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
0: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਉਪਰ ਕਰਤ ਗੁਮਾਨ
1: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁਕ ਹਿਰੇ
1: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾ
0: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
1: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
0: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
1: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
0: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
1: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਿਰਪਰ ਤੇ ਨਿਰਾਰ ਧਾਮ
1: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਓ
0: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ
1: ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ
0: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
1: ਜਿਸ ਕਹਿ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
0: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
0: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
1: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
0: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਜ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਧਿਆਕਾ ਤਵ ਲੁਭਾਵੈ
0: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਤਾ ਕਾ ਜਸ ਗਵੀ ਜੈ
1: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ
0: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
1: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ
1: ਜੇ ਪ੍ਰਸਾਦ आबू खन पहरी जय।

0: ਹੈ ਮਾਤਨ ਸਿਮਰਤ ਕਿਉਂ ਆਲਸ ਕੀਜੈ
1: ਜਹ ਪ੍ਰਸਾਦ ਅਸਵਾਰੀ ਮਨ ਤਿਸਪਾ ਕੋ ਕਬੂ ਨਾ ਵਿਸਾਰੀ
0: ਜਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿਤੇ ਆਈ
0: ਸਹਿਤੇ ਆ ਜੋ ਇਕ ਅਲਖ ਹੈ ਇਹਾ ਊਹਾ ਨਾਨਕ ਤੇਰੀ ਰੱਖੈ
1: ਜਹ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ
0: ਜਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜਹ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜਹ ਪ੍ਰਸਾਦ ਸੁਣੈ ਕਰਨਾਦ ਜਹ ਪ੍ਰਸਾਦ ਪੇਖੈ ਬਿਸਮਾਦ
1: ਜਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੋ ਸਹਿਜੇ ਬਸਨਾ
0: ਜਹ ਪ੍ਰਸਾਦ ਹਸਤ ਕਰ ਚਲ ਹੈ ਜਹ ਪ੍ਰਸਾਦ ਸੰਪੂਰਨ ਫਲ ਹੈ
1: ਜਹ ਪ੍ਰਸਾਦ ਪਰਮ ਗਤ ਪਾਵੈ ਜਹ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜਹ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜਹ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਹਾਥ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ 8-6 ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਵਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਵਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ 8-7 ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਤੀਜਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਅਹਿਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰਧਾਰ ਹੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵਾਨ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਚੌਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤੁਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕਈ ਕੋਟ ਭੈ ਬਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਤਾਰ ਹੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਦ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰ ਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰੋ ਪਾਸਾਰ ਸਦਾ ਸਦਾ ਇਕ ਇਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਮਾਹੇ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮਨੀ ਦਰਵੈ ਹਰ ਦਰਗੈ ਕੋ ਕੈਸੈ ਗਵੈ
0: ਆਪ ਸੁਖੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਾ ਛੋਏ ਤਾਂ ਵਿਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ
0: ਫਿਰਦਾ ਕੋ ਬੈਰੀ ਮੀ ਤਬ ਲਗ ਨਿਚਲ ਨਾਹੀ ਚੀਤ
1: ਜਬ ਲਗ ਮੋਹਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰੱਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਬਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦਕੋ ਸਰਬ ਰੋਗ ਸੰਤ ਕੀ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਰਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਿਛੁ ਨਾਹੀ ਹਾਰ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਪੇਠਾ ਕੁਰਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੀ ਧਨਵੰਤ ਗਨੀ ਸੰਸਾਰ
1: ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂੰ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜੋ ਪਏ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹੇ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀ ਆਦਰਵੈ
0: ਅਕਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉਂ ਮੰਦਰ ਕੋ ਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉਂ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉਂ ਮਹਾਂਧਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂ ਤਸੈ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਉਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ।
1: ਜਾਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਵਗਾਹੇ।
0: ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ।
1: ਸੁਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਤੇ ਆਵੈ ਸੇ।
0: ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਰਹਿ ਫਿਰ ਆਵੈ ਜਾਏ।
1: ਉੱਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ।
0: ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਕਰੰਗ।
1: ਨਾਨਾ ਬਿਤਕੀ ਨੂੰ ਵਿਸਤਾਰ, ਪ੍ਰਭ ਬਨਾਸੀ ਏਕੰਕਾਰ।
0: ਨਾਨਾ ਚਲਿਤ ਕਰੇ ਖਿਨਮਾਹੇ, ਪੂਰਹਿ ਉਹ ਪੂਰਨ ਸਭ ਠਾਏ।
1: ਨਾਨਾ ਬਿਤ ਕਰ ਬੰਤ ਬਨਾਈ, ਆਪਣੀ ਕੀਮਤ ਆਪੇ ਪਾਈ।
0: ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ।
1: ਨਾਮ ਕੇ ਧਾਰੈ ਸਗਲੈ ਜੰਤ, ਨਾਮ ਕੇ ਧਾਰੈ ਖੰਡ ਬ੍ਰਹਿਮੰਡ।
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
1: ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ।
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ, ਨਾਮ ਕੈ ਸੰਗ ਉਧਰੇ ਸੁਣ ਸਰਵਨ।
1: ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ।
0: ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ।
1: ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸੋ ਮੈਂ ਸੁਮਾਣੀ।
0: ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ।
1: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸੋ ਭਲੀ।
0: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ।
1: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਦੇ ਪ੍ਰਵੇਸ਼।
0: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ।
1: ਆਪ ਸਤ ਕੀ ਆਸਵ ਸਤ, ਆਪੇ ਜਾਣੇ ਆਪਣੀ ਮਿਤ ਗਤ।
0: ਜਿਸਕੀ ਸ੍ਰਿਸ਼ਟ ਸੋ ਕਰ ਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ।
1: ਕਰਤੇ ਕੀ ਮੀਨਾ ਜਾਣੈ ਕੀਆ, ਨਾਨਕ ਜੋ ਤਿਸ ਪਾਵੈ ਸੋ ਵਰਤੀਆ।
0: ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝੈ ਤਿਸ ਆਇਆ ਸਵਾਦ।
1: ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ।
0: ਕੋਈ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ।
1: ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕਲੇ ਗੁਲਾਗੀ।
0: ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ।
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 816 ਸਲੋਕ।
0: ਆਦ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ।
0: ਦਰਸ਼ਨ ਸਤ ਸਤ ਪੇਖਨ ਹਾਰ, ਨਾਮ ਸਤ ਸਤ ਧਿਆਵਨ ਹਾਰ।
1: ਆਪ ਸਤ ਸਤ ਸਵਤਾਰੀ, ਆਪੇ ਗੁਣ ਆਪੇ ਗੁਣਕਾਰੀ।
0: ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਾ ਸੁਨਤਾ।
1: ਪੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।
0: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ।
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ।
0: ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ।
1: ਬਸਤ ਮੈਂ ਲੇ ਬਸਤ ਗਡਾਈ, ਤਾ ਕੋ ਭਿੰਨ ਨ ਕਹਿ ਨਾ ਜਾਈ।
0: ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ।
1: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ।
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ।
1: ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ।
0: ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ।
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ।
0: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ।
1: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ।
0: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤਮਿਤ ਕੋਈ ਨ ਲਾਖੈ।
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ, ਪ੍ਰਭ ਕੈ ਸੇਵਕ ਉਚ ਤੇ ਉਚੈ।
0: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ।
1: ਨੀਕੀ ਕੀਰੀ ਮੈਂ ਕਰ ਰਾਖੈ, ਪਸਮ ਕਰੇ ਲਸਕਰ ਕੋਟ ਲਾਖੈ।
0: ਜਿਸ ਕਾ ਸਾਸ ਨ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ।
1: ਮਾਨਸ ਜਤਨ ਕਰਤ ਬੋ ਪਾਤ, ਤਿਸ ਕੈ ਕਰਤਵ ਬਿਰਥੈ ਜਾਤ।
0: ਮਾਰੈ ਨਾ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ।
1: ਕਾਹੇ ਸੋਚ ਕਰੇ ਰੇ ਪਾਣੀ, ਜਪ ਨਾਨਕ ਪ੍ਰਭ ਅਰਖ ਵਡਾਣੀ।
0: ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ।
1: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦਿਸਟਾਇਆ।
0: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਸੰਗ।
1: ਨਾਮ ਰਸ ਚੋ ਜੰਤ ਤਾਨੇ, ਮਨ ਤਨ ਨਾਮੈ ਨਾਮ ਸਮਾਨ।
0: ਉਠਤ ਬੈਠ ਸੋਬਤ ਨਾਮ, ਕਹੁ ਨਾਨਕ ਜਨ ਕੈ ਸਦਕਾਮ।
1: ਲੋ ਜਾਚੇ ਵਾਦਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ।
0: ਕਲਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ।
1: ਜੋ ਹੋ ਆਹੋ ਵਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ।
0: ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨ ਜਾਨੋ।
1: ਹਾਟ ਪੈਰ ਪ੍ਰਭ ਸਹਿ ਹਜੂਰ ਹੈ, ਕਹੋ ਨਾਨਕ ਸੇ ਜਨ ਪੂਰੈ।
0: ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ।
1: ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ।
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸਾ ਪਾਪ ਮਿਟਾਵੈ।
1: ਅਵਰ ਸਿਆਨ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ।
0: ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 817 ਸਲੋਕ।
0: ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਓ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ।
0: ਸਿੱਖ ਕੀ ਗੁਰਦੁਰ ਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ।
1: ਸਤਿਗੁਰ ਸਿੱਖ ਕੈ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ।
0: ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ।
1: ਆਪਸ ਕੋ ਕਰ ਕਛ ਨਾ ਜਨ। जनावै हर हर नाम हृदय सत्यावै
0: मन बेचै सतगुर कै पास ते सेव के कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: विश्व विश्व गुर का मन मान है सो सेवक परमेश्वर की गत जान
0: सो सतगुर जिस हृदय हर नाओ अनक बार गुर को बल जाओ
1: सर्वन दान जी का दाता आठ पैर पार ब्रह्म दाता
0: ब्रह्म है जन जन्म है पार ब्रह्म एक है आप नहीं कछ परम
1: सहस्यान पलया न जाइए नानक ऐसा गुरुड़ भागी पाई है
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तुम पतिया ने
1: पूरा गुरु आख्यो जाका मंत्र अमृत दिष्ट पिखे होए संत
0: गुण बेअंत कीमत नहीं पाए नानक जिस भावे तिस लय मिलाए
1: जे बाए कुस्तत अनेक सतपुरुष पूर्ण बबे
0: काहू बोल न पहुंचत प्राणी अगम अगोचर प्रभु निर्वाणी
1: निराहार निर्वैर सुखदाई ताकी कीमत किने न पाई
0: अनक भक्त बंधन नित कर है चरण कमल हृदय स्मर है
1: सद बलिहारी सतगुरु अपने नानक जिस प्रसाद ऐसा प्रभु जपने
0: एहो हर रस पावे जन कोए अमृत पीवे अमर सो होए
1: पुरता नाही कदे विनाश जाके मन पटे गुणतास
0: आठ पहर हर का नाम ले सच उपदेश सेवक को दे
1: मोह माया के संग न लेप मन में राख है हर हर एक
0: अंधकार दीपक परगासे नानक पर मोह दुख तहते नासे
1: तब्त माहे ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पाव चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भउ गवन सुन नानक हर हाज सवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगास साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहेगुरु अष्टपदी
1: संजना मिल करो विचार एक सिमर नाम आधार
0: अवरो पावसा मीत बिसार हो चरण कमल रिद मैं उरतार हो
1: करम कारण सो प्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को कर है भली करनी सा शोभा भज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दर गै परवान
1: मन पर बोधो हर के नाए दर्द स्तावत आवै ठाए
0: ताको बिघन लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जमफासी
0: तत विचार कह जन साचा जन्म मरै सो काचो काचा
1: आवागुन मिटे प्रभ सेव आप त्याग शरण गुरुदेव
0: क्यों रतन जन्म का होए उदार हर हर सिमर प्राण आधार
1: अनक पावन छूटन हारे सिमर शास्त्र वेद विचारे
0: हर की भगत करू मन लाए मन वंचित नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो हो तुम कवन सनाथा
1: राज रंग माया विस्तार इन ते कहो हो कवन छुटकार
0: अस हस्ती रथ सवारी झूठा डंप झूठ पासारी
1: जिन दिए तिस बुझे ना बिगाना नाम विसार नानक पछताना
0: गुर की मातू लिहे आने भक्त बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पाओ
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिन जाए हो मैं मिख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सास संग पावे सजतना
0: हर पूंजी सांच करो व्यवहार इहां सुख दर गै जयकार
1: सर्व निरंतर एको देख कहो नानक जाके मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूरहे ओ प्राव्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुख मनी सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरणाए नानक की प्रभ बेनती अपनी भक्ति लाए सत ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨੁ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡ ਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਇਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਦਰਸੁਖ ਹੋਏ ਮਨ ਬਿਕਸੈ ਸਾਧ ਚਰਨ ਤੋਏ
0: ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਐ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੁਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਨਾਨਕਾ ਆਪੇ ਹੀ ਫਿਰ ਜਾਪ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਨ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਹਿਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
1: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪਹਿ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
1: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾਨੋ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼ ਤਿਹੁ ਗੁਣ ਕਾ ਨਾਹੀ ਪਰਵੇਸ਼
0: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਕੁਣ ਸੁਨ ਨਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਉ ਪਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਤੂ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤਕ ਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ।
1: ਸੁਖ ਮਨੀ ਸੁਖ ਅਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ। 8:21 ਸਲੋਕ।
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਆਪ ਕਥੈ ਆਪ ਸੁਣੈ ਹਾਰ, ਆਪੇ ਏਕ ਆਪ ਵਿਸਥਾਰ।
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ, ਆਪਣੇ ਭਾਣੇ ਲਏ ਸਮਾਏ।
1: ਤੁਮ ਤੇ ਪਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ।
0: ਜਾਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ।
1: ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸਿਸ਼ਟ ਕਾ ਜੇਤਾ।
0: ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ।
1: ਜਿਸ ਰਾਖੈ ਤਿਸ ਕੋਏ ਨ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ।
0: ਤਿਸਤਾ ਜਬਰ ਕਹਾਂ ਕੋ ਜਾਏ, ਸਭ ਸਰੇ ਇਕ ਨਿਰੰਜਨ ਰਾਏ।
1: ਜੀ ਕੀ ਜੁਗ ਜਾ ਕੈ ਸਭਾਤ, ਅੰਤਰ ਬਾਹਰ ਜਾਨੋ ਸਾਥ।
0: ਗੁਣ ਨਿਧਾਨ ਬੇਅੰਤ ਪਾਰ, ਨਾਨਕ ਦਾਸ ਦਾ ਬਲਿਹਾਰ।
1: ਪੂਰਨ ਪੂਰ ਰਹਿ ਦਇਆਲ, ਸਭ ਉਪਰ ਹੋਵਤ ਕਿਰਪਾਲ।
0: ਆਪਣੇ ਕਰਤੱਬ ਜਾਣੈ ਆਪ, ਅੰਤਰ ਜਾਮੀ ਰਹੋ ਬਿਆਪ।
1: ਤਤ ਪਾਲੈ ਜੀ ਅਨੁਭਵ ਪਾਤ, ਜੋ ਜੋ ਰਚਿਓ ਸੁਤ ਸਹਿ ਤਿਆਰ।
0: ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ।
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ।
0: ਜਨ ਲਾਗਾ ਹਰ ਇੱਕ ਹੈ ਨਾਏ, ਤਿਸ ਕੀ ਆਸਨ ਬਿਰਥੀ ਜਾਏ।
1: ਸੇਵਕ ਕੋ ਸੇਵਾ ਬਣੇ ਆਏ, ਹੁਕਮ ਬੂਝ ਪਰਮ ਪਦ ਪਾਏ।
0: ਇਸ ਤੇ ਉਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ।
1: ਬੰਧਨ ਤੋਰ ਪਏ ਨਿਰਵੈਰ, ਅੰਦਿਨ ਪੂਜੈ ਗੁਰ ਕੇ ਪੈਰ।
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ।
1: ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰਮਾਨੰਦ।
0: ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ।
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ, ਪ੍ਰਾਂਤ ਨੂੰ ਨਕਾਏ ਹੈ ਸੁਆਓ।
0: ਆਠ ਪਹਿਰ ਪ੍ਰਾਪੀ ਖੋਹ ਨੀਰਾ, ਮਿਟੈ ਅਗਿਆਨ ਬਿਨ ਸਹਿੰਦੀਰਾ।
1: ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੈ ਨਾਨਕ ਫਲ ਪਾਵੋ।
0: ਹਲਤ ਪਲਤ ਦੋਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਧਾਰ।
1: ਪੂਰੇ ਗੁਰ ਕੀ ਪੂਰੀ ਦੀਖਿਆ, ਜਿਸਮਨ ਬਸੈ ਤੇ ਸਾਚ ਪਰੀਖਿਆ।
0: ਮਨ ਤਾਂ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਭਉ ਜਾਏ।
1: ਸੱਚ ਵਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ।
0: ਟੀਕਾ ਟੀਕ ਰੱਖੋ ਮਨ ਮਾਹੀ, ਨਾਨਕ ਬਹੁਰ ਨ ਆਵੈ ਜਾਹੇ।
1: ਇਸ ਤੇ ਦੂਰ ਕਹਾ ਕੋ ਜਾਏ, ਉਬਰੇ ਰੱਖ ਨਹਾਰ ਤੇ ਆਏ।
0: ਫਿਰ ਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
1: ਜਿਸ ਪ੍ਰਭ ਰੱਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੂ।
0: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ।
1: ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੈ ਕਾਰਜ ਪੂਰਾ।
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
1: ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
0: ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।
1: ਜਿਸ ਮਨ ਬਸੇ ਸੋਤ ਨਿਹਾਲ, ਤਾ ਕੈ ਨਿਕਟ ਨ ਆਵਤ ਕਾਲ।
0: ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਲ ਜਨਾ ਕੈ ਮਨ ਵਿਸਰਾਮ। 8:22 ਸਲੋਕ।
0: ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾਲਾ ਕਾ ਮੀਠਾ।
0: ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ।
1: ਨੌਨਦ ਅੰਮ੍ਰਿਤ ਪਵ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ।
0: ਸੁਨ ਸਮਾਧ ਅਨਹਤ ਤੈ ਨਾਦ, ਕਹਿਣ ਨ ਜਾਈ ਅਚਾਰਜ ਵਿਸਮਾਦ।
1: ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸਨ ਸੋ ਜੀ ਪਾਏ।
0: ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ।
1: ਕਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ।
0: ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
1: ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦੈ ਦਿਸੈ ਸਮਾਹੇ।
0: ਇਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ।
1: ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਤਰ ਮੈਂ ਏਕ।
0: ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ।
1: ਸਰਬ ਕਰਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣੇ ਅਮੋਲ।
0: ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਹਿਓ ਸਾਮੀ ਓਤ ਪੋਤ।
1: ਗੁਰ ਪ੍ਰਸਾਦ ਭ੍ਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ।
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ।
1: ਸੰਤ ਜਨਾ ਸੁਨੇ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ।
0: ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ।
1: ਜੋ ਜੋ ਹੋਏ ਸੋ ਇਸ਼ਕ ਮਾਨੈ, ਕਰਨ ਕਰਾਵਨ ਹਰ ਪ੍ਰਭ ਜਾਨੈ।
0: ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਾ ਮੋਹੀ।
1: ਆਪ ਸਤ ਕੀ ਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ।
0: ਜਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਇੱਕ ਅੰਕਾਰ।
1: ਅਨਕ ਕਲਾ ਲਖੀ ਨ ਜਾਏ, ਜਿਸ ਭਾਵੈ ਤਿਸ ਲੈ ਮਿਲਾਏ।
0: ਕਵਨ ਲਿਖਤ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ।
1: ਅੰਤਰਗਾ ਜਿਸ ਆਪ ਜਨਾਏ, ਨਾਨਕ ਤਿਸ ਚੰਨ ਆਪ ਬੁਝਾਏ।
0: ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਖਨਹਾਰਾ।
1: ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ।
0: ਆਵਨ ਜਾਨੇ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ।
1: ਸਭ ਕੇ ਮਦਲ ਪੱਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ।
0: ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ।
1: ਇਸ ਤੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੇ ਕਿਛ ਕਰਾ।
0: ਆਪ ਭਲਾ ਕਰ ਤੂੰ ਤਤਨੀ ਕੀ, ਆਪੇ ਜਾਣੈ ਆਪਣੇ ਜੀ ਕੀ।
1: ਆਪ ਸਾਜ ਤਾਰੀ ਸਭ ਸਾਜ, ਓਤ ਪੋਤ ਆਪਨ ਸੰਗਰਾਜ।
0: ਤਾਂ ਕੀ ਗਤ ਨਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ।
1: ਇਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਣ।
0: ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ।
1: ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ।
0: ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ।
1: ਜਾ ਨਾਮਨ ਕਹੇ ਸੁਆਓ, ਜਨ ਕਹਿ ਸੰਚਿਤ ਆਵੈ ਨਾਓ।
0: ਆਪ ਮੁਕਤ ਮੁਕਤ ਕਰੇ ਸੰਸਾਰ। ਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 8-23 ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੇ ਤਿਨ ਕੈ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ ਉੱਤਮ ਇਸਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸ਼ੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸ਼ੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8-24 ਸਲੋਕ

0: ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਵਾ ਤੇ ਆਓ ਫਿਰ ਆਪਾਂ ਚੁਟਕਲੇ ਸੁਣਦੇ ਹਾਂ ਤੇ ਹੱਸਦੇ ਹਾਂ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸਿਓ ਤੇ ਸਭ ਤੋਂ ਪਹਿਲਾਂ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ਼
1: ਅਕਸ਼ੇ ਕੁਮਾਰ ਦੀ ਕੱਲ ਫਿਲਮ ਵੇਖਦਾ ਪਿਆ ਸੀਗਾ ਮੁਸੇ ਸ਼ਾਦੀ ਕਰੋਗੀ ਉਹਦੇ ਅੰਦਰ ਇਸ ਤਰ੍ਹਾਂ ਹੱਸਦਾ ਸੇਠ ਜੀ
0: ਦੁੱਗਲ ਸਾਹਿਬ ਸ਼ਾਦੀ ਕਰੂਗੀ
1: ਪ੍ਰਿਯੰਕਾ ਚੋਪੜਾ ਤਾਂ ਹੀ ਨਹੀਂ ਮੰਨੀ ਮੇਰੇ ਖਿਆਲ ਨਾਲ
0: ਪ੍ਰਿਯੰਕਾ ਚੋਪੜਾ
1: ਹਾਂਜੀ ਅਸਲ ਚ ਵੀ ਮੇਰੇ ਖਿਆਲ ਤਾਂ ਹੀ ਨਹੀਂ ਮੰਨੀ
0: ਅੱਛਾ ਵੈਸੇ ਵੀ ਮਨਾਉਂਦਾ ਸੀ
1: ਹਾਂ ਸੁਣਨ ਚ ਤਾਂ ਆਉਂਦਾ
0: ਅੱਛਾ ਪਰ ਐਕਟਿੰਗ ਬੜੀ ਵਧੀਆ ਯਾਰ ਪ੍ਰਿਯੰਕਾ ਚੋਪੜਾ ਦੀ
1: ਹਾਂ ਇਹ ਗੱਲ ਤਾਂ ਠੀਕ ਹੈ ਨਾ
0: ਗੁੱਡ ਕਈ ਫਿਲਮਾਂ 'ਚ ਤਾਂ ਉਹਨੇ ਕਮਾਲ ਹੀ ਕੀਤਾ ਹੈ ਨਾ
1: ਹਾਂ ਘੱਟ ਫਿਲਮਾਂ ਕੀਤੀਆਂ ਪਰ ਵਧੀਆ ਕੀਤੀਆਂ ਗੁੱਡ ਗੁੱਡ ਫਿਲਮੋਗ੍ਰਾਫੀ
0: ਜਿੱਦਾਂ ਬਰਫੀ ਆ ਮਤਲਬ ਫਿਲਮੋਂ ਇੰਨੀ ਭਾਵੇਂ ਨਹੀਂ ਚੱਲੀ
1: ਪਰ ਨਹੀਂ ਨਹੀਂ ਨਹੀਂ ਸੁਪਰ ਹਿੱਟ ਸੀ ਭਾਜੀ
0: ਅੱਛਾ
1: ਮੈਂ ਵਾਪਸ ਆਊਂਗਾ ਟਾਈਪ ਹੀ ਸੀਗਾ ਕੰਮ ਦੂਸਰੇ ਹਫ਼ਤੇ ਤੋਂ ਪਿੱਕ ਹੋਏ ਸੀ
0: ਓਕੇ ਪਰ ਫਿਲਮ ਬਹੁਤ ਵਧੀਆ ਸੀ ਚਲੋ ਐਨੀਵੇ ਆਓ ਆਪਾਂ ਬੱਚਿਆਂ ਨੂੰ ਪਹਿਲਾਂ ਆਪਾਂ ਵਿਹਲਿਆਂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇ ਗਿਆ ਤੇ ਉਸ ਤੋਂ ਬਾਅਦ ਅਸੀਸ ਤੁਸੀਂ ਪੁੱਤਰ ਜੀ ਰੈਡੀ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ
2: ਮੈਂ ਸੋਫੇ ਤੇ ਬੈਠੀ ਸੀ ਵੇਟ ਕਰਦੀ ਸੀ ਲਾਫਟਰ ਥੈਰੇਪੀ ਫਿਰ ਸਟਾਰਟ ਹੋਣ ਲਈ
0: ਸੋਫੇ ਤੇ ਬਹਿ ਕੇ ਨਾ ਤਿਆਰ ਹੋ ਕੇ ਯੂਨੀਫਾਰਮ ਪਾ ਕੇ ਤੇ ਕਿੰਨਾ ਮਜ਼ਾ ਆਉਂਦਾ ਹੈ ਨਾ
2: ਤੇ ਅੱਜ ਮੈਂ ਤੁਹਾਨੂੰ ਸਰਪ੍ਰਾਈਜ਼ ਦੱਸਣਾ
0: ਸਰਪ੍ਰਾਈਜ਼ ਵੀ ਦੱਸਣਾ ਓਕੇ ਚਲੋ ਇਹ ਵੀ
2: ਪਹਿਲਾਂ
0: ਚੁਟਕਲਾ ਸੁਣਾਉਣਾ ਸੋਫੇ ਤੇ ਨਾ ਇੱਕ ਪ੍ਰੋਬਲਮ ਆਉਂਦੀ ਸਵੇਰੇ ਸਵੇਰੇ ਹੈ ਨਾ ਤੇਗ ਜੇ ਹੋਵੇ ਨਾ ਲੈਦਰ ਦਾ ਸੋਫਾ ਤੇ ਫਿਰ ਠੰਡਾ ਠੰਡਾ ਜਿਹਾ ਬੜਾ ਲੱਗਦਾ ਤੇਗ ਹੁੰਦਾ ਨਾ ਏਦਾਂ
2: ਹਾਂਜੀ ਪਰ ਮੈਂ ਉਹ ਬਰ ਪਾਇਆ ਹੁੰਦਾ ਤੇ ਮੈਂ ਜੈਕਟ ਨਾਲ
0: ਗੁੱਡ ਆ ਵਾਹ ਵਧੀਆ ਕੰਮ ਹੈ ਵਾਰਮਰ ਪਾ ਕੇ ਕੀ ਸੁਣਾਓਗੇ ਤੁਸੀਂ
2: ਅੱਜ ਮੈਂ ਸੁਣਾਉਂਗੀ ਇੱਕ ਬੁਜਾਰਤ
0: ਓਕੇ
2: ਉਹਦਾ ਹੈਪਨ ਪੰਛੀ ਨਹੀਂ ਪੂਛ ਹੈ ਪਰ ਜਾਨਵਰ ਨਹੀਂ
0: ਸਾਨੂੰ
1: ਮੌਕੇ ਤੇ ਬਿਪਤਾ ਟਲੀ ਚਲੋ ਆਂਸਰ ਮਿਲ ਗਿਆ
0: ਅਜੀਬ ਹੀ ਸਿਸਟਮ ਇਹ ਨਾ ਇਹ ਟ੍ਰਿਕੀ ਕਰਕੇ ਪਾਉਂਦੇ ਆ ਇਹ ਸਾਰੇ ਜਾਣੇ
1: ਉੱਡਦਾ ਨਹੀਂ ਹੈ ਪੰਛੀ
0: ਆ ਪੰਛੀ ਆ ਪਰ ਉੱਡਦਾ ਨਹੀਂ ਆ ਕੋਈ ਆਂਟੀ
3: ਕੰਪਿਊਟਰ ਜੀ ਕਿਆ ਆਪ ਕੰਪਿਊਟਰ ਜੀ ਕੀ ਤਰਫ ਦੇਖਣਾ ਚਾਹੇਂਗੇ
1: ਜਿਸ ਤਰੀਕੇ ਹੈ ਕੋਈ ਆਂਟੀ ਕਿਆ ਨਾ ਕਾਸ਼ ਕੈਮਰਾ ਹੁੰਦਾ ਯਾਰ ਓਹੋ ਦੂਸਰਾ ਬੰਦਾ ਨਾ ਉਹ ਲਗਾ ਫਿਲਮ ਚ ਦਰਕਾਰ ਨੀ ਕਹਿੰਦੇ ਘਨ ਨੇ ਬਰਸੇ ਬਦਰਾ ਓਦਾਂ ਹੀ ਤੁਸੀਂ ਬਾਹ ਲਈ
0: ਆ ਗਏ ਆਂਸਰ ਹੈਗਾ ਕਾਈਟ ਆਂਟੀ ਤੁਹਾਨੂੰ ਫਾਈਨ ਹੋਊਗਾ
1: ਵੇਟ ਕਰੋ
0: ਥੈਂਕ ਯੂ ਤੇ ਇਹ ਹੈਗਾ ਪਤੰਗ ਇਹ ਰੱਖੜਾ ਆਂਟੀ ਵੀ ਸਾਨੂੰ ਦੱਸਦੇ ਨੇ
2: ਤੁਸੀਂ
0: ਕੱਲ ਕਹਿੰਦੇ
2: ਸੀ ਇੱਕ ਪਾਰਟ ਹਰ ਦਿਨ ਬੋਡੀ ਦਾ ਹਾਂਜੀ ਤੁਸੀਂ ਕਹਿੰਦੇ ਸੀ ਕੱਲ
1: ਬਾਬਾ ਜੀ ਨੇ ਹਜੇ ਪਿੰਨੀ ਨੀ ਖਾਧੀ ਬੱਚੇ, ਇਹ ਜਾਦੂ ਹੀ ਪਿੰਨੀ ਖਾਣ ਕੇ ਫਿਰ ਇਹਨਾਂ ਦੀ ਦਹਿਸ਼ਤ ਵਾਪਸ ਆ ਜਾਏਗੀ।
0: ਹਾਂਜੀ ਹਾਂਜੀ,
1: ਪਰ ਦੱਸੋ ਦੱਸੋ
0: ਦੱਸੋ ਦੱਸੋ ਦੱਸੋ
2: ਜਿਹੜੇ ਆਪਾਂ ਆਪਣੇ ਬ੍ਰੇਨ ਆ ਉਹਦੇ ਵਿੱਚ ਹੁੰਦੀ ਆ ਅਨਕੋਨਸ਼ੀਅਸ ਬ੍ਰੇਨ ਤੇ ਕੋਨਸ਼ੀਅਸ ਬ੍ਰੇਨ, ਤੇ ਅਨਕੋਨਸ਼ੀਅਸ ਬ੍ਰੇਨ ਨੂੰ ਪਹਿਲਾਂ ਸੋਚਦਾ ਹੁੰਦਾ ਤੇ ਫਿਰ ਬ੍ਰੇਨ ਨੂੰ ਦੱਸਦਾ, ਫਿਰ 11 ਸੈਕਿੰਡਸ ਵਿੱਚ ਜਿਹਨੂੰ ਬਾਡੀ ਪਾਰਟ ਨੂੰ ਦੱਸਣਾ
0: ਬਿਗ ਸਰਪ੍ਰਾਈਜ਼ ਪਤਾ ਕਦੋਂ ਹੋਣਾ, ਜਦੋਂ ਲਾਹੀ ਨੇ ਗੱਲ ਕਰਨੀ ਆ। ਹਾਂ
2: ਹਾਂਜੀ, ਉਦੋਂ ਤੇ ਬਹੁਤ ਜਾਰੀ ਛੋਟੀ ਆ।
0: ਹਾਂ ਪਰ ਉਦੋਂ ਬਿਗ ਬਿਗ ਸਰਪ੍ਰਾਈਜ਼ ਹੋਣਾ।
2: ਮੰਮਾ ਨੇ ਫੋਨ ਨੇ ਕੱਟਿਆ ਸੀ ਤੇ ਅਨਮਿਊਟ ਕੀਤਾ ਸੀ ਤੇ ਲਾਹੀ ਖਲ ਖਾਂਦੇ ਸੀ ਬਬਾਈ।
0: ਓ ਅੱਛਾ, ਉਹ ਆਈ ਆਈ ਆਈ ਗੈਸ ਉਹ ਫੋਨ ਦੇ ਵਿੱਚ ਲਾਲਾਂ ਵੀ ਪਾ ਦਿੰਦੀ ਹੋਣੀ ਆ। ਤੁਹਾਡੀ ਤੇ ਸਤਿ ਸ਼੍ਰੀ ਅਕਾਲ ਦੇ ਨਾਲ ਹੀ ਸਮਾਈਲ ਆ ਜਾਂਦੀ ਆ।
1: ਹਾਂ ਤੁਸੀਂ ਨਾ ਤਿਆਰੀ ਕਰਿਆ ਕਰੋ ਜੀ, ਸਤਿ ਸ਼੍ਰੀ ਅਕਾਲ ਕਹਿ ਕੇ ਫ੍ਰੀ ਵਿਹਲੇ ਹੋ ਗਏ ਨਾਲ।
0: ਅੱਜ ਤੁਸੀਂ ਟਾਈਮ ਨਾਲ ਹੀ ਉੱਠ ਪਏ। ਵੈਰੀ ਗੁੱਡ,
1: ਵਾਹ ਵਾਹ ਵਾਹ,
0: ਤੁਸੀਂ ਤਾਂ ਬਹੁਤ ਬੀਬੇ ਪੋਤੇ ਹੋ।
1: ਕੀ ਬਾਤ ਹੈ,
0: ਕੀ ਸੁਣਾਓਗੇ ਅੱਜ?
2: ਟਵਿੰਕਲ ਟਵਿੰਕਲ ਲਿਟਲ
0: ਸਟਾਰ। ਓ ਟਵਿੰਕਲ ਟਵਿੰਕਲ
1: ਜੀ ਸੁਣਾਓ।
0: ਹਾਂਜੀ ਹਾਂਜੀ,
2: ਟਵਿੰਕਲ ਟਵਿੰਕਲ ਲਿਟਲ ਸਟਾਰ, ਹਾਊ ਆਈ ਵੰਡਰ ਵਾਟ ਯੂ ਆਰ, like a diamond in the sky,
0: open your mouth, ha ha ha.
1: Oh wow, mashup DJ Hans. ਇੱਦਾਂ ਹੀ ਸੀ ਐਂਬਰ, ਐਂਡ ਚ ਹੀ ਆਉਂਦਾ ਓਪਨ ਯੋਰ ਮਾਊਥ ਹਾ ਹਾ। ਮੈਂ ਯਾਰ ਕੋਈ ਹੋਰ ਹੀ ਪੜ ਗਿਆ।
2: No,
0: ਹੋਰ ਹੈ ਮੇਰੇ ਹਿਸਾਬ ਨਾਲ,
1: ਉਹ ਕੋਈ ਹੋਰ ਹੈ ਬਈ,
0: ਹੋਰ ਆ। ਚਲੋ ਕੋਈ ਗੱਲ ਨੀ,
1: ਕੋਈ ਨੀ, ਨੈਕਸਟ ਟਾਈਮ ਸਾਨੂੰ ਐਂਬਰ ਸੁਣਾਓ।
0: ਹੈ
2: ਮਸੂਰ ਹੁੰਦੀ ਸੀ ਚਿੰਕਲ ਚਿੰਕਲ।
0: ਓਏ ਸੋਰੀ।

0: ਥੈਂਕ ਯੂ ਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਪਿਆਰਾ ਪਿਆਰਾ ਰਹੇ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਸੀਸ ਕੌਰ
1: ਹੈਲੋ ਹੈਲੋ ਹੈਲੋ
0: ਹੈਲੋ ਹੈਲੋ ਹੈਲੋ ਹੈਲੋ
1: ਨੋਕ ਨੋਕ
0: ਨੋਕ ਨੋਕ ਨੋਕ ਟੀਚਰ ਜੀ ਹੈਲੋ
2: ਰਣਜੋਤ ਅੰਕਲ ਜੀ
0: ਬਹਾਨੇ ਮਾਰੋਗੇ
3: ਵੱਡੇ ਹੋ ਗਏ ਬੱਚੇ ਨੂੰ ਬਹਾਨੇ ਮਾਰ ਰਹੇ ਇਸ ਤਰ੍ਹਾਂ ਦੇਖੋ
2: ਨੋ ਨੋ ਨੋ
1: ਚਲੋ ਮੰਨ ਲੋ ਯਾਰ ਹੋ ਸਕਦਾ ਸੱਚੀ ਨਾ ਆ ਰਹੀ
0: ਚਲੋ ਮੰਨ
1: ਲੋ ਮੈਨੂੰ ਵੀ ਗੱਲ ਸਾਰੀ ਦਿਹਾੜੀ ਨੀ ਆਈ
2: ਕੀ ਪਤਾ ਪਿੱਛੇ
0: ਤੁਸੀਂ ਕਹਿ ਰਹੇ ਹੋ ਤੇ ਠੀਕ ਹੀ ਹੋਣਾ
1: ਸਹੀ ਗੱਲ ਹੈ ਬੰਦੇ ਬੰਦੇ ਦੀ ਗੱਲ ਹੁੰਦੀ
0: ਟੀਚਰ ਦੇ ਅੱਗੇ ਥੋੜੀ ਆਪਾਂ ਕੋਈ ਗੱਲ ਕਰ ਸਕਦੇ ਹਾਂ ਹੋਰ ਫਿਰ ਟੀਚਰ ਜੀ ਕੀ ਕਰ ਰਹੇ ਹੋ
2: ਬੈਠੀ ਹੈ
0: ਰੈਡੀ ਹੋ ਕੇ ਬੈਠੀ ਆ ਤੇ ਰੈਡੀ ਹੋ ਕੇ ਬੈਠੀ ਆ
3: ਰੈਡੀ ਹੋ ਕੇ ਬੈਠੀ ਆ ਤੇ ਰੈਡੀ ਹੋ ਕੇ ਬੈਠੀ ਆ
2: ਹਜੇ ਥੋੜਾ ਜਿਹਾ ਬ੍ਰੈਕਫਾਸਟ ਖਾਣਾ ਤੇ ਬਾਲ ਪਾਉਣੇ ਬਸ
1: ਨਹੀਂ ਤਾਂ ਥੋੜਾ ਜਿਹਾ ਕਿਉਂ ਪੂਰਾ ਪੂਰਾ ਖਾਓ ਨਾ ਯਾਰ
0: ਰੱਜ ਕੇ ਜਾਇਓ ਥੋੜਾ ਕਿਉਂ ਖਾਣਾ
1: ਰੱਜ ਕੇ ਖਾਓ ਲੌਂਗ ਡੇ ਅਹੈਡ
2: ਮੇਰੇ ਨਾਨਾ ਜੀ ਚਲੇ ਗਏ
0: ਓ ਓ ਫਿਰ ਤੁਸੀਂ ਮਿਸ ਕਰਦੇ ਹੋ
1: ਮਿਸ ਕਰ ਰਹੇ ਹੋਗੇ ਹੈ
2: ਯੈਸ
0: ਓ ਤੈਨੂੰ ਕੁੜੀਏ ਤਾਸ਼ ਖੇਡਣੀ ਆਉਂਦੀ ਆ ਕਿਹੜੀ ਕੀ ਆਉਂਦਾ ਤੈਨੂੰ
2: ਆਉਂਦਾ ਬਈ ਅਮ ਕਦੇ ਕਦੇ ਬਈ ਆਪਦੇ ਵੱਡੇ ਵੱਡੇ ਪੱਤੇ ਪਹਿਲਾਂ ਸਿੱਟੋ ਫਿਰ ਛੋਟੇ ਤੁਸੀਂ ਬਚਾਉਣੇ ਆ
0: ਤੁਸੀਂ ਭਾਬੀ ਖੇਡਦੇ ਹੋ ਫਿਰ
1: ਭਾਬੀ ਖੇਡਦੇ ਆ
2: ਤੁਸੀਂ ਤੇ ਜੇ ਜੇ ਤੁਹਾਡੇ ਕੋਲ ਪੱਤਾ ਹੈ ਨੀ ਨਾ ਜਿਹੜੇ ਕਿਸੇ ਕੋਲ ਸੀਗਾ ਤੁਸੀਂ ਉਹਨਾਂ ਨੂੰ ਕੋਈ ਹੋਰ ਪੱਤਾ ਜਿਹੜਾ ਸੇਮ ਕਲਰ ਆ ਬਟ ਚੀਜ਼ ਸੇਮ ਨੀ ਤੁਸੀਂ ਉਹ ਸਿੱਟ ਕੇ ਉਹ ਬੰਦੇ ਨੂੰ ਉਹ ਬੰਦੇ ਨੂੰ ਕਾਟ ਦੇਣ
0: ਕੀ ਸੁਣਾਓਗੇ ਫਿਰ ਚੱਕਲਾ ਮੈਂ ਨਹੀਂ ਆ ਚੱਕਲਾ ਓਕੇ ਚਲੋ ਸੁਣਾਓਗੇ ਕੀ ਅੱਜ
2: ਬੋਲੀਆਂ ਦੀ ਤਬਕ ਪਵੇ ਲਾਹੌਰ ਮੇਰੀਆਂ ਬੋਲੀਆਂ ਦੀ ਤਬਕ ਪਵੇ ਲਾਹੌਰ ਮੇਰੇ ਬੋਲੀਆਂ ਦੀ

0: ਤੁਸੀਂ ਨਾ ਏਦਾਂ ਕਰੋ, ਤੁਸੀਂ ਨਾ ਲਾਹੌਰ ਛੱਡੋ, ਤੁਸੀਂ ਨਾ ਲੇਲਰ ਪਾ ਲਿਆ ਕਰੋ ਲੋਕਾਂ,
1: ਇਹ ਸੌਖਾ ਹੋ ਗਿਆ ਨਾਲੇ.
0: ਆਹੋ ਥੈਂਕ ਯੂ ਅਸੀਸ,
1: ਥੈਂਕ ਯੂ.
0: ਬੇਨਤੀ ਹੈ ਵੀ ਤੁਸੀਂ ਥੋੜਾ ਜਿਹਾ ਵੇਟ ਕਰ ਲਿਓ ਤੇ ਨੈਕਸਟ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਸ਼੍ਰੇਆ, ਤੁਸੀਂ ਰੈਡੀ ਰਹੋ. ਸਤਿ ਸ਼੍ਰੀ ਅਕਾਲ ਯੁਵਰਾਜ.
2: ਸਤਿ ਸ਼੍ਰੀ ਅਕਾਲ ਅੰਕਲ ਜੀ.
0: ਸਤਿ ਸ਼੍ਰੀ ਅਕਾਲ ਯੁਵਰਾਜ ਜੀ.
2: ਟੀਚਰ ਕਲਾਸ ਨੂੰ ਪੁੱਛਦੀ ਆ ਵੀ ਬਾਦਲ ਕਾਲੇ ਕੀ ਹੁੰਦੇ ਆ.
0: ਬਾਦਲ ਬਾਦਲ ਪਰਿਵਾਰ ਤੇ ਚਿੱਟਾ ਹੀ. ਅੱਛਾ ਅੱਛਾ
2: ਚਿੰਟੂ ਆਪਦਾ ਹੱਥ ਕੱਢਦਾ ਕਰਦਾ ਤੇ ਫਿਰ ਟੀਚਰ ਕਹਿੰਦੇ ਬੋਲੋ, ਫਿਰ ਬੱਪੂ ਚਿੰਟੂ

0: बोल दो अभी हर हर वरी काली होंगी
1: गलत सही है भाई, वो तो नाले लग गया भी है सोचते हैं।
2: थैंक यू युवराज,
1: थैंक यू युवराज, थैंक यू।
2: थैंक यू। मैं सोचा कहूंगा भी मेरी दीदी भी सुनाऊंगी है। दीदी गई होनी अच्छा। थैंक यू। तो नैक्सट साढ़े ना श्रेया, उस तो बाद फिर मन्नत फतेह, तुसी रेडी रहो। सत श्रीकाल श्रेया। सारे जने इदा ही करया करो। सत श्रीकाल दो अंकल। ये श्रेया का स्टाइल है। है श्रेया,
0: तुसी ठीक हो?
2: असि ठीक है पुत्र।
1: ठीक है, ठीक है।
2: तुसी ठीक हो?
0: हां जी,
2: गुड गुड गुड।
0: की कर दे पे चाचू पी ली?
2: हां जी, चाचू
1: पी ली।
2: हां जी,
1: चाचू पी ली। सिर भी खा ले।
2: असि पिन्नी
1: खा ले एक दूजा।
2: पिन्नी पिन्नी
0: खादा सी चाचू।
2: पिन्नी पिन्नी पिन्नी पिन्नी ते न्याणिया दा सिर।
1: गुड जॉब। थैंक यू, थैंक यू,
2: थैंक यू
1: सो मच ब्रो।
2: थैंक यू। की तुही की सुनाओगे? हां जी, ड्राई फूड ब्रोकली खा ली सवेरे सवेरे उठ के? खाली खाली खाली। हाँ, सोना टालिया।
1: दुखी हिरदे नाल खादी हुई।
2: की सुनाओगे फिर?
0: स्टोरी।
2: स्टोरी ओके, केड़ी?
1: वाओ जी वाओ।
0: अकर बकर बॉम्बे बो अशी दंबे दंबे सो गए थी गागा सो बागा सो बेबी बैठी थी जूरा गा के बैठी भी चाय गम कॉफी गम
2: चाय पीन वाले ते। अच्छा ओके,
1: ले देखो सानू पूछ ले चाय पी ली बाद चकन दी चाय पीन वाला बेशर्म।
2: मनदीप जी तुम आ सुना दिया करो जो हूं ता दिल चाह पीन आता। ओ वीर जी की हाल है? खंग पुछो दूजा पिछो खंग उगा देना। हां जी, सेब खादा? सिर के
1: सिर खादा ये भी ठीक है भाई।
2: ਕਿਹਦਾ ਸਿਰ ਖਾਦਾ?
1: ਲੈ
2: ਮਾਮਾ
1: ਦਾ। ਗੁੱਡ, ਇਹ ਤੁਸੀਂ ਸਾਰੀ ਉਮਰ ਹੀ ਕਰਨਾ, ਸਾਰੇ ਬੱਚਿਆਂ ਦਾ ਹੀ ਕੰਮ ਹੁੰਦਾ। ਇਹ ਰੂਲ ਬੁੱਕ 'ਚ ਲਿਖਿਆ ਹੁੰਦਾ ਕਿ ਮੰਮੀ ਦਾ ਸਿਰ ਖਾਣਾ ਹੁੰਦਾ।
2: ਵੀਰ ਜੀ ਕੀ ਸੁਣਾਓਗੇ ਫਿਰ? ਹੈਲੋ, ਹਾਂਜੀ ਬੁਝਾਰਤ, ਹਾਂਜੀ
1: ਲਿਆਓ ਜੀ।
0: ਤੂੰ ਚੱਲ ਮੈਂ ਆ ਗਿਆ।
2: तू चल मैं आ गया, ए ते तुही दीदी नू क्या?
1: बस इन्नी है, तू चल मैं आ गया।
2: तू चल मैं आ गया
1: किसे नाल भी लग सकदा।
2: हां, ए दीदी नू क्या तुही तू चल मैं आ गया? की है फिर एदा आंसर दसो की है?
0: डैडी ऑफिस पे आ गई।
2: हैं, ऑफिस भी हैगा?
0: ऑफिस भी हैगी।
2: अच्छा, ऑफिस भी है। ओके, ऑफिस की है यार साढ़े?
1: तू चल मैं आया जो साढ़े ऑफिस च है।
2: तू चल मैं आ गया।
1: लोग ही ने एक दूजे नु कहंदे है तू चल मैं आया।
0: थिंक करो।
2: हां, थिंक करिए।
1: थिंक आए है, थिंक ही तो नहीं कर हुंदा।
2: थिंक थिंक थिंक थिंक थिंक थिंक थिंक। ओहो यार, इतना तुही थिंक करा देंदे। बदाम खा ला एक मिनट। ओ दरवाजा
1: आए
2: या बदाम खा के उसे वेले चेता आ जांदा।
1: वेरी गुड, जादुई बदाम।
2: वेरी नाइस असीस, थैंक यू पुतु।
0: थैंक बाय बाय
2: बाय बाय मानू बिल्ली बाय बाय मानू
0: बिल्ली
2: बाय बाय मानू बिल्ली बाय बाय वुफ वुफ वुफ अज फॉर्म च नहीं है मुंडा
1: वेरी गुड सेल्फ अवेयरनेस
2: लगता हले ना जस्ट उठा उठा जावा हले जस्ट उठा उठा जावा मन्नत फतेह तुसी आने रो की हाल चाल है तुहाडा सासरीकाल अंकल जी कृष्णा वीर जी सासरीकाल मन्नत जी मन्नत खंग हटी नहीं हले है कमाल है इन्याने है ना इन्ना दी उम्र च सानू कित्थे पता हुंदा
1: सी सही गल है सानू हुण नहीं पता है
2: आ जिहड़े नाल लई जांदी सानू नहीं लैणे
1: सानू मैसी दा ही पता है भाई
2: वेल डन मन्नत
1: वेरी गुड मन्नत यार बहुत स्मार्ट
2: है कमाल ही करी जांदे हो है की सुनाओगे फिर
0: अज मैं सुनाऊंगी एक चुटकला
2: हाँ जी
0: एक बारी टीना गिफ्ट वाली दुकान च गई ते बहुत फ्रॉड फ्रॉड किया तो बाद च और एक पसंद आ गया
2: कौन अच्छा गिफ्ट
0: शारा एक गिफ्ट ते और उन्हें शारा कितना दुकानदार नो पूछ दी के एदा की प्राइस एदे
2: जे हो तीना मन्नत पुराने समया च किते गई हुंदी ना दुकान ते पुराने समया च ते उन्हां ने कहना है भाई मारे अख बीबी इत्थे शीशे रख
0: तू
2: नोनी आंटी चेता कराती सच है हेलो नोनी आंटी
1: नोनी आंटी
2: है
0: अच्छा
2: अच्छा लियाओ ये भी नोनी आंटी आ गए
1: अच्छा
2: ये भी खुश दिल बंदा वा
0: सासरीकाल अंकल जी नाले वीर जी
2: सासरीकाल
1: फतेह जी किवें हो
0: मैं बढ़िया ते किवें हो
1: बस यार बेस्ट
0: ते वो इंग्लैंड तो जीते ही अर्जेंटीना जेड़ा लुमिनियम माल वा स्पेन क्या ओ नमा निगा पर बहुत फेमस है वो यंग एज च खेलदा वा बहुत मेंस च इंग्लैंड ने एक मारिया फिर उस बाद एक अर्जेंटीना नंबर 22 मैं ओदा मुंडे का नाम नहीं पता पर ओदा नंबर सी 22 गोल मारिया फिर एक मैसी ने बॉल मारी फिर एक प्लेयर ने मारी आदे सरना ते गोल च गयो दो सी उना कोले ते इंग्लैंड कोले एक सी
2: वाह
0: ते हुण फाइनल भी जित के वर्ल्ड कप जीतणगे
1: अच्छा कीती गल फिर वेरी गुड जेड़ा ने अखीरला सिर मारया वो बहुत घंट सी ना
2: हां यार जे किते
0: मैच ना हार जावे
2: ਜੇ ਕਿਤੇ ਜੇ ਕਿਤੇ ਆਪਣਾ ਫਤਿਹ ਸਪੇਨ ਵਾਲੇ ਕਿਤੇ ਸ਼ੀਲੂ ਨੂੰ ਲੈ ਲੈਣ ਨਾ, ਫਿਰ ਉਹਨਾਂ ਨੇ ਜਿੱਤ ਜਾਣਾ
1: ਲੱਗਦਾ ਇਸ ਤਰ੍ਹਾਂ ਹੋਊਗਾ
2: ਨਹੀਂ ਯਾਰ
1: ਨਹੀਂ ਉਹ ਫਿਰ ਉਹ ਕਬੱਡੀ ਖੇਡਦਾ ਨਾ
2: ਆਹੋ ਪਰ ਵਧੀਆ ਪਲੇਅਰ ਆ
1: ਆਹੋ ਵੈਸੇ ਹਾਂ ਪਲੇਅਰ ਤਾਂ ਪਲੇਅਰ ਹੀ ਹੁੰਦਾ
2: ਉਹ ਤਾਂ ਸਿਰ ਤੇ ਮਾਰ ਹੀ ਸਕਦਾ
1: ਹਾਂ ਸਿਰ ਤੇ ਮਾਰ ਹੀ ਸਕਦਾ ਬਈ ਹੋਰ ਕੁਛ ਨਹੀਂ
2: ਹੈ ਫਤਿਹ ਰੋਨਾਲਡੋ ਤੇ ਬਾਹਰ ਹੋ ਗਿਆ ਚਲੋ ਕੋਈ ਗੱਲ ਨੀ
1: ਬਹੁਤ
2: ਉਹਦਾ ਮੁੰਡਾ ਬੜਾ ਵਧੀਆ ਖੇਡਦਾ ਹੁਣ ਉਹਨੂੰ ਵੇਖਿਆ ਕਰਾਂਗੇ
0: ਮੁੰਡਾ ਜਿੱਤੂਗਾ ਵਰਲਡ ਕੱਪ
2: ਹਾਂ ਉਹਦਾ ਮੁੰਡਾ ਵੀ ਬੜਾ ਵਧੀਆ ਖੇਡਦਾ ਹਾਂਜੀ ਕੀ ਸੁਣਾਓਗੇ ਫਿਰ ਤੁਸੀਂ ਗੁਰਦੁਆਰਾ ਸਾਹਿਬ ਜਾ ਆਉਂਦੇ ਹੋ ਤੇ ਨਾਲੇ ਅੱਜ ਸੰਗਰਾਂਦ ਆ ਹੈਨਾ ਵੈਰੀ ਗੁੱਡ
0: ਹਾਂਜੀ
2: ਇੱਕ ਘਰ ਚ 100 ਸਿਪਾਹੀ ਬੈਠੇ ਹੈਲੋ
1: ਚੂਹੇ ਘਰ ਚ 100 ਸਿਪਾਹੀ
2: ਬੈਠੇ
1: ਚੂਹੇ
2: ਚੂਹੇ
1: ਸੌਖਾ ਕੰਮ ਸੀ ਇਹ ਤਾਂ ਈਜ਼ੀ
2: ਸੀ ਇਹ ਤਾਂ ਸੌਖਾ ਚਲੋ ਠੀਕ ਹੈ
1: ਥੈਂਕ ਯੂ ਉਹ ਜਵਾਬ ਦੱਸੋ ਸਹੀ ਹੈ
2: ਉਹ ਬੁੱਝਿਆ ਤਾਂ ਹੈਗਾ ਚੂਹੇ
1: ਚੂਹੇ
2: ਇੱਕ ਘਰ ਚ 100 ਚੂਹੇ
1: ਮੈਂ ਤਾਂ ਖੁਸ਼ ਹੋ ਗਿਆ ਮੈਂ ਕਿਹਾ ਲੈ ਛੇਤੀ ਬਚ ਗਏ ਅੱਜ
2: 100 ਸਿਪਾਹੀ ਹੋਰ ਕਿਹੜੇ ਹੁੰਦੇ ਆ ਭਾਈ ਜਾਓ ਫਿਰ ਹਾਰ ਗਏ ਆਪਾਂ
1: ਹਾਂ ਠੀਕ
2: ਅਨਾਰ
1: ਪਰ ਹੋ ਸਕਦਾ 200 ਹੋਣ
2: ਯਾਰ ਇਹਦੇ ਨਾਲ ਬੰਦੇ ਨਾਲ ਨਾ
1: ਲਾਲੇ
2: ਯੈਸੀ ਕਹਿਣੀ ਪੈਣੀ
1: ਪੂਰਾ ਠੇਲਾ ਲਾਲੇ
2: ਥੈਂਕ ਯੂ
1: ਵੈਰੀ ਗੁੱਡ ਬਾਈ
2: ਮਨਿੰਦਰ ਰੱਖੜਾ ਆਂਟੀ ਹੋ ਤੇ ਸੁਖਵਿੰਦਰ ਆਂਟੀ ਹੋ ਤੇ ਗੁਰਜੀਤ ਆਂਟੀ ਹੋ ਇਹਨਾਂ ਨੂੰ ਮਾਈ ਹੈ ਮਾੜਾ ਜਿਹਾ ਫਾਈਨ
1: ਲਓ ਜੀ ਲਓ ਚੱਲ ਬਸ ਬਾਕੀ ਕੱਲ ਸੇ
2: ਬਸ
0: ਸਾਰਿਆਂ
1: ਨੂੰ ਇਹਦਾ ਭੁਲੇਖਾ ਨੀ ਕਰਦਾ ਇਹ ਨਾ ਸੋਚ
2: ਥੈਂਕ ਯੂ ਫਤਿਹ ਥੈਂਕ ਯੂ
1: ਕਹਿਣੇ ਤਾਰਨਾ
2: ਚੱਕੋ ਹਾਂ ਆਂਟੀ ਕੋ ਸਵੇਰੇ ਸਵੇਰੇ ਤੁਸੀਂ ਮਤਲਬ ਤੁਹਾਨੂੰ ਮਿਹਨਤ ਕਰਨ ਦੀ ਪ੍ਰੇਰਨਾ ਮਿਲੇ ਸਵੇਰੇ ਸਵੇਰੇ
1: ਠੀਕ ਹੈ
2: ਹੈਨਾ ਥੈਂਕ ਯੂ ਨਾਹਤ ਤੁਸੀਂ ਸੋਨੇ ਰਹੋ
3: ਆਪਣੇ ਪਾਪਾ ਨੂੰ ਕਹਿੰਦਾ ਕਿ ਅੱਜ ਮੈਂ ਤੁਹਾਡਾ ਇੰਗਲਿਸ਼ ਨੂੰ ਟੈਸਟ ਲਵਾਂਗਾ ਤੇ ਫਿਰ ਉਹ ਕਹਿੰਦਾ ਕਿ
2: ਆਵਾਜ਼ ਪੁੱਤ ਫੇਰ ਖਰਾਬ ਹੋ
1: ਆਵਾਜ਼ ਖਰਾਬ ਹੋਈ
2: ਪ੍ਰੋਬਲਮ ਨਾ ਫੇਰ ਆਉਣ ਲੱਗ ਪਈ
3: ਹੈਲੋ ਹੁਣ ਆ ਰਹੀ
2: ਹੈ ਹਾਂ ਆ ਰਹੀ ਵਿੱਚ ਵਿੱਚ ਉਹ ਖਰਾਬ ਹੋ ਜਾਂਦੀ ਹਾਂਜੀ
3: ਹਾਂਜੀ ਤੇ ਫਿਰ ਉਹ ਕਹਿੰਦਾ ਹੈ ਕਿ ਡੌਗ ਦਾ ਮਤਲਬ ਕੀ ਹੁੰਦਾ ਉਹ ਕਹਿੰਦਾ ਕਿ ਕੁੱਤਾ ਫਿਰ ਉਹ ਕਹਿੰਦਾ ਕਿ ਕੈਟ ਦਾ ਮਤਲਬ ਕੀ ਹੁੰਦਾ ਉਹ ਕਹਿੰਦਾ ਬਿੱਲੀ ਤੇ ਫਿਰ ਉਹ ਕਹਿੰਦਾ ਕਿ ਵਾਈਫ ਦਾ ਮਤਲਬ ਕੀ ਹੁੰਦਾ ਉਹ ਕਹਿੰਦਾ ਸਿਰ ਦਰਦ
1: ਤਗੜੀ ਤਗੜੀ ਪੜ੍ਹਾਈ ਕੀਤੀ ਹੈ ਵੈਰੀ ਨਾਈਸ
2: ਥੈਂਕ ਯੂ ਰਾਹਤ
1: ਥੈਂਕ ਯੂ
3: ਨਹੀਂ ਮੈਂ ਹਰਗੁਣ ਸੀ
2: ਅੱਛਾ ਤੁਸੀਂ ਹਰਗੁਣ ਸੀ ਓ ਯਾਰ ਤੁਸੀਂ ਵੀ ਟ੍ਰਿਕ ਕਰਨ ਲੱਗ ਪਏ ਹੁਣ
1: ਕੀ ਬਾਤ ਹੈ
2: ਤੇ ਨਾਹਤ ਕਿੱਥੇ ਹਾਂਜੀ
0: ਕਈ ਵਾਰੀ ਤਲਵਾਰ ਨਾਲੋਂ ਡੂੰਘੇ ਜ਼ਖਮ ਸ਼ਬਦਾਂ ਦੇ ਹੁੰਦੇ ਨੇ ਤਾਂ ਇਸ ਕਰਕੇ ਸ਼ਬਦਾਂ ਦਾ ਇਸਤੇਮਾਲ ਧਿਆਨ ਨਾਲ ਕਰੋ
2: ਸਹੀ ਗੱਲ ਹੈ,
1: ਵੈਰੀ ਗੁੱਡ,
2: ਵੈਰੀ ਨਾਈਸ, ਬਹੁਤ ਸਿਆਣਾ ਸੀ ਤੇ ਸੋਹਣਾ ਵਿਚਾਰ, ਤੇ ਥੈਂਕ ਯੂ, ਹਰ ਰੋਜ਼ ਤੁਸੀਂ ਸਾਨੂੰ ਇੱਕ ਨਵਾਂ ਵਿਚਾਰ ਦੱਸ ਕੇ ਜਾਂਦੇ ਹੋ, ਥੈਂਕ ਯੂ, ਤੇ ਥੈਂਕ ਯੂ ਪੁੱਤਰ, ਤੇ ਔਜਲਾ ਸਾਹਿਬ ਤੁਸੀਂ ਆਉਂਦੇ ਰਹੋ। ਹੈਲੋ ਔਜਲਾ ਸਾਹਿਬ,
1: ਹੈਲੋ ਹੈਲੋ ਹੈਲੋ,
2: ਤੁਹਾਡੀ
1: ਔਜਲਾ ਨੀ ਔਜਲਾ
2: ਹੋ, ਤੇ
1: ਡਿਡ ਯੂ ਮੇਕ ਅ ਬੂ ਬੂ?
2: ਹਾਂ ਬੂ ਬੂ ਹੋ ਗਿਆ ਮੇਰਾ, ਵੱਜ ਗਏ ਹੱਥ ਤੇ ਸਾਰੇ ਬੂ ਬੂ ਹੋ ਗਏ, ਤੇ ਦੁਬਾਰਾ ਤੋਂ ਪਲੀਜ਼ ਤੁਸੀਂ ਕਰ ਲਓ, ਦਵਾ ਦਵਾ ਕਰ ਲਓ ਛੇਤੀ ਛੇਤੀ, ਤੇ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ। ਸਿਆਣੇ ਕਹਿੰਦੇ ਹੁੰਦੇ ਕਾਲੀ ਅੱਗੇ ਟੋਏ ਤੇ ਕਾਲੀ ਅੱਗੇ ਉਂਗਲਾਂ ਹੋ ਗਈਆਂ,
1: ਹੁਣ
2: ਜਿੱਥੇ ਮਰਜ਼ੀ ਵੱਜ ਜਾਂਦੀਆਂ, ਤੇ ਦੁਬਾਰਾ ਕਰ ਲਓ ਭਾਈ ਤੁਸੀਂ, ਤੇ ਫਿਰ ਆਪਾਂ ਉੱਥੋਂ ਹੀ ਸਫ਼ਰ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ। ਔਜਲਾ ਸਾਹਿਬ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਉਹਨਾਂ ਚਿਰ, ਤੁਸੀਂ ਆਓ ਹਾਂ ਯਾਰਾ। ਹੈਲੋ ਮਨਰਾਜ,
1: ਹੈਲੋ ਹੈਲੋ ਹੈਲੋ,
0: ਸਤਿ
2: ਸ੍ਰੀ ਅਕਾਲ ਜੀ, ਸਤਿ
1: ਸ੍ਰੀ ਅਕਾਲ ਜੀ,
0: ਤੁਸੀਂ ਮੈਨੂੰ ਲਾਸਟ ਪਿਕਅਪ ਕਰ ਲਿਓ, ਮੇਰਾ ਹਜੇ ਛੁੱਟੀਆਂ ਟਿਊਜ਼ਡੇ ਤੱਕ।
2: ਅੱਛਾ ਛੁੱਟੀਆਂ, ਤੇ ਫਿਰ ਤੇ ਗੁੱਡ ਹੋ ਗਿਆ, ਤੇ ਬਾਕੀ ਜਿਨ੍ਹਾਂ ਦਾ ਕੱਟਿਆ ਗਿਆ ਸੀ ਭਾਈ ਤੁਸੀਂ ਦੁਬਾਰਾ ਕਰ ਲਓ, ਤਾਜ ਤੇ ਐਂਬਰ ਗੁਰਬਾਜ ਤੇ ਤੁਸੀਂ ਕਰ ਲਓ ਹੁਣੇ ਹੁਣੇ, ਤੇ ਫਿਰ ਤੁਹਾਡੀ ਵਾਰੀ, ਤੇ ਉਨੀ ਦੇਰ ਤੱਕ ਆਪਾਂ ਫਿਰ ਤਵਨੀਤ ਨਾਲ ਗੱਲ ਕਰ ਲੈਂਦੇ। ਸਤਿ ਸ੍ਰੀ ਅਕਾਲ ਤਵਨੀਤ,
0: ਤਿਆਰੀਆਂ
1: ਸਕੂਲ ਦੀਆਂ,
2: ਗੁੱਡ, ਤੇ ਕੀ ਸੁਣਾਓਗੇ ਗੱਡੀ ਚ ਬਹਿ ਕੇ?
0: ਕਿਹੜੀ
2: ਬੋਲੀ ਸੁਣਾਉਣੀ ਆ?
0: ਚਾਵਾ ਚਾਵਾ ਚਾਵਾ ਤੇਰੇ ਵਰਗੀ ਦਾ, ਮੈਂ ਨਾ ਲਵਾਂ ਪਸਾਵਾ ਤੇਰੇ ਵਰਗੀ ਦਾ, ਮੈਂ ਨਾ ਲਵਾਂ ਪਸਾਵਾ ਤੇਰੇ ਵਰਗੀ ਦਾ।
2: ਹੁਣ ਦੱਸ ਕੁੜੀਏ ਕੀ ਕਹੇਂਗੇ ਹੁਣ? ਤੈਨੂੰ ਕਿਹਾ ਈ ਤਵਨੀਤ, ਤੈਨੂੰ ਕਿਹਾ ਈ ਇਹਨੇ, ਹੁਣ ਦੱਸ। ਹਾਂ ਤੇ ਉਹੀ ਕਹਿਣ ਡਿਆ, ਹੈਲੋ,
1: ਹਾਂਜੀ ਫੇ ਕੀ ਜਵਾਬ ਕੀ ਹੈ ਤੁਹਾਡਾ?
2: ਹੈਲੋ ਦੀਦੀ, ਦੀਦੀ ਦਾ ਮੈਨੂੰ ਲੱਗਦਾ ਵਰਕਾ ਗਵਾਚ ਗਿਆ।
0: ਜਵਾਬ ਦੋਗੇ?
2: ਹਾਂਜੀ
1: ਹਾਂਜੀ ਦੋ।
0: ਚਾਵਾ ਚਾਵਾ ਚਾਵਾ ਤੇਰੇ ਵਰਗੀ ਨੂੰ, ਵੇਚ ਕੇ ਮਰੁੰਡਾ ਖਾਵਾ,
2: ਵਾਹ
1: ਵੈਰੀ ਗੁੱਡ,
2: ਤੁਸੀਂ ਤੇ ਮਰੁੰਡਾ ਹੀ ਖਾ ਗਏ। ਮਰੁੰਡਾ ਖਾਦਾ ਕਦੇ?
0: ਮਰੁੰਡ ਹਾਂਜੀ ਬਹੁਤ ਜ਼ਿਆਦਾ।
2: ਅੱਛਾ ਕਿੱਥੇ?
1: ਬਹੁਤ ਜ਼ਿਆਦਾ, ਅੱਛਾ ਬੱਲੇ,
0: ਬਟਾਲੇ।
2: ਅੱਛਾ ਬਟਾਲੇ, ਜਦੋਂ ਜਾਂਦੇ ਉਦੋਂ ਖਾਂਦੇ ਹੁੰਦੇ ਹੋ?
1: ਫੇਰ ਖਾਂਦੇ ਹੋ?
0: ਹਾਂਜੀ, ਜਦੋਂ ਇਹ ਮੰਮਾ ਨੂੰ ਰੇੜੀ ਦਿਸਦੀ, ਡਰਾਈਵਰ ਨੂੰ ਕਹਿੰਦੇ ਰੋਕੋ,
1: ਅਸੀਂ ਮਰੁੰਡਾ ਲੈਣਾ ਆ,
2: ਜਾਂ ਫਿਰ ਗੋਲ ਗੱਪੇ ਵਾਲੀ ਰੇੜੀ ਦੇਖਦੀ, ਜਾਂ ਫਿਰ ਮੁਰੁੰਡੇ ਵਾਲੀ, ਤੇ ਉਸ ਵੇਲੇ ਕਹਿੰਦੇ ਰੋਕੋ ਡਰਾਈਵਰ,
1: ਰੋਕੋ ਡਰਾਈਵਰ,
2: ਡਰਾਈਵਰ ਰੋਕੋ, ਅੱਜ ਮੁਰੁੰਡਾ ਖਾਣੇ ਕੋ ਦਿਲ ਕਰਦਾ, ਏ ਮੁਰੁੰਡਾ
1: ਮੁਰੁੰਡੇ।
0: ਤੈਨੂੰ ਪਤਾ ਕੱਲ ਸਰਬਾਲਾ ਜੀ ਆਉਗੇ?
2: ਸਰਬਾਲਾ ਜੀ ਤੇ ਭੱਜ ਗਏ।
1: ਅੱਛਾ ਸਰਬਾਲਾ ਜੀ ਕੋਈ ਹੋਰ ਵਿਆਹ ਅਟੈਂਡ ਕਰਨ ਗਏ, ਲੇਟ ਨੇ ਅਜੇ।
2: ਵੀਰ ਜੀ ਕਿੱਥੇ ਆ?
0: ਵੀਰ ਜੀ ਇੱਥੇ ਆ।
2: ਹਾਂਜੀ ਲਿਆਓ ਫਿਰ ਵੀਰ ਜੀ ਨਾਲ ਵੀ ਕਰਾਓ ਗੱਲ ਕੇ। ਹੈਲੋ ਵਿਜੀ,
1: ਵਿਜੀ
0: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਸੈਂਟਾ ਅੰਕਲ ਜੀ।
2: ਸਤਿ ਸ੍ਰੀ ਅਕਾਲ
1: ਜੀ, ਕਿਵੇਂ ਹੋ?
0: ਠੀਕ ਆ, ਤੁਹਾਡਾ ਕੀ ਹਾਲ ਹੈ?
2: ਸਾਡਾ ਵੀ ਠੀਕ ਆ,
1: ਬੈਸਟ ਬੈਸਟ।
2: ਗੱਡੀ ਚ ਬਹਿ ਗਏ ਹੋ?
0: ਨਹੀਂ ਅਸੀਂ ਕਲੀ ਬੈਠੇ ਹੋਏ ਸੀਟ ਤੇ।
2: ਅੱਛਾ ਘਰੇ ਹੀ ਬੈਠੇ?
0: ਸਕੂਲੀ ਜਾ ਲੱਗੇ।
2: ਅੱਛਾ ਅੱਛਾ ਜਾਣ ਲੱਗੇ ਵਾਲੇ। ਓਕੇ ਓਕੇ
0: ਹਾਂਜੀ
2: ਠੀਕ ਆ। ਤੇ ਕੀ ਸੁਣਾਓਗੇ ਫਿਰ ਸਕੂਲ ਜਾਣ ਲੱਗੇ?
0: ਇੱਕ ਬੁਜਾਲਤ ਉਹ ਕਿਹੜੀ ਚੀਜ਼ ਹੈ ਜੋ ਕੋ ਗਲਾ ਹੈਗੀ ਬਾ ਔਰ ਕੋ ਸਿਰ ਨਹੀਂ ਹੈਗਾ?
1: ਗਲਾ ਹੈਗੀ?
2: ਅੱਛਾ ਗਲਾ ਹੈਗਾ ਵਾ,
1: ਗਲਾ ਹੈਗੀ ਆ,
0: ਸਿਰ ਨਹੀਂ ਹੈਗਾ।
2: ਪਰ ਸਿਰ ਨਹੀਂ ਹੈਗਾ?
0: ਹਾਂਜੀ।
2: ਓਕੇ ਅੱਛਾ ਗਲਾ ਹੈਗਾ ਵਾ,
1: ਗਲਾ ਹੈ। ਇਹ ਵੀ ਹੋਇਆ ਇੱਕ ਵਾਰੀ ਮੈਨੂੰ ਖਿਆਲ, ਹਾਂ ਇਹ ਵੀ ਕੀਤਾ ਆਪਾਂ, ਮੈਨੂੰ ਯਾਦ ਨਹੀਂ ਆਉਂਦਾ ਪਿਆ।
2: ਹੋਇਆ
1: ਟੂਥਪੇਸਟ, ਨਹੀਂ ਯਾਰ ਮੈਂ ਵਾਪਸ ਲੈ ਲੈਣਾ ਆਪਣਾ ਜਵਾਬ, ਤੁਹਾਡੀ ਡਿਸਅਪੋਇੰਟਮੈਂਟ ਖਤਰਨਾਕ ਸੀ। ਕੀ ਸੀਗਾ ਆਂਸਰ? ਕੀ ਸੀਗਾ ਆਂਸਰ?
2: ਬੋਤਲ।
1: ਬੋਤਲ
0: ਜਿਹਦੇ ਕੋਲੇ ਗਲਾ ਹੁੰਦਾ ਵਾ, ਸਿਲ ਨਹੀਂ ਹੈਗਾ।
1: ਸਿਲ ਨਹੀਂ ਹੈਗਾ?
2: ਬੋਤਲ ਤੇ ਨਹੀਂ ਹੁੰਦੀ। ਚੰਗਾ ਕੀਤਾ ਨਾ ਸੁਖਵਿੰਦਰ ਭੈਣ ਜੀ, ਕੱਲ ਦਾ ਬੋਤਲ ਬੋਤਲ ਕਰਨ ਡੇ, ਅੱਜ ਜਵਾਬ ਠੀਕ ਹੀ ਹੋ ਗਿਆ।
0: ਜਦੋਂ ਮੈਂ ਸਿਲ ਵਾਲੇ ਸੀ ਵੱਡੀ ਮੈਨੂੰ ਪੁੱਠਾ ਬੂ ਬੁਲਾ ਰਹੀ ਸੀ, ਜਦੋਂ ਮੈਂ ਬਲਸ਼ ਮੈਨੂੰ ਮਾ ਲਿਆ ਪੁੱਠਾ ਮੂੰਹ ਕੀਤਾ। ਤੇ ਜਦੋਂ ਡੰਡ ਦੇ ਉੱਪਰ ਹੈਗੇ, ਫਿਰ ਵੱਡੀ ਕੋਲੇ ਡੰਡ ਦੇ ਨੈਕਲੇਸ ਸੋਨੇ।
1: ਦੋ ਜੀ ਜਵਾਬ ਹਨ ਵੱਡੀ, ਐਵੇਂ ਮਰੁੰਡਾ ਮਰੁੰਡਾ ਕਰਦੇ ਰਹੇ, ਮੇਲਾ ਮੁੰਡਾ ਲੁੱਟ ਗਿਆ
0: ਸੋਨੇ।
2: ਯਾਰ ਤੂੰ ਇਹਨਾਂ ਨਾ ਬਲਸ਼ ਬਹੁਤ ਕਰਦਾ ਤੂੰ ਮੁੰਡਿਆ,
1: ਬਲਸ਼ ਨਾ
0: ਕਰ। ਵੈਸੇ ਬਲੇਸਿਸ ਵੀ ਨਹੀਂ ਹੋ ਰਹੇ, ਬਿਕੋ ਮੈਂ ਬੁਆਏ ਹੈਗੇ, ਗਰਲ ਕੋਲ ਹੀ ਹੁੰਦੇ।
2: ਬਲਸ਼
1: ਕਰਦੇ ਅਸੀਂ ਧਿਆਨ ਰੱਖਾਂਗੇ।
0: ਵੈਸੇ ਗੱਡੀ ਫ੍ਰੀਵੇ ਤੇ ਕਿੱਥੇ ਐਕਸੀਡੈਂਟ ਹੋਈ?
2: ਅੱਛਾ ਕਿਹਦੀ
0: ਗੱਡੀ? ਜਿੱਥੇ ਗੱਡੀ ਫ੍ਰੀਵੇ ਤੇ ਐਕਸੀਡੈਂਟ ਹੋਈ ਸੀ।
2: ਕਿਹਦੀ ਗੱਡੀ?
1: ਟ੍ਰੈਫਿਕ ਅਪਡੇਟ ਦੇ
0: ਨਿਊਜ਼
2: ਹੈ, ਨਿਊਜ਼ ਦੇ ਵਿੱਚ
0: ਤੁਸੀਂ ਪਿਆਰ ਪਾਲਦੇ ਸੀ।
2: ਅੱਛਾ ਅੱਛਾ ਨਿਊਜ਼ ਦੇ ਵਿੱਚ। ਓਕੇ ਯਾਰ ਤੁਸੀਂ ਤੇ ਨਿਊਜ਼ ਵੀ ਬੜੇ ਧਿਆਨ ਨਾਲ ਸੁਣਦੇ ਹੋ ਯਾਰ। ਵੀਰ ਜੀ
1: ਗੁੱਡ,
2: ਵੈਲ ਡਨ ਯਾਰ, ਵੈਰੀ ਇੰਟੈਲੀਜੈਂਟ।
1: ਪ੍ਰਾਊਡ ਆਫ ਯੂ, ਪ੍ਰਾਊਡ ਆਫ ਯੂ।
2: ਤੁਹਾਨੂੰ ਆਪਾਂ ਥੋੜੇ ਜਿਹੇ ਵੱਡੇ ਹੋ, ਤੁਹਾਨੂੰ ਆਪਾਂ ਰਮਨ ਕੁਮਾਰ ਅਵਾਰਡ ਦੇਵਾਂਗੇ।
0: ਲੱਗਦਾ ਸੀ ਫਲੀਵੇ ਤੇ ਦੇਖੋਗੇ ਐਕਸੀਡੈਂਟ।
2: ਓਕੇ
1: ਬੱਲੇ,
0: ਲੱਗਦਾ ਵਾਈਟ ਕਲਰ ਗੱਡੀ ਹੋਣੀ।
2: ਅੱਛਾ ਵਾਈਟ? ਓਕੇ
1: ਚਲੋ ਦੱਸਿਓ, ਕੱਲ ਦੱਸਿਓ ਵਾਈਟ ਸੀ ਕਿ ਨਹੀਂ ਸੀ।
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ,
0: ਮੈਂ ਤੁਹਾਨੂੰ ਕੱਲ ਨੂੰ ਵੀ ਦੱਸੂਗੀ ਕੀ ਹੋਊਗਾ।
1: ਦੱਸ ਦਿਓ, ਡਨ ਰਿਹਾ ਜੀ।
2: ਠੀਕ ਹੈ ਵੀਰ ਜੀ, ਠੀਕ ਹੈ,
0: ਥੈਂਕ ਯੂ। ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕੀ ਹਾਲ ਚਾਲ ਨੇ? ਔਜਲਾ ਸਾਹਿਬ ਤੁਸੀਂ ਥੋੜੇ ਵੱਡੇ ਹੋ, ਤੁਸੀਂ ਇਹਨੂੰ ਸਲਾਹ ਸਲੂਹ ਦੇ ਦੋ ਯਾਰ। ਯਾਰ ਤੁਸੀਂ ਚੰਗੇ ਵੱਡੇ ਹੋਏ ਸੀ, ਤੁਸੀਂ ਸਿਲੰਡਰ ਹੀ ਕਰਕੇ ਜੇ ਵੱਡੇ ਹੋ ਗਏ,
1: ਛੇਤੀ ਵੱਡਾ ਹੋ ਗਿਆ।
2: ਆਪਣੇ ਸਮਝ ਤੇ ਤੁਸੀਂ ਬਹੁਤ ਅੜਦੇ ਰਹੇ ਜੇ, ਹੁਣ ਤੁਸੀਂ ਝੱਟ ਗੱਲ ਨਿਬੇੜਤੀ ਆ।
4: ਹਾਂਜੀ ਫੀਲ ਮਾਈ ਪੇਨ।
1: ਫੀਲਿੰਗ ਯੋਰ ਪੇਨ ਬ੍ਰੋ, ਫੀਲਿੰਗ।
2: ਨਹੀਂ ਯਾਰ ਤੁਹਾਨੂੰ ਤੁਹਾਨੂੰ ਹੈਲਪ ਕਰਨੀ ਚਾਹੀਦੀ ਆ, ਉਹਦਾ ਮੁੰਡਾ ਬੜਾ ਬੀਬਾ ਆ।
4: ਓਕੇ ਉਹਦਾ ਵੱਡੇ ਭੈਣ ਕਿੰਨਾ ਸਾਲ ਦੇ ਨੇ?
2: ਉਹਦੇ ਵੱਡੇ ਭੈਣ ਆਈ ਥਿੰਕ ਹੋਣੇ ਆ 11 12 ਸਾਲਾਂ ਦੇ
1: ਈਜ਼ੀ
4: ਤੇ ਉਹ ਕਿੰਨੇ ਸਾਲ ਦਾ
1: ਉਹ ਹੈਗਾ 5 6 ਸਾਲ ਦਾ
2: ਨਹੀਂ ਨਹੀਂ
1: 7 ਸਾਲ
2: 8 7 8 ਦਾ ਨਾ
1: 8 ਸਾਲ ਗਣ ਲਓ
4: ਉਹ ਡਿਫਰੈਂਸ ਹੈਗਾ ਨਹੀਂ ਰਿਵੈਂਜ ਹੋ ਗਿਆ ਪਰ ਯਾਰ ਰੱਖ ਕੇ ਇਹ ਰੋਜ਼ ਨਹੀਂ ਕਰਨਾ ਕਿਉਂਕਿ ਉਹ ਵਾਪਸ ਵੀ ਮਾਰ
1: ਦਿੰਦਾ ਬੰਦੇ ਨੇ ਜਿਹਨੇ ਲਾਈਫ ਚ ਕੋਈ ਤਜਰਬਾ ਕੀਤਾ ਨਾ ਉਹੀ ਦੱਸ ਸਕਦਾ ਵੈਰੀ ਗੁੱਡ ਔਜਲਾ ਸਾਹਿਬ ਦਿਲ ਜਿੱਤ ਲਿਆ ਯਾਰ
2: ਅੱਛਾ ਜਿਹੜੀ ਮਤਲਬ ਜਦੋਂ ਵੱਡੀ ਦੀਦੀ ਕਿਤੇ ਜਾਂਦੀ ਆ
1: ਫਿਰ ਟੀਮ ਚ ਕਰ
2: ਦੇ ਉਹਨੂੰ ਮਿਡਲ ਦੀਦੀ ਨੂੰ ਕੀ ਸਟ੍ਰਾਈਕ ਕਰ ਦੋ ਕਿ ਆਪਣੇ ਹੱਲ ਕਰ ਲੋ
1: ਸਗੋਂ ਬੰਦਾ ਪੋਪਕੋਰਨ ਲੈ ਕੇ ਬੈਠ ਜਾਵੇ ਕਿ ਲੈ ਬਈ ਇਹ ਤਾਂ ਬਿਗ ਬੋਸ ਸਾਹਮਣੇ ਚੱਲਦਾ
4: ਹੈ ਜੇ ਉਹਨੇ ਤੁਹਾਨੂੰ ਦੇਖ ਲਿਆ ਤੁਸੀਂ ਨੈਕਸਟ ਟਾਰਗੇਟ ਬਣ ਗਏ ਦੋਨੋਂ ਲਈ
2: ਅੱਛਾ ਇਹ ਵੀ ਟ੍ਰਿਕ ਹੈ ਓਕੇ
4: ਜੇ ਉਹਨੇ ਕੁਝ ਬੁਰਾ ਕੀਤਾ ਤੇ ਫਿਰ ਲਾਈਕ ਬੁਰਾ ਨਾ ਸਟੱਡ ਪੈਰਟਸ ਨੂੰ ਨੋ ਕਰਨ ਲਈ ਉਹਨੂੰ ਦੱਸ ਦੋ
1: ਤੁਸੀਂ ਨਾ ਆਪਣੇ ਆ ਚਾਈਲਡਹੁੱਡ ਸਟਰਗਲ ਦੇ ਉੱਪਰ ਨਾ ਇਸ ਤਰ੍ਹਾਂ ਦੇ ਆ ਦੋ ਚਾਰ ਦਾ ਰੂਲ ਬੁੱਕ ਜੀ ਬਣਾਓ
2: ਹਾਂ ਨਹੀਂ ਇਹ ਤੇ ਇਹਨਾਂ ਕੋਲ ਹੈਗੀ ਆਲਰੇਡੀ
1: ਅੱਛਾ ਵੈਰੀ ਗੁੱਡ
2: ਰੂਲ ਬੁੱਕ ਹੈਗੀ ਆ
4: ਹੋਇਆ ਦੋ ਮਿੰਟ ਕਿਉਂਕਿ ਮੈਂ ਚੈੱਕ ਮੇਟ ਕਰਨ ਨੀ ਲੱਗਿਆ ਸੀ ਪਰ ਜੋ ਹੋ ਗਿਆ ਤਾਂ ਮੈਂ ਤਲਿਆ ਆਇਆ ਉਹ ਤੋਂ ਪਹਿਲਾਂ ਪਹਿਲਾਂ ਖੁਸ਼ ਦੀਦੀ ਚੱਲ ਗਈ ਸਾਰਾ ਐਮ ਐਨ ਐਮ ਲੈ ਲੈ ਤੇ ਫਿਰ ਆਪਣਾ ਲੜਾਈ ਹੋ ਗਈ
2: ਤੁਸੀਂ ਉਹ ਗਾਣਾ ਲਾਉਣਾ ਸੀ ਨਾ ਉਹਦੇ ਨਾਲ ਲੱਭਿਆ ਜਾਂਦਾ ਹੁੰਦਾ
1: ਕਿਹੜਾ ਕਿਹੜਾ ਬਈ
2: ਊ ਈਟ ਕੁਕੀ ਫਰੋਮ ਕੁਕੀਜ਼ ਆ ਗੋਰਿਆਂ ਨੇ ਹੱਲ ਸਾਰੇ ਲੱਭੇ ਆ
1: ਅੱਛਾ
2: ਹੱਲ ਤੇ ਸਾਡੇ ਕੋਲ ਵੀ ਹੈਗੇ ਸੀ ਪਰ ਅਸੀਂ ਹੋਰਾਂ ਹੋਰਾਂ ਚੀਜ਼ਾਂ ਦੀ ਲੱਭੇ ਸੀ ਅੰਬ ਅੰਬ ਦਿਸ ਦੈਟ
1: ਸਾਡੇ ਤੱਕ ਆਏ
2: ਸੀ ਕੱਕੀਆਂ ਕੱਕੀਆਂ ਲੱਭਣ ਦੇ ਲਈ ਕੀਤੇ ਆ ਆਪਣੇ ਪੁੱਠੇ ਪਾਸੇ ਚੱਲਦੇ ਰਹੇ ਤੇ ਲਿਆਓ ਫਿਰ ਕੀ ਸੁਣਾਓਗੇ ਅੱਜ
4: ਮੈਂ ਪਹਿਲੇ ਤੁਹਾਨੂੰ ਕੁਐਸਚਨ ਪੁੱਛਣਾ ਤੁਹਾਨੂੰ ਕੌਣ ਲੱਗਦਾ ਫੀਫਾ ਦਾ ਮੈਚ ਜਿੱਤੂਗਾ
2: ਯਾ ਅਰਜਨਟੀਨਾ ਜਿੱਤੂਗਾ
4: ਮੈਂ ਅਰਜਨਟੀਨਾ ਨੂੰ ਜਿਤਾਉਣਾ ਚਾਹੁੰਦਾ ਪਰ ਮੈਨੂੰ ਲੱਗਦਾ ਕਿ ਸਪੇਨ ਜਿੱਤੂਗਾ ਉਹਨਾਂ ਦੀ ਟੀਮ ਹੋਰ ਤਕੜੀ ਆ
2: ਅੱਛਾ ਪਰ ਮੈਸੀ ਮੈਸੀ ਫਿਰ ਕੋਆਰਡੀਨੇਸ਼ਨ ਵਧੀਆ ਉਹਨਾਂ ਦੀ ਟੀਮ
4: ਮੇਰਾ ਫੇਵਰਿਟ ਆ ਮੈਸੀ ਮੇਰਾ ਫੇਵਰਿਟ ਆ
2: ਫੇਵਰੇਟ ਇੱਕ ਅਲੱਗ ਚੀਜ਼ ਹੁੰਦੀ ਆ ਪਰ ਉਹਦੀ ਉਹਦਾ ਪੇਸ਼ੈਂਸ ਵੇਖੋ
1: ਗੇਮ ਇਦਾਂ ਦੇ ਮੈਚ ਨਾ ਮੇਨ ਪ੍ਰੈਸ਼ਰ ਦੀ ਗੱਲ ਆ
2: ਹਾਂ ਟੀਮ ਵਰਕ ਹੈਨਾ ਪਲੇਅਰ ਤੇ ਰੋਨਾਲਡੋ ਵੀ ਕਿਹੜਾ ਮਾੜਾ ਪਲੇਅਰ ਹੈ
4: ਜਦੋਂ ਮੈਂ ਔਨ ਦ ਫਰਸਟ ਟੀਮ ਮੈਚ ਦੇਖ ਲਿਆ ਸੀ ਮੈਨੂੰ ਪਤਾ ਲੱਗ ਰਿਹਾ ਸੀ ਮੈਂ ਇੱਕ ਗੈਸ ਕਰ ਲਿਆ ਸੀਗਾ ਕਿ ਸੈਮੀ ਫਾਈਨਲਸ ਵਿੱਚ ਫਰਾਂਸ ਤੇ ਸਪੇਨ ਦ ਮੈਚ ਹੋ ਗਿਆ ਤੇ ਸਪੇਨ ਜਿੱਤੂਗਾ
1: ਓ ਦੈਟਸ ਗੁੱਡ
4: ਮੈਂ ਇਹ ਗੈਸ ਕੀਤਾ
2: ਅੱਛਾ
4: ਕਿਉਂਕਿ ਜਦੋਂ ਕਿਉਂਕਿ ਜਦੋਂ ਮੈਂ ਮੈਥ ਦੇਖੀ ਸਾਰੇ ਲਾਈਕ ਮੇਰੇ ਕਲਾਸ ਵਿੱਚ ਫਰੈਂਡਸ ਸਪੋਰਟ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਫਰੈਂਡਸ ਨਹੀਂ ਜਿੱਤਾਂਗਾ ਉਹਨਾਂ ਦਾ ਟੀਮ ਵਰਕ ਤੇ ਉਹਨਾਂ ਦਾ ਇੰਨਾ ਚੰਗਾ ਨਹੀਂ ਆ ਉਹ ਲਾਈਕ ਗੱਲ ਨਹੀਂ ਕਰੇ ਜਦ ਨਾਲ ਉਹ ਬਸ ਬਾਲ ਲੈ ਰਹੇ ਨੇ ਲਾਈਕ ਫਿਰ ਉਹਨਾਂ ਕੋਲ ਲਾਈਕ ਮੈਨੂੰ ਇਹ ਪਤਾ ਸੀਗਾ ਕਿ ਉਹਨਾਂ ਨੇ ਜਿੱਤਣਾ ਨਹੀਂ ਸੀਗਾ
2: ਮੈਨੂੰ ਲੱਗਦਾ ਤੁਸੀਂ ਨਾ ਉਹ ਵੀ ਵਧੀਆ ਬਣ ਸਕਦੇ ਹੋ ਕਮੈਂਟੇਟਰ ਕੀ
1: ਕਮੈਂਟੇਟਰ ਹਾਂ ਐਨਾਲਿਸਟ
2: ਹਾਂ ਤੁਸੀਂ ਪੈਨਲ ਚ ਬਹਿ ਸਕਦੇ ਤੁਸੀਂ ਆਪਾਂ ਇੱਕ ਨਾ ਰੇਡੀਓ ਰੇਡੀਓ ਵੱਲੋਂ ਆਪਾਂ ਇੱਕ ਪੈਨਲ ਬਣਾਵਾਂਗੇ ਜਿੱਦਾਂ ਕ੍ਰਿਕਟ ਵਾਲੇ ਮੈਚਾਂ ਚ ਹੁੰਦੇ ਆ ਰੇਡੀਓ ਅੱਜ ਦੇ ਮੈਚਾਂ ਚ ਹੁੰਦੇ ਹਨਾ ਹਾਂ ਰੇਡੀਓ ਵਾਲਾ ਪੈਨਲ ਬਣਾਵਾਂਗੇ ਉਹਦੇ ਚ ਆਪਾਂ ਪਾਵਾਂਗੇ ਔਜਲ ਸਾਹਿਬ ਨੂੰ
1: ਗੁੱਡ ਹੋ ਗਿਆ ਗੁੱਡ ਆਈਡੀਆ
2: ਹੈ ਠੀਕ ਹੈ ਔਜਲ ਸਾਹਿਬ
4: ਠੀਕ ਆ
2: ਆਪਾਂ ਫਾਈਨਲ ਮੈਚ ਦਾ ਨਾ ਇੱਕ ਪੈਨਲ ਬਾ ਦੇਣੇ ਫਿਰ
1: ਚਲੋ ਡਨ ਹੋ ਗਿਆ
4: ਮੈਨੂੰ ਉਹ ਜਿਹੜਾ ਅਰਜਨਟੀਨਾ ਦੇ ਗੋਲਕੀਪਰ ਉਹ ਵੀ ਚੰਗਾ ਲੱਗਦਾ
1: ਪਿਛਲੀ
4: ਵਾਰੀ ਬਸ ਵਾਲਾ ਚੁਟਕਲਾ ਸੁਣਾਉਣਾ ਸੀ ਇੱਕ ਵਾਰੀ ਪੱਪੂ ਉਹਦੇ ਗੱਡੀ ਨੂੰ ਤੋਰਿਆ ਪਾਣੀ ਨਾਲ ਤੋਰਿਆ ਸੀਗਾ ਤੇ ਗੁਆਂਢੀ ਨੇ ਪੱਪੂ ਨੂੰ ਪੁੱਛਿਆ ਪੱਪੂ ਤੇਰੇ ਗੱਡੀ ਨੂੰ ਤੋਰਿਆ ਪੱਪੂ ਕਹਿੰਦਾ ਕਿ ਨਹੀਂ ਮੈਂ ਇਹਨੂੰ ਪਾਣੀ ਪਿਲਾ ਰਿਹਾ ਕਿਉਂਕਿ ਜਦੋਂ ਵੱਡਾ ਹੋ ਗਿਆ ਤਾਂ ਬੱਸ ਬਣ ਜਾਵੇ
5: ਲੋਕ ਵੀ ਕਿੱਦਾਂ ਦੇ ਸਵਾਲ ਕਰਦੇ
2: ਯਾਰ ਜੇ ਸੱਚੀ ਏਦਾਂ ਹੋ ਜਾਂਦਾ ਹੋਵੇ ਨਾ ਔਜਲਾ ਸਾਹਿਬ
1: ਹਾਂ ਲੋਕੀ ਬਖਸ਼ਣ ਨਾ ਹੈ
4: ਮੈਂ ਬਸ ਕੀ
2: ਮੇਰੇ ਵਰਗੇ ਨਾ ਨਾ ਕੇ ਜੋ ਸਵਾਲ ਬਣੀ ਜਾਣ ਨਾਲੇ ਪਤਾ ਲੱਗ ਜਾ ਕਰੇ ਕਿਹੜਾ ਕਿਹੜਾ ਨਹੀਂ ਨਹਾਉਂਦਾ ਹਰਮਨ ਸਿੰਘ ਜੀ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਤੇ ਮਨਿੰਦਰ ਕੌਰ ਰੱਖੜਾ ਜੀ ਥੈਂਕ ਯੂ ਭੈਣ ਜੀ ਕਹਾਂ ਪੇ ਰਹਿਤ ਚਲਤ ਅੱਜ ਕੱਲ
1: ਕੈਸਨ ਬਾ
2: ਹਾਂ ਨਾ ਆਏ ਗੋ ਨਾ ਸੁਣਾਏ ਗੋ
5: ਫੇਰ ਤੋਂ ਗੁਜਰਾਤ ਚਲੇ ਗਏ ਤੁਸੀਂ ਬੜੀ ਛੇਤੀ ਟਰੈਵਲ ਕਰਦੇ ਹੋ
2: ਤੇ ਧੰਨਵਾਦ ਗੁਰਜੀਤ ਜੀ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਹੈਪੀ ਥਰਸਡੇ ਤੇ ਵਮੋਸ ਅਰਜਨਟੀਨਾ ਜਸਪ੍ਰੀਤ ਸਿੰਘ ਲਬਾਣਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਹੈਵ ਏ ਗ੍ਰੇਟ ਡੇ ਐਡੀਲੇਟ ਤੋਂ ਮੈਸੇਜ ਕਰਦੇ ਨੇ ਭਾਰਦਵਾਜ ਸਾਹਿਬ ਤੁਸੀਂ ਦੱਸੋ ਭਲਾ ਕਿਹੜੀ ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਜਿੱਤੂਗੀ ਇਹਨਾਂ ਦਾ ਵੀ ਲੈ ਲਈਏ ਆਪਾਂ ਇਨਪੁੱਟ ਤੇ ਸੰਜੇ ਪੂਜਾ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਤੇ ਪਾਵਲਾ ਸਾਹਿਬ ਕਹਿੰਦੇ ਕਿ ਵੈਰੀ ਨਾਈਸ ਕਹਾਣੀ ਤੇ ਜੁਗ ਜੁਗ ਜੀਓ ਤੇ ਪਰਮਜੋਸਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੇ ਮੁੱਖ ਸੰਧੂ ਜੀ ਕਹਿੰਦੇ ਕਿ ਸੰਗਰਾਂਦ ਦੀਆਂ ਵਧਾਈਆਂ ਹਰਚੰਨ ਢਿੱਲੋਂ ਜੀ ਕਹਿੰਦੇ ਕਿ ਨਵ ਵੀ ਮਰੁੰਡਾ ਹਾਈਵੇ ਤੇ ਆ ਅੱਛਾ ਕਹਿੰਦੇ ਮੈਂ ਵੀ ਮਰੁੰਡਾ ਹਾਈਵੇ ਤੇ ਆਉਂ ਕੇ
1: ਮਰੁੰਡਾ ਹਾਈਵੇ ਤੇ
2: ਮਰੁੰਡੇ ਦੀ ਨਹੀਂ ਗੱਲ ਹੋਈ
1: ਅੱਛਾ ਠੀਕ ਹੈ ਮੈਂ ਕਿਹਾ ਮੰਡਾ ਦੀ ਗੱਲ ਕਰਦੇ
2: ਮਰੁੰਡਾ ਤੇ ਇੱਥੇ ਹੋ ਗਿਆ ਆਪਣਾ ਤਾਂ ਮੁਰਮਰਾ ਹੁੰਦਾ ਹੈਗਾ
1: ਮੁਰਮਰੇ
2: ਹਾਂ ਮੁਰਮਰੇ ਤੇ ਸੇਠੀ ਧਾਲੀਵਾਲ ਜੀ ਕਹਿੰਦੇ ਨੇ ਕਿ ਸਪੇਨ ਹੀ ਜਿੱਤੂ ਕਹਿੰਦੇ ਹਾਂ ਆਹ ਜੀ ਠੀਕ ਹੈ ਯਾਰ ਸਪੇਨ ਜਿੱਤੂ
1: ਚਲੋ ਜਿਤਾ ਦੋ ਯਾਰ ਕੋਈ ਚੱਕਰ ਵਾਲੀ ਗੱਲ ਆਹ ਨਾਲ ਉਹ ਪਿਛਲੀ ਵਾਰੀ ਜਿੱਤ ਗਿਆ ਅਰਜਨਟੀਨਾ ਯਾਰ ਠੀਕ ਹੈ ਹਰ ਵਾਰ ਹੀ ਥੋੜੀ ਨਾ
2: ਕਹਿੰਦੇ ਬਾਈ ਫੇਟ ਦਾ ਫੋਨ ਤੇ ਮੇਰੇ ਮੁੰਡੇ ਅਰਨਵ ਨੇ ਗੱਲ ਕਰਨੀ ਆ ਅੱਛਾ ਓਕੇ ਤੇ 10 ਵਜੇ ਕਰਿਓ ਫਿਰ ਹੁਣ ਤੇ ਆਪਾਂ ਚੱਲੇ ਹਾਂ ਜੀ ਤੇ ਕਾਈਟ ਓਕੇ ਠੀਕ ਹੈ ਜੀ ਅੰਮ੍ਰਿਤ ਜੀ ਧੰਨਵਾਦ ਤੁਹਾਡਾ ਰੁਪਿੰਦਰ ਜੀ ਧੰਨਵਾਦ ਕਹਿੰਦੇ ਜਾਣਕਾਰੀ ਭਰਪੂਰ ਕਹਾਣੀ ਸੀ ਗੁਰਨੀਵ ਗੁਰੂਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਮਨਦੀਪ ਸਿੰਘ ਜੀ ਦੇ ਵੱਲੋਂ ਤੇ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਦੱਤਾ ਜੀ ਦੇ ਵੱਲੋਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਹਾਂਜੀ ਹਾਂਜੀ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
3: ਰੇਡੀਓ ਹਾਂਜੀ 1674 ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਜਿਹੜਾ ਘੋੜਿਆਂ ਦਾ ਬਹੁਤ ਸ਼ੌਕੀਨ ਸੀ, ਦੂਰ ਦਰੇਡਿਓਂ ਕਿਤੇ ਵੀ ਪਤਾ ਲੱਗਦਾ, ਕਿੰਨੇ ਵੀ ਮਹਿੰਗੇ ਸਸਤੇ ਉਹ ਘੋੜੇ ਮੰਗਾ ਲੈਂਦਾ। ਇੱਕ ਵਾਰੀ ਹੋਇਆ ਕੁਛ ਇੱਦਾਂ ਕਿ ਦੋ ਘੋੜੇ ਰਾਜੇ ਨੇ ਮੰਗਾਏ, ਬੜੇ ਵਧੀਆ ਨਸਲ ਦੇ। ਉਹਨਾਂ ਦੇ ਲਈ ਸੋਹਣਾ ਇੰਤਜ਼ਾਮ ਕੀਤਾ ਅਤੇ ਜਿੰਨਾ ਚਿਰ ਉਹਨਾਂ ਦਾ ਜੀਣਾ ਲੱਗ ਜਾਵੇ ਉਹਨਾਂ ਚਿਰ ਬਾਕੀਆਂ ਤੋਂ ਅਲੱਗ ਰੱਖ ਕੇ ਸੋਹਣੇ ਇੰਤਜ਼ਾਮ ਕੀਤੇ ਗਏ। ਸੋਹਣਾ ਜਿਹਾ ਕਵਾੜਾ ਬਣਾਇਆ ਗਿਆ, ਸੋਹਣਾ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ, ਜਿਹੜਾ ਵੀ ਕੋ ਘਾਹ ਬਿਹਤਰ ਮੰਨਿਆ ਜਾਂਦਾ। ਉਹ ਕਾਈ ਨੂੰ ਕਿਹਾ ਕਿ ਇਹਨਾਂ ਨੂੰ ਲਿਆ ਕੇ ਪਾਉਣਾ, ਭਈ ਇਹਨਾਂ ਦਾ ਜੀ ਸੋਹਣਾ ਲੱਗ ਜੇ, ਜੋ ਵੀ ਬਿਹਤਰ ਵੰਡ ਉਹ ਇਹਨਾਂ ਨੂੰ ਪਾਉਣਾ। ਸੋਹਣੀਆਂ ਖੁਰਲੀਆਂ ਬਣਾਈਆਂ ਗਈਆਂ, ਗੱਲ ਕਾਹਦੀ ਕਿ ਹਰ ਇੱਕ ਚੀਜ਼ ਦਾ ਸੋਹਣਾ ਇੰਤਜ਼ਾਮ। ਘੋੜਿਆਂ ਦੀ ਸੇਵਾ ਪਾਣੀ ਖੂਬ ਹੋਈ। ਉਸ ਬਾਅਦ ਹੁਣ ਹੌਲੀ ਹੌਲੀ ਰਾਜੇ ਨੇ ਸੋਚਿਆ ਕਿ ਇਹਨਾਂ ਨੂੰ ਟ੍ਰੇਨ ਕਰਨ ਦੀ ਵੀ ਵਾਰੀ ਹੈ, ਇਹਨਾਂ ਨੂੰ ਤਿਆਰ ਵੀ ਕੀਤਾ ਜਾਵੇ, ਭਜਾ ਕੇ ਵੀ ਵੇਖਿਆ ਜਾਵੇ। ਇੱਕ ਦਿਨ ਦੋਵਾਂ ਘੋੜਿਆਂ ਨੂੰ ਬਾਹਰ ਕੱਢਿਆ, ਭਜਾ ਕੇ ਵੇਖਿਆ। ਰਾਜਾ ਖੁਸ਼ ਹੋਇਆ ਇੱਕ ਘੋੜੇ ਨੂੰ ਵੇਖ ਕੇ, ਇੰਨੀ ਸੋਹਣੀ ਰਫਤਾਰ, ਜੋ ਮੈਂ ਸੁਣਿਆ ਸੀ ਉਹ ਬਿਲਕੁਲ ਸਹੀ, ਇਹ ਤੇ ਹਵਾ ਦੇ ਨਾਲ ਗੱਲਾਂ ਕਰਦਾ। ਪਰ ਦੂਸਰੇ ਘੋੜੇ ਨੂੰ ਵੇਖ ਕੇ ਰਾਜਾ ਥੋੜ੍ਹਾ ਜਿਹਾ ਪਰੇਸ਼ਾਨ ਹੋ ਗਿਆ, ਥੋੜ੍ਹਾ ਜਿਹਾ ਦੌੜਿਆ ਅਤੇ ਫਿਰ ਵਾਪਸ ਆਪਣੇ ਅਸਤਬਲ ਵੱਲ ਨੂੰ ਆ ਗਿਆ। ਰਾਜੇ ਨੇ ਸੋਚਿਆ ਥੋੜ੍ਹਾ ਥੱਕਿਆ ਹੋਊਗਾ ਅਗਲੇ ਦਿਨ ਅਗਲੇਰੇ ਦਿਨ। ਇਸੇ ਤਰ੍ਹਾਂ ਦੇ ਉਹ ਨਾਲ ਉਹ ਨੇਮ ਚੱਲਦਾ ਰਿਹਾ। ਇੱਕ ਘੋੜਾ ਜਿਹਨੂੰ ਕੋਈ ਸਮੱਸਿਆ ਨਹੀਂ, ਬੜੀ ਸੋਹਣੀ ਭੱਜ ਨੱਠ ਕਰਦਾ, ਬੜਾ ਤੇਜ਼ ਦੌੜਦਾ। ਆਖੇ ਲੱਗਦਾ ਉਹਨਾਂ ਦੇ ਜਿਹੜੇ ਇਹਦੀ ਸਵਾਰੀ ਕਰਦੇ। ਪਰ ਇਹ ਦੂਸਰਾ ਘੋੜਾ ਨਿਕਲਦਾ ਤਾਂ ਜ਼ਰੂਰ ਪਹਿਲੇ ਦੇ ਨਾਲ, ਪਰ ਥੋੜ੍ਹੀ ਦੂਰ ਜਾ ਕੇ ਤਾਂ ਫਿਰ ਵਾਪਸੀ ਕਰ ਲੈਂਦਾ, ਆ ਕੇ ਆਰਾਮ ਦੇ ਨਾਲ ਖਾਣ ਪੀਣ ਕਰਦਾ ਅਤੇ ਸਾਰਾ ਦਿਨ ਆਰਾਮ ਕਰਦਾ। ਰਾਜੇ ਨੇ ਸੋਚਿਆ ਕਿ ਸ਼ਾਇਦ ਇਹਦਾ ਨਵੀਂ ਥਾਂ ਦੇ ਉੱਤੇ ਦਿਲ ਨਹੀਂ ਲੱਗਾ। ਅਲੱਗ ਅਲੱਗ ਮਾਹਰਾਂ ਨੂੰ ਪੁੱਛਿਆ ਗਿਆ ਕੀ ਹੋ ਸਕਦਾ, ਕਿਸੇ ਨੇ ਕਿਹਾ ਹੋ ਸਕਦਾ ਥੋੜ੍ਹਾ ਅੰਦਰੋਂ ਹੱਲੇ ਠੀਕ ਨਾ ਮਹਿਸੂਸ ਕਰ ਰਿਹਾ ਹੋਵੇ, ਕਿਸੇ ਨੇ ਕਿਹਾ ਖਾਣ ਪੀਣ ਦਾ ਫਰਕ ਹੋ ਸਕਦਾ, ਕਿਸੇ ਨੇ ਕਿਹਾ ਕੋਈ ਦਰਦ ਹੋ ਸਕਦਾ। ਅਲੱਗ ਅਲੱਗ ਤਰੀਕੇ ਦੇ ਨਾਲ ਸਮਾਂ ਬੀਤਣ ਦੇ ਉੱਤੇ ਚੈੱਕ ਕੀਤਾ ਗਿਆ, ਕੋਈ ਘੋੜੇ ਨੂੰ ਕੋਈ ਬਿਮਾਰੀ ਤਾਂ ਨਹੀਂ, ਕੋਈ ਖਾਣ ਪੀਣ ਦੀ ਤਾਂ ਸਮੱਸਿਆ ਨਹੀਂ, ਪਰ ਕੀ ਵੇਖਦੇ ਨੇ ਕਿ ਖਾਂਦਾ ਪੀਂਦਾ ਵੀ ਬੜਾ ਵਧੀਆ, ਸਾਰਾ ਕੁਛ ਠੀਕ ਹੈ, ਕੋਈ ਸੱਟ ਪੇਟ ਵੀ ਨਹੀਂ ਹੈ। ਜੋ ਵੀ ਕਾਰਨ ਲੱਗਦੇ ਸੀ ਉਹ ਸਾਰੇ ਚੈੱਕ ਕਰਕੇ ਇਹੋ ਪਤਾ ਲੱਗਾ ਕਿ ਕੋਈ ਖਾਸ ਸਮੱਸਿਆ ਨਹੀਂ ਹੈ ਇਸ ਘੋੜੇ ਨੂੰ, ਪਰ ਫਿਰ ਵੀ ਭੱਜਦਾ ਕਿਉਂ ਨਹੀਂ, ਫਿਰ ਵੀ ਉਨੀ ਮੁਸ਼ਕਤ ਕਿਉਂ ਨਹੀਂ ਕਰਦਾ ਜਿੰਨੀ ਦੂਸਰਾ ਘੋੜਾ ਕਰ ਰਿਹਾ। ਅਲੱਗ ਅਲੱਗ ਮਾਹਰਾਂ ਨੂੰ, ਅਲੱਗ ਅਲੱਗ ਜਾਣਕਾਰਾਂ ਨੂੰ ਸੱਦਿਆ ਗਿਆ, ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਚੈੱਕ ਕੀਤਾ, ਦੜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਬਣੇ ਨਾ। ਰਾਜੇ ਦੇ ਜਿੱਦਾਂ ਇਹ ਗੱਲ ਦਿਮਾਗ ਦੇ ਵਿੱਚ ਫਸ ਗਈ, ਆਪਣੇ ਰਾਜ ਦੇ ਵਿੱਚ ਢੰਡੋਰਾ ਵੀ ਪਟਵਾਇਆ ਕਿ ਜਿਹੜਾ ਇਸ ਘੋੜੇ ਦੇ ਨਾਂ ਬਹੁਤਾ ਭੱਜਣ ਨੱਥਣ ਦਾ ਕਾਰਨ ਲੱਭ ਲਏ, ਜਾਂ ਇਹਨੂੰ ਠੀਕ ਕਰ ਦੇਵੇ ਉਹਨੂੰ ਸੋਹਣੇ ਇਨਾਮ ਦਿੱਤੇ ਜਾਣਗੇ। ਦੂਰੋਂ ਦਰੇਡਿਓ ਲੋਕ ਵੀ ਆਏ, ਪਰ ਗੱਲ ਬਣੀ ਨਹੀਂ। ਉਹਨੂੰ ਵੀ ਸੱਦਿਆ ਗਿਆ ਜਿਨ੍ਹਾਂ ਦੇ ਕੋਲੋਂ ਲੈ ਕੇ ਆਉਂਦੇ ਸੀ ਘੋੜੇ, ਪਰ ਕਿਸੇ ਨੂੰ ਕੁਛ ਸਮਝ ਨਾ ਲੱਗੇ। ਆਖਿਰਕਾਰ ਜਦੋਂ ਥਾਕਾ ਹੰਬ ਹਾਰ ਗਏ, ਇੱਕ ਜੱਟ ਬੂਟ ਜਿਹਾ ਬੰਦਾ ਆ ਕੇ ਦਰਬਾਰ ਦੇ ਵਿੱਚ ਕਹਿਣ ਲੱਗਾ, ਰਾਜਨ ਜੇ ਤੁਹਾਡੀ ਇੱਛਾ ਹੋਵੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਚੈੱਕ ਕਰਾਂ। ਰਾਜ ਦੇ ਵਿੱਚ ਬੈਠੇ ਦਰਬਾਰੀ ਹੱਸਦੇ ਨੇ, ਐਡੇ ਐਡੇ ਮਾਹਰ ਬੰਦੇ, ਐਡੇ ਐਡੇ ਗਿਆਨੀ ਇਸ ਵਿਸ਼ੇ ਦੇ ਉੱਤੇ ਜਿਹੜੀ ਸੋਹਣੀ ਸਮਝ ਰੱਖਦੇ ਨੇ, ਉਹਨਾਂ ਦੇ ਕੋਲੋਂ ਕੁਛ ਰੁੱਖ ਨਹੀਂ ਆਇਆ ਤੇ ਤੂੰ ਕੀ ਕਰੇਗਾ? ਹੱਥ ਜੋੜ ਕੇ ਖੜ ਗਿਆ ਮਹਾਰਾਜ, ਸਾਰਾ ਕੁਛ ਕਰਕੇ ਤੇ ਤੁਸੀਂ ਵੇਖ ਹੀ ਲਿਆ, ਇੱਕ ਚਾਂਸ ਮੈਨੂੰ ਵੀ ਦੇ ਦਿਓ। ਰਾਜੇ ਨੇ ਕਿਹਾ, ਜਾ ਤੂੰ ਹੀ ਭਾਈ ਵੇਖ ਲਾ ਕੀ ਕਰ ਸਕਦਾ ਤੂੰ। ਇਸ ਨੇ ਜਾ ਕੇ ਦੋਵੇਂ ਘੋੜੇ ਵੇਖੇ, ਉਹ ਤੌਰ ਤਰੀਕੇ ਵੇਖੇ ਕਿੱਦਾਂ ਤੇ ਕੀ ਉਹ ਕਰਦੇ ਨੇ। ਦੋ ਦਿਨ ਉਹਨਾਂ ਨੂੰ ਨੋਟ ਕੀਤਾ, ਹੋਰ ਚਾਰ ਦਿਨ ਪਏ, ਅੱਠ ਦਿਨ ਪਏ, ਕੋ ਹਫ਼ਤਾ ਦਸ ਦਿਨ ਬਾਅਦ ਰਾਜੇ ਨੂੰ ਸੱਦਿਆ ਗਿਆ ਕਿ ਆਓ ਰਾਜਾ, ਆ ਕੇ ਜਦੋਂ ਵੇਖੋ ਤਾਂ ਸਹੀ। ਕੀ ਵੇਖਦਾ ਰਾਜਾ? ਕਿ ਦੋਵੇਂ ਘੋੜੇ ਹੁਣ ਇੱਕ ਦੂਸਰੇ ਦੇ ਸਾਵੇਂ ਦੌੜਦੇ ਨੇ, ਇੱਕ ਦੂਸਰੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਨੇ। ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ, ਜੋ ਰਾਜਾ ਚਾਹੁੰਦਾ ਸੀ ਉਹ ਹੋ ਗਿਆ। ਬੜੀ ਹੈਰਾਨੀ ਦੇ ਨਾਲ ਪੁੱਛਣ ਲੱਗਾ, ਤੂੰ ਕੀਤਾ ਕੀ ਇਹਨਾਂ ਨੂੰ, ਕੀ ਖਵਾਇਆ? ਰਾਜਨ, ਨਾ ਤਾਂ ਮੈਂ ਕੁਛ ਇਹਨੂੰ ਖਵਾਇਆ ਤੇ ਨਾ ਹੀ ਕੋਈ ਇਹਨੂੰ ਬਿਮਾਰੀ ਸੀ। ਜੇ ਤੁਸੀਂ ਧਿਆਨ ਦੇ ਨਾਲ ਵੇਖੋ ਤਾਂ ਮੈਂ ਇੱਕ ਹੀ ਕੰਮ ਕੀਤਾ, ਜਿਹੜਾ ਤੁਸੀਂ ਬੜਾ ਸੋਹਣਾ ਆਲੀਸ਼ਾਨ ਇਹਨਾਂ ਦੇ ਲਈ ਇੰਤਜ਼ਾਮ ਕੀਤਾ ਸੀ ਨਾ, ਮੈਂ ਸਾਰਾ ਉਹ ਪਾਸੇ ਹਟਾ ਦਿੱਤਾ। ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੁਸੀਂ ਘਾਹ ਮੰਗਵਾਉਂਦੇ ਸੀ, ਸਭ ਤੋਂ ਪਹਿਲਾਂ ਤਾਂ ਮੈਂ ਉਹ ਬੰਦ ਕਰ ਦਿੱਤੇ ਨੇ। ਜੋ ਇਹਨਾਂ ਦੇ ਲਈ ਵੰਡ ਤੁਸੀਂ ਮੰਗਵਾਇਆ ਹੁੰਦਾ ਸੀ ਮੈਂ ਉਹ ਬੰਦ ਕਰ ਦਿੱਤਾ। ਜੋ ਆਸਾਨੀ ਦੇ ਨਾਲ ਇਹਨਾਂ ਨੂੰ ਖੁਰਲੀ ਦੇ ਵਿੱਚ ਪਿਆ ਚਾਰਾ ਮਿਲ ਜਾਂਦਾ ਸੀ, ਜੋ ਪਾਣੀ ਧਾਣੀ ਮਿਲ ਜਾਂਦਾ ਸੀ, ਉਹ ਸਾਰਾ ਕੁਛ ਮੈਂ ਇੱਥੋਂ ਚੁਕਵਾ ਦਿੱਤਾ। ਤੁਸੀਂ ਜੇ ਧਿਆਨ ਦੇ ਨਾਲ ਵੇਖੋ ਤਾਂ ਵਾੜਾ ਸਾਰਾ ਖਾਲੀ ਪਿਆ। ਹੁਣ ਇਸ ਘੋੜੇ ਨੇ ਜਦੋਂ ਵੀ ਕੁਛ ਖਾਣਾ ਹੁੰਦਾ ਤਾਂ ਉਹਨੂੰ ਇੱਥੋਂ ਨਿਕਲ ਕੇ ਥੋੜ੍ਹਾ ਹਟਵਾਂ ਜਾਣਾ ਪੈਂਦਾ, ਥੋੜ੍ਹੀ ਮੁਸ਼ੱਕਤ ਕਰਨੀ ਪੈਂਦੀ ਹੈ। ਗੱਲ ਕੋਈ ਨਹੀਂ, ਮੈਂ ਇਹ ਨੋਟ ਕੀਤਾ ਕਿ ਇਸ ਘੋੜੇ ਨੂੰ ਸਾਰਾ ਕੁਛ ਇੱਥੇ ਮਿਲ ਜਾਂਦਾ ਹੈ, ਇਹ ਛੋਟੀ ਜਿਹੀ ਚਾਰ ਦੀਵਾਰੀ ਦੇ ਵਿੱਚ ਖਾਣ ਲਈ ਪੀਣ ਲਈ ਹਰ ਇੱਕ ਤਰ੍ਹਾਂ ਦੀ ਉਹ ਸਹੂਲਤ ਜਿਹੜੀ ਇਹਨੂੰ ਚਾਹੀਦੀ ਸੀ ਉਹ ਇੱਥੇ ਇਹਨੂੰ ਮਿਲ ਜਾਂਦੀ ਸੀ। ਅਤੇ ਫਿਰ ਇਹ ਦੌੜੇ ਅਤੇ ਕਿਉਂ ਦੌੜੇ, ਥੋੜ੍ਹੀ ਦੂਰ ਜਾ ਕੇ ਅਤੇ ਫਿਰ ਇਹ ਵਾਪਸ ਆ ਜਾਂਦਾ ਸੀ। ਸੋ ਮੈਂ ਉਹ ਸਾਰੀਆਂ ਸੁੱਖ ਸਹੂਲਤਾਂ ਇਹਦੀਆਂ ਹਟਾਈਆਂ ਨੇ। ਹੌਲੀ ਹੌਲੀ ਇਹਨੂੰ ਤੁਰਨ ਦੀ ਆਦਤ ਪਈ ਹੈ, ਇਹਨੂੰ ਦੂਰ ਜਾ ਕੇ ਘਾਹ ਚਰਨ ਦੀ ਆਦਤ ਪਈ ਹੈ, ਅਤੇ ਬਾਕੀ ਨਤੀਜਾ ਤੁਹਾਡੇ ਸਾਹਮਣੇ। ਕਹਿੰਦੇ ਨੇ ਜਦੋਂ ਲੋੜ ਤੋਂ ਵੱਧ ਆਪਾਂ ਸੁੱਖ ਸਹੂਲਤਾਂ ਕਿਸੇ ਬੰਦੇ ਨੂੰ ਦੇ ਦਿੰਦੇ ਹਾਂ, ਜਾਨਵਰ ਨੂੰ ਦੇ ਦਿੰਦੇ ਹਾਂ, ਤਾਂ ਫਿਰ ਉਹ ਆਪਣੀ ਕਾਬਲੀਅਤ ਗਵਾ ਦਿੰਦਾ, ਹੌਲੀ ਹੌਲੀ ਉਹ ਨਕਾਰਾ ਹੋ ਜਾਂਦਾ। ਬਹੁਤੀ ਵਾਰੀ ਕਿਸੇ ਨੂੰ ਸਮਝ ਵੀ ਨਹੀਂ ਆਉਂਦੀ ਕਿ ਇਹਨੂੰ ਹੋਇਆ ਕੀ, ਪਹਿਲਾਂ ਤੋਂ ਆਪਣੀ ਕਾਬਲੀਅਤ ਗਵਾਉਂਦਾ। ਜੋ ਕਰ ਸਕਦਾ ਹੁੰਦਾ ਵਾ ਉਹ ਜਾਣ ਬੁੱਝ ਕੇ ਨਹੀਂ ਕਰਦਾ, ਹੌਲੀ ਹੌਲੀ ਉਹਦਾ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਵੀ ਨਹੀਂ ਰਹਿੰਦਾ, ਕਿਉਂਕਿ ਜੋ ਸਰੀਰ ਨੂੰ ਚਲਾਉਣ ਦੇ ਲਈ ਚਾਹੀਦਾ ਹੁੰਦਾ ਉਹ ਤੁਹਾਨੂੰ ਜਦੋਂ ਇੱਕ ਜਗ੍ਹਾ ਦੇ ਉੱਤੇ ਬੈਠਿਆ ਮਿਲ ਜਾਏ ਤਾਂ ਫਿਰ ਬੰਦਾ ਮਿਹਨਤ ਕਰੇ ਤਾਂ ਕਰੇ ਵੀ ਕਿਉਂ, ਜਾਨਵਰ ਮਿਹਨਤ ਕਰੇ ਤਾਂ ਕਰੇ ਵੀ ਕਿਉਂ। ਇਹ ਸਾਰੇ ਜੀਵ ਇਹ ਤਾਂ ਹੀ ਚੱਲ ਰਹੇ ਨੇ ਜੇ ਥੋੜ੍ਹਾ ਬਹੁਤਾ ਆਪਣੇ ਸਰੀਰ ਨੂੰ ਚਲਾਉਂਦੇ ਨੇ, ਮਿਹਨਤ ਕਰਦੇ ਨੇ। ਜੇ ਇੱਕ ਪੰਛੀ ਨੂੰ ਆਲਣੇ ਦੇ ਵਿੱਚ ਪਏ ਨੂੰ ਤੁਸੀਂ ਚਾਰਾ ਦੇਈ ਜਾਓ, ਉੱਥੇ ਲਿਆ ਕੇ ਉਹਨੂੰ ਦਾਣਾ ਦੇਈ ਜਾਓ, ਅਤੇ ਹੌਲੀ ਹੌਲੀ ਉਹ ਕਹਿੰਦੇ ਨੇ ਉੱਡਣਾ ਵੀ ਭੁੱਲ ਜੂਗਾ। ਅਤੇ ਇਹ ਚੀਜ਼ਾਂ ਪਰਤਾਈਆਂ ਗਈਆਂ ਨੇ। ਪਹਿਲਾਂ ਤਾਂ ਤੁਸੀਂ ਆਪਣਾ ਸਕਿੱਲ ਗਵਾਉਂਦੇ ਹੋ, ਆਪਣਾ ਹੁਨਰ ਗਵਾਉਂਦੇ ਹੋ, ਅਤੇ ਉਸ ਤੋਂ ਬਾਅਦ ਫਿਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਡੇ ਸਰੀਰ ਨੂੰ ਲੱਗਦੀਆਂ। ਵਜ੍ਹਾ ਇਹ ਹੋਈ ਕਿ ਜਿਹੜੀ ਚੀਜ਼ ਜਿੱਦਾਂ ਵਰਤਣ ਦੇ ਲਈ ਬਣੀ ਹੈ ਉੱਦਾਂ ਤੁਸੀਂ ਨਹੀਂ ਵਰਤ ਪਾਉਂਦੇ। ਸੋ ਇਨਸਾਨ ਨੂੰ ਸਮਝਾਉਣ ਦੇ ਲਈ ਇਹ ਕਹਾਣੀ, ਆਪਾਂ ਆਪਣੇ ਦੇ ਲਈ ਬੜੀਆਂ ਸੁੱਖ ਸਹੂਲਤਾਂ ਅੱਜ ਕੱਲ੍ਹ ਮੁਹੱਈਆ ਕਰਵਾਉਂਦੇ ਹਾਂ, ਆਪਣੇ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਆਪਾਂ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਹੜੀ ਨੂੰ ਅਸੀਂ ਤਰਸੇ ਹਾਂ ਜਾਂ ਜਿਹੜੀ ਵੀ ਉਹ ਮੰਗਦੇ ਨੇ। ਉਹਨਾਂ ਦੇ ਮਨੋਰੰਜਨ ਦੇ ਲਈ ਬੈਠੇ ਬੈਠੇ ਸਾਰਾ ਕੁਛ ਕਰ ਦਿੰਦੇ ਹਾਂ, ਇੱਕੋ ਸੋਫੇ ਦੇ ਉੱਤੇ ਬੈਠੇ ਦੁਨੀਆਂ ਭਰ ਦੇ ਨਾਲ ਉਹ ਭਾਵੇਂ ਗੱਲਾਂ ਕਰ ਲੈਣ, ਗੇਮਾਂ ਖੇਡ ਲੈਣ, ਜੋ ਚਾਹੁੰਦੇ ਉਹ ਵੇਖ ਲੈਣ, ਉਹਨਾਂ ਦਾ ਮਨੋਰੰਜਨ ਹੁੰਦਾ ਰਹੇ, ਪਰ ਉਹਦੇ ਨਾਲ ਕੀ ਖਰਾਬੀਆਂ ਆਉਂਦੀਆਂ ਨੇ ਸਰੀਰ 'ਚ ਇਹ ਸਾਨੂੰ ਪਤਾ। ਤੁਸੀਂ ਆਪਣੇ ਸੁੱਖ ਸਹੂਲਤ ਦੇ ਲਈ ਬੜੇ ਸਾਰੀਆਂ ਚੀਜ਼ਾਂ, ਬੜੇ ਸਾਰੇ ਸੰਦ ਤੁਸੀਂ ਖਰੀਦਦੇ ਹੋ, ਬੜਾ ਖਰਚਾ ਕਰਦੇ ਹੋ, ਪਰ ਉਸ ਤੋਂ ਬਾਅਦ ਉਹਦਾ ਨੁਕਸਾਨ ਕੀ ਹੁੰਦਾ ਇਹ ਸਾਨੂੰ ਪਤਾ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਸ ਪਾਸ ਦੇ ਲੋਕ, ਤੁਹਾਡੇ ਆਸ ਪਾਸ ਜੋ ਜਾਨਵਰ ਨੇ, ਪੰਛੀ ਨੇ, ਤੁਹਾਡੇ ਬੱਚੇ ਨੇ, ਪਰਿਵਾਰ ਦੇ ਜੀ ਨੇ, ਤੁਸੀਂ ਆਪ ਹੋ, ਤੁਹਾਡੇ ਮਾਂ ਪਿਓ ਨੇ, ਹਰ ਇੱਕ ਨੂੰ ਉਨੀਆਂ ਕੁ ਸੁੱਖ ਸਹੂਲਤਾਂ ਦਿਓ ਜਿੰਨੀਆਂ ਕੁ ਸਿਰਫ ਅਤੇ ਸਿਰਫ ਜੀਣ ਦੇ ਲਈ ਕਾਫੀ ਹੋਣ। ਬਾਕੀ ਉਸ ਰੱਬ ਨੇ ਹੱਥ ਪੈਰ ਦਿੱਤੇ ਨੇ, ਦਿਮਾਗ ਦਿੱਤਾ, ਇਹ ਕਾਬਲੀਅਤ ਦਿੱਤੀ ਹੈ ਕਿ ਉਹ ਆਪਣੀ ਸੂਝਬੂਝ ਦੇ ਨਾਲ ਆਪਣਾ ਇੰਤਜ਼ਾਮ ਕਰ ਲੈਣ। ਲੋੜ ਤੋਂ ਵਧੇਰੇ ਕਿਸੇ ਨੂੰ ਦੇਣਾ ਉਹਦਾ ਆਦਰ ਸਤਿਕਾਰ ਨਹੀਂ ਹੁੰਦਾ, ਉਹਦੀ ਸੇਵਾ ਨਹੀਂ ਹੁੰਦੀ, ਉਹਦੇ ਨਾਲ ਵੈਰ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੇ ਦਿਨ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ

0: बांसल इमिग्रेशन वाले दा?
1: हाँ जी, अपॉइंटमेंट बुक करवाने लई कॉल करो 0406-660-960 दे या फिर विजिट करो bansalimmigration.com.au।
2: ਫੁੱਲ ਘਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हां जी, मैं मोनिका और आप मुझे सुन रहे हैं रेडियो। हां जी, वंस

0: ਪੈਸਾ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਸਤਿ ਅਕਾਲ, ਮੈਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸ਼ਹਿਰ ਪਟਿਆਲਾ ਔਰ ਇਹ ਗੀਤ ਗਿੱਲ ਸੁਰਜੀਤ ਹੋਰਾਂ ਦਾ ਲਿਖਿਆ ਹੋਇਆ, ਹਰਦੀਪ ਦਾ ਗਾਇਆ ਹੋਇਆ। ਕਿਹਨੂੰ ਨਹੀਂ ਯਾਦ ਹੈਗਾ, ਕੌਣ ਨਹੀਂ ਗੁਣਗੁਣਾਉਂਦਾ ਹੈਗਾ, ਔਰ ਪਟਿਆਲੇ ਵਾਲੇ ਹੋਣ ਚਾਹੇ ਬਾਕੀ ਦੇ ਪੰਜਾਬ ਦੇ ਹੋਣ। ਹੁਣ ਇਹ ਪਟਿਆਲਾ ਅਤੇ ਬਾਕੀ ਪੰਜਾਬ ਦੋ ਅੱਡ ਅੱਡ ਗੱਲਾਂ ਕਿਉਂ ਨੇ? ਪਟਿਆਲਾ ਸ਼ਹਿਰ ਜਿਹਨੂੰ ਕਿ ਇੰਡੀਆ ਦਾ, ਖਾਸ ਤੌਰ ਦੇ ਉੱਤੇ ਨੌਰਥ ਇੰਡੀਆ ਦੀ ਕਲਚਰਲ ਕੈਪੀਟਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਹੈ। ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਆਬਾਦੀ ਦੇ ਪੱਖੋਂ। ਔਰ ਵੈਸੇ ਪਟਿਆਲਾ ਬਾਬਾ ਆਲਾ ਸਿੰਘ ਦੇ ਦੁਆਰਾ ਵਸਾਇਆ ਗਿਆ 1763 ਦੇ ਵਿੱਚ, ਔਰ ਸ਼ਾਹੀ ਖਾਨਦਾਨ ਦੀ ਇੱਕ ਰਿਆਸਤ ਸੀ। ਪਟਿਆਲੇ ਦੀ ਪੱਗ ਅਤੇ ਪਟਿਆਲੇ ਦੇ ਪੈਗ, ਇਹ ਦੋਵੇਂ ਦਾ ਮਸ਼ਹੂਰ ਹੈਗੇ ਨੇ। ਇਸ ਤੋਂ ਇਲਾਵਾ ਪਟਿਆਲੇ ਦੇ ਪਰਾਂਦੇ, ਪਟਿਆਲੇ ਦੀ ਸਲਵਾਰਾਂ, ਜੁੱਤੀਆਂ, ਪਟਿਆਲੇ ਦਾ ਕਲਚਰ, ਪਟਿਆਲੇ ਦੀ ਆਪਣੀ ਇੱਕ ਟੌਰ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈਗੀ। ਇਹ ਸਾਰੀਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਹਿੰਦੇ ਨੇ। ਭਾਸ਼ਾ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ ਦੋ ਹੀ ਯੂਨੀਵਰਸਿਟੀਆਂ ਨੇ, ਇੱਕ ਹਿਬਰੂ ਅਤੇ ਇੱਕ ਪੰਜਾਬੀ। ਅਤੇ ਪਟਿਆਲੇ ਦੇ ਵਿੱਚ ਬਣੀ ਹੋਈ ਇਸ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਇਹ ਪਟਿਆਲੇ ਸ਼ਹਿਰ ਦੇ ਬਾਰੇ ਇੰਟਰੋਡਕਸ਼ਨ ਲਿਖੀ ਹੋਈ ਹੈ। ਥੋੜ੍ਹੀ ਜਿਹੀ ਉਹਦੇ 'ਚ ਮੈਂ ਆਪਣੇ ਕੋਲੋਂ ਜੋੜ ਕੇ ਪਾਤੀ ਹੈ। ਪਰ ਅੱਜ ਗੱਲ ਕਿਉਂ ਕਰ ਰਹੇ ਹੈਗੇ ਹਾਂ, 15 ਜੁਲਾਈ ਇੱਕ ਖਾਸ ਤਰੀਕ ਸੀਗੀ। ਕਦੇ ਸੋਚਿਆ ਤੁਸੀਂ ਕਿ ਹਿੰਦੁਸਤਾਨ ਦੇ ਵਿੱਚ ਵਾਹਦ ਇਹੋ ਜਿਹੀ ਰਿਆਸਤ ਜਾਂ ਕਈ ਰਿਆਸਤਾਂ ਦਾ, 8 ਰਿਆਸਤਾਂ ਦਾ ਇੱਕ ਸਮੂਹ ਸੀਗਾ ਜਿਹਨੂੰ ਆਜ਼ਾਦੀ ਤੋਂ ਬਾਅਦ ਆਪ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਆਪਣਾ ਮੁੱਖ ਮੰਤਰੀ ਬਣਾ ਲਓ? ਐਸੀ ਕੀ ਲੋੜ ਪੈ ਗਈ ਸੀ? ਔਰ ਪੰਜਾਬ ਦੇ ਵਿੱਚੋਂ ਜਾਂ ਇਹ ਕਹਿ ਲਈਏ ਕਿ ਵਿੱਚੋਂ ਵਿੱਚੋਂ, ਕਿਉਂਕਿ ਹਿਮਾਚਲ ਤੋਂ ਲੈ ਕੇ ਪਟਿਆਲੇ ਤੱਕ ਜਾਂ ਇੱਥੋਂ ਤੱਕ ਕਿ ਜਿਹੜਾ ਜੀਂਦ ਤੱਕ, ਫਰੀਦਕੋਟ ਤੱਕ ਜਿਹੜੀ ਇਹਦੀਆਂ ਹੱਦਾਂ ਲੱਗਦੀਆਂ ਸੀਗੀਆਂ, ਕਿਵੇਂ ਇਹ ਸਾਰਾ ਕੁਛ ਜਿਹਦੀ ਗੱਲ ਅੱਜ ਕਰਾਂਗੇ, ਅਤੇ ਉਹ ਇੱਕ ਅਲੱਗ ਰਿਆਸਤ ਬਣੀ ਜਿਹਨੂੰ ਪੈਪਸੂ ਵੀ ਕਹਿ ਲੈਂਦੇ ਹਾਂ। ਕੀ ਸੀਗੀ ਇਹ ਪੂਰੀ ਕਹਾਣੀ, ਇਹਦੀ ਪੂਰੀ ਸਾਂਝ ਅੱਜ ਪਾਵਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚਾ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਪ੍ਰੀਤਮ ਭਾਜੀ ਦਾ। ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਭਾਜੀ, ਪੈਪਸੂ ਦੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਹਾਂ, ਅਤੇ ਮੇਰੇ ਪੈਪਸੂ ਦੀ ਮੇਰੀ ਇੱਕ ਚਿੱਤ ਚੇਤੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਛੋਟੇ ਹੁੰਦੇ ਸੀ, ਹੁਣ ਤਾਂ ਅੱਜ ਕੱਲ੍ਹ ਪਤਾ ਨਹੀਂ, ਨਾਲੇ ਦੱਸ ਵੀ ਦਿਓ, ਅੱਗੇ ਬੱਸਾਂ ਚੱਲਦੀਆਂ ਹੁੰਦੀਆਂ ਸੀਗੀਆਂ, ਪੰਜਾਬ ਰੋਡਵੇਜ਼ ਦੀਆਂ ਅੱਡ ਹੁੰਦੀਆਂ ਸੀ, ਪੈਪਸੂ ਦੀਆਂ ਅੱਡ ਹੁੰਦੀਆਂ ਸੀ, ਅਤੇ ਪਿੰਡਾਂ 'ਚ ਜਨਾਨੀਆਂ ਨੇ ਕਹਿਣਾ ਕਿ ਨਾ ਭਾਈ ਪੈਪਸੂ ਦੀ ਬੱਸ 'ਤੇ ਚੜ੍ਹਾਂਗੇ, ਘੋੜੇ ਵਾਲੀ ਬੱਸ 'ਤੇ ਚੜ੍ਹਨਾ, ਕਿਉਂਕਿ ਉਹ ਥੋੜ੍ਹੀ ਜਿਹੀ ਵਧੀਆ ਬੱਸਾਂ ਹੁੰਦੀਆਂ ਨੇ। ਇਹ ਪਟਿਆਲੇ ਦੀ ਖਾਸੀਅਤ ਵੀ ਸੀਗੀ, ਜਾਂ ਪੈਪਸੂ ਦੀ ਖਾਸੀਅਤ ਸੀ, ਜਾਂ ਫਿਰ ਪੈਪਸੂ ਆਪਣੇ ਆਪ ਨੂੰ ਅਲੱਗ ਬਣਾ ਕੇ ਰੱਖਣਾ ਚਾਹੁੰਦੀ ਸੀ। ਅਤੇ ਅੱਜ ਦੀ ਤਰੀਕ ਦੇ ਵਿੱਚ ਪੈਪਸੂ ਦੀ ਪੰਜਾਬ ਦੇ ਵਿੱਚ ਕੀ ਅਹਿਮੀਅਤ ਹੈਗੀ ਹੈ, ਜਾਂ ਆਧੁਨਿਕ ਸਿਆਸਤ ਦੇ ਵਿੱਚ ਜਾਂ ਇਸ ਡੈਮੋਗ੍ਰਾਫੀ ਦੇ ਵਿੱਚ, ਉਹ ਵੀ ਆਪਾਂ ਤੁਸੀਂ ਦੱਸਿਓ, ਅਤੇ ਨਾਲੇ ਇਹਦੇ ਇਤਿਹਾਸ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਮੈਂ ਕਹਿੰਦਾ ਕਿ ਜੇ ਉੱਥੋਂ ਕਹਾਣੀ ਤੁਸੀਂ ਤੋਰੋ ਕਿ ਪੈਪਸੂ ਬਣਨ ਤੋਂ ਪਹਿਲਾਂ ਇਹ ਆਖਿਰਕਾਰ ਕਿਉਂ ਇੱਦਾਂ ਦੀ ਲੋੜ ਪਈ ਕਿ ਇੱਕ ਅਲੱਗ ਸਟੇਟ ਜਿਹੜੀ ਹੈ ਘੜ ਦਿੱਤੀ ਜਾਵੇ। ਸੋ 15 ਜੁਲਾਈ ਕਾਫੀ ਅਹਿਮ ਡੇਟ ਹੈਗੀ ਮੇਰੇ ਖਿਆਲ ਦੇ ਨਾਲ, ਪਹਿਲਾ ਮੁੱਖ ਮੰਤਰੀ ਮਿਲਿਆ ਸੀ, ਤੁਸੀਂ ਦੱਸੋ ਕੀ ਹੋਇਆ ਕੀ ਸੀਗਾ ਜੀ?
1: ਚਲੋ ਆਪਣਾ ਜੋ ਗੌਤਮ ਜੀ ਤੁਸੀਂ ਗੱਲ ਹੁਣ ਪੈਪਸੂ ਦੀ ਸ਼ੁਰੂ ਕੀਤੀ, ਅਸਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਪੈਪਸੂ ਅਸਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਐਬਰੀਵੇਸ਼ਨ ਹੈ, ਤੇ ਜਦੋਂ ਆਪਾਂ ਇਹਨੂੰ ਪੂਰਾ ਕਰਾਂਗੇ ਖੋਲਾਂਗੇ ਤਾਂ ਫਿਰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਨੂੰ ਨਾਂ ਦਿੱਤਾ ਗਿਆ। ਤੇ ਇਹ ਇਹਦੇ ਚ ਜਿਹੜੀ ਇੱਕ ਵੱਡੀ ਗੱਲ ਉਹ ਇਹ ਹੈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਉਦੋਂ ਜਿਹੜੀਆਂ ਦੋ ਤਿੰਨ ਗੱਲਾਂ ਕਾਫੀ ਇਹ ਚੱਲ ਰਹੀਆਂ ਸੀ, ਕਿਉਂਕਿ ਉਸ ਆਜ਼ਾਦੀ ਦੇ ਵਿੱਚ ਕਾਂਗਰਸ ਅਕਾਲੀ ਦਲ ਇਹ ਸਾਰੇ ਇਕੱਠੇ ਸੀਗੇ ਆਜ਼ਾਦੀ ਦੀ ਲੜਾਈ ਦੇ ਵਿੱਚ। ਤੇ ਜਦੋਂ ਅੰਗਰੇਜ਼ਾਂ ਨੇ ਜਾਂ ਇਹ ਕਹਿ ਲਓ ਕਿ ਉਸ ਵੇਲੇ ਦਾ ਇੱਕ ਜਿਹੜਾ ਇੱਕ ਨਿਜ਼ਾਮ ਸੀ ਉਹਨੇ ਤਕਸੀਮ ਤੋਂ ਪਹਿਲਾਂ ਜਦੋਂ ਮੁਸਲਿਮ ਲੀਗ ਦੀ ਇਸ ਮੰਗ ਨੂੰ, ਪਾਕਿਸਤਾਨ ਦੀ ਮੰਗ ਨੂੰ ਤਸਲੀਮ ਕਰ ਲਿਆ, ਉਹਨਾਂ ਨੇ ਇਹ ਫਿਰ ਘੜਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਜਿਹੜਾ ਸੀ ਟੂ ਨੇਸ਼ਨ ਜਿਹੜਾ ਫਾਰਮੂਲਾ, ਕਿ ਇੱਕ ਪਾਸੇ ਜਿਹੜਾ ਹਿੰਦੁਸਤਾਨ ਜਿਹੜਾ ਹੈ ਜਿੱਥੇ ਹਿੰਦੂ ਬਹੁਤ ਸੰਮਤੀ ਹੈ ਉੱਧਰ ਇਹਨੂੰ ਭਾਰਤ ਰਹਿਣ ਦਿੱਤਾ ਜਾਵੇ ਜਾਂ ਹਿੰਦੁਸਤਾਨ ਵੀ ਕਹਿ ਦਿੰਦੇ ਆ ਜੀ, ਤੇ ਦੂਸਰਾ ਪਾਕਿਸਤਾਨ ਇੱਕ ਵੱਖਰਾ ਹਿੱਸਾ ਬਣਾ ਦਿੱਤਾ ਜਾਵੇ। ਉਦੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਇਹ ਮੰਗ ਜਿਹੜੀ ਉੱਭਰੀ, ਤੇ ਉਹ ਚ ਅਕਾਲੀ ਦਲ ਮੋਹਰੀ ਸੀ ਤੇ ਹੋਰ ਪਾਰਟੀਆਂ ਵੀ, ਕਿ ਇਹ ਟੂ ਜਿਹੜਾ ਨੇਸ਼ਨ ਫਾਰਮੂਲਾ ਕਿਉਂ ਹੈ, ਥ੍ਰੀ ਕਿਉਂ ਬਣਾਇਆ ਜਾ ਰਿਹਾ, ਥ੍ਰੀ ਨੇਸ਼ਨ ਫਾਰਮੂਲਾ ਕਿਉਂ ਨੀ ਬਣਾਇਆ ਜਾ ਰਿਹਾ। ਤੇ ਉਸ ਗੱਲ ਤੇ ਉਦੋਂ ਜਿਹੜੀ ਇਹ ਸਾਡੀ ਹੁਣ ਸੀਪੀਆਈ ਹੁਣ ਤਾਂ ਅੱਡ ਧੜੇ ਬਣ ਗਏ, ਉਦੋਂ ਕਮਿਊਨਿਸਟ ਪਾਰਟੀ, ਉਹਨਾਂ ਨੇ ਇੱਕ ਜਿਹੜਾ ਸੀਗਾ ਇੱਕ ਡਰਾਫਟ ਵੀ ਤਿਆਰ ਕੀਤਾ ਸੀ ਨੇਸ਼ਨ ਫਾਰ ਮੁੰਡੇ ਦਾ, ਜਿਹਨੂੰ ਸਿੱਖ ਹੋਮਲੈਂਡ ਦਾ ਜਿਹੜਾ ਨਾਂ ਦਿੱਤਾ ਸੀ। ਤੇ ਹਾਲਾਂਕਿ ਉਹ ਚਲੋ ਲੈਫਟ ਧਿਰ ਸੀ, ਪੋਲੀਟੀਕਲੀ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਇੱਥੇ ਚੱਲੇ, ਉਹ ਨਹੀਂ ਚੱਲੀ। ਤੇ ਕਾਂਗਰਸ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤੇ ਉਹ ਕਿਉਂਕਿ ਉਸ ਵੇਲੇ ਦਾ ਜਿਹੜਾ ਸਾਰਾ ਚੱਲਦਾ ਸੀ, ਕਿਉਂਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਐਂਟੀਟੀ ਮੰਨਣ ਲਈ ਰਾਜ਼ੀ ਨਹੀਂ ਸੀ, ਉਹ ਅੱਜ ਵੀ ਰਾਜ਼ੀ ਨਹੀਂ ਜਿਹੜੀ ਇੰਡੀਅਨ ਸਟੇਟ। ਤੇ ਉਹ ਉਹਦੇ ਚੋਂ ਜਿਹੜੀ ਇੱਕ ਗੱਲ ਇੱਕ ਨਿਕਲੀ, ਜਿਹੜੀ ਗੱਲ ਪਟੇਲ ਨੇ ਪਟਿਆਲੇ ਜਿੱਦਣ ਉਦਘਾਟਨ ਹੋਇਆ, ਤੇ ਤੁਸੀਂ ਜਿਹੜੀ ਸੀਐਮ ਦੀ ਗੱਲ ਕੀਤੀ ਉਹ ਤਾਂ ਬਾਅਦ ਦੀ ਗੱਲ ਹੈ, 15 ਜੁਲਾਈ ਨੂੰ ਤੇ 1948 ਨੂੰ ਜਿਹੜਾ ਸੀਗਾ ਇਹ ਸਟੇਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਗਈ। ਉਹਦੇ ਚ ਦੋ ਗੱਲਾਂ, ਇੱਕ ਤਾਂ ਇਹ ਅਕਾਲੀਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ, ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਸੀ ਕਿ ਜਿਹੜੀ ਅਕਾਲੀਆਂ ਦੀ ਇੱਕ ਡਿਮਾਂਡ ਸੀ ਉਹ ਲਗਭਗ ਅਸੀਂ ਮੰਨ ਲਈ ਜਾਂ ਪੂਰੀ ਕਰ ਲਈ। ਦੂਜੀ ਜਿਹੜੀ ਵੱਡੀ ਗੱਲ ਸੀ, ਜਿਹੜਾ ਉਸ ਵੇਲੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਸੀ, ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਪਰ ਪ੍ਰਿੰਸਲੀ ਸਟੇਟ ਬਹੁਤ ਜ਼ਿਆਦਾ ਸੀ, ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਰਤਾਨਵੀ ਹਕੂਮਤ ਨੂੰ ਕੋਈ ਨਜ਼ਰਾਨਾ ਦਿੰਦਾ ਸੀ, ਕੋਈ ਭੇਟ ਕਰਦਾ ਸੀ, ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਕੋਈ ਕਿਸੇ ਨੇ ਗਾਰਡੀਅਨ ਬਣਾਇਆ ਸੀ, ਉਹਨਾਂ ਨੂੰ ਪ੍ਰੋਟੈਕਸ਼ਨ ਲਈ ਹੋਈ ਸੀ। ਤੇ ਇਹ ਇੱਕ ਵੱਡੀ ਸਮੱਸਿਆ ਸੀ ਦੇਸ਼ ਦੇ ਜਿਹੜੀ ਸਾਹਮਣੇ ਕਿ ਜਿਹੜੀਆਂ ਇਹ ਪ੍ਰਿੰਸਲੀ ਸਟੇਟ ਹੈ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਉਹ ਨਹਿਰੂ ਦੇ ਸਾਹਮਣੇ ਵੀ ਵੱਡਾ ਸਵਾਲ ਸੀ, ਕਿਉਂਕਿ ਸਰਦਾਰ ਪਟੇਲ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਤੇ ਨਾਲ ਹੋਮ ਮਿਨਿਸਟਰ ਵੀ ਸੀ, ਤੇ ਉਦੋਂ ਵੀ ਉਹਨਾਂ ਸਾਹਮਣੇ ਵੱਡਾ ਸਵਾਲ ਸੀ, ਜਿਹੜੀ ਉਦੋਂ ਪਹਿਲੀ ਸਰਕਾਰ ਜਿਹੜੀ ਇੰਟਰਨ ਗਵਰਨਮੈਂਟ ਬਣਦੀ ਆ, ਤੇ ਉਹ ਸਾਰਿਆਂ ਦੇ ਉਹਨਾਂ ਸਾਹਮਣੇ ਸੀ ਕਿ ਇਹਨਾਂ ਦਾ ਹੁਣ ਕਿਵੇਂ ਕਰੀਏ ਵਿਦ ਇਨ ਇੰਡੀਆ, ਇਹ ਇੱਦਾਂ ਇੰਡੀਪੈਂਡੈਂਟ ਸਟੇਟ ਰਹਿਣ, ਰਿਆਸਤਾਂ, ਪ੍ਰਿੰਸਲੀ ਸਟੇਟ, ਤੇ ਇਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਜ਼ਿਆਦਾ ਸੀ, ਛੋਟੀਆਂ ਛੋਟੀਆਂ ਜਿਹੜੀਆਂ ਇਹ ਸਟੇਟ ਸੀਗੀਆਂ। ਤੇ ਹੁਣ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਇਸ ਗੱਲ ਦੀ, ਤੇ ਕਿਉਂਕਿ ਉਦੋਂ ਪਹਿਲਾਂ ਇੱਕ ਤਰੀਕੇ ਦਾ ਬਿੱਲ ਲਿਆ ਆਉਂਦਾ ਸੀ ਸਾਰਾ ਕੁਛ, ਤੇ ਕਾਂਗਰਸ ਨੇ ਪ੍ਰਚਾਰ ਸ਼ੁਰੂ ਕਰਤਾ ਸੀ ਵੀ ਜਿਹੜਾ ਭੂਖਵਾਦ ਹੈ, ਮਤਲਬ ਕਿ ਜਿਹੜੇ ਛੋਟੇ ਛੋਟੇ ਮਹਾਰਾਜੇ ਸੀ ਜਾਂ ਰਾਜੇ ਸੀ ਉਹਨੂੰ ਇਹ ਕਹਿੰਦੇ ਕਿ ਰਜਵਾੜੇ ਹੈ, ਇਹ ਭੂਖਵਾਦ ਹੈ ਤੇ ਵੀ ਇਹ ਅਸੀਂ ਖਤਮ ਕਰਾਂਗੇ। ਤੇ ਬਹੁਤ ਥਾਂ ਤੇ ਗੱਲ ਅੜੀ ਵੀ, ਜਿਵੇਂ ਨਿਜ਼ਾਮ ਹੈਦਰਾਬਾਦ ਅੜ ਗਿਆ ਸੀ, ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਫਿਰ ਚਲੋ ਉਹਨਾਂ ਨੂੰ ਡਰਾਇਆ ਗਿਆ ਕਿ ਸਾਡੇ ਕੋਲ ਫੌਜ ਆ, ਤੁਹਾਡੇ ਕੋਲ ਦੱਸੋ ਕੀ ਹੈ। ਤੇ ਇੱਥੇ ਜਿਹੜਾ ਇਹ ਬੜਾ ਇੱਕ ਕੰਮ ਫਿੱਟ ਆ ਗਿਆ ਇਹਨਾਂ ਦੇ, ਫਿੱਟ ਇਸ ਕਰਕੇ ਆਇਆ ਕਿ ਜਿਹੜਾ ਪਟਿਆਲੇ ਦਾ ਉਸ ਵੇਲੇ ਮਹਾਰਾਜਾ ਸੀ ਯਾਦਵਿੰਦਰ ਸਿੰਘ, ਉਹ ਕਾਂਗਰਸੀ ਵੀ ਸੀਗਾ, ਤੇ ਉਹਨੂੰ ਉਹਨਾਂ ਨੇ ਅੱਗੇ ਲਾਇਆ, ਉਹ ਇੱਕ ਤਰ੍ਹਾਂ ਦਾ ਇੱਕ ਲੀਡ ਕੀਤਾ ਕਿ ਆਪਾਂ ਜਿਹੜੀਆਂ ਨੇ ਇਹ ਸਟੇਟਾਂ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਇੰਡੀਅਨ ਜਿਹੜੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਤੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਟਸ ਨੇ ਇਹ ਮਰਜ ਹੋ ਜਾਣ। ਹੁਣ ਇੱਥੇ ਸਮੱਸਿਆ ਇਹ ਸੀ, ਇੱਥੇ 8 ਪ੍ਰਿੰਸਲੀ ਸਟੇਟ ਸੀਗੀਆਂ, ਪੰਜਾਬ ਤਾਂ ਇੰਡੀਪੈਂਡ ਆਪਣੇ ਆਪ ਚ ਹੈਗੀ ਸੀ ਪੰਜਾਬ ਤਾਂ, ਤੇ ਪਰ ਜਿਹੜੀਆਂ 8 ਪ੍ਰਿੰਸਲੀ ਸਟੇਟ ਸੀ ਜਿਹ ਚ ਪਟਿਆਲਾ ਸਭ ਤੋਂ ਵੱਡੀ ਸਟੇਟ ਸੀ, ਤੇ ਫਿਰ ਪਟਿਆਲੇ ਦੇ ਨਾਲ ਫਿਰ ਜੀਂਦ ਸੀ, ਕਪੂਰਥਲਾ ਸੀ, ਨਾਭਾ ਸੀ, ਤੇ ਫਰੀਦਕੋਟ ਸੀ, ਇਸ ਤਰ੍ਹਾਂ ਮਲੇਰਕੋਟਲਾ ਸੀ, ਤੇ ਦੋ ਸਟੇਟਾਂ, ਇੱਕ ਕਲਸੀਆ ਜਿਹੜਾ ਹੁਣ ਇਹ ਹਰਿਆਣੇ ਦਾ ਜਮੁਨਾ ਨਗਰ ਵਾਲਾ ਇਲਾਕਾ ਇੱਧਰ ਨੂੰ ਪੈਂਦਾ ਅੰਬਾਲੇ ਦੇ ਇਸ ਪਾਸੇ ਨੂੰ, ਤੇ ਇੱਧਰ ਸੀ ਉਹ ਵੀ ਇੱਕ ਤਰੀਕੇ ਦੀ ਸਿੱਖ ਸਟੇਟ ਸੀਗੀ, ਤੇ ਨਾਲਾਗੜ੍ਹ ਰਾਜਪੂਤ ਸਟੇਟ ਸੀਗੀ, ਤੇ ਨਾਲਾਗੜ੍ਹ ਜਿਹੜੀ ਹੈਗੀ ਆ ਉਹ ਵੀ ਇੱਕ ਵੱਖਰੀ ਜਿਹੜੀ ਹੈ ਇਹ ਸਟੇਟ ਸੀ। ਇਹਦੇ ਚ ਜਿਹੜੀਆਂ 6 ਸਟੇਟਾਂ ਸੀ ਉਹ ਤਾਂ ਉਹਨਾਂ ਨੂੰ ਸਲਾਮੀ ਰਿਆਸਤਾਂ ਕਹਿੰਦੇ ਸੀ, ਤੇ ਕਿਉਂਕਿ ਉੱਥੇ ਇਹ ਹੁੰਦਾ ਸੀ ਕਿ ਜਿਹੜੀਆਂ ਇੰਨੀਆਂ ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਜਾਂਦੀ ਹੈ। ਇਹ ਜਿਹੜੀ ਕਲਸੀਆ ਤੇ ਨਾਲਾਗੜ੍ਹ ਸਟੇਟ ਸੀ ਇਹ ਸਲਾਮੀ ਰਿਆਸਤਾਂ ਨਹੀਂ ਸੀਗੀਆਂ, ਛੋਟੀਆਂ ਰਿਆਸਤਾਂ ਸੀ, ਇਹਨਾਂ ਦੇ ਸਰਦਾਰ ਹੁੰਦੇ ਸੀ ਕਿਸੇ ਵੇਲੇ, ਫਿਰ ਉਹਨੂੰ ਰਾਜਾ ਕਹਿਣ ਲੱਗ ਗਏ। ਤੇ ਇੱਥੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਦੋਂ ਯਾਦਵਿੰਦਰ ਸਿੰਘ ਇਸ ਗੱਲ ਲਈ ਰਾਜੀ ਹੋ ਗਏ ਕਿ ਹਾਂ ਇਹ ਹੋ ਜਾਣਾ ਚਾਹੀਦਾ। ਤੇ ਫਿਰ ਜਿਹੜੀਆਂ ਨਾਲ ਇਹ ਜਿਹੜੀਆਂ ਦੂਜੀਆਂ 7 ਹੋਰ ਜਿਹੜੀਆਂ ਸਟੇਟਾਂ ਸੀ ਤੇ ਇਹਨਾਂ ਨੂੰ ਮਿਲਾ ਕੇ ਪ੍ਰਿੰਸਲੀ ਰਿਆਸਤਾਂ ਸੀ ਬਹੁਤ ਛੋਟੀਆਂ, ਇੱਕ ਜਿਹੜੀ ਹੈ ਸਾਂਝੀ ਇੱਕ ਵੱਡੀ ਇੱਕ ਸਟੇਟ ਬਣਾਈ ਗਈ ਜਿਹੜੀ ਯੂਨੀਅਨ ਦਾ ਪਾਰਟ ਬਣੀ, ਇੱਕ ਵੱਖਰੀ ਸਟੇਟ ਬਣੀ ਪੰਜਾਬ ਦੇ ਪੈਰਲਲ, ਜਿਹਨੂੰ ਫਿਰ ਪੈਪਸੂ ਦਾ ਨਾਂ ਦਿੱਤਾ। ਇਹਦਾ ਉਦਘਾਟਨ ਹੀ ਜਿਹੜਾ ਹੈਗਾ 15 ਜੁਲਾਈ, ਕੱਲ ਹੀ ਲੰਘੀ ਹੈ ਜੀ, ਤੇ 15 ਜੁਲਾਈ 1948 ਨੂੰ ਪਟਿਆਲੇ ਚ ਜਿਹੜਾ ਸੀ ਬਹੁਤ ਵੱਡਾ ਸਮਾਗਮ ਕੀਤਾ ਗਿਆ, ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਕੱਠੇ ਹੋਏ, ਮਾਸਟਰ ਤਾਰਾ ਸਿੰਘ ਵਰਗੇ ਵੀ ਉੱਥੇ ਆਏ ਉਸ ਵੇਲੇ, ਅਕਾਲੀ ਹੋਰ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਸੀ ਉਹ ਸੀ, ਤੇ ਕਾਂਗਰਸੀ ਚਲੋ ਹੋਣੇ ਸੀ। ਤੇ ਉੱਥੇ ਇਹਦਾ ਜਿਹੜਾ ਸੀਗਾ ਇਹਦਾ ਇਨੋਗਰੇਸ਼ਨ ਇਹਦਾ ਉਦਘਾਟਨ ਜਿਹੜਾ ਸੀ ਉਹ ਹੋਇਆ। ਤੇ ਅਸਲ ਦੇ ਵਿੱਚ ਉਦੋਂ ਜਦੋਂ ਇਹ ਸਟੇਟ ਬਣੀ ਤੇ ਯਾਦਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ। ਜੇ ਰਾਜ ਪ੍ਰਮੁੱਖ ਦਾ ਜਿਵੇਂ ਹੁਣ ਗਵਰਨਰ ਕੋਲੇ ਪਾਵਰਸ ਨੇ ਜਾਂ ਗਵਰਨਰ ਹੈ, ਇਹ ਇਸ ਰੂਪ ਦੇ ਵਿੱਚ ਹੀ ਉਦੋਂ ਰਾਜ ਪ੍ਰਮੁੱਖ ਜਿਹੜਾ ਹੁੰਦਾ ਸੀ। ਤੇ ਪਰ ਸ਼ੁਰੂ ਦੇ ਵਿੱਚ ਇਨੀਸ਼ਲੀ ਜਿਹੜਾ ਉਹ ਮੁੱਖ ਮੰਤਰੀ ਤਾਂ ਬਾਅਦ ਚ ਬਣਦੇ ਆ, ਤੇ ਉਹ ਸ਼ੁਰੂ ਚ ਜਿਹੜਾ ਉਹ ਰਾਜ ਪ੍ਰਮੁੱਖ ਹੀ ਜਿਹੜਾ ਸੀ ਉਹ ਰਹੇ। ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂਕਿ ਉਦੋਂ ਅਜੇ ਕੋਈ ਚੋਣ ਨੀ ਸੀ ਹੋਈ, ਕੁਛ ਵੀ ਨੀ ਸੀ ਹੋਈ, ਗਿਆਨ ਸਿੰਘ ਰਾੜੇ ਵਾਲੇ ਨੂੰ ਉਦੋਂ ਐਕਟਿੰਗ ਚੀਫ ਮਿਨਿਸਟਰ ਜਿਹੜਾ ਸੀ ਉਹ ਫਿਰ ਬਣਾਇਆ ਗਿਆ। ਤੇ ਜਿਹਨਾਂ ਨੇ ਉਦੋਂ ਹੀ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਚਾਰਜ ਆਪਣਾ ਸੰਭਾਲ ਲਿਆ।

ਕਨਸੈਪਟ ਜਿਹੜਾ ਉਹ ਬਾਅਦ ਦੇ ਵਿੱਚ ਫਿਰ ਆਉਂਦਾ ਹੈਗਾ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ, ਉਹ ਜਦੋਂ ਸੰਵਿਧਾਨ ਲਾਗੂ ਹੁੰਦਾ 1950 ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਆਉਂਦੀ ਹੈ। ਤੇ ਸੋ ਇਹ ਜਿਹੜੀਆਂ ਸਟੇਟਾਂ ਸੀਗੀਆਂ, ਤੇ ਇਹਦੇ ਵਿੱਚੋਂ ਜਿਹੜੀਆਂ ਜਿੱਦਾਂ ਮੈਂ ਦੱਸਿਆ ਕਿ ਮਲੇਰਕੋਟਲਾ ਤੇ ਇਹਨੂੰ ਛੱਡ ਕੇ, ਆਪਣੇ ਨੂੰ ਨਾਲਾਗੜ ਨੂੰ ਛੱਡ ਕੇ, ਸਾਰੀਆਂ ਇਹ ਸਿੱਖ ਸਟੇਟ ਸੀਗੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ। ਤੇ ਉੱਥੇ ਜਹੇਦਰ ਗੁਰਚਰਨ ਸਿੰਘ ਟੋਡਾ ਦੀ ਹੁਣ ਪਿੱਛੇ ਕਿਤਾਬ ਆਈ ਹੈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ, ਕਿਉਂਕਿ ਉਸ ਸਮਾਗਮ ਦੇ ਵਿੱਚ ਉਹ ਸ਼ਾਮਿਲ ਸੀ, ਕਿ ਸਰਦਾਰ ਪਟੇਲ ਨੇ ਕਿਹਾ ਕਿ ਤੁਸੀਂ ਇੰਨਾ ਕੁ ਹਿੱਸਾ ਮੰਗਦੇ ਸੀ, ਤੁਹਾਨੂੰ ਅਸੀਂ ਪੂਰਾ ਹੀ ਦੇਤਾ, ਇਹ ਹੁਣ ਤੁਹਾਡਾ ਇੱਕ ਸਿੱਖਾਂ ਦੀ ਇੱਕ ਉਹ ਬਣ ਗਿਆ, ਸੂਬਾ ਬਣ ਗਿਆ। ਇਹ ਇਸ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਇਸ ਪਾਸੇ ਨੂੰ ਜਿਹੜਾ ਸੀ ਉਹ ਕਹਿੰਦੇ ਤੋੜਿਆ। ਤੇ ਪਰ ਖੈਰ ਉਹ ਤਾਂ ਬਹੁਤਾ ਲੰਬਾ ਸਮਾਂ ਗੱਲ ਉਵੇਂ ਰਹੀ ਨੀ, ਕਿਉਂਕਿ ਕਾਂਗਰਸ ਉੱਪਰ ਸੱਤਾ ਦੇ ਵਿੱਚ ਸੀ, ਤੇ ਇੱਥੇ ਵੀ ਗਿਆਨ ਸਿੰਘ ਰਾੜੇ ਵਾਲਾ ਕਾਂਗਰਸ ਦੇ ਸ਼ੁਰੂ ਚੋਂ ਮੁੱਖ ਮੰਤਰੀ ਬਣੇ, ਤੇ ਜੋ ਜੋ ਮਹਾਰਾਜਾ ਜੋ ਸੀਗਾ ਯਾਦਵਿੰਦਰ ਸਿੰਘ, ਚਲੋ ਉਹਦਾ ਸੀਗਾ ਹੀ ਕਾਂਗਰਸ ਸੀ ਜਿਹੜਾ ਉਸ ਵੇਲੇ ਦਾ ਇੱਕ ਤਰ੍ਹਾਂ ਦੀ ਗਵਰਨਰ ਜਾਂ ਰਾਜ ਪ੍ਰਮੁੱਖ ਉਹਨਾਂ ਨੂੰ ਲਿਖਿਆ ਗਿਆ ਹੈਗਾ, ਤੇ ਉਹ ਸੀ। ਤੇ ਇੱਥੇ ਫਿਰ ਇਹ ਜਿਹੜਾ ਸੀ ਇੱਕ ਵੱਖਰੀ ਸਟੇਟ ਜਿਹੜੀ ਹੈ ਇਹ ਹੋਣ ਦੇ ਵਿੱਚ ਆਈ। ਤੇ ਪਰ ਇਹਦੀ ਹੋਣੀ ਜਿਹੜੀ ਇਸ ਸਟੇਟ ਦੀ ਇਹ ਹੋਈ ਕਿ ਇਹ ਬਹੁਤਾ ਲੰਬਾ ਸਮਾਂ ਇਹ ਇੱਕ ਸਟੇਟ ਦੇ ਤੌਰ ਤੇ ਉਵੇਂ ਰਹਿ ਨਹੀਂ ਸਕੀ। ਤੇ ਇਹਦੇ ਹੁਣ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਹ ਨਹੀਂ ਪਤਾ, ਤੇ ਕਿਉਂਕਿ 48 ਦੇ ਵਿੱਚ ਇਹ ਸਟੇਟ ਬਣਦੀ ਹੈ, ਤੇ 48 ਤੋਂ ਬਾਅਦ 8 ਸਾਲਾਂ ਬਾਅਦ ਜਿਹੜਾ ਹੈਗਾ ਇਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ। ਹੁਣ ਜਾਂ ਤਾਂ ਇਹ ਪਹਿਲੀ ਤੋਂ ਇੱਕ ਤਰ੍ਹਾਂ ਦੀ ਇੱਕ ਗੱਲ ਕਿਤੇ ਅੰਦਰ ਖਾਤੇ ਮਿਥੀ ਹੋਈ ਸੀ ਕਿ ਆਪਾਂ ਇਸ ਤਰ੍ਹਾਂ ਕਰੋ, ਤੇ ਫਿਰ ਜਿਹੜੀ ਉਹ ਗੱਲ ਅੱਗੋਂ ਜਿਹੜੀ ਆ ਉਹ ਚੱਲਣੀ ਹੈ। ਜਦੋਂ ਜਿਹੜੀ ਹੈ ਪੈਪਸੂ ਜਿਹੜੀ ਆ ਤੇ ਉਹ ਪੰਜਾਬ ਦੇ ਵਿੱਚ ਮਰਜ ਹੁੰਦੀ ਆ 1956 ਦੇ ਵਿੱਚ ਜਾ ਕੇ, 1 ਨਵੰਬਰ 1956 ਨੂੰ ਇਹਦਾ ਮਰਜਰ ਹੋਇਆ ਪੰਜਾਬ ਦੇ ਨਾਲ। ਉਦੋਂ ਫਿਰ ਕਈ ਲੋਕ ਖੁਸ਼ ਵੀ ਹੋਏ, ਕਈ ਗੁੱਸੇ ਵੀ ਹੋਏ, ਔਖੇ ਵੀ ਹੋਏ। ਤੇ ਉਸ ਵੇਲੇ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਉਵੇਂ ਦੀ ਜਿਹੜੀ ਜਮਹੂਰੀਅਤ ਜੋ ਬਾਅਦ ਦੇ ਵਿੱਚ ਆਈ, ਜਾਂ ਵੋਟਾਂ ਕੌਣ ਪਾਏਗਾ, ਕਿੰਨੀਆਂ ਪਾਏਗਾ, ਕਿਵੇਂ ਪੈਣਗੀਆਂ, ਕਿਉਂਕਿ ਇੱਕ ਤਾਂ ਉਦੋਂ ਅਜੇ ਤੱਕ ਰਜਵਾੜਾ ਸ਼ਾਹੀ ਇੱਥੇ ਸੀ ਜਿਹਦੇ ਆਧਾਰ ਤੇ ਇਸ ਪ੍ਰਿੰਸਲੀ ਸਟੇਟਾਂ ਬਣੀਆਂ ਹੋਈਆਂ ਸੀ, ਹੇਠਾਂ ਜਗੀਰਾਂ ਦਿੱਤੀਆਂ ਹੋਈਆਂ ਸੀ, ਇਹਨਾਂ ਦੇ ਰਿਸ਼ਤੇਦਾਰ ਸੀ, ਰਜਵਾੜੇ ਸੀ, ਜਗੀਰਦਾਰ ਸੀ, ਸਰਦਾਰ ਸੀ। ਇਹੀ ਕਾਰਨ ਸੀ ਕਿ ਫਿਰ ਇੱਕ ਮੂਵਮੈਂਟ ਇੱਥੇ ਚੱਲੀ ਪੈਪਸੂ ਦੇ ਵਿੱਚ, ਜਿਹਨੂੰ ਪੈਪਸੂ ਨਜ਼ਾਰਾ ਮੂਵਮੈਂਟ ਦੇ ਨਾਲ ਨਾਲ ਜਾਣਿਆ ਜਾਂਦਾ, ਉਹਦੇ ਉੱਤੇ ਕਾਫੀ ਇਹ ਕੁਛ ਜਿਹੜਾ ਉਹ ਉਹਦੇ ਚ ਹੋਇਆ। ਤੇ ਫਿਰ ਅਲਟੀਮੇਟਲੀ ਚਲੋ ਉਹ ਮੁਜ਼ਾਹਰੇ ਦੀਆਂ ਜਿਹੜੀਆਂ ਮੰਗਾਂ ਮੰਨਣੀਆਂ ਵੀ ਪਈਆਂ, ਤੇ ਫਿਰ ਬਕਾਇਦਾ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਉਹਨਾਂ ਨੂੰ ਮਾਲਕ ਬਣਾਇਆ ਗਿਆ। ਪਹਿਲਾਂ ਜ਼ਮੀਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਸਰਦਾਰਾਂ ਦੀਆਂ ਹੁੰਦੀਆਂ ਸੀ, ਉਹ ਸਿਰਫ ਉੱਥੇ ਕੰਮ ਕਰਦੇ ਸੀ ਤੇ ਉਸ ਤੋਂ ਕੁਛ ਹਿੱਸਾ ਦਿੱਤਾ ਜਾਂਦਾ ਸੀ। ਇਹ ਵੀ ਜਿਹੜਾ ਹੈ ਉਹ ਪੈਪਸੂ ਦੇ ਹਿੱਸੇ ਆਈ ਇਹ ਗੱਲ ਵੀ। ਤੇ ਪਰ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਰਜਰ ਹੋਈ ਤੇ ਫਿਰ ਪੰਜਾਬ ਬਹੁਤ ਵੱਡਾ ਬਣ ਗਿਆ, ਕਿਉਂਕਿ ਇਹ ਤਾਂ ਪਹਿਲਾਂ ਦੇਖੋ ਪ੍ਰਿੰਸਲੀ ਸਟੇਟ ਸੀਗੀਆਂ, ਆਪੋ ਆਪਣੀਆਂ ਰਿਆਸਤਾਂ ਸੀ, ਰਿਆਸਤਾਂ ਦਾ ਆਪਣਾ ਪ੍ਰਬੰਧ ਸੀ। ਤੇ ਫਿਰ ਜਦੋਂ ਪੰਜਾਬ ਦੇ ਅੰਡਰ ਆ ਗਿਆ ਤੇ ਫਿਰ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਪੰਜਾਬ ਬਣ ਗਿਆ। ਜਿਹੜੀ ਪੰਜਾਬ ਦੀ ਗੱਲ 1947 ਦੇ ਬਟਵਾਰੇ ਹੋਏ ਕਹਿੰਦੇ ਸੀ ਕਿ ਪੰਜਾਬ ਤਾਂ ਜਿਹੜਾ ਸੀ ਉਹ ਕੱਟਿਆ ਵੱਢਿਆ ਗਿਆ, ਤੇ ਉਹ ਗੱਲ ਉਵੇਂ ਠੀਕ ਹੈ। ਜਗਰਾਫਿਕਲੀ ਵੀ ਜਿਹੜਾ ਸੀ ਪੰਜਾਬ ਦਾ ਵੱਡਾ ਹਿੱਸਾ ਉੱਧਰ ਚਲਿਆ ਗਿਆ ਸੀ, ਤੇ ਪਰ ਜਦੋਂ ਕਿਉਂਕਿ ਉਦੋਂ ਇਹ ਜਿਹੜੀਆਂ ਰਿਆਸਤਾਂ ਉਹ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਸੀਗੀਆਂ, ਤੇ ਫਿਰ ਪੈਪਸੂ ਬਣਾ ਕੇ ਫਿਰ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਸ਼ਾਮਿਲ ਕੀਤਾ ਗਿਆ। ਉਦੋਂ ਬਾਅਦ ਫਿਰ ਪੰਜਾਬ ਦੀ ਹੋਰ ਤਰ੍ਹਾਂ ਪੋਲਿਟਿਕਸ ਸ਼ੁਰੂ ਹੋਈ। ਤੇ 1966 ਦੇ ਵਿੱਚ ਜਦੋਂ ਜਿਹੜਾ ਹੈ ਉਹ ਪੰਜਾਬ ਦੀ ਫੇਰ ਅੱਗੋਂ ਟ੍ਰਾਈਫਰਕੇਸ਼ਨ ਹੁੰਦੀ ਆ, ਕਿਉਂਕਿ ਉਦੋਂ ਤੱਕ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਸੂਬੇ ਦੀ ਮੰਗ ਬਹੁਤ ਜ਼ੋਰ ਫੜ ਗਈ ਜਦੋਂ ਪੈਪਸੂ ਦੀ ਜਿਹੜਾ ਹੈ ਮਰਜਰ ਹੋ ਗਈ 1956 ਦੇ ਵਿੱਚ। ਤੇ 1956 ਤੱਕ ਥੋੜਾ ਜਿਹਾ ਗੱਲ ਤਾਂ ਟਿੱਕੀ ਰਹੀ ਕਿ ਜਿਹੜਾ ਸੀ ਕਿਉਂਕਿ ਉਦੋਂ ਤੱਕ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਅਮਲ ਵੀ ਸ਼ੁਰੂ ਹੋ ਗਿਆ ਸੀ ਕੇਂਦਰ ਦੇ ਵਿੱਚ, ਕਿੰਨੇ ਉਦੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਬਣ ਚੁੱਕੇ ਸੀ, ਭਾਵੇਂ ਮਹਾਰਾਸ਼ਟਰ ਸੀ ਤੇ ਤਮਿਲਨਾਡੂ ਸੀ, ਕਿਸੇ ਵੇਲੇ ਜਿਹੜਾ ਇੱਕ ਉਹਨੂੰ ਮਦਰਾਸ ਪ੍ਰੈਜੀਡੈਂਸੀ ਕਿਹਾ ਜਾਂਦਾ ਸੀ, ਉਹ ਇਸ ਤਰ੍ਹਾਂ ਦੇ ਜਿਹੜੇ ਉਹ ਸੂਬੇ ਜਿਹੜੇ ਸੀ ਉਹ ਹੋਣ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਭਾਸ਼ਾ ਦੇ ਆਧਾਰ ਤੇ। ਤੇ ਫਿਰ ਇੱਥੇ ਵੀ ਇਹ ਗੱਲ ਵੱਡੀ ਚੱਲੀ, ਕਿਉਂਕਿ ਜਿਹੜਾ ਟਿਪੀਕਲੀ ਜਿਹੜਾ ਇਹ ਪੰਜਾਬ ਸੀ ਤੇ ਇਹਦੇ ਵਿੱਚ ਵੱਡਾ ਹਿੱਸਾ ਜਿਹੜਾ ਇੱਧਰ ਪੈਪਸੂ ਵਾਲੇ ਪਾਸੇ ਰਲਿਆ ਉਹ ਬਾਂਗਰ ਸੀ, ਉਹ ਬਾਂਗਰ ਭਾਸ਼ਾ ਸੀ ਉਹਨਾਂ ਦੀ, ਜਾਂ ਹਰਿਆਣਵੀ ਸੀ, ਤੇ ਜਾਂ ਫਿਰ ਜਿਹੜਾ ਉੱਪਰਲਾ ਹਿੱਸਾ

0: ਹਿੱਸਾ ਸੀ, ਚਲੋ ਉਹ ਤਾਂ ਪਹਿਲੇ ਇਹ ਪੰਜਾਬ ਦਾ ਪਾਰਟ ਸੀ ਕਾਂਗੜੇ ਵਾਲਾ ਹਿੱਸਾ, ਤੇ ਜਾਂ ਕੁਛ ਹੋਰ ਜਿਹੜਾ ਜਿੱਦਾਂ ਮੈਂ ਇਹ ਗੱਲ ਕੀਤੀ ਹੈ ਨਾਲਾਗੜ੍ਹ ਸਟੇਟ ਦੀ, ਤੇ ਉਹਦਾ ਜਿਹੜਾ ਹਿੱਸਾ ਕੁਛ ਉਹ ਫਿਰ ਪੰਜਾਬ ਦੇ ਹਿੱਸੇ ਆਇਆ, ਉਹ ਉਹਨਾਂ ਦੀ ਲੈਂਗੁਏਜ ਭਾਵੇਂ ਪੰਜਾਬੀ ਸੀ, ਥੋੜਾ ਜਿਹਾ ਉਹਦਾ ਟਿੰਟ ਸੀ ਜਿਹੜਾ ਜਾਂ ਉਹ ਪਹਾੜੀ ਸੀ। ਤੇ ਦੂਜਾ ਅਕਾਲੀਆਂ ਦੀ ਸਿਰਫ ਸਿਰਫ ਇਹ ਗੱਲ ਇਹ ਸੀ ਕਿ ਇਕੱਲਾ ਉਹਨਾਂ ਦਾ ਮਤਲਬ ਭਾਸ਼ਾ ਨਾਲ ਨੀ ਸੀ, ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਸਿੱਖ ਬਹੁ ਗਿਣਤੀ ਨਾਲ ਵੀ ਸੀ ਕਿ ਏਦਾਂ ਦੀ ਸਟੇਟ ਬਣੇ ਜਿੱਥੇ ਉਹ ਸੱਤਾ ਚ ਕਾਬਜ਼ ਹੋ ਸਕਣ, ਕਿਉਂਕਿ 1947 ਤੋਂ ਬਾਅਦ ਤਾਂ ਉਹਨਾਂ ਦੀ ਕਿਤੇ ਇਸ ਤਰੀਕੇ ਨਾਲ ਬਹੁ ਗਿਣਤੀ ਬਣਦੀ ਨੀ ਸੀ। 1947 ਤੋਂ ਬਾਅਦ ਤਾਂ ਭਾਵੇਂ ਸਾਡੇ ਜਿਹੜੇ ਗੋਪੀ ਚੰਦ ਭਾਰਗਵ ਰਹੇ ਹਨਾ, ਤੇ ਉਹ ਹੋਰ ਜਿਹੜੇ ਇੱਥੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਬਣੇ, ਉਹ ਕਾਂਗਰਸ ਵੱਲੋਂ ਹੀ ਬਣੇ, ਤੇ ਪਰ ਅਕਾਲੀਆਂ ਨੂੰ ਇਹ ਲੱਗਦਾ ਸੀ ਕਿ ਸਾਡਾ ਦਾ ਤਾਂ ਲੱਗ ਸਕਦਾ ਜੇ ਏਦਾਂ ਦਾ ਹੋਵੇ। ਤੇ ਫਿਰ ਇਹ ਡਿਮਾਂਡ ਜਦੋਂ ਬਹੁਤ ਜ਼ੋਰ ਫੜ ਗਈ ਤੇ ਫਿਰ ਟ੍ਰਾਈਫਰਕੇਸ਼ਨ ਹੋ ਗਈ, ਕੁਛ ਹਿੱਸਾ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਨਾਲ ਜੋੜ ਦਿੱਤਾ, ਕਿਉਂਕਿ ਹਿਮਾਚਲ ਉਦੋਂ ਯੂਟੀ ਬਣ ਚੁੱਕਿਆ ਸੀ ਉਦੋਂ ਪਹਿਲਾਂ, ਤੇ ਕੁਛ ਹਿੱਸਾ ਜਿਹੜਾ ਸੀਗਾ ਉਹ ਫਿਰ ਵੱਖਰੀ ਸਟੇਟ ਜਿਹੜੀ ਹਰਿਆਣਾ, ਉਹ ਕਿਉਂਕਿ ਹਰਿਆਣੇ ਦੀ ਵੀ ਡਿਮਾਂਡ ਨਾਲ ਹੀ ਸ਼ੁਰੂ ਹੋ ਗਈ ਸੀ। ਜਿਹੜੇ ਹਰਿਆਣੇ ਦੇ ਲੀਡਰ ਸੀ ਪੁਰਾਣੇ, ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਸੀ ਉਸ ਵੇਲੇ, ਚੌਧਰੀ ਦੇਵੀ ਲਾਲ ਵਰਗੇ, ਬਾਅਦ ਚ ਉਹਨਾਂ ਨੇ ਵੱਖਰੀ ਪਾਰਟੀ ਬਣਾਈ, ਉਹ ਅਲੱਗ ਹੈ, ਤੇ ਉਦੋਂ ਫਿਰ ਹਰਿਆਣੇ ਦੀ ਜਿਹੜੀ ਡਿਮਾਂਡ ਨਾਲ ਨਾਲ ਇਹ ਸ਼ੁਰੂ ਹੋ ਗਈ ਸੀ। ਤੇ ਫਿਰ ਦੁਬਾਰਾ ਫਿਰ ਉਹ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਬਣ ਗਿਆ ਸੀ ਜਦੋਂ ਟ੍ਰਾਈਫਿਕੇਸ਼ਨ ਨਾਲ, ਫਿਰ ਉਹ ਪੰਜਾਬ ਉਵੇਂ ਛੋਟਾ ਰਹਿ ਗਿਆ। ਤੇ ਉਹਦੇ ਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਗੌਤਮ ਜੀ, ਉਹ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਜਾਂ ਇੱਕ ਸੋਸ਼ਲ ਜਾਂ ਇੱਕ ਡੈਮੋਗ੍ਰਾਫਿਕਲ ਜਿਹੜਾ ਸਵਿੰਗ ਸੀਗਾ, ਉਹ ਫਿਰ ਪੈਪਸੂ ਵਾਲੀਆਂ ਜਿਹੜੀਆਂ ਰਿਆਸਤਾਂ ਵਾਲਾ ਹਿੱਸਾ ਸੀ ਇਹਦੇ ਹੱਥ ਚ ਆ ਗਿਆ। ਹੁਣ ਵੀ ਪੰਜਾਬ ਦੇ ਸਭ ਤੋਂ ਵੱਧ ਹਲਕੇ, ਸਭ ਤੋਂ ਵੱਧ ਰਾਜਨੀਤੀ ਚ ਹਿੱਸਾ ਉਹ ਮਾਲਵੇ ਦਾ, ਜਿਹੜਾ ਇਹ ਇੱਕ ਕਿਉਂਕਿ ਸਾਰਾ ਮਾਲਵਾ ਰੀਜਨ ਸਿਰਫ ਥੋੜਾ ਜਿਹਾ ਲੁਧਿਆਣੇ ਦੇ ਹਿੱਸੇ ਨੂੰ ਛੱਡ ਕੇ ਉਹ ਇਹਨਾਂ ਪੈਪਸੂ ਦਾ ਹਿੱਸਾ ਸੀ ਤੇ ਇਹਨਾਂ ਰਿਆਸਤਾਂ ਦਾ ਹਿੱਸਾ ਸੀ, ਤੇ ਉਹ ਇਹ ਜਿਹੜਾ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਇਹਦਾ ਅਸਰ ਹੋਇਆ। ਹੁਣ ਇਹਦਾ ਜੇ ਸ਼ਾਇਦ ਪੈਪਸੂ ਸਟੇਟ ਬਣੀ ਰਹਿੰਦੀ ਤੇ ਪੰਜਾਬ ਦੇ ਵਿੱਚ ਮਰਜਰ ਨਾ ਹੁੰਦੀ, ਤੇ ਫਿਰ ਸ਼ਾਇਦ ਨਾ ਹੀ ਉਹ ਅਕਾਲੀਆਂ ਦੀ ਉਵੇਂ ਕੋਈ ਡਿਮਾਂਡ ਬਣਦੀ, ਤੇ ਨਾ ਹੀ ਸ਼ਾਇਦ ਫਿਰ ਪੰਜਾਬ ਦੀ ਜਿਹੜੀ 1966 ਦੇ ਵਿੱਚ ਤਕਸੀਮ ਹੋਈ ਹੈ, ਜਿਹੜੀ ਵੰਡ ਹੋਈ ਹੈ ਦੁਬਾਰਾ 1966 ਦੇ ਵਿੱਚ, ਸ਼ਾਇਦ ਪੰਜਾਬ ਦੀ ਉਵੇਂ ਉਹ ਨਾ ਹੁੰਦੀ। ਇਹ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਵੀ ਸੰਭਾਵਨਾ ਸੀਗੀ। ਤੁਸੀਂ ਸ਼ੁਰੂ ਚ ਪਟਿਆਲਾ ਦੇ ਜਾਂ ਪੈਪਸੂ ਦੇ ਕੁਛ ਕਲਚਰ ਦੀਆਂ ਗੱਲਾਂ, ਕੁਛ ਇਸ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ, ਜਾਂ ਜਿਵੇਂ ਤੁਸੀਂ PRTC ਦੀ ਗੱਲ ਕੀਤੀ ਜਿਹੜੀ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਸੀ, ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਰਹੀਆਂ ਖੈਰ, ਤੇ ਪਰ ਜਿਹੜੀ PRTC ਸੀ ਇੱਕ ਵੱਖਰੇ ਤੌਰ ਤੇ ਇੱਕ ਪੈਰਲਲ ਕਾਰਪੋਰੇਸ਼ਨ, ਉਹ ਹੁਣ ਤੱਕ ਹੈ ਜਿਹੜੀ ਪੈਪਸੂ ਵੇਲੇ ਸ਼ੁਰੂ ਹੋਈ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੋੜੇ ਵਾਲੀ ਬੱਸ, ਕਿਉਂਕਿ ਜਦੋਂ ਉਹਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਕੇ, ਤੇ ਇਹਦਾ ਭਾਵੇਂ ਬਾਅਦ ਦੇ ਵਿੱਚ ਮਰਜਰ ਤੋਂ ਬਾਅਦ ਹੋਇਆ, PRTC ਨੇ ਫਿਰ ਨਵੀਆਂ ਬੱਸਾਂ ਪਾਈਆਂ ਤੇ ਉਹਨਾਂ ਨੇ ਉਹਦੇ ਉਸ ਇਹ ਸੰਕੇਤ ਦੇਣ ਵਾਸਤੇ ਕਿ ਜਿਹੜੀ ਇਹਦੀ ਹਾਈਪੋਥੀਕੇਸ਼ਨ ਆ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ, ਤੇ ਉਹਨਾਂ ਨੇ ਫਿਰ ਸਾਈਡ ਤੇ ਜਿਹੜਾ ਹੈ ਇੱਕ ਉੱਡਣਾ ਘੋੜਾ ਖੰਭਾਂ ਵਾਲਾ ਜਿਹੜਾ ਸੀ ਉਹ ਛਾਪਣਾ ਸ਼ੁਰੂ ਕੀਤਾ, ਤੇ ਉਹ ਉਸ ਕਰਕੇ ਵੀ ਉਹਦੀ ਜਿਹੜੀ ਉਹ ਜਿਹੜੀ ਪਾਪੂਲਰਿਟੀ ਰਹੀ। ਤੇ ਬਾਕੀ ਕਲਚਰ ਦੇ ਤੌਰ ਤੇ ਤਾਂ ਕਿਉਂਕਿ ਹੁਣ ਵੀ ਜੇ ਡੋਮੀਨੇਟ ਕਰਦਾ, ਕਿਸੇ ਵੇਲੇ ਅੰਮ੍ਰਿਤਸਰ ਦਾ ਕਲਚਰ ਡੋਮੀਨੇਟ ਕਰਦਾ ਸੀ ਪੰਜਾਬ ਦੇ ਵਿੱਚ, ਲਾਹੌਰ ਦਾ ਕਲਚਰ ਜਿਹੜਾ ਜਿਹਨੂੰ ਮਾਝਾ ਕਹਿ ਲਈਏ, ਤੇ ਹੁਣ ਜਿਹੜਾ ਸਾਰਾ ਉਹ ਮਾਲਵਾ ਡੋਮੀਨੇਟ ਕਰਦਾ ਹਰ ਇੱਕ ਪਾਸੇ। ਤੁਸੀਂ ਕਿੰਨਾ ਸ਼ੁਰੂ ਸ਼ੁਰੂ ਚ ਜ਼ਿਕਰ ਕੀਤਾ ਹੀ ਹੈ ਪਟਿਆਲੇ ਦਾ, ਜਿਸ ਖਾਸ ਕਰਕੇ ਜ਼ਿਕਰ ਕੀਤਾ, ਤੇ ਉਂਝ ਜਿਹੜਾ ਪਟਿਆਲੇ ਦਾ ਰਿਆਸਤ ਦਾ ਬਹੁਤ ਹਿੱਸਾ ਸੀ, ਤੇ ਇਹ ਸ਼ਾਇਦ ਜਿਹੜੀ ਬਹੁਤੇ ਲੋਕਾਂ ਨੂੰ ਨਾ ਹੋਵੇ ਪਤਾ ਵੀ ਇਹਦੇ ਚ ਜਿਹੜਾ ਬਹੁਤਾ ਹਿੱਸਾ ਉਹ ਪੁਆਧ ਦੇ ਵਿੱਚ ਪੈਂਦਾ ਸੀ, ਜਿਹੜਾ ਅੱਜ ਦਾ ਚੰਡੀਗੜ੍ਹ ਹੈ, ਤੇ ਜਾਂ ਜਿਹੜਾ ਉੱਪਰ ਤੱਕ ਜਿਹੜੀਆਂ ਹਿੱਲ ਟੈਰ ਸੀ ਜਿਹੜੇ ਉਹ ਵੀ ਸਾਰਾ ਇਹ ਪਟਿਆਲੇ ਦੇ ਵਿੱਚ, ਸ਼ਿਮਲੇ ਤੱਕ ਜਿਹੜੀ ਪਟਿਆਲਾ ਰਿਆਸਤ ਸੀਗੀ, ਚਹਿਲ, ਕੰਡਾ ਘਾਟ, ਕੰਡਾ ਘਾਟ ਤਾਂ ਬਕਾਇਦਾ ਇਹਦੀ ਤਹਿਸੀਲ ਰਹੀ ਹੈ, ਤੇ ਫਿਰ ਇਹ ਨਾਲਾਗੜ੍ਹ ਵਗੈਰਾ ਖੈਰ ਉਹ ਪੈਪਸੂ ਦਾ ਇੱਕ ਹਿੱਸਾ ਰਿਹਾ ਬਾਅਦ ਦੇ ਵਿੱਚ ਵੀ, ਪੈਪਸੂ ਦਾ ਤਾਂ ਖੈਰ ਏਰੀਆ ਹੋਰ ਵੱਡਾ ਹੋ ਗਿਆ ਸੀਗਾ, ਤੇ ਚਹਿਲ ਤਾਂ ਹੁਣ ਤੱਕ ਇਹਨਾਂ ਦਾ ਪਟਿਆਲਾ ਦੇ ਰਾਜਿਆਂ ਦਾ ਜਿਹੜਾ ਪੈਲਸ ਰਿਹਾ ਜਿਹੜਾ ਬਾਅਦ ਦੇ ਵਿੱਚ ਹਿਮਾਚਲ ਗੌਰਮੈਂਟ ਨੇ ਇਹਨਾਂ ਤੋਂ ਲਿਆ। ਤੇ ਸੋ ਇੱਕ ਇਸ ਤਰ੍ਹਾਂ ਦਾ ਪਟਿਆਲਾ, ਕਿਉਂਕਿ ਜਿਹੜੇ ਪਟਿਆਲੇ ਦੇ ਮੋੜੀਗੜ੍ਹ ਸੀਗੇ ਬਾਬਾ ਆਲਾ ਸਿੰਘ, ਉਹ ਮਾਲਵੇ ਦੇ ਸੀ, ਪਿਓਰ ਮਾਲਵੇ ਦੇ, ਜਿਹੜੇ ਮਹਾਰਾਜ ਤੋਂ ਉੱਠ ਕੇ ਆਏ ਸੀਗੇ ਤੇ ਫੂਲ ਇਸ ਇਲਾਕੇ ਤੋਂ, ਤੇ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਨਾਭਾ ਰਿਆਸਤ ਤੋਂ ਫੂਲਕੀਆਂ ਨੇ ਸੰਭਾਲ ਲਈ ਤੇ ਇਹ ਜਿਹੜੇ ਇਹ ਸੀਗੇ ਇਹਨਾਂ ਨੇ ਪਟਿਆਲਾ ਰਿਆਸਤ ਜਿਹੜੀ ਆ ਉਹ ਸੰਭਾਲ ਲਈ ਤੇ ਪਰ ਉੱਥੇ ਪਰ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ ਤੁਸੀਂ ਇੱਕ ਜਿਹੜੀ ਹੋਰ ਵੀ ਈਡੀਅਮ ਤੁਸੀਂ ਸੁਣਿਆ ਹੋਣਾ ਤੇ ਜਦੋਂ ਤੁਸੀਂ ਬਾਕੀ ਗੱਲਾਂ ਦੀ ਇੱਥੋਂ ਦੇ ਨਾਲਿਆਂ ਦੀ ਇੱਥੋਂ ਦੇ ਪੈਗ ਦੀ ਇੱਥੋਂ ਦੀਆਂ ਪੱਗਾਂ ਦੀ ਇੱਥੋਂ ਦੇ ਉਹ ਸਾਰੀ ਗੱਲ ਜਿਹੜੀ ਆ ਕੀਤੀ ਤੇ ਇੱਥੇ ਇੱਕ ਹੋਰ ਵੀ ਬੜਾ ਇੱਕ ਟਿਪੀਕਲ ਜਿਹੜਾ ਪੁਆਧੀ ਦੇ ਵਿੱਚ ਜਿਹੜਾ ਚੱਲਦਾ ਸੀ ਪਟਿਆਲਾ ਕੇ ਵਿੱਚਮਾ ਤੇ ਉਹ ਜਿਹੜਾ ਇਹ ਈਡੀਅਮ ਵੀ ਜਿਹੜਾ ਨਾਲ ਨਾਲ ਇਹ ਚੱਲਦਾ ਰਹੇ ਕਿਉਂਕਿ ਇਹ ਸਾਰਾ ਰੀਜਨ ਜਿਹੜਾ ਪੁਆਧ ਨਾਲ ਜਾਂ ਇਧਰਲੇ ਪਾਸਿਓਂ ਜਿਹੜਾ ਸੀਗਾ ਜਦੋਂ ਜਿਹੜਾ ਸਾਈਡ ਜੀਂਦ ਰਿਆਸਤ ਨਾਲ ਲੱਗਦੀ ਸੀ ਉਹ ਬਾਂਗਰ ਦੇ ਨਾਲ ਸੰਬੰਧ ਸੀ ਤੇ ਇਸੇ ਤਰ੍ਹਾਂ ਜੀਂਦ ਭਾਵੇਂ ਸਿੱਖ ਰਿਆਸਤ ਸੀ ਪਰ ਜੀਂਦ ਦਾ ਜਿਹੜਾ ਕਿਉਂਕਿ ਜੀਂਦ ਮਹਿੰਦਰਗੜ੍ਹ ਤੱਕ ਇਹਦਾ ਹਿੱਸਾ ਸੀਗਾ ਸੰਗਰੂਰ ਤੋਂ ਲੈ ਕੇ ਸੰਗਰੂਰ ਇਹਦਾ ਹੈਡਕੁਆਟਰ ਰਿਹਾ ਜੀਂਦ ਰਿਆਸਤ ਦਾ ਤੇ ਉਹਦੇ ਚ ਵੀ ਜਿਹੜਾ ਸੀ ਬਾਂਗਰ ਹਰਿਆਣਵੀ ਉਹ ਇਸ ਤਰ੍ਹਾਂ ਦੀ ਜਿਹੜੀ ਟਿਪੀਕਲ ਜਿਹੜੀਆਂ ਲੈਂਗੁਏਜ ਸੀ ਇੱਦਾਂ ਦੀਆਂ ਉਹ ਰਹੀਆਂ ਤੇ ਪਰ ਇੱਕ ਜਿਹੜਾ ਇਹ ਹੈ ਕਿ ਭਾਵੇਂ ਹੁਣ ਇਤਿਹਾਸ ਬਣ ਗਈ ਜਿਹੜੀ ਪੈਪਸੂ ਦੀ ਜਿਹੜੀ ਗੱਲ ਆ ਸਾਰੀ ਤੇ ਪੈਪਸੂ ਪੋਲੀਟੀਕਲ ਕਾਰਨ ਕਰਕੇ ਹੋਣ ਚਾਹੀ ਸੀ ਕੋਈ ਨਾ ਡਿਮਾਂਡ ਸੀ ਕਿਸੇ ਦੀ ਕਿ ਪੈਪਸੂ ਬਣਾਈ ਜਾਵੇ ਤੇ ਨਾ ਹੀ ਜਿਹੜਾ ਸੀਗਾ ਕੋਈ ਇੱਦਾਂ ਦਾ ਕੋਈ ਜਾਂ ਜਿਹਨੂੰ ਆਪਾਂ ਇੱਕ ਕਲਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕੋਈ ਏਦਾਂ ਦਾ ਵੀ ਇੱਥੇ ਕੋਈ ਇਹ ਨਹੀਂ ਸੀ ਕਿ ਕੋਈ ਵੱਖਰੀ ਤਰ੍ਹਾਂ ਦੀ ਜਾਂ ਏਦਾਂ ਦੀ ਗੱਲ ਬਾਕੀ ਏਰੀਏ ਦੇ ਨਾਲ ਕਿਉਂਕਿ ਪ੍ਰਿੰਸਲੀ ਸਟੇਟ ਜ਼ਰੂਰ ਸੀਗੇ ਜਿਹੜੀਆਂ ਰਿਆਸਤਾਂ ਦਾ ਜਾਂ ਰਜਵਾੜਿਆਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਜੀਵਨ ਹੈ ਉਹ ਥੋੜਾ ਜਿਹਾ ਦੂਜੇ ਪੰਜਾਬ ਦੇ ਨਾਲ ਫਰਕ ਸੀ ਇੱਥੇ ਜਿਵੇਂ ਖਾਸ ਕਰਕੇ ਇੱਥੇ ਔਰਤਾਂ ਨੂੰ ਬਹੁਤੀ ਆਜ਼ਾਦੀ ਨਹੀਂ ਸੀ ਜਾਂ ਜਿਹੜੀਆਂ ਥੋੜੀਆਂ ਜਿਹੜੀਆਂ ਰਜਦੇ ਸਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਸੀ ਉਹ ਤਾਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਘਰਾਂ ਚੋਂ ਇਸ ਤਰ੍ਹਾਂ ਦਾ ਤੇ ਫੈਸ਼ਨ ਦੇ ਵਿੱਚ ਜ਼ਰੂਰ ਇਹ ਜਿਹੜਾ ਖਾਸ ਕਰਕੇ ਟਿਪੀਕਲ ਜੋ ਆਪਾਂ ਪੰਜਾਬੀ ਕਲਚਰ ਦੇ ਫੈਸ਼ਨ ਦੀ ਗੱਲ ਕਰਦੇ ਹਾਂ ਉੱਥੇ ਤਾਂ ਇਹ ਇਸ ਕਰਕੇ ਮੋਹਰੀ ਜਿਹੜਾ ਸੀ ਉਹ ਰਿਹਾ ਤੇ ਪਰ ਬਾਕੀ ਜਿਹੜਾ ਪੰਜਾਬ ਨਾਲੋਂ ਕੋਈ ਇਹਦਾ ਬਹੁਤਾ ਜਿਹੜਾ ਸੀਗਾ ਉਹ ਇਹ ਫਰਕ ਜਿਹੜਾ ਉਹ ਨਹੀਂ ਸੀ ਤੇ ਇਹੀ ਕਾਰਨ ਸੀ ਕਿ ਉਦੋਂ ਆਪਣੀ ਲੋੜ ਦੇ ਵਿੱਚੋਂ ਜਿਹੜੀ ਸੀ ਯੂਨੀਅਨ ਗਵਰਨਮੈਂਟ ਨੇ ਉਹਨੂੰ ਇੱਕ ਸਿਰਜ ਲਿਆ ਤੇ ਆਪਣੀ ਲੋੜ ਚੋਂ ਜਿਹੜਾ ਸੀ ਇਹਨੂੰ ਉਹ ਖਤਮ ਕਰਤਾ ਤੇ ਉਂਝ ਹੁਣ ਜਿਹੜਾ ਅਜੋਕਾ ਸਮਾਂ ਹੈ ਉਹ ਹੁਣ ਤਾਂ ਖੈਰ ਪੈਪਸੂ ਹੈ ਨੀ ਤੇ ਬਸ ਪੈਪਸੂ ਦੀਆਂ ਕੁਛ ਨਿਸ਼ਾਨੀਆਂ ਨੇ ਜਿੱਦਾਂ ਤੁਸੀਂ ਆਪੀ ਆਰ ਟੀ ਸੀ ਦੀ ਗੱਲ ਕੀਤੀ ਹੈ ਜਾਂ ਕੁਛ ਉਦਾਂ ਦੀਆਂ ਗੱਲਾਂ ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਭਾਸ਼ਾ ਵਿਭਾਗ ਆ ਹੁਣ ਤੇ ਪੈਪਸੂ ਦੇ ਵਿੱਚ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ ਪਹਿਲਾਂ ਪੰਜਾਬ ਦੇ ਵਿੱਚ ਕੋਈ ਏਦਾਂ ਦਾ ਡਿਪਾਰਟਮੈਂਟ ਪਹਿਲਾਂ ਹੈ ਨੀ ਸੀ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਤੇ ਪੈਪਸੂ ਦੇ ਵਿੱਚ ਇੱਕ ਡਿਪਾਰਟਮੈਂਟ ਸੀ ਉਹਨੂੰ ਕਹਿੰਦੇ ਸੀ ਮਹਿਕਮਾ ਪੰਜਾਬੀ ਤੇ ਸਭ ਤੋਂ ਵੱਧ ਪੰਜਾਬੀ ਦੇ ਉੱਤੇ ਕੰਮ ਵੀ ਉਸਨੇ ਕੀਤਾ ਪਟਿਆਲਾ ਰਿਆਸਤ ਦਾ ਸੀ ਭਾਵੇਂ ਹਿੱਸਾ ਬਾਅਦ ਚ ਪੈਪਸੂ ਦਾ ਬਣ ਗਿਆ ਠੀਕ ਹੈ ਤੇ ਮਹਿਕਮਾ ਪੰਜਾਬੀ ਨੇ ਹੀ ਪੰਜਾਬੀ ਚ ਜਿਹੜਾ ਜ਼ਿਆਦਾ ਕੰਮ ਕੀਤਾ ਭਾਵੇਂ ਮੈਨੂਸਕ੍ਰਿਪਟ ਸਾਂਭਣ ਵਾਲੀ ਗੱਲ ਹੋਵੇ ਇੱਥੋਂ ਤੱਕ ਕਿ ਪੰਜਾਬੀ ਦੀ ਜਿਹੜੀ ਟਾਈਪਰਾਈਟਰ ਵੀ ਹੈ ਤੇ ਉਹ ਵੀ ਫਿਰ ਇਹਨਾਂ ਨੇ ਜਿਹੜੀ ਸੀ ਉਹ ਤਿਆਰ ਕਰਵਾਈ ਤੇ ਇਹ ਇਹ ਜਿਹੜਾ ਇਹ ਯੋਗਦਾਨ ਹੈ ਠੀਕ ਆ ਪਟਿਆਲੇ ਵਾਲੇ ਰਾਜਿਆਂ ਨੂੰ ਹੋਰ ਗੱਲ ਕਰਕੇ ਤਾਂ ਆਪਾਂ ਕਈ ਵਾਰੀ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ ਤੇ ਪਰ ਜਿਹੜੀਆਂ ਕੁਛ ਇਹਦੀਆਂ ਇਹ ਇੱਦਾਂ ਦੀਆਂ ਕੰਟਰੀਬਿਊਸ਼ਨ ਸੀ ਪੰਜਾਬ ਨੂੰ ਉਹਦੇ ਬਾਰੇ ਜਿਹੜਾ ਹੈ ਆਪਾਂ ਕਈ ਵਾਰੀ ਜ਼ਿਕਰ ਨਹੀਂ ਕਰਦੇ ਤੇ ਸੋ ਇਹਦੀਆਂ ਜਿਹੜੀਆਂ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਨੇ ਜਿਹੜੀਆਂ ਇੱਕ ਪੋਲੀਟੀਕਲ ਦੂਜੀ ਸੋਸ਼ਲ ਤੀਜੀ ਕਲਚਰਲ ਜਿਹੜੀ ਗੱਲ ਹੈ ਤੇ ਉਹ ਜਿਹੜੀਆਂ ਇਹ ਨਾਲ ਨਾਲ ਚੱਲਦੀਆਂ ਨੇ ਤੇ ਪਰ ਹੁਣ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਵੇਂ ਅਲੱਗ ਅਲੱਗ ਪਾਰਟੀਆਂ ਹੋ ਗਈਆਂ ਪਰ ਮੁੱਖ ਧਿਰਾਂ ਇੱਥੇ ਅਕਾਲੀ ਦਲ ਤੇ ਜਿਹੜੀਆਂ ਉਹ ਕਾਂਗਰਸ ਹੀ ਰਹੀ ਹੈ ਤੇ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਇਹ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਪਾਰਟੀ ਹੈ ਜਾਂ ਇਸ ਤੱਕ ਕਿ ਇਹ ਵੀ ਕਹਿ ਲੈਂਦਾ ਸੀ ਜੱਟ ਸਿੱਖਾਂ ਦੀ ਪਾਰਟੀ ਹੈ ਇਹ ਵੀ ਮੰਨ ਲਿਆ ਜਾਂਦਾ ਸੀ ਤੇ ਕਾਂਗਰਸ ਬਾਰੇ ਇਹ ਸੀਗਾ ਕਿ ਕਾਂਗਰਸ ਸਾਰੇ ਰਜਵਾੜੇ ਆ ਜਿਹੜੇ ਉਹ ਕਾਂਗਰਸ ਨੇ ਤੇ ਨਾਲ ਇਹਨਾਂ ਨੇ ਲਾਇਆ ਹੋਇਆ ਜਿਹੜਾ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਹੈ ਜਾਂ ਜਿਹੜੇ ਐਸਸੀ ਐਸਟੀ ਚਲੋ ਐਸਟੀ ਤਾਂ ਹੁਣ ਰਹੀ ਨੀ ਪੰਜਾਬ ਚੋਂ ਖਤਮ ਹੋ ਗਈ ਬਿਲਕੁਲ ਤੇ ਵੀ ਉਹਨੂੰ ਨਾਲ ਲਾਇਆ ਹੋਇਆ ਤੇ ਇਹ ਉਹਨਾਂ ਦੀ ਪਾਰਟੀ ਹੈ ਇਸ ਰੂਪ ਦੇ ਵਿੱਚ ਲਿਆ ਜਾਂਦਾ ਸੀ ਜਾਂ ਸ਼ਹਿਰੀਆਂ ਦੀ ਪਾਰਟੀ ਵਜੋਂ ਇਹਨੂੰ ਦੇਖਿਆ ਜਾਂਦਾ ਸੀ ਬਾਕੀ ਪੋਲੀਟੀਕਲੀ ਉਵੇਂ ਜਿਵੇਂ ਭਾਰਤ ਦੇ ਵਿੱਚ ਜਿਹੜਾ ਸੀ ਭਾਰਤੀ ਜਨਸੰਘ ਦਾ ਜਲੰਧਰ ਅੰਮ੍ਰਿਤਸਰ ਇਹ ਵੱਡੇ ਸੈਂਟਰ ਰਹੇ ਨੇਗੇ ਤੇ ਈਵਨ ਪਠਾਨਕੋਟ ਗੁਰਦਾਸਪੁਰ ਤੇ ਇਸ ਪਾਸੇ ਪੈਪਸੂ ਚ ਇਹਨਾਂ ਦਾ ਕੋਈ ਬਹੁਤਾ ਕੁਛ ਹੈ ਨੀ ਸੀ ਕਿਉਂਕਿ ਇੱਥੇ ਨਾ ਹੀ ਕੋਈ ਬਹੁਤਾ ਕੰਮ ਹੋਇਆ ਸੀ ਪਹਿਲਾਂ ਇਸ ਰੂਪ ਦੇ ਵਿੱਚ ਸੋ ਏਦਾਂ ਦਾ ਜਿਹੜਾ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 15 ਜੁਲਾਈ 1948 ਤੋਂ ਸ਼ੁਰੂ ਹੋ ਕੇ ਤੇ ਜਿਹੜੇ ਸੀ ਇਹ ਫਿਰ 1 ਨਵੰਬਰ 1956 ਤੱਕ ਜਿਹੜੀ 8 ਸਾਲ ਇਹ ਹੋਂਦ ਦੇ ਵਿੱਚ ਰਹੀ। ਤੇ ਇਹਦੇ ਚ ਗਿਆਨ ਸਿੰਘ ਰਾੜੇਵਾਲ ਤਾਂ ਖੈਰ ਰਿਸ਼ਤੇਦਾਰ ਹੀ ਸੀ ਯਾਦਵਿੰਦਰ ਸਿੰਘ ਦਾ, ਇਹਨਾਂ ਦੀ ਸਰਕਾਰ ਨੂੰ ਤਾਂ ਮਾਮੇ ਭਾਣਜੇ ਦੀ ਸਰਕਾਰ ਕਹਿੰਦੇ ਸੀ ਉਸ ਵੇਲੇ, ਜਿਹੜੇ ਵਿਰੋਧੀ ਅਕਾਲੀ ਖਾਸ ਕਰਕੇ ਜਦੋਂ ਨੁਕਤਾ ਚੀਨੀ ਕਰ ਰਹੇ, ਜਾਂ ਉਦੋਂ ਸੋਸ਼ਲਿਸਟ ਪਾਰਟੀ ਵੀ ਇਸ ਏਰੀਏ ਦੇ ਵਿੱਚ ਪੈਪਸੂ ਚ ਸੀ, ਤੇ ਜਾਂ ਪਰਜਾ ਮੰਡਲ ਸੀ ਜਿਹੜਾ ਉਹ ਸੀ ਕਾਫੀ। ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਫਿਰ ਕਰਨਲ ਰਘਵੀਰ ਸਿੰਘ, ਉਹ ਵੀ ਇਹਨਾਂ ਚ ਰਜਵਾੜਿਆਂ ਚ ਸੀਗੇ। ਕਰਨਲ ਰਘਵੀਰ ਸਿੰਘ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ, ਤੇ ਕੁਛ ਚਿਰ ਇੱਥੇ ਰਾਸ਼ਟਰਪਤੀ ਰਾਜ ਵੀ ਰਿਹਾ। ਤੇ ਫਿਰ ਉਸ ਤੋਂ ਬਾਅਦ ਬਿਲਕੁਲ ਅਖੀਰ ਚ ਜਦੋਂ ਮਰਜਰ ਹੁੰਦਾ ਇਹਦਾ, ਉਸ ਵੇਲੇ ਜਿਹੜਾ ਸੀਗਾ ਬਾਬੂ ਬ੍ਰਿਸ਼ਭਾਨ, ਤੇ ਬਾਬੂ ਬ੍ਰਿਸ਼ਭਾਨ ਜਿਹੜੇ ਸੀਗੇ ਉਹ ਇਹਦੇ ਮੁੱਖ ਮੰਤਰੀ ਜਿਹੜੇ ਰਹੇ, ਜਿਹੜੇ ਉਹ ਉਹਨਾਂ ਦਾ ਜਿਹੜਾ ਇਲਾਕਾ ਸੀ ਇਹੀ ਸੀ ਕਲਾਇਤ, ਜਿਹੜਾ ਇੱਧਰ ਹੁਣ ਲਹਿਰੇਗਾਗੇ ਵਾਲਾ ਜਿਹੜਾ ਇਲਾਕਾ ਹੈ, ਸੈਮੀ ਬਾਂਗਰ ਵਾਲਾ ਜਿਹੜਾ ਇਲਾਕਾ, ਤੇ ਉਹ ਵੀ ਕਾਂਗਰਸ ਦੇ ਸੀ। ਤੇ ਉਹ ਹੁਣ ਉਦੋਂ ਤੱਕ ਫਿਰ ਜਿਹੜੇ ਰਹੇ ਜਦੋਂ ਤੱਕ ਇਹਦਾ ਜਿਹੜਾ ਮਰਜਰ ਹੋਇਆ, ਤੇ 8 ਸਾਲ ਦੇ ਵਿੱਚ ਫਿਰ ਇਹਨੇ 3 ਮੁੱਖ ਮੰਤਰੀ ਦੇਖੇ, ਤੇ ਰਾਜ ਪ੍ਰਮੁੱਖ ਉਹੀ ਰਹੇ ਮਹਾਰਾਜਾ ਯਾਦਵਿੰਦਰ ਸਿੰਘ, ਤੇ ਜਿਹੜੇ ਡਿਪਟੀ ਰਾਜ ਪ੍ਰਮੁੱਖ ਸੀ ਉਪ ਰਾਜ ਪ੍ਰਮੁੱਖ ਉਹ ਕਪੂਰਥਲੇ ਦੇ ਜਿਹੜੇ ਮਹਾਰਾਜਾ ਸੀਗੇ ਜਗਤਜੀਤ ਸਿੰਘ, ਹੁਣ ਜਿਹਨਾਂ ਦੇ ਨਾਂ ਤੇ ਆਪਾਂ ਕਾਫੀ ਕੁਛ ਦੇਖਦੇ ਹਾਂ ਦੁਆਬੇ ਦੇ ਉਸ ਇਲਾਕੇ ਦੇ ਵਿੱਚ। ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਪੈਪਸੂ ਦਾ ਇਹ ਸਾਰਾ ਪੱਖ ਸੀਗੇ, ਤੇ ਇਹਦਾ ਇਤਿਹਾਸਿਕ ਪੱਖ ਤੇ ਇਹਦਾ ਸਿਆਸੀ ਤੇ ਸੱਭਿਆਚਾਰਕ ਪੱਖ ਤੇ ਇੱਦਾਂ ਦਾ ਜਿਹੜਾ ਸਮਾਜਿਕ ਜੀਵਨ।
1: ਇੱਕ ਸਵਾਲ ਮੈਂ ਇਹਦੇ ਚ ਜ਼ਰੂਰ ਕਰਨਾ ਚਾਹੂੰਗਾ ਉਹਦੇ ਚ ਨਾ ਪ੍ਰੀਤਮ ਭਾਜੀ, ਇਸ ਕਰਕੇ ਕਿਉਂਕਿ ਤੁਹਾਡਾ ਇਸ ਬਹੁਤ ਚੰਗੀ ਇੱਕ ਨੌਲੇਜ ਹੈ, ਇੱਕ ਗੜੁੱਚ ਹੈਗੇ ਹੋ ਤੁਸੀਂ ਇਸ ਮਾਮਲੇ ਦੀ ਜਿੰਨੀ ਵੀ ਜਾਣਕਾਰੀ ਹੈਗੀ ਹੈ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਬਹੁਤਾ ਨਹੀਂ ਪਤਾ ਲੱਗਦਾ ਹੈਗਾ। ਸੋ ਇਸ ਕਰਕੇ ਮੈਂ ਇਹਨੂੰ ਥੋੜ੍ਹੀ ਜਿਹੀ ਮਾਡਰਨ ਪੋਲੀਟਿਕਸ ਦੇ ਨਾਲ ਵੀ ਜੋੜਨਾ ਚਾਹੁੰਦਾ ਹੈਗਾ। ਉਹ ਇਸ ਕਰਕੇ ਕਿ ਪੈਪਸੂ ਦਾ ਜਿਹੜਾ ਇੱਕ ਟਾਈਮ ਸੀਗਾ ਉਸ ਟਾਈਮ ਦੇ ਉੱਤੇ, ਇੱਕ ਤਾਂ ਜਿਵੇਂ ਲੋਕ ਸਭਾ 4 ਸੀਗੀਆਂ ਉੱਥੇ ਮੇਰੇ ਖਿਆਲ ਨਾਲ, ਮਹਿੰਦਰਗੜ੍ਹ ਸੰਗਰੂਰ ਪਟਿਆਲਾ, ਤੇ ਇੱਕ ਜਿਹੜੀ ਡਬਲ ਸੀਟ ਕੌਂਸਟੀਚੁਐਂਸੀ ਵੀ ਸੀ ਕਪੂਰਥਲਾ ਬਠਿੰਡਾ। ਸੋ ਇੱਕ ਉਹਦੇ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਜਦੋਂ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬੰਨਾ ਸੀਗਾ ਪੰਜਾਬ ਦੇ ਵਿੱਚ, ਤੇ ਇਹ ਜਿਹੜੀ ਪੈਪਸੂ ਦੀ ਤੁਸੀਂ ਗੱਲ ਕੀਤੀ ਉਹ ਪੈਪਸੂ 'ਚ ਸਰਹੰਦ ਅਮਲੋਹ ਦੇ ਨਾਲ ਨਾਲ ਪਾਇਲ ਨੂੰ ਵੀ ਵਿੱਚ ਰੱਖਿਆ ਹੋਇਆ ਸੀ। ਤੇ ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਗਿਆਨ ਸਿੰਘ ਰਾੜੇਵਾਲਾ, ਉਹ ਆਉਂਦੇ ਉੱਥੋਂ ਹੀ ਨੇ ਵੈਸੇ, ਰਤਨ ਸਿੰਘ ਭੰਗੂ ਹੋਰਾਂ ਦੇ ਕੁਣਬੇ ਦੇ ਵਿੱਚੋਂ ਹੈਗੇ ਨੇ ਉਹ, ਪਰ ਆਉਂਦੇ ਪਾਇਲ ਤੋਂ ਹੀ ਨੇ ਉਹ, ਹਨਾ, ਉਹੀ ਪਾਇਲ ਜਿੱਥੋਂ ਬੇਅੰਤ ਸਿੰਘ ਵੀ ਜਿੱਤ ਕੇ ਆਏ ਨੇ। ਸੋ ਉਦੋਂ ਬੜੀ ਇਹ ਸਿਆਸਤ ਹੋਈ ਸੀਗੀ ਕਿ ਪਾਇਲ ਨੂੰ ਵੀ ਫਤਿਹਗੜ੍ਹ ਦੇ ਵਿੱਚ ਰਲਾਉਣਾ, ਕਿਉਂਕਿ ਪੈਪਸੂ ਦੇ ਟਾਈਮ ਦੇ ਉੱਤੇ ਇਹ ਸੀਗਾ। ਮਾਡਰਨ ਸਿਆਸਤ ਦੀ ਮੈਂ ਗੱਲ ਕਰਦਾ, ਉਸ ਵੇਲੇ ਪੈਪਸੂ ਦੇ ਵਿੱਚ ਬਰਨਾਲਾ ਜ਼ਿਲ੍ਹਾ ਸੀ, ਬਾਅਦ 'ਚ ਭੰਗ ਕਰਤਾ, ਫਿਰ ਹੁਣ ਜਦੋਂ ਦੁਬਾਰਾ ਬਰਨਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਤੁਰੀ ਤਾਂ ਉਹੀ ਹਵਾਲੇ ਦਿੱਤੇ ਜਾਂਦੇ ਰਹੇ ਵੀ ਉਦੋਂ ਜ਼ਿਲ੍ਹਾ ਹੁੰਦਾ ਸੀ ਹੁਣ ਫਿਰ ਬਣਾਇਆ ਜਾਵੇ। ਤੇ ਇਸ ਤਰੀਕੇ ਦੇ ਨਾਲ ਇਹ ਗੱਲਾਂ, ਇਹ ਜਿਹੜੀ ਮਾਡਰਨ ਪੋਲੀਟਿਕਸ ਹੈਗੀ ਹੈ ਅੱਜ ਕੱਲ੍ਹ ਦੀ, ਅੱਜ ਤੋਂ 10-15 ਸਾਲਾਂ ਦੀ, ਇਹਨੂੰ ਵੀ ਇਹ ਪ੍ਰਭਾਵਿਤ ਕਰਦਾ ਰਿਹਾ ਪੈਪਸੂ ਲੈ ਦੇ ਕੇ, ਵੀ ਹੁਣ 78 ਸਾਲ ਹੋ ਗਏ ਨੇ ਪੈਪਸੂ ਨੂੰ ਬਣਿਆ ਨੂੰ। ਮੈਂ ਇਸ ਕਰਕੇ ਇਹ ਗੱਲਾਂ ਤੁਹਾਡੇ ਹਵਾਲੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੀ ਪਤਾ ਹੋਵੇ ਵੀ ਉਸ ਵਕਤ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਸੀਗੀਆਂ ਚੀਜ਼ਾਂ। ਇੱਕ ਅਲੱਗ ਸਟੇਟ ਜਿਵੇਂ ਤੁਸੀਂ ਦੱਸਿਆ ਕਿ ਪਟੇਲ ਹੋਰਾਂ ਨੇ ਬਣਾਤਾ, ਪਰ ਇੱਕ ਰਾਜ ਪ੍ਰਮੁੱਖ ਦਾ ਦਰਜਾ ਯਾਦਵਿੰਦਰ ਸਿੰਘ ਹੋਰਾਂ ਨੂੰ ਦੇ ਕੇ ਰੱਖਣਾ, ਯਾਨੀ ਕਿ ਇੱਕ ਤਰੀਕੇ ਦਾ ਪ੍ਰਾਈਮ ਮਿਨਿਸਟਰ ਪਰ ਚੀਫ ਮਿਨਿਸਟਰ ਵੀ ਹੋਣਗੇ। ਸੋ ਉਹ ਕਿਸ ਤਰੀਕੇ ਦੇ ਨਾਲ ਉਹ ਨਿਜ਼ਾਮ ਜਿਹੜਾ ਉਸ ਵਕਤ ਕੰਮ ਕਰਦਾ ਸੀਗਾ, ਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਬਹੁਤਾ ਦੇਰ ਇਹਨੂੰ ਕੰਟੀਨਿਊ ਰੱਖਿਆ, ਜਿਵੇਂ ਹੈਦਰਾਬਾਦ ਦੇ ਵਿੱਚੋਂ ਥੱਲੇ ਉਹਨਾਂ ਨੂੰ ਸਾਊਥ ਦੇ ਵਿੱਚੋਂ ਇੱਕ ਬਗਾਵਤ ਆਉਣ ਲੱਗ ਗਈ ਸੀਗੀ, ਕਿ ਜੇ ਬਹੁਤਾ ਚਿਰ ਇਹਨੂੰ ਕੰਟੀਨਿਊਸ਼ਨ ਦੇ ਵਿੱਚ ਰੱਖਿਆ ਤੇ ਕੰਮ ਖਰਾਬ ਹੋ ਜਾਊਗਾ, ਜਾਂ ਫਿਰ ਜਿਹੜਾ ਇੱਥੇ ਜਿਹੜਾ ਪ੍ਰੈਜ਼ੀਡੈਂਸੀ ਰੂਲ ਲੱਗ ਗਿਆ ਵਿੱਚ ਵਿਚਾਲੇ ਉਹ ਗੜਬੜ ਹੋਊਗੀ, ਉਹਦੇ ਕਰਕੇ ਪੈਪਸੂ ਜਿਹੜਾ ਪੈਪਸੂ ਨਹੀਂ ਰਿਹਾ ਹੈਗਾ, ਤੇ ਫਿਰ ਅਗਲੀਆਂ ਇਲੈਕਸ਼ਨ 'ਚ ਉਹ ਗੱਲ ਹੀ ਨਹੀਂ ਬਣੀ।
0: ਨਹੀਂ ਦੇਖੋ, ਇੱਕ ਗੱਲ ਤਾਂ ਜਿਹੜੀ ਤੁਸੀਂ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਪੈਪਸੂ ਬਣੀ ਸਟੇਟ, ਉਹਦੀ ਜਦੋਂ ਇੱਕ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਜਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਇਹ ਜ਼ਿਲ੍ਹੇ ਬਣਾਏ ਗਏ, 8 ਜ਼ਿਲ੍ਹੇ ਬਣਾਏ ਸੀ ਜਿਨ੍ਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਜ਼ਿਲ੍ਹਾ ਸੀ ਤੇ ਬਰਨਾਲਾ ਵੀ ਸੀ। ਪਰ ਬਾਅਦ ਦੇ ਵਿੱਚ ਜਦੋਂ ਇਹਨੂੰ ਰਿਡਿਊਸ ਕੀਤਾ ਤੇ ਉਦੋਂ ਇਹ ਦੋਨੇ ਜ਼ਿਲ੍ਹੇ ਖਤਮ ਕੀਤੇ ਸਭ ਤੋਂ ਪਹਿਲਾਂ, ਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਕੁਛ ਇਲਾਕਾ ਸੀ ਜਿਹੜਾ ਉਹ ਇੱਧਰ ਜੋੜਤਾ ਆਪਣਾ ਪਟਿਆਲੇ ਦੇ ਨਾਲ, ਤੇ ਜਿਹੜਾ ਸੀ ਕੁਛ ਜਿਹੜਾ ਇਹਦਾ ਇਲਾਕਾ ਪਟਿਆਲੇ ਜ਼ਿਲ੍ਹੇ ਦੇ ਨਾਲ ਜੋੜਤਾ ਤੇ ਕੁਛ ਦੂਜੇ ਪਾਸੇ ਇਹਦਾ ਇਲਾਕਾ ਸੀ ਜਿਹੜਾ ਇਹ ਧੂਰੀ ਵਗੈਰਾ ਹੋਰ ਇਹ ਉੱਧਰ ਜੋੜਤਾ ਇਹਦੇ ਨਾਲ ਸੰਗਰੂਰ ਦੇ ਨਾਲ ਜੋੜਤਾ ਤੇ ਇਸੇ ਤਰ੍ਹਾਂ ਹੀ ਬਰਨਾਲੇ ਦਾ ਨਹੀਂ ਮਾਫ ਕਰਨਾ ਬਰਨਾਲੇ ਦੇ ਵਿੱਚ ਸੀ ਧੂਰੀ ਧੂਰੀ ਨੂੰ ਫਿਰ ਸੰਗਰੂਰ ਨਾਲ ਜੋੜਿਆ ਤੇ ਇਸੇ ਤਰ੍ਹਾਂ ਜਿਹੜਾ ਇਹ ਬਰਨਾਲੇ ਦਾ ਹੋਇਆ ਤੇ ਜਿਹੜਾ ਇਹ ਤੀਜਾ ਇੱਕ ਜ਼ਿਲ੍ਹਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜਾ ਉਦੋਂ ਜ਼ਿਲ੍ਹਾ ਪੈਂਦਾ ਸੀਗਾ ਤੇ ਫਿਰ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ ਤੇ ਜਿਹਦੇ ਚ ਕੰਡਾ ਘਾਟ ਨਾਲਾਗੜ੍ਹ ਤੇ ਡੇਰਾ ਬੱਸੀ ਇਹ ਇਲਾਕੇ ਆਉਂਦੇ ਸੀ ਉਹ ਜ਼ਿਲ੍ਹੇ ਦਾ ਨਾਮ ਵੀ ਬੜਾ ਟਿਪੀਕਲ ਸੀ ਰੱਖਿਆ ਕੋਹਿਸਤਾਨ ਕੋਹਿਸਤਾਨ ਦਾ ਮਤਲਬ ਹੁੰਦਾ ਹੈ ਜਿੱਥੇ ਪਹਾੜ ਹੋਣ ਕਿਉਂਕਿ ਕੋਹ ਜਿਹੜਾ ਹੈਗਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਪਹਾੜੀ ਹੁੰਦਾ ਪਹਾੜੀ ਇਲਾਕਾ ਤੇ ਹਾਲਾਂਕਿ ਜਿਹੜਾ ਇਹਦਾ ਹੈਡਕੁਆਟਰ ਤਾਂ ਨਾਲਾਗੜ੍ਹ ਸੀ ਤੇ ਪਰ ਇਹਦਾ ਨਾਂ ਇਹਨੂੰ ਇਹ ਦਿੱਤਾ ਗਿਆ ਤੇ ਫਿਰ ਇਸੇ ਤਰ੍ਹਾਂ ਜਿਹੜਾ ਸੀ ਡੇਰਾ ਬੱਸੀ ਉਹ ਪਟਿਆਲੇ ਨਾਲ ਜੋੜਤਾ ਏਦਾਂ ਇਸ ਜ਼ਿਲ੍ਹੇ ਨੂੰ ਜਿਹੜਾ ਸੀ ਉਹ ਖਤਮ ਕਰਤਾ ਤੇ ਸੋ ਇਹ ਤਾਂ ਚਲੋ ਇੱਕ ਐਡਮਿਨਿਸਟ੍ਰੇਟਿਵ ਜਾਂ ਸਿਸਟਮ ਸੀ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜੋ ਬਾਅਦ ਦੇ ਵਿੱਚ ਇਹ ਡਿਮਾਂਡ ਜਦੋਂ ਉੱਠੀ ਕਿ ਇਹ ਬਣਾਇਆ ਜਾਵੇ ਤੇ ਇਹ ਬਿਲਕੁਲ ਇਹਦੇ ਚ ਜਿਹੜੇ ਸੀ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਧਾਰ ਜਿਹੜਾ ਬਣਾਇਆ ਜਾਂਦਾ ਹੈ ਤੇ ਜਦੋਂ ਵੀ ਜਿਹੜੀ ਇਹ ਜਿਹੜੀ ਉਹ ਗੱਲ ਉੱਠਦੀ ਹੈ ਕਿ ਇੱਥੇ ਹਿਸਟੋਰੀਕਲੀ ਕੀ ਸੀ ਜਿਵੇਂ ਫਤਿਹਗੜ੍ਹ ਸਾਹਿਬ ਵੇਲੇ ਵੀ ਇਹ ਗੱਲ ਉੱਠੀ ਕਿ ਫਤਿਹਗੜ੍ਹ ਜਿਹੜਾ ਇਤਿਹਾਸਕ ਤੌਰ ਤੇ ਪੈਰਸੂ ਦਾ ਇੱਕ ਜ਼ਿਲ੍ਹਾ ਸੀ ਤੇ ਬਿਲਕੁਲ ਪਾਇਲ ਉਹਦਾ ਇੱਕ ਪਾਰਟ ਸੀ ਤੇ ਜਿਹੜਾ ਹੁਣ ਵੀ ਜਿਹੜਾ ਪਾਇਲ ਨੂੰ ਇਹਦੇ ਚ ਲਿਆਂਦਾ ਜਾਵੇ ਪਰ ਚਲੋ ਉਹ ਗੱਲ ਨਹੀਂ ਚੱਲੀ ਇਸੇ ਤਰ੍ਹਾਂ ਬਰਨਾਲਾ ਬਣਾਉਣ ਵੇਲੇ ਵੀ ਇਹ ਸਾਰੀ ਗੱਲ ਚੱਲੀ ਇੱਥੋਂ ਤੱਕ ਕਿ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਜ਼ਿਲ੍ਹਾ ਬਣਿਆ ਮਲੇਰਕੋਟਲਾ ਉੱਥੇ ਜਿਹੜੀ ਸਭ ਤੋਂ ਗੱਲ ਹੋਰ ਟਿਪੀਕਲ ਇਹ ਹੋਈ ਕਿ ਮਲੇਰਕੋਟਲਾ ਤਾਂ ਇੱਕ ਇੰਡੀਪੈਂਡੈਂਟ ਸਟੇਟ ਸੀ ਜੀ ਤੇ ਵੀ ਤੁਸੀਂ ਹੁਣ ਇਹਨੂੰ ਅਣਗੌਲਿਆ ਕੀਤਾ ਹੋਇਆ ਇਹਨੂੰ ਤੁਸੀਂ ਸੰਗਰੂਰ ਦੇ ਨਾਲ ਜੋੜਿਆ ਹੋਇਆ ਇਹਨੂੰ ਏਦਾਂ ਕੀਤਾ ਹੋਇਆ ਤੇ ਹਾਲਾਂਕਿ ਹੁਣ ਜਿਹੜੀ ਮਲੇਰਕੋਟਲਾ ਦੀ ਜਿਹੜੀ ਡੈਮੋਗ੍ਰਾਫੀ ਉਦਾਂ ਦੀ ਨਹੀਂ ਰਹੀ ਠੀਕ ਹੈ ਮਲੇਰਕੋਟਲਾ ਜਿਹੜਾ ਹੈਗਾ ਵਰਲਡ ਸਿਟੀ ਹੈ ਜਿਹੜਾ ਠੀਕ ਹੈ ਉੱਥੇ ਮੁਸਲਿਮ ਜਿਹੜਾ ਅਜੇ ਵੀ ਬਹੁ ਗਿਣਤੀ ਹੈਗੀ ਹੈ ਮੁਸਲਿਮ ਭਾਈਚਾਰੇ ਦੀ ਪਰ ਕਿਉਂਕਿ ਆਲੇ ਦੁਆਲੇ ਬਹੁਤ ਜਿਹੜੇ ਪਿੰਡ ਸੀ ਉੱਥੋਂ ਬਹੁਤ ਘੱਟ ਗਏ ਤੇ ਨਾਲ ਨਾਲ ਜਿਹੜੇ ਕਿੰਨੇ ਪਿੰਡ ਸੀਗੇ ਜਿਹੜੇ ਮਲੇਰਕੋਟਲ ਦੇ ਖਾਨਪੁਰ ਸੀ ਮੁੰਡੀਆਂ ਸੀ ਇਸ ਪਾਸੇ ਉਧਰ ਨੌਧਰਾਣੀ ਸੀ ਤੇ ਉੱਥੋਂ ਉੱਥੇ ਜਿਹੜੀ ਉਹ ਫਿਰ ਡੈਮੋਗ੍ਰਾਫਿਕਲੀ ਜਿਹੜੇ ਕਿਉਂਕਿ ਜ਼ਮੀਨਾਂ ਸੀ ਜਿੱਥੇ ਖੇਤੀ ਸੀ ਫਿਰ ਉਹ ਦੂਜੇ ਲੋਕ ਜਿਹੜੇ ਆ ਗਏ ਕਿਉਂਕਿ ਮਲੇਰਕੋਟਲਾ ਦੇ ਨੇੜਿਓਂ ਬਹੁਤੇ ਲੋਕ ਉਦੋਂ ਉੱਠ ਕੇ ਫਿਰ ਚਲੇ ਗਏ ਪਾਕਿਸਤਾਨ 47 ਦੀ ਤਕਸੀਮ ਵੇਲੇ ਸੋ ਇਸ ਤਰ੍ਹਾਂ ਦੀ ਜਿਹੜੀ ਚਲੋ ਇਹ ਤਾਂ ਇੱਕ ਪੋਲੀਟੀਕਲ ਇੱਕ ਕੋਈ ਗੱਲ ਮੂਵਮੈਂਟ ਚਲਾਉਣ ਦੀ ਗੱਲ ਆ ਉਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਤੇ ਪਰ ਇਹਦੇ ਚ ਜਿਹੜੀ ਹੁਣ ਜਿਹੜੀ ਕਮਾਲ ਦੀ ਗੱਲ ਆ ਵੀ ਕਲਸੀਆ ਸਟੇਟ ਨੂੰ ਜਿਵੇਂ ਕੋਈ ਨੀ ਜਾਣਦਾ ਤੇ ਜਿਹੜੀ ਤੁਸੀਂ ਕਹਿੰਦੇ ਕਿ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਵੀ ਕਲਸੀਆ ਸਟੇਟ ਵੀ ਕੋਈ ਸਟੇਟ ਸੀਗੀ ਤੇ ਹੁਣ ਜਿਹੜਾ ਇਹ ਇਲਾਕਾ ਇੱਧਰ ਜਦੋਂ ਆਪਾਂ ਅੰਬਾਲੇ ਤੋਂ ਇਸ ਪਾਸੇ ਨੂੰ ਆਪਾਂ ਜਾਂਦੇ ਹਾਂ ਯਮੁਨਾ ਨਗਰ ਵੱਲ ਨੂੰ ਇਹ ਜਿਹੜਾ ਸਾਰਾ ਏਰੀਆ ਸੀ ਇੱਥੇ ਵੀ ਸਿੱਖ ਸਟੇਟ ਸੀ ਤੇ ਜਦੋਂ ਬੰਦਾ ਸਿੰਘ ਬਹਾਦਰ ਇੱਧਰ ਆਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਜਿਹੜਾ ਇੱਥੇ ਸਾਰਾ ਸਥਾਪਿਤ ਕੀਤਾ ਸੀ ਪ੍ਰਬੰਧ ਤੇ ਹੋਲਗੜ੍ਹ ਤੱਕ ਲੋਹਗੜ੍ਹ ਤੱਕ ਤੇ ਉਹ ਸਟੇਟ ਫਿਰ ਇੱਦਾਂ ਹੀ ਉਦੋਂ ਪੈਪਸੂ ਦਾ ਪਾਰਟ ਬਣ ਗਈ ਪੈਪਸੂ ਤੋਂ ਬਾਅਦ ਫਿਰ ਪੰਜਾਬ ਜਦੋਂ ਮਰਜ ਹੋਈ ਉਸ ਤੋਂ ਬਾਅਦ ਇਹ ਏਰੀਆ ਹਰਿਆਣੇ ਚਲਾ ਗਿਆ ਤੇ ਹੁਣ ਜਾਣਦਾ ਤੱਕ ਨੀ ਕੋਈ ਵੀ ਏਦਾਂ ਦੀ ਇੱਥੇ ਸਟੇਟ ਵੀ ਕੋਈ ਹੁੰਦੀ ਸੀ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇਸ ਦੀ ਹੋਣੀ ਜਿਹੜੀ ਇਹਦੇ ਨਾਲ ਇਸ ਸਟੇਟ ਦੇ ਨਾਲ ਵਾਪਰੀ ਤੇ ਇੱਕ ਗੱਲ ਮੈਂ ਹੋਰ ਹੁਣ ਤੋਂ ਸ਼ੇਅਰ ਲਈ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਯਾਦਵਿੰਦਰ ਨੂੰ ਹੀ ਜਿਹੜਾ ਸੀਗਾ ਉਹ ਪਟੇਲ ਹੋਰਾਂ ਨੇ ਪੱਟਿਆ ਬਾਕੀ ਇਹ ਮੂਵਮੈਂਟ ਚਲਾਉਣ ਵਾਸਤੇ ਕਿ ਜਿਹੜੀਆਂ ਰਿਆਸਤਾਂ ਇਕੱਠੀਆਂ ਹੋਣ ਦਾ ਜਿਹੜਾ ਇਹ ਕੀ ਫਾਇਦਾ ਜਿਹੜਾ ਇੱਕ ਫਿਰ ਇੱਕ ਅਲੱਗ ਜਿਹੜੀ ਇੱਕ ਫੈਡਰੇਸ਼ਨ ਬਣੀ ਜਾਂ ਇੱਕ ਯੂਨੀਅਨ ਬਣੀ ਜਿਹਦੇ ਤੇ ਫਿਰ ਪ੍ਰੀਵੀ ਪ੍ਰੈਸ ਸ਼ੁਰੂ ਹੋਏ ਤੇ ਉਹ ਫਿਰ ਪ੍ਰੀਵੀ ਪ੍ਰੈਸ ਤਾਂ ਚਲੋ ਇੰਦਰਾ ਗਾਂਧੀ ਨੇ ਆ ਕੇ ਫਿਰ ਬੰਦ ਕੀਤੇ ਕਿ ਉਹਨਾਂ ਨੂੰ ਉਹਨਾਂ ਦੀਆਂ ਜਗੀਰਾਂ ਦੇ ਬਦਲੇ ਖਾਸ ਦਿੱਤਾ ਜਾਵੇ ਤਨਖਾਹਾਂ ਦਿੱਤੀਆਂ ਜਾਣ ਜਾਂ ਜੋ ਵੀ ਉਹ ਦਿੱਤਾ ਜਾਣਾ ਸੀ ਨਜ਼ਰਾਨਾ ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਰੋਲ ਇਹਦਾ ਪੈਪਸੂ ਦਾ ਰਿਹਾ
1: ਜੀ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਪ੍ਰੀਤਮ ਭਾਅ ਜੀ ਔਰ ਮੈਨੂੰ ਲੱਗਦਾ ਹੈ ਕਿ ਨਾ ਸਿਰਫ 78 ਸਾਲ ਪੂਰੇ ਹੋਣ ਦੇ ਉੱਤੇ ਪੈਪਸੂ ਦੇ ਇੱਕ ਵਧੀਆ ਗੱਲਬਾਤ ਤੁਰ ਪਈ ਹੈ ਬਲਕਿ ਜਿਹੜਾ ਇਤਿਹਾਸ ਦਾ ਇੱਕ ਪਰਸਪੈਕਟਿਵ ਵੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਸਮਝਣ ਦਾ ਮੌਕਾ ਵੀ ਮਿਲਿਆ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਮਾਂ ਕੱਢਣ ਦੇ ਲਈ
0: ਧੰਨਵਾਦ
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਹੋਰੀ ਜਿਹੜੇ ਸਾਡੇ ਨਾਲ ਪੈਪਸੂ ਸਟੇਟ ਇਸ ਦੇ ਬਣਨ ਤੋਂ ਲੈ ਕੇ ਇਸ ਦੇ ਟੁੱਟਣ ਜਾਂ ਇੰਜ ਕਹਿ ਲਓ ਕਿ ਪੰਜਾਬ ਦੇ ਵਿੱਚੋਂ ਪੈਪਸੂ ਨਿਕਲਣ ਤੇ ਫਿਰ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਕਿਤੇ ਜਾਣ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਟਿਆਲੇ ਦੇ ਨਾਲ ਦੀ ਜਿਹੜੀ ਇੱਕ ਕਹਾਣੀ ਉਹ ਸਾਂਝੀ ਹੋਈ ਹੈ, ਉਸ ਸਮੇਂ ਦਾ ਜਿਹੜਾ ਕਲਚਰ ਸੀ ਉਹਦੇ ਬਾਰੇ ਗੱਲਾਂ ਕੀਤੀਆਂ ਹੈਗੀਆਂ, ਔਰ ਥੋੜ੍ਹੀ ਬਹੁਤ ਪੋਲੀਟੀਕਲੀ ਕਿਸ ਤਰੀਕੇ ਦੇ ਨਾਲ ਪੋਲੀਟਿਕਸ ਜਿਹੜੀ ਉਸ ਵਕਤ ਕਿਵੇਂ ਕੰਮ ਕਰਦੀ ਸੀਗੀ ਅਤੇ ਹੁਣ ਵੀ ਉਹ ਕਿਵੇਂ ਇੰਪੈਕਟ ਕਰਦੀ ਹੈਗੀ ਹੈ। ਔਰ ਇਹ ਵੱਖਰੀ ਜੀ ਆਪਣੇ ਆਪ ਦੇ ਵਿੱਚ ਇਹ ਸਟੇਟ ਸੀਗੀ ਪੈਪਸੂ। ਉਮੀਦ ਹੈਗੀ ਹੈ ਕਿ ਹੁਣ ਤੁਹਾਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਯਾਨੀ ਪੈਪਸੂ ਦੇ ਇਤਿਹਾਸ ਦੀ ਇਹ ਸਾਰੀ ਰਿਪੋਰਟ ਜਿਹੜੀ ਹੈ ਹੁਣ ਉਹ ਜਾਣਕਾਰੀ ਸਾਰੀ ਇਸ ਰਿਪੋਰਟ ਦੇ ਜ਼ਰੀਏ ਮਿਲ ਗਈ ਹੋਏਗੀ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਕਿਸਮ ਦੇ ਵੱਖੋ ਵੱਖਰੇ ਜੇ ਵਿਸ਼ੇ ਹੁੰਦੇ ਨੇ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਜੁੜੇ ਹੋਏ, ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਉਹ ਜਿਹੜੇ ਵਿਸ਼ੇ ਹੁੰਦੇ ਨੇ ਤੁਹਾਡੇ ਤੱਕ ਲੈ ਕੇ ਆਉਂਦੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਨੂੰ ਚੰਗਾ ਲੱਗਿਆ ਹੋਏਗਾ। ਦਿਓ ਇਜਾਜ਼ਤਾਂ, ਧੰਨਵਾਦ।

0: ਮਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
0: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
4: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
0: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
5: They have slavery in their blood, we have kingship in ours.
6: Create terror.
0: ਵੇਖੋ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਹਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਮੇਲਾ ਲੱਗਿਆ ਸੀ, ਭਰੇ ਮੇਲੇ ਦੇ ਵਿੱਚ ਇੱਕ ਫਕੀਰ ਬੈਠਾ, ਅੱਖਾਂ ਬੰਦ ਕੀਤੀਆਂ, ਆਪਣੀ ਬਿਰਤੀ ਦੇ ਵਿੱਚ ਸਿਰਫ ਇੱਕੋ ਗੱਲ ਦੁਹਰਾ ਰਿਹਾ, ਮੂੰਹ ਮੰਗੀਆਂ ਮੁਰਾਦਾਂ ਪਾਓਗੇ, ਜੋ ਕੁਛ ਮਨ ਦੇ ਵਿੱਚ ਸੋਚਿਆ ਉਹ ਤੁਹਾਡਾ ਪੂਰਾ ਹੋਵੇਗਾ, ਮੂੰਹ ਮੰਗੀਆਂ ਮੁਰਾਦਾਂ ਪਾਓਗੇ, ਜੋ ਤੁਸੀਂ ਸੋਚਿਆ ਉਹ ਤੁਹਾਡਾ ਪੂਰਾ ਹੋਊਗਾ, ਮੂੰਹ ਮੰਗੀਆਂ ਮੁਰਾਦਾਂ ਪਾਓਗੇ। ਲੋਕੀ ਆਉਂਦੇ ਨੇ ਬਹੁਤੇ ਫਕੀਰ ਨੂੰ ਇਹ ਕਹਿ ਕੇ ਲੰਘ ਜਾਂਦੇ ਨੇ ਕਿ ਸ਼ਾਇਦ ਇਹਦੇ ਮੰਗਣ ਦਾ ਇੱਕ ਢੰਗ ਆ, ਕਿ ਜੋ ਸਰਦਾ ਬੰਦਾ ਸੀ ਕੋਈ ਤੇਲੀ ਚਵਾਨੀ ਉਹਦੇ ਅੱਗੇ ਰੱਖ ਕੇ ਅਤੇ ਅੱਗੇ ਚਲਿਆ ਜਾਂਦਾ। ਕਿਸੇ ਨੇ ਵੀ ਯਕੀਨ ਨਾ ਕੀਤਾ, ਕਿਸੇ ਨੇ ਵੀ ਧਿਆਨ ਨਾ ਦਿੱਤਾ ਕਿ ਫਕੀਰ ਕਹਿ ਕੀ ਰਿਹਾ। ਇੱਕ ਨੌਜਵਾਨ ਹੈ ਜਿਹੜਾ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਹੈ, ਘਰੋਂ ਵੀ ਹੁਣ ਤਾਨੇ ਮੇਨੇ ਵੱਜਣ ਲੱਗ ਪਏ ਸੀ ਕਿ ਤੂੰ ਕੁਛ ਕਰਦਾ ਨਹੀਂ, ਤੂੰ ਵਿਹਲਾ, ਹੋਰ ਨਹੀਂ ਕੁਛ